0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ, ਚੜ੍ਹਦੀ ਕਲਾ ਦੇ ਵਿੱਚ ਹੋਊਗੇ, ਚਿਹਰੇ 'ਤੇ ਹੋਊਗੀ ਖੁਸ਼ੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸ਼ਾਮ ਦੇ ਕੋਈ 7 ਵਜੇ ਹੋਣਗੇ। ਅਰਸ਼ਦੀਪ ਨੇ ਆਪਣਾ ਫੋਨ ਸੋਫੇ ਦੇ ਉੱਤੇ ਭੁਆ ਕੇ ਮਾਰਿਆ। ਕਹਿਣ ਲੱਗਾ, ਹੁਣ ਮੈਂ ਕਾਲਜ ਨਹੀਂ ਜਾਣਾ, ਰੋਜ਼ ਰੋਜ਼ ਮੇਰੇ ਕੋਲ ਨਹੀਂ ਬੇਇੱਜ਼ਤੀ ਕਰਾਈ ਜਾਂਦੀ। ਸੁਖਦੇਵ ਜੋ ਕਿ ਹਾਲੇ ਕੰਮ ਤੋਂ ਆਇਆ ਸੀ, ਆਪਣੇ ਪੁੱਤ ਦੇ ਇਸ ਰਵੱਈਏ ਤੋਂ ਇੱਕ ਵਾਰੀ ਫਿਰ ਮਨ ਦੇ ਵਿੱਚ ਦੁਖੀ ਤਾਂ ਹੋਇਆ ਪਰ ਕੁਛ ਬੋਲ ਨਹੀਂ ਸਕਿਆ। ਸਾਹਮਣੇ ਪਈ ਚਾਹ ਫਿਰ ਦੁਬਾਰਾ ਚੁੱਕ ਕੇ ਪੀਣ ਲੱਗ ਪਿਆ। ਪੀਣੀ ਵੀ ਕਾਹਦੀ ਸੀ, ਇੱਦਾਂ ਲੱਗਦਾ ਸੀ ਜਿੱਦਾਂ ਹੱਥ ਦੇ ਵਿੱਚ ਕੱਪ ਫੜਿਆ ਚਾਹ ਠੰਡੀ ਹੋ ਗਈ ਹੋਵੇ। ਉਹ ਚਾਹੁੰਦਾ ਤਾਂ ਸਹੀ ਕੁਛ ਪੁੱਤ ਨੂੰ ਕਵੇ ਪਰ ਸ਼ਾਇਦ ਉਹਨੂੰ ਸ਼ਬਦ ਨਹੀਂ ਮਿਲੇ। ਦਰਵਾਜ਼ੇ ਦੇ ਬੰਦ ਕਰਨ ਦੀ ਸਪੀਡ ਤੋਂ ਪਤਾ ਲੱਗ ਗਿਆ ਕਿ ਹਾਲੇ ਤੱਕ ਪੁੱਤ ਨੂੰ ਕਿੰਨਾ ਕੁ ਗੁੱਸਾ, ਕਿਉਂਕਿ ਆਵਾਜ਼ ਪੂਰੇ ਘਰ ਦੇ ਵਿੱਚ ਗੂੰਜੀ ਸੀ। ਅਤੇ ਫਿਰ ਸਭ ਕੁਛ ਇੱਕਦਮ ਸ਼ਾਂਤ, ਘਰ ਦੇ ਵਿੱਚ ਕੋਈ ਬੋਲ ਨਹੀਂ ਰਿਹਾ, ਕੋਈ ਕਿਸੇ ਕਿਸਮ ਦੀ ਕੋਈ ਆਵਾਜ਼ ਨਹੀਂ ਗੂੰਜ ਰਹੀ, ਉਹੀ ਸਨਾਟਾ ਜੋ ਕੁਛ ਦੇਰ ਪਹਿਲਾਂ ਸੀ। ਜੇ ਸੁਣ ਰਿਹਾ ਸੀ ਤਾਂ ਸਿਰਫ ਪੱਖੇ ਦੀ ਕੂੰ ਕੂੰ। ਅਤੇ ਉੱਧਰ ਬਲਵੰਤ ਸਿੰਘ ਜੀ ਉਹ ਬਰਾਂਡੇ ਦੇ ਵਿੱਚ ਬੈਠੇ ਸਾਰਾ ਕੁਛ ਵੇਖ ਰਹੇ ਨੇ, ਆਪਣੇ ਪੁੱਤ ਨੂੰ ਵੀ ਆਪਣੇ ਪੋਤਰੇ ਨੂੰ ਵੀ, ਜੋ ਘਰ 'ਚ ਚੱਲ ਰਿਹਾ ਅਤੇ ਜਿਹੜਾ ਚੱਲਣਾ ਚਾਹੀਦਾ ਉਹ ਸਾਰਾ ਕੁਛ। ਕਾਫੀ ਦੇਰ ਹੋ ਗਈ ਸੀ, ਕਾਫੀ ਦਿਨਾਂ ਤਾਂ ਉਹ ਕੁਛ ਨਹੀਂ ਬੋਲੇ। ਅੱਜ ਵੀ ਕਾਫੀ ਦੇਰ ਤੱਕ ਉਸੇ ਤਰ੍ਹਾਂ ਬੈਠੇ ਰਹੇ ਨੇ ਸ਼ਾਂਤ ਅਵਸਥਾ ਦੇ ਵਿੱਚ, ਹੱਥ 'ਚ ਫੜੀ ਡਾਂਗ ਹੌਲੀ ਹੌਲੀ ਉਹਨਾਂ ਨੇ ਫਰਸ਼ ਦੇ ਉੱਤੇ ਖੜਕਾਏ, ਜਿਵੇਂ ਕਿਸੇ ਪੁਰਾਣੇ ਗਾਣੇ ਦੀ ਉਹ ਤਰਜ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋਣ ਜਾਂ ਕੁਛ ਪੁਰਾਣਾ ਯਾਦ ਕਰ ਰਹੇ ਹੋਣ। ਪਰ ਬਿਨਾਂ ਕੁਛ ਕਹੇ ਉੱਠ ਕੇ ਕਿੱਧਰ ਤੁਰ ਪਏ ਨੇ, ਗੋਡਿਆਂ ਤੋਂ ਤਾਂ ਅੱਜ ਕੱਲ੍ਹ ਔਖਾ ਹੀ ਤੁਰਿਆ ਜਾਂਦਾ। ਹੌਲੀ ਜਿਹੀ ਉਹਨਾਂ ਨੇ ਆਪਣੀ ਗੱਡੀ ਪੋਤੇ ਦੇ ਕਮਰੇ ਵੱਲ ਨੂੰ ਮੋੜ ਲਈ, ਹੌਲੀ ਜਿਹੀ ਦਰਵਾਜ਼ਾ ਖੜਕਾਇਆ ਅਤੇ ਕਹਿਣ ਲੱਗੇ, ਅਰਸ਼ਦੀਪ ਸੌਂ ਗਿਆ ਓਏ। ਭਾਵੇਂ ਉਹਨਾਂ ਨੂੰ ਪਤਾ ਸੀ ਕਿ ਜਾਗਦਾ ਵਾ, ਗੁੱਸੇ 'ਚ ਬੰਦੇ ਨੂੰ ਨੀਂਦ ਕਿੱਥੇ ਆਉਂਦੀ ਇੱਡੀ ਛੇਤੀ, ਪਰ ਕਮਰੇ ਦੇ ਵਿੱਚ ਹਨੇਰਾ ਸੀ। ਉਸ ਹਨੇਰੇ ਦੇ ਵਿੱਚ ਸਿਰਫ ਫੋਨ ਦੀ ਉਹ ਨੀਲੀ ਜਿਹੀ ਰੋਸ਼ਨੀ ਦਿਖਾਈ ਦਿੰਦੀ ਸੀ। ਦਾਦਾ ਜੀ ਨੇ ਫਿਰ ਆਵਾਜ਼ ਦਿੱਤੀ, ਅਰਸ਼ ਉਹ ਮੇਰਾ ਪੁੱਤ ਸੌਂ ਗਿਆ। ਦੂਸਰੀ ਤੀਸਰੀ ਵਾਰ ਆਵਾਜ਼ ਦੇਣ 'ਤੇ ਅੱਗੋਂ ਅਰਸ਼ ਬੋਲਿਆ, ਦਾਦਾ ਜੀ ਮੇਰਾ ਅੱਜ ਗੱਲ ਕਰਨ ਦਾ ਮਨ ਨਹੀਂ ਕਰ ਰਿਹਾ, ਮੈਨੂੰ ਨੀਂਦ ਬਹੁਤ ਆ ਰਹੀ ਹੈ। ਚੱਲ ਮੈਂ ਕਿਹੜਾ ਤੈਨੂੰ ਕੋਈ ਗੱਲ ਸੁਣਾਉਣਾ ਆ। ਹੌਲੀ ਦਿਨੀ ਦਰਵਾਜ਼ਾ ਖੋਲ੍ਹਿਆ ਅਤੇ ਬਲਵੰਤ ਸਿੰਘ ਹੁਰੀ ਕਮਰੇ ਦੇ ਅੰਦਰ ਲੰਘ ਕੇ ਬਿਸਤਰੇ ਦੇ ਕੋਲ ਪਈ ਇੱਕ ਕੁਰਸੀ 'ਤੇ ਬੈਠ ਗਏ। ਚੱਲ ਮੇਰਾ ਪੁੱਤ ਬੱਤੀ 'ਤੇ ਜਗਾ ਦੇ, ਮੈਨੂੰ ਤਾਂ ਪਹਿਲਾਂ ਹੀ ਘੱਟ ਦੀਦਾ। ਅਰਸ਼ ਨੇ ਕਮਰੇ ਦੀ ਬੱਤੀ ਜਗਾਈ। ਕੁਛ ਦੇਰ ਤੱਕ ਦੋਵੇਂ ਚੁੱਪ ਚਾਪ ਬੈਠੇ ਰਹੇ, ਅਰਸ਼ ਆਪਣੇ ਫੋਨ ਨੂੰ ਘੂਰਦਾ ਰਿਹਾ ਅਤੇ ਦਾਦਾ ਆਪਣੇ ਪੋਤੇ ਨੂੰ। ਇਹਨੇ ਨੂੰ ਬਾਹਰ ਦੂਰ ਕਿਤੇ ਕੁੱਤਾ ਭੌਂਕਣ ਦੀ ਆਵਾਜ਼ ਆਈ। ਤੇ ਬਲਵੰਤ ਸਿੰਘ ਹੋਰਾਂ ਨੇ ਕੁੱਤੇ ਭੌਂਕਣ ਤੋਂ ਹਾਸੇ ਮਜ਼ਾਕ ਦੇ ਵਿੱਚ ਗੱਲ ਪਾਉਂਦਿਆਂ ਕਿਹਾ, ਆ ਵੇਖ ਉਹਦਾ ਵੀ ਜੀ ਨਹੀਂ ਲੱਗ ਰਿਹਾ ਤੇਰੇ ਤੋਂ ਬਿਨਾਂ। ਓਏ ਉਹ ਵੀ ਤੈਨੂੰ ਪੁੱਛਦਾ ਅੱਜ ਉਦਾਸ ਕਿਉਂ ਹੈ। ਪਰ ਅਰਸ਼ ਦਾ ਤੇ ਮੂਡ ਨਹੀਂ ਸੀ ਅੱਜ ਹੱਸਣ ਦਾ। ਕੁਛ ਦੇਰ ਦੇ ਲਈ ਫਿਰ ਚੁੱਪੀ ਰਹੀ ਤੇ ਬਲਵੰਤ ਸਿੰਘ ਹੋਰਾਂ ਨੇ ਗੱਲ ਅੱਗੇ ਤੋਰੀ। ਅਰਸ਼ ਇੱਕ ਗੱਲ ਸੁਣਾਵਾਂ, ਅੱਜ ਮੈਂ ਤੈਨੂੰ ਤੇਰੀ ਉਮਰ ਦੀ ਗੱਲ ਸੁਣਾਉਣਾ। ਮੇਰੀ ਵੀ ਉਮਰ ਤੇਰੇ ਕੁ ਜਿੰਨੀ ਹੋਊਗੀ, ਤੇਰੇ ਤੋਂ ਕੋਈ ਦੋ ਚਾਰ ਸਾਲ ਘੱਟ ਜਾਂ ਵੱਧ। ਮੇਰਾ ਬੜਾ ਮਨ ਸੀ ਜਾਂ ਮੇਰੇ ਕੋਲ ਸਾਈਕਲ ਹੋਣਾ ਚਾਹੀਦਾ, ਉਸ ਸਮੇਂ ਸਾਈਕਲ ਦੀ ਬੜੀ ਵੋਕਤ ਸੀ ਯਾਰ। ਸਾਈਕਲ ਵੀ ਕਿੱਥੇ ਹਰ ਇੱਕ ਹੁੰਦਾ ਹੈ, ਕੋਈ ਵਿਰਲਾ ਵਿਰਲਾ ਸਾਈਕਲ 'ਤੇ ਜਾਂਦਾ ਹੈ। ਦੋ ਸਾਲ ਮੈਂ ਬਾਬੇ ਸੰਤੋਖ ਸਿੰਘ ਦੇ ਨਾਲ ਦੁੱਧ ਵੰਡਿਆ, ਮਨੇਰੇ ਉੱਠਣਾ, ਬਾਲਟੀ ਚੁੱਕਣੀ, ਗਲੀਆਂ ਦੇ ਵਿੱਚ ਤੁਰੇ ਫਿਰਨਾ, ਘਰਾਂ ਘਰਾਂ ਤੋਂ ਦੁੱਧ ਇਕੱਠੇ ਕਰਨਾ, ਫਿਰ ਜਾ ਕੇ ਉਹਦੇ ਡੋਣੇ ਦੇ ਵਿੱਚ ਪਾਉਣਾ। ਸੌ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਣੀਆਂ, ਕਦੀ ਠੰਡ ਕਦੀ ਗਰਮੀ ਜ਼ਿਆਦਾ, ਹੱਥ ਠੰਡ ਦੇ ਨਾਲ ਸੁੰਨ ਹੋ ਜਾਂਦੇ ਸੀ ਸਿਆਲਾਂ ਦੇ ਵਿੱਚ। ਹਰ ਮਹੀਨੇ 5 ਰੁਪਈਏ ਮਿਲਦੇ ਸੀ ਅਤੇ ਮੈਂ ਲਿਆ ਕੇ ਬਿਸਤਰੇ ਦੇ ਹੇਠਾਂ ਦੱਬੀ ਗੋਲਕ ਦੇ ਵਿੱਚ ਰੱਖੀ ਜਾਣੇ। ਮੈਂ ਸੋਚਦਾ ਸੀ ਇੱਕ ਦਿਨ ਇੰਨੇ ਕੁ ਪੈਸੇ ਇਕੱਠੇ ਹੋ ਜਾਣਗੇ ਜਦੋਂ ਮੈਂ ਸਾਈਕਲ ਲਊਂਗਾ ਅਤੇ ਫਿਰ ਸਾਰੇ ਦੁੱਖ ਦੂਰ ਹੋ ਜਾਣੇ। ਫਿਰ ਤਾਂ ਯਾਰਾਂ ਦੀਆਂ ਮੌਜਾਂ ਮੌਜਾਂ, ਫਿਰ ਮੈਨੂੰ ਕੰਮ ਕਰਨ ਦੀ ਲੋੜ ਨਹੀਂ, ਫਿਰ ਮੈਂ ਹਨੇਰੇ ਨਹੀਂ ਉੱਠਿਆ ਕਰਨਾ, ਫਿਰ ਮੈਂ ਐਵੇਂ ਸਿਆਲਾਂ ਦੇ ਵਿੱਚ ਆਪਣੇ ਹੱਥ ਨਹੀਂ ਠਾਰਨੇ। ਮੈਨੂੰ ਚਾਹੀਦਾ ਤਾਂ ਸਿਰਫ ਇੱਕ ਸਾਈਕਲ, ਸਾਈਕਲ ਦੇ ਉੱਤੇ ਚੜ੍ਹ ਕੇ ਸਵਾਰ ਹੋ ਕੇ ਜਦੋਂ ਮੈਂ ਪਿੰਡ ਦਾ ਲਾਊਂਗਾ ਨਾ ਗੇੜਾ, ਆਹ ਉਹ ਨਜ਼ਾਰਾ ਹੀ ਵੱਖਰਾ। ਲੋਕਾਂ ਨੇ ਕਹਿਣਾ ਸਾਈਕਲ ਤਾਂ ਸਿਰਫ ਇਹਦੇ ਕੋਲ ਜਾਂ ਫਿਰ ਸ਼ਾਹੂਕਾਰਾਂ ਦੇ ਮੁੰਡੇ ਕੋਲ। ਇੱਦਾਂ ਦੇ ਪਤਾ ਨਹੀਂ ਕਿੱਦਾਂ ਕਿ ਸੁਪਨੇ ਵੇਂਦੇ ਰਹਿਣਾ। ਇਹਨੇ ਨੂੰ ਫਿਰ ਦੁਬਾਰਾ ਉਹੀ ਕੁੱਤਾ ਬਾਹਰੋਂ ਭੌਂਕਿਆ, ਭੌਂਕਿਆ ਚੁੱਪ ਕੀਤਾ ਅਤੇ ਦਾਦੇ ਨੇ ਫਿਰ ਗੱਲ ਹਾਸੇ ਪਾ ਲਈ। ਤੈਨੂੰ ਪਤਾ ਪੂਰੇ 2 ਸਾਲ ਲੱਗੇ ਮੈਨੂੰ ਘਰ ਦੇ ਵੀ ਕੰਮ ਕਾਰ ਕਰਾਉਣੇ, ਸਕੂਲ ਵੀ ਜਾਣਾ ਅਤੇ ਉਸ ਤੋਂ ਬਾਅਦ ਉਹ ਸਵੇਰੇ ਉੱਠ ਕੇ ਦੁੱਧ ਇਕੱਠਾ ਕਰਵਾਉਣਾ, ਉਹ ਮੇਰਾ ਓਵਰ ਟਾਈਮ ਸੀ। 2 ਸਾਲ ਬਾਅਦ ਸਾਈਕਲ ਲਈ, ਹਾਲਾਂਕਿ ਪੁਰਾਣੀ ਸਾਈਕਲ ਲੈਣੀ ਪਈ ਮੈਨੂੰ, ਪਰ ਉਹ ਮੇਰੀ ਸੀ। ਉਹ ਜਿਹੜੀ ਰਾਤ ਕਮਰੇ ਦੇ ਵਿੱਚ ਖੜ੍ਹੀ ਸੀ ਨਾ ਆ ਕੇ, ਮੈਨੂੰ ਲੱਗਦਾ ਸੀ ਇਸ ਕਮਰੇ 'ਚ ਹੁਣ ਧੂੜ ਵੀ ਨਹੀਂ ਕਿਸੇ ਤਰੀਕੇ ਦੇ ਨਾਲ ਆਉਣੀ ਚਾਹੀਦੀ, ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਗੰਦਗੀ ਨਹੀਂ ਪੈਣੀ ਚਾਹੀਦੀ। ਮਾੜੀ ਜਿਹੀ ਕਿਤੇ ਬਾਹਰ ਕੱਢਣੀ, ਚਲਾ ਕੇ ਆਉਣਾ, ਆ ਕੇ ਨਾਲ ਦੀ ਨਾਲ ਹੀ ਟਾਇਰ ਧੋਣੇ, ਟਾਕੀ ਮਾਰਨੀ, ਚਮਕਾਉਣਾ, ਐਨ ਲਿਸ਼ਕਾ ਕੇ ਰੱਖਣਾ ਸਾਈਕਲ ਨੂੰ। ਲਗਭਗ 3 ਕੁ ਮਹੀਨੇ ਬੜੇ ਚਾਅ ਦੇ ਨਾਲ ਬੀਤੇ, ਬਸ 3 ਕੁ ਮਹੀਨੇ, ਅਤੇ ਉਨੀ ਦੇਰ ਨੂੰ ਪਿੰਡ ਦੇ ਲਾਗੇ ਬੰਨੇ ਸ਼ਹਿਰ ਦੇ ਵਿੱਚ ਕੋਈ ਵਿਰਲੇ ਵਿਰਲੇ ਸਕੂਟਰ ਦੇਖਣ ਲੱਗ ਪਏ। ਇੱਕ ਦਿਨ ਸ਼ਾਹੂਕਾਰ ਦਾ ਮੁੰਡਾ ਮੇਰੇ ਕੋਲੋਂ ਲੰਘਿਆ, ਅੱਜ ਫਿਰ ਉਹ ਟੀਚਰ ਕਰ ਗਿਆ, ਕਹਿਣ ਲੱਗਾ ਉਹ ਬੰਤ ਉਹ ਕਿੰਨਾ ਕੁ ਚਿਰ ਪੈਦਲ ਮਾਰੀ ਜਾਏਗਾ। ਇਹਨਾਂ ਕਹਿ ਕੇ ਉਹਨੇ ਟੀਂ ਕੀਤੀ, ਰੇਸ ਦਿੱਤੀ ਅਤੇ ਗਾਉਣ ਲੰਘ ਗਿਆ। ਇਹ ਉੱਦਾਂ ਦੀ ਟੀਸ ਸੀ ਜਦੋਂ ਸਾਈਕਲ ਦੀ ਘੰਟੀ ਮਾਰ ਕੇ ਮੇਰੇ ਲਾਗੋਂ ਦੀ ਲੰਘਦਾ ਹੈ। ਹੋਰ ਬਾਕੀ ਚੀਜ਼ਾਂ 'ਚ ਤਾਂ ਮੈਂ ਉਹਨੂੰ ਲਾਗੇ ਨਹੀਂ ਲੱਗਣ ਦਿੰਦਾ, ਪਰ ਇਹਨਾਂ ਗੱਲਾਂ ਦੇ ਵਿੱਚ ਹਮੇਸ਼ਾ ਮੇਰੇ ਉਹ ਮਨ ਦੇ ਉੱਤੇ ਡੂੰਘੀ ਸੱਟ ਮਾਰ ਕੇ ਜਾਂਦਾ। ਜਿੱਦਾਂ ਦਾਦਾ ਫਿਰ ਦੁਬਾਰਾ ਉਹਨਾਂ ਕੱਚੇ ਰਾਹਾਂ 'ਤੇ ਪਹੁੰਚ ਗਿਆ ਹੋਵੇ, ਦਾਦੇ ਨੇ ਆਪਣੀ ਡਾਂਗ ਦੇ ਉੱਤੇ ਆਪਣੀਆਂ ਉਂਗਲਾਂ ਫੇਰੀਆਂ ਅਤੇ ਡਾਂਗ ਨੂੰ ਘੁੱਟ ਕੇ ਹੱਥਾਂ ਦੇ ਵਿੱਚ ਫੜ ਲਿਆ, ਜਿੱਦਾਂ ਪੁਰਾਣਾ ਉਹੀ ਮਨ ਦੇ ਉੱਤੇ ਦਰਦ ਯਾਦ ਆ ਗਿਆ ਹੋਵੇ। ਮੈਨੂੰ ਯਾਦ ਹੈ ਮੈਂ ਕੀ ਸੋਚਦਾ ਸੀ, ਮੈਂ ਸੋਚਦਾ ਸੀ ਕਾਸ਼ ਮੈਂ ਸਾਈਕਲ ਦੀ ਬਜਾਏ ਸਿੱਧਾ ਸਕੂਟਰ ਹੀ ਲੈ ਲਿਆ ਹੁੰਦਾ ਯਾਰ, ਪੈਸੇ ਥੋੜ੍ਹੇ ਜਿਹੇ ਵੱਧ ਜੋੜ ਲੈਂਦਾ, ਲੋੜ ਕੀ ਸੀ ਮੈਨੂੰ ਕੰਮ ਛੱਡਣ ਦੀ, 2 ਸਾਲ ਐਵੇਂ ਮੈਂ ਗਲਤ ਚੀਜ਼ ਪਿੱਛੇ ਗਲਤੇ। ਕਿੰਨੇ ਦਿਨ ਮੈਂ ਇੱਦਾਂ ਹੀ ਸੋਚਦਾ ਰਿਹਾ, ਕਿੰਨੇ ਦਿਨ, ਕਿੰਨੇ ਹਫ਼ਤੇ, ਮਹੀਨਿਆਂ ਬੱਧੀ ਮੇਰੇ ਮਨ 'ਚੋਂ ਗੱਲ ਹੀ ਨਹੀਂ ਗਈ। ਸੱਚ ਜਾਣੀ ਮੈਨੂੰ ਉਦੋਂ ਸਾਈਕਲ ਦਾ ਵੀ ਸਵਾਦ ਜਾਂਦਾ ਰਿਹਾ ਯਾਰ, ਸਾਈਕਲ ਚਲਾਉਣ ਨੂੰ ਜੀ ਨਹੀਂ ਕਰਦਾ। ਕਿੰਨੇ ਦਿਨ ਸਾਈਕਲ ਇੱਦਾਂ ਹੀ ਅੰਦਰ ਖੜੀ ਰਹੀ, ਅਤੇ ਫਿਰ ਦਾਦਾ ਇੱਕਦਮ ਪੌਜ਼ ਦੇ ਗਿਆ ਅਤੇ ਅਰਸ਼ ਨੇ ਪੁੱਛਿਆ, ਦਾਦਾ ਜੀ ਫਿਰ ਕੀ ਹੋਇਆ? ਅਰਸ਼ ਦੀ ਆਵਾਜ਼ ਹਨੇਰੇ ਦੇ ਵਿੱਚ ਗੂੰਜੀ। ਉਹਨੂੰ ਮਨ ਕਰਦਾ ਸੀ ਕਿ ਹੁਣ ਦਾਦਾ ਅੱਗੇ ਵੀ ਦੱਸੇ। ਹੋਣਾ ਕੀ ਸੀ ਯਾਰ, ਕੁਛ ਵੀ ਨਹੀਂ। ਫਿਰ ਮੈਂ ਸਕੂਟਰ ਦੇ ਲਈ ਪੈਸੇ ਸ਼ੁਰੂ ਕਰ ਦਿੱਤੇ ਜੋੜਨੇ, ਪਰ ਉਨੀ ਮਿਹਨਤ ਦੇ ਨਾਲ ਹੁਣ ਗੱਲ ਕਿੱਥੇ ਬਣਦੀ ਸੀ। ਹੁਣ ਇਕੱਲਾ ਦੁੱਧ ਇਕੱਠਾ ਕਰਾਇਆ ਗੱਲ ਨਹੀਂ ਸੀ ਬਣਦੀ। ਹੁਣ ਤਾਂ ਮੈਨੂੰ ਦੇਰ ਰਾਤ ਤੱਕ ਵੀ ਆ ਕੇ ਕੰਮ ਕਰਨਾ ਪੈਂਦਾ। ਹੁਣ ਬਸ ਮਨ ਦੇ ਵਿੱਚ ਇੱਕੋ ਚੀਜ਼ ਸੀ, ਕਦੋਂ ਸਕੂਟਰ ਆਊ, ਕਦੋਂ ਮੈਂ ਬਾਜ਼ਾਰ ਦੇ ਵਿੱਚ ਗੇੜਾ ਮਾਰੂੰ, ਕਦੋਂ ਮੈਂ ਸ਼ਾਹੂਕਾਰਾਂ ਦੇ ਬੂਹੇ ਅੱਗੇ ਲੰਘੂ ਅਤੇ ਟੀਂ ਕਰਕੂ। ਇਸੇ ਤਰ੍ਹਾਂ ਦੇ ਨਾਲ ਰਾਤ ਦਿਨ ਮੈਂ ਦੌੜਦਾ ਰਿਹਾ। ਰਾਤ ਦਿਨ ਪੈਸੇ ਕਮਾਉਂਦਾ ਰਿਹਾ ਅਤੇ ਅਰਸ਼ ਨੇ ਵਿੱਚੋਂ ਟੋਕ ਕੇ ਸਵਾਲ ਪੁੱਛਿਆ, ਤੁਸੀਂ ਤਾਂ ਕਮਾਈ ਕਰ ਰਹੇ ਸੀ ਦਾਦਾ ਜੀ, ਤੁਹਾਡਾ ਕਹਿਣ ਦਾ ਕੀ ਮਤਲਬ ਕਿ ਪੈਸੇ ਦੀ ਦੌੜ ਬੇਕਾਰ ਹੈ? ਉਹ ਨਹੀਂ ਪੁੱਤ, ਦਾਦੇ ਨੇ ਹੱਸ ਕੇ ਕਿਹਾ, ਮੈਂ ਇਹ ਕਹਿਣ ਨਹੀਂ ਆਇਆ, ਮੈਂ ਬਸ ਦੱਸ ਰਿਹਾ ਕਿ ਮੇਰੇ ਨਾਲ ਹੋਇਆ ਕੀ। ਤੈਨੂੰ ਪਤਾ ਉਸ ਤੋਂ ਬਾਅਦ ਸਕੂਟਰ ਵੀ ਆ ਗਿਆ ਸਾਲਾਂ ਬਾਅਦ, ਅਤੇ ਫਿਰ ਬਾਜ਼ਾਰ 'ਚ ਮੋਟਰਸਾਈਕਲ ਦਿਖਣੇ ਸ਼ੁਰੂ ਹੋ ਗਏ ਯਾਰ, ਅਤੇ ਫਿਰ ਪਹਿਲੀ ਕਾਰ ਬੜੀ ਦੇਰ ਬਾਅਦ, ਜਦੋਂ ਤੇਰੇ ਪਿਓ ਦਾ ਜਨਮ ਹੋਇਆ ਸੀ ਨਾ। ਹਰ ਵਾਰ ਖੁਸ਼ੀ ਥੋੜ੍ਹੇ ਦਿਨਾਂ ਦੀ ਰਹੀ ਹੈ ਸਾਡੇ ਘਰ, ਹਰ ਵਾਰ, ਜਾਂ ਫਿਰ ਇੱਦਾਂ ਕਹਿ ਲਾ ਕਿ ਆਪ ਹੀ ਮਨ ਦੇ ਵਿੱਚ ਥੋੜ੍ਹੇ ਚਿਰ ਹੀ ਖੁਸ਼ੀ ਰੱਖੀ ਹੈ। ਇੱਕ ਵਾਰੀ ਫਿਰ ਤੋਂ ਚੁੱਪੀ ਅਤੇ ਪੱਖੇ ਦੀ ਆਵਾਜ਼ ਉਹਨਾਂ ਦੀਆਂ ਆਵਾਜ਼ਾਂ ਦੇ ਨਾਲੋਂ ਕਿਤੇ ਵਧੇਰੇ ਸੁਣਨ ਲੱਗੀ, ਤਾਂ ਫਿਰ ਇਸ ਗੱਲ ਦਾ ਮਤਲਬ ਕੀ ਹੋਇਆ? ਅਰਸ਼ ਨੇ ਥੋੜ੍ਹਾ ਖਿੱਜ ਕੇ ਪੁੱਛਿਆ, ਜੇ ਤੁਹਾਨੂੰ ਵੀ ਵਾਰ ਵਾਰ ਦੁੱਖ ਹੀ ਹੋਇਆ ਤਾਂ ਇਹਦਾ ਮਤਲਬ ਮੈਨੂੰ ਵੀ ਹੋਊਗਾ, ਇਹਦਾ ਮਤਲਬ ਮਿਹਨਤ ਦਾ ਕੋਈ ਫਾਇਦਾ ਨਹੀਂ। ਦਾਦਾ ਥੋੜ੍ਹੀ ਦੇਰ ਕੁਛ ਨਹੀਂ ਬੋਲਿਆ, ਮਤਲਬ ਤਾਂ ਪਤਾ ਨਹੀਂ ਪੁੱਤਰ, ਸ਼ਾਇਦ ਕੋਈ ਮਤਲਬ ਨਹੀਂ ਆ, ਮੈਂ ਸਿਰਫ ਜਿੰਨਾ ਜਾਣਦਾ ਉਹਨਾਂ ਤੈਨੂੰ ਦੱਸ ਦਿੱਤਾ, ਉਹ ਇਹ ਆ ਕਿ ਸਾਈਕਲ ਹਾਲੇ ਵੀ ਸਟੋਰ ਦੇ ਰੂਮ ਦੇ ਵਿੱਚ ਪਿਆ, ਕਦੀ ਮੇਰਾ ਉਹ ਵੇਚਣ ਨੂੰ ਜੀ ਨਹੀਂ ਕੀਤਾ, ਹੁਣ ਉਹਨੂੰ ਜੰਗਾਲ ਲੱਗਾ। ਤੇਰੇ ਪਿਓ ਨੇ ਕਈ ਵਾਰੀ ਕਿਹਾ ਉਹਨੂੰ ਵੇਚ ਦਈਏ, ਕਵਾੜੀਏ ਨੂੰ ਦੇ ਦਈਏ, ਪਰ ਮੇਰਾ ਮਨ ਨਹੀਂ ਮੰਨਦਾ, ਮੈਂ ਰਾਤਾਂ ਗਾਲੀਆਂ ਉਸ ਸਾਈਕਲ ਪਿੱਛੇ। ਦਾਦਾ ਉੱਠ ਕੇ ਜਿੱਦਾਂ ਜਜ਼ਬਾਤੀ ਜਿਹਾ ਹੋਇਆ ਦਰਵਾਜ਼ੇ ਤੱਕ ਗਿਆ ਅਤੇ ਫਿਰ ਰੁਕ ਗਿਆ। ਹੁਣ ਮੈਨੂੰ ਪਹਿਲਾਂ ਇਹ ਦੱਸ, ਤੂੰ ਸਵੇਰੇ ਕਾਲਜ ਜਾਣਾ ਹੈ ਕਿ ਨਹੀਂ? ਇਹ ਤੂੰ ਸੋਚ ਲਵੀਂ। ਮੈਂ ਚੱਲਿਆ ਸੌਣ ਦੇ ਲਈ, ਦੇਰ ਹੋ ਗਈ ਕਾਫੀ, ਲਾਠੀ ਦੀ ਟੱਕ ਟੱਕ ਹੌਲੀ ਹੌਲੀ ਗਲਿਆਰੇ ਦੇ ਵਿੱਚ ਦੂਰ ਦੂਰ ਦੂਰ ਅਤੇ ਇੱਕਦਮ ਬੰਦ ਹੋ ਗਈ। ਅਰਸ਼ ਦੇਰ ਤੱਕ ਹਨੇਰੇ ਦੇ ਵਿੱਚ ਬੈਠਾ ਰਿਹਾ, ਹੁਣ ਉਹ ਫੋਨ ਵੱਲ ਨਹੀਂ ਸੀ ਵੇਖ ਰਿਹਾ। ਖਿੜਕੀ ਤੋਂ ਬਾਹਰ ਗਲੀ ਦੇ ਵਿੱਚ ਕਿਸੇ ਗਵਾਂਢੀ ਦੀ ਮੋਟਰਸਾਈਕਲ ਸਟਾਰਟ ਹੋਈ, ਟੀਂ ਦੀ ਆਵਾਜ਼ ਅਤੇ ਉਹ ਵੀ ਦੂਰ ਚਲੀ ਗਈ। ਅਗਲੀ ਸਵੇਰ ਅਰਸ਼ ਨੇ ਉਹੀ ਸਕੂਟੀ ਦੀ ਚਾਬੀ ਫੜੀ, ਹੇਠਾਂ ਆਇਆ, ਕਿਸੇ ਨੇ ਨਹੀਂ ਉਸ ਨੂੰ ਪੁੱਛਿਆ। ਮਾਂ ਨੇ ਪਰੌਂਠਾ ਫੜਾਇਆ, ਪਿਓ ਨੇ ਅਖਬਾਰ ਦੇ ਉੱਤੋਂ ਦੀ ਸਿਰ ਚੁੱਕਿਆ, ਥੋੜ੍ਹਾ ਜਿਹਾ ਮੁਸਕਰਾਇਆ ਅਤੇ ਫਿਰ ਵਾਪਸ ਅਖਬਾਰ ਪੜ੍ਹਨ ਲੱਗ ਪਿਆ। ਦਾਦਾ ਜੀ ਬਰਾਂਡੇ 'ਚ ਬੈਠੇ ਸੀ, ਚਾਹ ਦੀਆਂ ਚੁਸਕੀਆਂ, ਅਖਬਾਰ ਦੇ ਖੇਡ ਵਾਲੇ ਪੰਨੇ 'ਤੇ ਧਿਆਨ ਲਾਈ, ਉਹਨਾਂ ਨੇ ਪੋਤੇ ਵੱਲ ਵੇਖਿਆ ਵੀ ਨਹੀਂ। ਸਕੂਟੀ ਸਟਾਰਟ ਹੋਈ, ਅਰਸ਼ ਗਲੀ ਅਤੇ ਮੋੜ ਦੇ ਉੱਤੇ ਜਿੱਦਾਂ ਦੂਰ ਗਾਇਬ ਹੋ ਗਿਆ। ਬਲਵੰਤ ਸਿੰਘ ਨੇ ਅਖਬਾਰ ਦਾ ਪੰਨਾ ਪਲਟਿਆ, ਕੋਈ ਪਰਿਵਾਰ 'ਚੋਂ ਕਿਸੇ ਦੇ ਨਾਲ ਕੁਛ ਨਹੀਂ ਬੋਲਿਆ, ਪਰ ਸਾਰੇ ਸ਼ਾਇਦ ਖੁਸ਼ ਸੀ। ਖੁਸ਼ ਸੀ ਕਿ ਸ਼ਾਇਦ ਸਾਡੇ ਪੁੱਤ ਦੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਗੱਲ ਪੈ ਗਈ। ਜਦੋਂ ਸਾਰਾ ਕੁਛ ਸ਼ਾਂਤ, ਅਤੇ ਫਿਰ ਮਾਂ ਨੇ ਪਿੱਛੋਂ ਲਿਆ ਕੇ ਪਰੌਂਠਾ ਦਿੰਦੀ ਨੇ, ਕਿਹਾ ਬਾਪੂ ਜੀ ਚੰਗਾ ਕੀਤਾ ਤੁਸੀਂ ਰਾਤੀ ਇਹਦੇ ਨਾਲ ਗੱਲ ਕੀਤੀ। ਮੈਨੂੰ ਪਤਾ ਤਾਂ ਨਹੀਂ ਤੁਸੀਂ ਕੀ ਗੱਲ ਕੀਤੀ, ਪਰ ਮੈਨੂੰ ਲੱਗਦਾ ਹੁਣ ਕਾਰ ਦਾ ਭੂਤ ਇਹਦੇ ਮਨ ਤੋਂ ਲੱਥ ਗਿਆ, ਨਹੀਂ ਤਾਂ ਸਵੇਰੇ ਸਵੇਰੇ ਉੱਠ ਕੇ ਕਪੱਤ ਪਾ ਲੈਣਾ ਸੀ ਇਹਨੇ। ਪਤਾ ਨਹੀਂ ਕਿਹਦੀਆਂ ਗੱਲਾਂ 'ਚ ਆਇਆ, ਆ ਸਕੂਟਰੀ ਵੱਲ ਤਾਂ ਵੇਖਣ ਦਾ ਉਹਦਾ ਮਨ ਹੀ ਨਹੀਂ ਸੀ ਕਰਦਾ, ਵੱਡੀਆਂ ਵੱਡੀਆਂ ਗੱਡੀਆਂ ਦੇ ਨਾਂ ਲੈਂਦਾ ਨਾ, ਆਪਾਂ ਇਹਨਾਂ ਵੱਡੀਆਂ ਗੱਡੀਆਂ ਜੋਗੇ ਹਾਲੇ ਕਿੱਥੇ ਹੋਏ ਹਾਂ। ਕਿਸੇ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ, ਅਤੇ ਬਲਵੰਤ ਸਿੰਘ ਹੋਰੀ ਬੁਰਕੀ ਤੋੜ ਕੇ ਐਂ ਨਜ਼ਾਰੇ ਨਾਲ ਪਰੌਂਠਾ ਛਕਣ ਲੱਗ ਪਏ। ਗੱਲ ਇਹ ਹੈ ਕਿ ਹਰ ਇੱਕ ਪੀੜ੍ਹੀ ਇੱਕ ਸਮੇਂ ਦੇ ਉੱਤੇ ਜਾ ਕੇ ਜੋ ਬਾਜ਼ਾਰ 'ਚ, ਜੋ ਮਾਰਕੀਟ 'ਚ, ਜੋ ਸਮਾਜ ਦੇ ਵਿੱਚ ਚੱਲ ਰਿਹਾ, ਉਸ ਚੱਕਾ ਚੋਣ ਤੋਂ ਜ਼ਰੂਰ ਖਿੱਚੀ ਜਾਂਦੀ ਹੈ। ਆਪਣੇ ਆਸ ਪਾਸ ਨੂੰ ਵੇਖ ਕੇ ਆਪਾਂ ਉਹੋ ਜਿਹੀਆਂ ਚੀਜ਼ਾਂ ਜ਼ਰੂਰ ਚਾਹੁੰਦੇ ਹਾਂ। ਇੱਕ ਸਮਾਂ ਆਉਂਦਾ ਜਦੋਂ ਸਾਡੇ ਬੱਚੇ ਵੀ ਚਾਹੁੰਦੇ, ਪਰ ਸੱਚਾਈ ਹੈ ਕਿ ਇੱਛਾਵਾਂ ਦੀ ਕੋਈ ਹੱਦ ਨਹੀਂ ਹੁੰਦੀ। ਇੱਕ ਪੂਰੀ ਹੁੰਦੀ ਹੈ ਅਤੇ ਦੂਸਰੀ ਜਨਮ ਲੈ ਲੈਂਦੀ। ਬੰਦਾ ਬਾਹਰੀ ਚੀਜ਼ਾਂ ਤੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਇਸੇ ਚੱਕਰ ਦੇ ਵਿੱਚ ਉਹ ਮਿਹਨਤ ਕਰਨੀ ਸ਼ੁਰੂ ਕਰਦਾ, ਉਹਨੂੰ ਮਜ਼ਾ ਆਉਂਦਾ, ਉਹ ਚੀਜ਼ ਹਾਸਲ ਕਰ ਲੈਂਦਾ। ਪਰ ਇਹ ਚੱਕਰ ਇੱਥੇ ਕਿੱਥੇ ਰੁਕਦਾ? ਹੌਲੀ ਹੌਲੀ ਪਤਾ ਹੀ ਨਹੀਂ ਲੱਗਦਾ ਕਦੋਂ ਮਿਹਨਤ ਕਰਨ ਦੀ ਬਿਮਾਰੀ ਪੈ ਜਾਂਦੀ। ਹੋਰ ਵੱਡੀ ਚੀਜ਼ ਲੈਣੀ ਹੁੰਦੀ ਹੈ ਤਾਂ ਆਪਾਂ ਹੋਰ ਵੱਧ ਮਿਹਨਤ ਕਰ ਲੈਂਦੇ, ਉਸ ਤੋਂ ਵੀ ਵੱਡੀ ਚੀਜ਼ ਬਾਜ਼ਾਰ 'ਚ ਆ ਜਾਂਦੀ ਅਤੇ ਆਪਾਂ ਰਾਤਾਂ ਦੀ ਨੀਂਦ ਵੀ ਤਿਆਗ ਦਿੰਦੇ। ਹੋਰ ਵੱਡੀ ਚੀਜ਼ ਆ ਜਾਂਦੀ, ਆਪਾਂ ਰਿਸ਼ਤੇ ਨਾਤੇ ਵੀ ਤਿਆਗ ਦਿੰਦੇ, ਅਸੀਂ ਆਪਣੇ ਆਪ ਨੂੰ ਵੀ ਤਿਆਗ ਦਿੰਦੇ, ਖੁਸ਼ ਰਹਿਣਾ ਵੀ ਭੁੱਲ ਜਾਂਦੇ, ਆਪਣੇ ਆਪ ਦੇ ਲਈ ਵੀ ਨਹੀਂ ਸਮਾਂ ਲੱਭਦਾ, ਕਿਉਂਕਿ ਉਹ ਬਾਹਰੀ ਚੀਜ਼ਾਂ ਸਾਨੂੰ ਖੁਸ਼ੀ ਦੇ ਰਹੀਆਂ ਹੁੰਦੀਆਂ। ਇੱਕ ਸਮਾਂ ਜਾ ਕੇ ਬੰਦੇ ਨੂੰ ਸਮਝ ਆਉਂਦੀ ਅਸਲ ਖੁਸ਼ੀ ਤਾਂ ਰਿਸ਼ਤਿਆਂ ਦੇ ਵਿੱਚ ਸੀ, ਅਸਲ ਖੁਸ਼ੀ ਤਾਂ ਆਪਣੇ ਮਨ ਦੇ ਵਿੱਚ ਸੀ। ਉਸ ਮਨ ਦੇ ਉੱਤੇ ਆਪਾਂ ਦੁਨਿਆਵੀ ਚੀਜ਼ਾਂ ਦਾ ਬੋਝ ਹੀ ਇੰਨਾ ਕਪਾ ਲਿਆ, ਉਹ ਖੁਸ਼ੀ ਮੁੜ ਕੇ ਸਾਰੀ ਉਮਰ ਕਿਤੇ ਲੱਭੀ ਨਹੀਂ। ਕਾਸ਼ ਇਹ ਕਹਾਣੀ ਕਿਸੇ ਨੂੰ ਸਮਾਂ ਰਹਿੰਦਿਆਂ ਸਮਝ ਆ ਜਾਵੇ। ਕਾਸ਼ ਜ਼ਿੰਦਗੀ ਦੇ ਪਹਿਲੇ ਪੜਾਅ ਦੇ ਵਿੱਚ ਕਿਸੇ ਨੂੰ ਇਹ ਚੀਜ਼ ਸਮਝ ਆ ਜਾਵੇ ਕਿ ਅੱਗੇ ਤੋਂ ਅੱਗੇ ਇਹ ਸਿਲਸਿਲਾ ਕਦੀ ਮੁੱਕਣਾ ਹੀ ਨਹੀਂ। ਅਤੇ ਇਹ ਸਮਝ ਆਉਣ ਦੇ ਲਈ ਸਬਰ ਬਹੁਤ ਜ਼ਰੂਰੀ ਆ, ਸੰਤੋਖ ਬਹੁਤ ਜ਼ਰੂਰੀ ਆ, ਮਨ ਦੇ ਵਿੱਚ ਟਿਕਾਅ ਬਹੁਤ ਜ਼ਰੂਰੀ ਆ। ਅਤੇ ਜਿਹਨੇ ਜਦੋਂ ਜਿਹੜੀ ਉਮਰ ਦੇ ਪੜਾਅ ਦੇ ਵਿੱਚ ਵੀ ਲੈ ਆਉਂਦਾ ਉਹ ਉਦੋਂ ਹੀ ਖੁਸ਼ ਰਹਿਣਾ ਸ਼ੁਰੂ ਕਰ ਦਿਉ, ਨਾ ਕਿ ਉਦੋਂ ਜਦੋਂ ਹੱਡਾਂ ਪੈਰਾਂ ਦੇ ਵਿੱਚ ਤਾਕਤ ਹੀ ਨਾ ਰਹੀ ਅਤੇ ਮਜਬੂਰੀ ਨੂੰ ਆਪਣੀਆਂ ਇੱਛਾਵਾਂ ਛੱਡਣੀਆਂ ਪੈਣ। ਅਤੇ ਫਿਰ ਇਨਸਾਨ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਗੱਲਾਂ ਸੁਣਾ ਕੇ ਉਹੀ ਉਪਦੇਸ਼ ਅੱਗੇ ਤੋਰ ਕੇ ਫਿਰ ਚਲਿਆ ਜਾਂਦਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ, ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ,

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: This station is now the ultimate power in the universe.
4: Radio Haji 16748.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Stan sees baby.

0: ਯੋਹਾਂ ਜੀ 1674
1: ਉਹ ਦੇਖੋ ਹੋ ਗਿਆ ਫਾਇਰ ਦੌੜ ਹੋ ਗਈ ਸ਼ੁਰੂ ਦੇਖੋ

0: Television is now the ultimate power in the universe.
1: Radio Haji 1674.
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ
3: ਪਿਆਰ ਨੂੰ ਸੁਣਨ ਲਈ ਕੰਨਾਂ ਵੀ ਨਹੀਂ ਦਿਲ ਦੀ ਲੋੜ ਹੁੰਦੀ
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
4: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
2: ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਦਿਲ ਤਾਂ ਹਰ ਕਿਸੀ ਕੇ ਪਾਸ ਹੋਤਾ ਹੈ, ਲੇਕਿਨ ਸਭ ਦਿਲ ਵਾਲੇ ਨਹੀਂ ਹੋਤੇ।
4: ਸਤਿ ਸ਼੍ਰੀ ਅਕਾਲ ਟੂ ਆਲ ਦ ਰੇਡੀਓ ਹਾਂਜੀ ਲਿਸਨਰਸ।

0: ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।
1: ਹਾਂਜੀ, ਸੁਨੀਲ ਗਰੋਵਰ, ਸੁਨੀਲ ਗਰੋਵਰ, ਹਾਂਜੀ ਹਾਂਜੀ। 1674 ये नहीं है कत्तर बत्तर, ये है 1674, ये है 1674। सुनते रहो, सुनते रहो। हाँ जी, AM।

0: ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
1: ਮੇਰਾ ਨਾਮ ਹੈ ਰਤਨ ਨੂਰਾ, ਕਾਮ ਕਰਤਾ ਹੂੰ ਖਤਮ ਪੂਰਾ, ਵੇ ਲਵ ਯੂ ਆਲ, ਭਾਵਨਾ ਕੋ ਸਮਝੋ। ਦੋਸਤੋ, ਮੈਂ ਹੂੰ ਸੁਨੀਲ ਔਰ ਆਪ ਲੋਗ ਸੁਨ ਰਹੇ ਮੁਝੇ ਰੇਡੀਓ ਹਾਂਜੀ ਪਰ, ਰੇਡੀਓ ਹਾਂਜੀ 1674 AM। ਅਬ ਆਪਕਾ AM ਸਿਰਫ ਰੇਡੀਓ ਹਾਂਜੀ ਸੁਨ ਰਹੇ ਹੋਣਾ ਚਾਹੀਏ। ਹਾਂਜੀ ਹਾਂਜੀ, ਕਭੀ ਨਾ ਕਹਿਣਾ ਨਾ ਜੀ ਨਾ ਜੀ।

0: ਰੇਡੀਓ। ਹਾਂਜੀ, 1674 AM ਗਾਣਾ ਤੁਸੀਂ ਸੁਣ ਰਹੇ ਸੀ, ਸੁਨੰਦਾ ਸ਼ਰਮਾ ਦਾ ਚੋਰੀ ਚੋਰੀ ਪ੍ਰੋਗਰਾਮ। ਹਾਂਜੀ ਮੈਲਬਨ, ਅੱਜ ਦਿਨ ਵੀਰਵਾਰ ਦਾ ਅਤੇ ਪ੍ਰੋਗਰਾਮ ਹਾਂਜੀ ਮੈਲਬਨ 20 ਅਗਸਤ ਦਾ ਮਹੀਨਾ, ਅਤੇ ਜਿਹਦੇ ਨਾਲ ਉਹ ਪਿਆਰ ਕਰਦੀ ਸੀ ਉਹਦੇ ਘਰ ਕਾਕਾ ਹੋ ਗਿਆ, ਮੁੰਡਾ ਹੋਇਆ ਲੱਗਦਾ ਕੱਪੜਿਆਂ ਤੋਂ ਰੰਗ ਤੋਂ, ਅਤੇ ਉੱਥੇ ਨੱਚਣ ਆਈ ਆ ਉਹ ਵੀ ਹਾਂ ਵੀ ਜਿਹੜੇ ਨਾਲ ਮੈਂ ਪਿਆਰ ਕਰਦੀ ਹਾਂ। ਉਹਦੇ ਘਰ ਜਵਾਕ ਹੋ ਗਿਆ ਅਤੇ ਹੁਣ ਉਹ ਨੱਚਣ ਆਈ ਆ, ਅਤੇ ਉਹਨਾਂ ਨੇ ਸ਼ਗਨ ਪਾਇਆ ਉਹਨੂੰ। ਮੈਂ ਆਪ ਪਹਿਲੀ ਵਾਰੀ ਵੇਖੀ ਆ ਵੀਡੀਓ ਇੱਥੋਂ ਤੱਕ।
1: ਮੈਂ ਕਹਿੰਦਾ ਉਹ ਤੁਹਾਡਾ ਤਾਂ ਠੀਕ ਹੈ, ਤੁਸੀਂ ਵੇਖ ਕੇ ਦੱਸ ਰਹੇ। ਮੈਂ ਕਿਹਾ ਅਚਾਨਕ ਇਹ ਕੀ ਬੋਲਣਾ ਸ਼ੁਰੂ ਹੋ ਗਏ,
0: ਸ਼ਕਲੋ ਲੱਗਦਾ ਵੀ ਬੰਦਾ ਹੁਣ ਪਰਿਵਾਰਕ ਜਿਹਾ ਨਾ, ਬੰਦੇ ਦੀ ਸ਼ਕਲ ਹੀ ਪਰਿਵਾਰਿਕ ਹੋ ਜਾਂਦੀ ਵਿਆਹ ਤੋਂ ਬਾਅਦ,
1: ਪੁਆਇੰਟ ਸਹੀ ਹੈ ਨਾ।
0: ਹਾਂ, ਕਈ ਬੰਦੇ ਤੁਸੀਂ ਵੇਖੋ ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਹ ਮੁੜ ਕੇ ਫਿਰ ਅਭਿਸ਼ੇਕ ਬੱਚਨ ਵਾਂਗੂ ਪਛਾਣੇ ਹੀ ਜਾਂਦੇ।
1: ਅਭਿਸ਼ੇਕ ਬੱਚਨ ਵਿਚਾਰਾ ਕਿਉਂ ਵੀ, ਉਸਨੇ ਕਿਆ ਕੀਆ ਥਾ।
0: ਮੈਂ, ਮੈਨੂੰ ਲੱਗਦਾ ਜੇ ਉਹ ਅਮਿਤਾਭ ਬੱਚਨ ਦਾ ਮੁੰਡਾ ਨਾਨਾ ਹੁੰਦਾ ਤਾਂ ਉਹਨੇ ਬੜਾ ਵਧੀਆ ਚੱਲ ਜਾਣਾ ਸੀ। ਮੈਨੂੰ ਤਾਂ ਬਹੁਤ ਵਧੀਆ ਲੱਗਦੀ ਉਹਦੀ ਐਕਟਿੰਗ।
1: ਹਾਂ, ਐਕਟਿੰਗ ਵਧੀਆ ਕਰਦਾ,
0: ਪਰ ਵਧੀਆ ਐਕਟਿੰਗ ਵਧੀਆ, ਉਹਦਾ ਐਟੀਟਿਊਡ ਬਹੁਤ ਵਧੀਆ ਵਾ।
1: ਹਾਂ,
0: ਉਹਦੀ ਜਿਹੜੀ ਉਹਦੀ ਅਪੀਅਰੈਂਸ ਆ,
1: ਗੱਲਬਾਤ,
0: ਬੋਡੀ ਲੈਂਗੁਏਜ ਆ, ਮੈਂ 2-3 ਵਾਰੀ ਵੇਖਿਆ ਇੱਥੇ, ਮਤਲਬ ਕਮਾਲ ਦਾ ਕੌਨਫੀਡੈਂਸ ਆ ਉਸ ਬੰਦੇ ਦਾ।
1: ਇਸ ਗੱਲੋਂ ਮਤਲਬ ਯੂ ਆਰ ਐਬਸੋਲੂਟਲੀ ਰਾਈਟ। ਸੈਫ ਅਲੀ ਖਾਨ ਹੋ ਗਿਆ ਅਤੇ ਆਹ ਅਭਿਸ਼ੇਕ ਬੱਚਨ ਹੋ ਗਿਆ, ਉਹਨਾਂ ਦੀ ਗੱਲਬਾਤ ਕਰਨ ਦਾ ਤਰੀਕਾ, ਅਪੀਅਰੈਂਸ, ਉੱਠਣ ਬੈਠਣ, ਮਤਲਬ ਪਤਾ ਲੱਗਦਾ ਬਲੂ ਬਲੱਡ ਨਾ।
0: ਸੈਫ ਅਲੀ ਖਾਨ ਦਾ ਮੈਨੂੰ ਆਈਡੀਆ ਨਹੀਂ, ਪਰ ਇਹ ਤੇ ਇੱਕ ਜਿਹੜਾ ਦੂਜਾ ਵਾ ਉਹਦਾ ਰਿਸ਼ੀ ਕਪੂਰ ਦਾ ਮੁੰਡਾ,
1: ਰਣਬੀਰ ਕਪੂਰ, ਹਾਂ
0: ਉਹਦਾ ਮਤਲਬ ਉਹ ਝਲਕਦਾ ਵਾ ਕੌਨਫੀਡੈਂਸ ਉਹਦੇ ਵੀ,
1: ਮਤਲਬ ਉਹ ਤਾਂ ਓਕੇ ਰਿਪੋਰਟ।
0: ਹਾਂ, ਵੀ ਉਹ ਮਤਲਬ ਕੀਨ ਓਬਜ਼ਰਵਰ ਨੇ, ਉਹਨਾਂ ਨੇ ਵੇਖਣਾ ਬੰਦੇ ਨੂੰ ਤੋਂ ਲੈ ਕੇ ਥੱਲੇ ਤੱਕ, ਇਕੱਲੀ ਇਕੱਲੀ ਚੀਜ਼ ਓਬਜ਼ਰਵ ਕਰਦੇ ਆ, ਬਾਕੀ ਸਿਰਫ ਉਹ ਆਪਣੇ ਆਪ ਨੂੰ ਵਿਖਾਉਣ ਆਉਂਦੇ ਆ।
1: ਇਹ ਵੀ ਗੱਲ ਠੀਕ ਹੈ। ਇੱਕ ਰਣਬੀਰ ਦਾ ਕੌਨਫੀਡੈਂਸ ਵੀ ਮੈਨੂੰ ਯਾਦ ਹੈ, ਜਦੋਂ ਪਹਿਲੀ ਵਾਰੀ ਕੋਈ ਅਵਾਰਡ ਮਿਲਿਆ ਸੀਗਾ, ਮੈਨੂੰ ਬੜੀ ਅਜੀਬ ਲੱਗੀ ਗੱਲ, ਉਹਨੇ ਸਿੱਧੇ ਸਿਰਾ ਕਿਹਾ ਕਿ ਮੈਂ ਤੁਹਾਨੂੰ ਇੱਥੇ ਬਾਰ ਬਾਰ ਦੱਸਦੇ ਰਿਹਾ ਕਰਾਂਗਾ, ਐਂਡ ਬਹੁਤ ਨਵਾਂ ਸੀਗਾ ਤਦ, ਕਿ ਕੌਨਫੀਡੈਂਸ ਆ, ਬਿਗ ਡੀਲ ਹੈ ਸਟੇਜ 'ਤੇ, ਇਹਨੇ ਸਟਾਰਸ ਦੇ ਸਾਹਮਣੇ ਸਿਰਾ ਕਿਹਾ ਦੇਣਾ ਕਿ ਹੈ ਨਾ ਕਿ ਮੈਂ ਤੁਹਾਨੂੰ, ਉਹੀ ਜਿਸ ਤਰ੍ਹਾਂ ਸ਼ਾਹਰੁਖ ਖਾਨ ਕਰਦਾ ਕਿ ਆਈ ਐਮ ਦਾ ਲਾਸਟ ਆਫ ਦਾ ਸਟਾਰਸ, ਕਿ ਮੇਰੇ ਤੋਂ ਉੱਪਰ ਕੋਈ ਨਹੀਂ, ਕੋਈ ਵੀ ਕੌਨਫੀਡੈਂਸ ਆ। ਇਹਨਾਂ 'ਚ ਇੱਕ ਆਹ ਬਹੁਤ ਮਸ਼ਹੂਰ ਆ, ਜਿਹਦੀ ਫਿਲਮ ਆ ਰਹੀ ਹੈ ਡਿਊਨ 3 ਹੁਣ ਆਉਣੀ ਹੈ, ਟਿਮੋਥੀ ਸ਼ੈਲਮੇ,
0: ਉਹ ਕੀ ਚੀਜ਼ ਹੈ,
1: ਉਹ ਟਾਈਟੈਨਿਕ ਵਾਲਾ ਹੀਰੋ ਨਾ ਆਪਣਾ, ਲੋਨਾਰਡੋ ਡੀਕੈਪਰੀ ਜਿਹੜਾ
0: ਟਾਈਟੈਨਿਕ 'ਚ ਸੀਗਾ,
1: ਹਾਂ
0: ਓਕੇ ਓਕੇ,
1: ਹੈ ਨਾ, ਉਹਦਾ ਕਹਿ ਲਓ ਕਿ ਉਹਦਾ ਉੱਤਰਾਧਿਕਾਰੀ, ਮਤਲਬ ਜਿਸ ਲੈਵਲ ਦਾ ਉਹ ਘੈਂਟ ਐਕਟਰ ਆ, ਹੁਣ ਨਵਾਂ ਆਇਆ ਕਿ ਟਿਮੋਥੀ ਸ਼ੈਲਮੇ,
0: ਅੱਛਾ
1: ਉਹ ਨਾਮ ਆ ਮੁੰਡੇ ਦਾ, ਅਤੇ ਉਹ ਵੀ ਪਿੱਛੇ ਜੇ ਮੇਰੇ ਖਿਆਲ ਬਾਫਟਾ ਜਿੱਤਿਆ ਸੀਗਾ, ਬਹੁਤ ਮਸ਼ਹੂਰ, ਮੇਨ ਅਵਾਰਡ ਹੁੰਦਾ ਬ੍ਰਿਟਿਸ਼ ਅਕੈਡਮੀ ਅਵਾਰਡ ਕਹਿੰਦੇ ਉਹਨੂੰ, ਜੇ ਆਪਾਂ ਨੰਬਰਿੰਗ ਕਰ ਲਈਏ ਤਾਂ ਔਸਕਰ ਤੋਂ ਬਾਅਦ ਗੋਲਡਨ ਗਲੋਬ, ਫੇਰ ਇਹ ਵਾਲਾ, ਹੈ ਨਾ, ਅਤੇ ਉੱਥੇ ਵੀ ਇੰਨੇ ਇਹੀ ਲੋਨਾਰਡੋ ਕੈਪਰੀ ਵਗੈਰਾ, ਕ੍ਰਿਸ਼ਚਨ ਬੇਲ, ਮਤਲਬ ਸਾਰੇ ਤਕੜੇ ਦਿੱਗਜ ਲੋਕ ਬੈਠੇ ਪਏ, ਤੁਹਾਨੂੰ ਸਾਹਮਣੇ ਕਿਹਾ ਕਿ ਮੈਂ ਤੁਹਾਡਾ ਕੰਮ ਵੇਖ ਕੇ ਜਿੰਨਾ ਤੁਹਾਡਾ ਕੰਮ ਪਸੰਦ ਕਰਦਾ, ਉਨਾ ਹੀ ਮੇਰੇ ਅੰਦਰ ਟੀਸ ਹੈ ਕਿ ਮੈਂ ਇਸ ਤੋਂ ਵਧੀਆ ਕਰਕੇ ਦਿਖਾਵਾਂ, ਐਂਡ ਇਹ ਮੇਰਾ ਇੱਕ ਰਿਸਪੈਕਟ ਹੈ ਤੁਹਾਡੇ ਲਈ, ਕਿਉਂਕਿ ਮੈਂ ਤੁਹਾਡੇ ਤੋਂ ਤਗੜਾ ਜਾਂ ਤੁਹਾਡੇ ਲੈਵਲ ਦਾ ਲੈਜੈਂਡ ਬਣਨਾ ਚਾਹੁੰਦਾ, ਤਾਂ ਇਹ ਮੇਰਾ ਫਿਊਲ ਹੈ। ਐਂਡ ਮਤਲਬ ਉਹ ਇੱਦਾਂ ਦੀ ਸਪੀਚ ਸੀ ਕਿ ਯੂਜਲੀ ਕੀ ਹੁੰਦਾ ਕਿ ਨਵਾਂ ਬੰਦਾ ਹੋਵੇ, ਪੁਰਾਣਾ ਹੋਵੇ, ਸਟੈਂਡਿੰਗ ਓਵੇਸ਼ਨ ਤਾਂ ਮਿਲਦੀ ਹੀ ਆ, ਕਿਉਂਕਿ ਤੁਸੀਂ ਬੈਸਟ ਐਕਟਰ ਜਿੱਤੇ ਹੋ ਮੇਨ ਆ, ਉਹਨੂੰ ਫੇਰ ਵੀ ਮਿਲੀ, ਮਤਲਬ ਕਹਿ ਲਓ ਕਿ ਲੋਕਾਂ ਨੇ ਦਿਸ ਰਿਹਾ ਸੀਗਾ ਕਿ ਪੂਰਾ ਕਰਾਊਡ ਨਾਲ ਪੁੱਲ ਕਰ ਲਿੱਤਾ ਨਾ। ਸੋ ਹਾਂ, ਇਹ ਤੁਹਾਡਾ ਪੁਆਇੰਟ ਸਹੀ ਹੈ,
0: ਇਹ ਚੀਜ਼ਾਂ
1: ਕੌਨਫੀਡੈਂਸ ਮੈਟਰਸ।
0: ਹਾਂ, ਵਧੀਆ ਲੱਗਦੀਆਂ, ਤੁਸੀਂ ਮਤਲਬ ਆਪਣਾ ਕੌਨਫੀਡੈਂਸ ਜਿਹੜਾ ਵਿਖਾਉਣਾ, ਅਤੇ ਉਹਦਾ ਵਿਖਾਉਣ ਦੇ ਵਿੱਚ ਤੁਸੀਂ ਕਿਸੇ ਨੂੰ ਨੀਵਾਂ ਤੇ ਨਹੀਂ, ਕਈ ਵਾਰੀ ਹੁੰਦਾ ਬੰਦੇ ਆਪਣਾ ਕੌਨਫੀਡੈਂਸ ਵਿਖਾਉਂਦੇ ਆ, ਪਰ ਉਸ ਕੌਨਫੀਡੈਂਸ 'ਚੋਂ ਦੂਸਰੇ ਨੂੰ ਨੀਵਾਂ ਵਿਖਾ ਕੇ ਆਪਣਾ ਕੌਨਫੀਡੈਂਸ ਅਪ ਕਰਦੇ ਆ, ਉੱਥੇ ਫਿਰ ਉਹ ਦਿਲ ਜਿੱਤਣ ਦੀ ਬਜਾਏ ਤੁਸੀਂ
1: ਲੱਤਾਂ ਖਿੱਚਣ ਵਾਲੀ ਗੱਲ,
0: ਹਾਂ ਉੱਥੇ ਤੁਸੀਂ ਹਾਰ ਆਉਂਦੇ ਹੋ। ਸੋ ਇਹ ਚੀਜ਼ਾਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਬੜੀਆਂ ਜ਼ਰੂਰੀ ਨੇ। ਹੁਣ ਕਈ ਬੰਦੇ ਆ ਜਿਹੜੇ ਅਗਲੇ ਦੇ ਧਿਆਨ ਦੇ ਹਿੱਤ ਗੱਲ ਕਰਦੇ ਆ, ਜਿਹੜਾ ਬੰਦਾ ਸਾਹਮਣੇ ਬੈਠਾ ਜਾਂ ਆਡੀਅੰਸ ਆ, ਉਹਨਾਂ ਨੇ ਉਹਨਾਂ ਦੇ ਪਹਿਲਾਂ ਪੱਖ ਵੇਖਣਾ ਵੀ ਉਹ ਸੁਣ ਕੇ ਕੀ ਕਹਿਣਗੇ ਜਾਂ ਉਹਨਾਂ ਨੂੰ ਕਿੱਦਾਂ ਦਾ ਫੀਲ ਹੋਊਗਾ। ਕਈ ਬੰਦੇ ਆ ਜਾਂ ਆਮ ਆਪਾਂ ਸ਼ਾਇਦ ਆਪਣੇ ਆਪ ਨੂੰ ਪਹਿਲਾਂ ਰੱਖ ਕੇ ਗੱਲ ਕਰਾਂਗੇ ਵੀ ਅਸੀਂ ਕਿੱਦਾਂ ਦੇ ਲੱਗਣੇ ਆ, ਸਾਡੀ ਪ੍ਰੈਜੈਂਟੇਸ਼ਨ ਠੀਕ ਰਹੇ, ਅਗਲੇ ਦਾ ਮਤਲਬ ਹੁੰਦਾ ਕੋਈ ਇਹੋ ਹੀ ਚੀਜ਼ਾਂ ਨੇ ਨਾ
1: ਆਪਣਾ ਕੰਮ ਬਣਤਾ ਬਾੜ ਮੇ ਜਾਏ ਜਨਤਾ
0: ਹੋਰ ਕੀ ਚੱਲ ਰਿਹਾ ਦੇਸ਼ ਦੁਨੀਆਂ ਚ
1: ਦੇਸ਼ ਦੁਨੀਆਂ ਚ ਬਈ ਬਾਬਿਓ ਲੱਗ ਗਿਆ ਵੀਜ਼ਾ ਫਿਰ ਕੇ ਨਹੀਂ ਵੀਜ਼ਾ ਲੱਗ ਗਿਆ ਔਜਲਾ ਜੀ ਦਾ ਸ਼ੁਕਰ ਹੈ ਪਰਮਾਤਮਾ ਦਾ ਕਾਫੀ ਲੋਕ ਪਹੁੰਚੇ ਦੋ ਦਿਨ ਮੈਲਬੋਰਨ ਸੋਲਡ ਆਊਟ ਰਿਹਾ ਮੈਂ ਜਦੋਂ ਕੱਲ ਪਹੁੰਚਿਆ ਉੱਥੇ ਇੱਕ ਚੀਜ਼ ਬੜੀ ਕਮੈਂਡੇਬਲ ਲੱਗੀ ਮੈਨੂੰ ਉਹਨਾਂ ਨੇ 8 PM ਸਟਾਰਟ ਲਿਖਿਆ ਸੀਗਾ ਟਿਕਟ ਤੇ 8 PM ਹੀ ਸਟਾਰਟ ਹੋਇਆ ਮੈਂ ਕਹਿੰਦਾ ਨਾ ਇੱਕ ਹੋਇਆ ਨਾ 59 ਤੇ ਐਗਜੈਕਟਲੀ 8 ਤੇ 21 ਆਇਆ 21 ਉਹਦਾ ਪ੍ਰੋਡਿਊਸਰ ਹੈ ਸਾਰੇ ਗਾਣੇ ਉਹੀ ਪ੍ਰੋਡਿਊਸ ਕਰਦਾ ਉਹਨੇ DJ ਜਿਹਾ ਚਲਾਇਆ
0: ਅੱਛਾ
1: ਕੱਲ ਦੇ ਸ਼ੋਅ ਦੇ ਅੰਦਰ ਨਾ ਇੱਕ ਓਬਜ਼ਰਵੈਂਟ ਵਾਈਜ਼ ਮੈਂ ਕਾਫੀ ਜ਼ਿਆਦਾ ਸ਼ੋਅ ਵੇਖਿਆ ਕਾਫੀ ਚੀਜ਼ਾਂ ਓਬਜ਼ਰਵ ਕੀਤੀਆਂ ਮੈਂ ਪਹਿਲਾ ਓਬਜ਼ਰਵੇਸ਼ਨ ਮੈਨੂੰ ਇਹੋ ਹੀ ਜੋ ਇੱਕ ਨੋਰਮਲ ਹੈ ਹਨਾ ਕਿ ਯੂਜੁਅਲ ਓਬਜ਼ਰਵੇਸ਼ਨ ਹੈ ਕਿ ਬਹੁਤੇ ਲੋਕ ਇਸ ਕਰਕੇ ਆਉਂਦੇ ਕਿ ਮੈਂ ਸਟੋਰੀ ਜਾਂ ਰੀਲ ਪਾ ਦਵਾਂ ਕਿ ਬਾਈ ਅਸੀਂ ਪਹੁੰਚੇ
0: ਜ਼ਿਆਦਾ ਇਹੋ ਹੀ ਦੌੜ
1: ਨਾ ਕਿ ਅਸੀਂ ਭੀੜ ਦੇ ਉਸ ਭੀੜ ਦੇ ਹਿੱਸਾ ਕਿ ਹੂ ਇਜ਼ ਹੈਵਿੰਗ ਫਨ ਔਨ ਅ ਵੈਨਸਡੇ ਨਾਈਟ ਔਰ ਟਿਊਜ਼ਡੇ ਨਾਈਟ ਇੱਕ ਤੇ ਇਹ ਦੂਸਰੀ ਜਿਹੜੀ ਮੈਨੂੰ ਇੱਕ ਓਬਜ਼ਰਵੇਸ਼ਨ ਮੇਰੇ ਮਾਇੰਡ 'ਚ ਆਈ ਕਿ ਅਗੇਨ ਕਰਨ ਔਜਲਾ ਇਜ਼ ਅ ਹਿਊਜ ਸਟਾਰ ਨਥਿੰਗ ਟੇਕਿੰਗ ਅਵੇ ਫਰੋਮ ਹਿਮ ਪਰ ਇੱਕ ਹੁੰਦਾ ਨਾ ਜੀ ਅੱਜ ਇੱਕ ਮਿਆਰ ਬਣ ਗਿਆ ਕਿ ਸਟ੍ਰੀਮਸ ਕਿ ਸਪੋਟੀਫਾਈ ਤੇ ਇਹਦੇ ਜੀ 500 million ਸਟ੍ਰੀਮ ਆ ਹਨਾ ਜਾਂ ਯੂਟਿਊਬ ਤੇ 1 billion ਜਾਂਦੇ ਹਨਾ ਅਗੇਨ ਗ੍ਰੇਟ ਆਰਟਿਸਟ ਪਰ ਜਦੋਂ ਵੀ ਨਾ ਉਹਨੇ ਮਨਮੋਹਨ ਵਾਰਿਸ ਦਾ ਕੋਕਾ ਗਾ ਦਿੱਤਾ ਹਨਾ ਉਹਨੇ ਜੇ ਉਹ ਜਾਣੇ ਜਾਣਾ ਗਾ ਦਿੱਤਾ ਹਨਾ ਹਿੰਦੀ ਵਾਲਾ ਜਾਂ ਫਿਰ ਉਹਨੇ ਬੱਬੂ ਮਾਨ ਦਾ ਕੋਈ ਗਾਣਾ ਗਾ ਦਿੱਤਾ ਤੇ ਲੋਕ ਆਈ ਕੁਡ ਸੀ ਕਿ ਲੋਕਾਂ ਦੀ ਐਨਰਜੀ 300% ਹੋਵੇ ਭਾਵੇਂ ਉਹਨੇ ਛੋਟੇ ਛੋਟੇ ਮੁਖੜੇ ਗਾਏ ਰਾਦਰ ਦੈਨ ਉਹਦੇ ਗਾਣਿਆਂ ਦੇ ਵਿੱਚ 21 ਵੀ ਜਦੋਂ ਆਇਆ 21 ਨੇ ਵੀ ਆ ਕੇ DJ ਚਲਾਇਆ ਹੀ ਇਜ਼ ਅ DJ ਉਹਨੇ DJ ਆਪਣਾ ਲੈਪਟਾਪ ਤੇ ਔਨ ਕੀਤਾ ਤੇ ਲੈਂਬਰ ਹੁਸੈਨਪੁਰੀ ਤੋਂ ਲੈ ਕੇ ਮਤਲਬ ਉਹੀ ਸਾਰੇ ਪੱਕੇ ਗਾਣੇ ਵਿਆਹ ਸ਼ਾਦੀਆਂ ਵਾਲੇ ਹੋ ਗਏ ਨਾ ਜਿਸ ਤਰ੍ਹਾਂ ਕਿ ਦਾਰੂ ਵੀ ਕੇ ਬਸ ਆ ਸਭ ਵੀ ਚੱਲੇ ਹਨਾ ਜੇ ਜੱਟ ਵਿਗੜ ਗਿਆ ਲੋਕ ਫਨ ਕਰ ਰਹੇ ਆ ਜਦੋਂ ਵੀ ਗਾਣਾ ਨਹੀਂ ਚੱਲ ਰਿਹਾ ਪੁਰਾਣੇ ਘੈਂਟ ਗਾਣੇ ਮਿੱਤਰਾਂ ਦੀ ਛੱਤਰੀ ਤੇ ਉੱਡ ਗਈ ਐਂਡ ਆਲ ਦੈਟ ਮਤਲਬ ਉਹ ਵਾਲਾ ਡਿਜ਼ਾਈਨ ਪੱਖੋਂ ਸ਼ੋਅ ਬਹੁਤ ਉੱਪਰ ਸੀ ਕਿਉਂਕਿ ਮੇਰੇ ਖਿਆਲ ਨਾਲ ਕਰਨ ਔਜਲਾ ਦੀ ਸ਼ਾਇਦ ਹੀ ਇਜ਼ ਅ ਵੈਰੀ ਗ੍ਰੇਟ ਰਾਈਟਰ ਪਰ ਆਪਾਂ ਉਹਨੂੰ ਸਿੰਗਰ ਉਨਾ ਤਕੜਾ ਨਹੀਂ ਕਹਿ ਸਕਦੇ ਹਨਾ ਸੋ ਉਹ ਸ਼ੋਅ ਨੂੰ ਬਚਾ ਕੇ ਰੱਖਣ ਲਈ ਵਧੀਆ ਰੱਖਣ ਲਈ ਬਹੁਤ ਹੈਵੀਲੀ ਪ੍ਰੋਡਿਊਸਡ ਸ਼ੋਅ ਸੀ ਸਟੇਜ ਵੀਡੀਓਜ ਲਾਈਟ ਸ਼ੋਅ ਲੇਜ਼ਰ ਸ਼ੋਅ ਐਵਰੀਥਿੰਗ ਵਾਸ ਗੁੱਡ ਮਤਲਬ ਗੁੱਡ ਪ੍ਰੋਡਕਟ ਗੁੱਡ ਟਾਈਮ ਪਾਸ ਪਰ ਮੈਂ ਇਹ ਓਬਜ਼ਰਵ ਕੀਤਾ ਕਿ ਲੋਕ ਡੈਡ ਬਹੁਤ ਛੇਤੀ ਹੋ ਜਾਂਦੇ ਆ ਹਨਾ ਕਿ ਕਿਉਂਕਿ ਗਾਣੇ ਸੁਣੇ ਦੁਬਾਰਾ ਤੁਸੀਂ ਸੁਣੋ ਤਾਂ ਕਿੰਨੀ ਕੀ ਸੁਣ ਲਉਂਗੇ ਸਾਡੀ ਤੁਹਾਡੀ ਮੇਰੀ ਪਲੇਲਿਸਟ ਦੇ ਅੰਦਰ ਸਾਡੇ ਕੋਈ ਵੀ ਫੇਵਰੇਟ ਸਿੰਗਰ ਹੋਣ ਪਰ ਆਪਾਂ ਲੱਗਦਾ 7ਵਾਂ ਗਾਣਾ ਨਹੀਂ ਸੁਣਦੇ ਹੋ ਸੋ ਆਡੀਅੰਸ ਥੋੜ੍ਹਾ ਡਿਪ ਹੁੰਦੀ ਆ ਐਂਡ ਆਰਟਿਸਟ ਇਜ਼ ਵੈਰੀ ਸਮਾਰਟ ਹੀ ਨੋਜ਼ ਕਿ ਆਡੀਅੰਸ ਕਦੋਂ ਡਿਪ ਹੁੰਦੀ ਹੈ ਫਿਰ ਉਹ ਕੋਈ 7-8 ਮਿੰਟ ਦੀ ਹਨਾ ਆਈਟਮ ਜੀ ਵੱਖਰੀ ਜੀ ਕੱਢ ਕੇ ਲੈ ਆਊਗਾ ਹਨਾ ਜਿਹੜੀ ਤੁਸੀਂ ਸੁਣੀ ਨੀ ਮਤਲਬ ਕਿਸੇ ਹੋਰ ਦਾ ਗਾਣਾ ਗਾ ਦਿੱਤਾ ਕਿਸੇ ਨੂੰ ਟ੍ਰਿਬਿਊਟ ਦੇ ਦਿੱਤੀ ਜਾਂ ਐਵੇਂ ਉਹ ਲਿਆਓ ਜੀ ਕਰਦੀ ਹੈ ਸਾਇੰਸ ਹੋਏ ਨਾ ਕਿਸੇ ਨੇ ਜੈਕਟ ਸੁੱਟਤੀ ਆ ਇਹੋ ਜਿਹਾ ਕੰਮ ਨੀ ਕਰਨਾ ਬਾਬਿਓ ਏਡਲੇਡ ਵਾਲਾ ਕੰਮ ਨੀ ਕਰਨਾ ਮੈਲਬਨ ਚ ਕਲਾਸ ਹੈ ਕਲਾਸ ਬਸ ਜਨਤਾ ਕੁਛ ਕਿ ਮੈਲਬਨ ਕਿ ਵੈਰੀ ਸਮਾਰਟ ਸ਼ੋ ਮੈਂ ਕਹੂੰਗਾ
0: ਫਿਰ ਇਹ ਜਿੱਦਾਂ ਦਾ ਮੈਨੂੰ ਸੁਣਨ ਦੇ ਵਿੱਚ ਲੱਗ ਰਿਹਾ ਵਾ ਇਹ ਮਤਲਬ ਕਹਿ ਲਈਏ ਕਿ ਇੱਕ ਵੱਡਾ ਨਾਈਟ ਕਲੱਬ ਟਾਈਪ ਹੋ ਗਿਆ
1: ਐਬਸੋਲੂਟਲੀ
0: ਸੋ ਇਹ ਫਿਰ ਕੌਂਸਰਟ ਦੀ ਵਾਈਬ ਮੈਨੂੰ ਮਤਲਬ ਸੁਣਨ ਚ ਮੈਨੂੰ ਘੱਟ ਲੱਗ ਰਹੀ ਹੈ ਮੈਨੂੰ ਇਹ ਲੱਗ ਰਿਹਾ ਵੀ ਜਿੱਦਾਂ ਨਾਈਟ ਕਲੱਬ ਬਹੁਤ ਵੱਡਾ ਹੋਵੇ ਜਿੱਥੇ
1: ਮਤਲਬ ਕਹਿ ਲਓ ਇਹ ਬੇਸਿਕਲੀ ਜੋ ਡਰੇਕ ਜੋ ਕੈਂਡਰਿਕ ਲਮਾਰ ਇਹ ਸਭ ਆ ਕੇ ਕਰਦੇ ਆ ਜੋ ਹਨਾ ਜਿੰਨਾ ਤੋਂ ਇਹ ਲੋਕ ਬਹੁਤ ਜ਼ਿਆਦਾ ਵੈਸੇ ਵੀ ਇੰਸਪਾਇਰਡ ਨੇ ਜੈਸੇ ਕੱਲ ਡਰੇਕ ਦਾ ਵੀ ਗਾਣਾ ਗਾ ਦਿੱਤਾ DJ ਤੋਂ ਵੀ ਡਰੇਕ ਦਾ ਗਾਣਾ ਲਾਇਆ ਤੇ 21 ਨੇ ਆਵਾਜ਼ ਬੰਦ ਕਰਤੀ ਇਸ ਤਰ੍ਹਾਂ ਹੁੰਦਾ ਨਾ ਕਿ ਸਾਰੇ DJ ਨੂੰ ਕਹਿੰਦਾ ਕਿ ਬੋਲੋ ਸਾਰੇ ਕਹਿੰਦੇ ਓ ਹੋ ਫਿਰ ਚਲਾ ਇਸ਼ਕ ਤੇਰਾ ਤੜੋਵੇ ਉਹਨੇ ਡਰੇਕ ਦਾ ਡਾਊਨ ਕੀਤਾ ਐਂਡ ਉਹ 8-10 ਹਜ਼ਾਰ ਜਨਤਾ ਨੇ ਪ੍ਰੋਪਰ ਡਰੇਕ ਦਾ ਗਾਇਆ ਨਾਲ ਕਿ ਤੁਸੀਂ ਇੱਕ ਆਡੀਅੰਸ ਉਸ ਹਿਸਾਬ ਦੀ ਲੱਭ ਲਿੱਤੀ ਹੋਈ ਹੈ ਕਿ ਉਹਨਾਂ ਨੂੰ ਤੁਹਾਡੀ ਵਾਈਬ ਪਤਾ ਤੁਹਾਡੀ ਵਾਈਬ ਕੀ ਹੈ ਤੇ ਉਹਦੇ ਆਸੇ ਪਾਸੇ ਪਰ ਜੋ ਆਪਾਂ ਇੱਕ ਟ੍ਰੈਡੀਸ਼ਨਲ ਕਹਿੰਦੇ ਕਿ ਅਖਾੜੇ ਵਾਲਾ ਸਿੰਗਰ ਹੋ ਗਿਆ ਜਾਂ ਫਿਰ ਨਾ ਸਿਰਫ ਗਾਇਕੀ ਦਾ ਜ਼ੋਰ ਲਗਾਉਂਦੇ ਹਾਂ ਇਟ ਵਾਜ਼ ਨੋਟ ਦੈਟ ਇਟ ਵਾਜ਼ ਅ ਪ੍ਰੋਪਰ ਸ਼ੋਅ ਬਾਈ ਸ਼ੋਅ ਕਾਫੀ ਲੋਕਲ ਇਵੈਂਟਸ ਵੀ ਹੋਏ ਉਸ ਤੋਂ ਬਾਅਦ ਆਫਟਰ ਪਾਰਟੀ ਨਾਮ ਤੇ ਲੋਕਾਂ ਨੇ ਛੋਟੀ ਛੋਟੀ ਪਾਰਟੀਜ਼ ਰੱਖੀ ਹੋਈ ਸੀ ਕਾਫੀ ਲੋਕ ਹਨਾ
0: ਜਿੱਥੇ
1: ਦੋ ਦੋ ਤਿੰਨ ਤਿੰਨ ਘੰਟੇ ਹੋਰ ਨੀਂਦ ਨਹੀਂ ਆਉਂਦੀ ਮੈਂ ਤਾਂ ਜਿਹੜੀ ਕੈਬ ਕੀਤੀ ਭਾਈ ਜਾਨ ਵੈਲ ਡਨ, ਮੈਂ ਤੁਹਾਡਾ ਨਾਮ ਬੋਲਾਂਗਾ, ਉਮਰ ਭਾਈ ਫਰੋਮ ਕਰਾਚੀ. ਉਹਨਾਂ ਨੇ ਬਸ ਮੈਨੂੰ ਮਹਾਦੇਵ ਨਾਲ 2 ਸੈਕਿੰਡ ਲਈ ਮਿਲਾ ਦਿੱਤਾ ਸੀਗਾ. ਕਿਆ ਉਹਨਾਂ ਨੇ ਕਾਰ ਕੱਢੀ ਹੈ ਰਸ਼ ਤੋਂ, ਠੀਕ ਹੈ, ਮੇਰੇ ਸਾਹਮਣੇ ਆਏ. ਮੈਂ ਕਿਹਾ ਮਹਾਦੇਵ ਤੁਸੀਂ ਕਹਿੰਦੇ ਬਸ ਅਭੀ ਤੁਹਾਡਾ ਸਮੇਂ ਨਹੀਂ ਹੋਇਆ ਹੈ. ਮੈਂ ਕਿਹਾ ਮੈਂ ਤਾਂ ਕਹਿ ਰਹਾ ਚਲ ਗਏ. ਉਹਨੇ ਕਿਹਾ ਇਹਨੇ ਪਹਿਲੇ ਗੱਭਰੂ ਗਾਣਾ ਗਾਇਆ, ਹਾਂ, ਕਹਿੰਦਾ ਐਂਡ ਚ ਗੈਂਗਸਟਰ ਗਾਇਆ, ਹਾਂ, ਕਹਿੰਦਾ ਹਮੇਸ਼ਾ ਇਹੀ ਕਰਦਾ. ਮੈਂ ਕਿਹਾ ਯਾਰ ਸਾਨੂੰ, ਮੈਂ ਕਿਹਾ ਵੱਖਰੀ ਟੀਸ ਆ. ਉਹਨੇ ਵੀ ਅੱਧਾ ਘੰਟਾ ਔਜਲਾ ਚਲਾਇਆ. ਮੇਰਾ ਦਿਲ ਨਾ ਮਤਲਬ ਮੰਨੇ ਉਹਨੂੰ ਕਹਿਣ ਲਈ ਕਿ ਨਹੀਂ ਮੇਰਾ ਇੰਟਰਸਟ ਨਹੀਂ ਹੈ ਭਾਈ, ਆ ਚੈੱਕ ਕਰੋ, ਮੈਂ ਇਹ ਵੀ ਸੁਣਤਾ ਹੂੰ, ਇਹ ਵੀ ਸੁਣਤਾ. ਉਮਰ ਭਾਜੀ ਗ੍ਰੇਟ ਪਲੇ ਲਿਸਟ, ਪਰ ਬੰਦੇ ਨੂੰ ਪੁੱਛ ਲਿਆ ਕਰੋ ਪਹਿਲੇ ਉਹ ਤੇਰੀ ਇੱਛਾ ਹੈ.
0: ਚਲੋ ਖੈਰ, ਸਾਨੂੰ ਇੱਥੇ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਵੇਖਣੀਆਂ. ਮੈਂ ਕਈ ਵਾਰੀ ਸੋਚਦਾ ਵੀ ਆਖਰ ਮਤਲਬ ਕਿਹੜੀ ਚੀਜ਼ ਕਿਉਂ ਆਪਾਂ ਇਹ ਜਿਹੜੇ ਸ਼ੋ ਨੇ ਅਲੱਗ ਅਲੱਗ, ਵੈਸੇ ਹਰ ਇੱਕ ਦੀ ਬਿਰਤੀ ਹੋਊਗੀ ਸ਼ੋ ਵੇਖਣ ਦੀ. ਕੋਈ ਐਂਟਰਟੇਨ ਹੋਣ ਜਾਂਦਾ ਹੋਊਗਾ, ਕੋਈ ਫੁਕਰੀ ਮਾਰਨ ਜਾਂਦਾ ਹੋਊਗਾ, ਕੋਈ ਰੀਲ ਪਾਉਣ ਜਾਂਦਾ ਹੋਊਗਾ. ਕੁਛ ਮੈਨੂੰ ਲੱਗਦਾ ਵੀ ਅੱਜ ਕੱਲ੍ਹ ਇਸੇ ਕਰਕੇ ਜਾਂਦੇ ਆ ਵੀ ਆਪਾਂ ਸਟੇਟਸ ਸਿੰਬਲ ਸ਼ੋ ਕਰਨਾ, ਵੀ ਇਹ ਬਹੁਤ ਮਹਿੰਗੀ ਟਿਕਟ ਹੈ, ਅਸੀਂ ਤਾਂ ਵੀ ਲਈ ਹੈ, ਵੇਖੋ ਅਸੀਂ ਤਾਂ ਵੀ ਆਏ ਹਾਂ. ਅਲੱਗ ਅਲੱਗ ਸੋ ਕਿਸੇ ਨੂੰ ਵਾਕਈ ਇਹ ਲੱਗਦਾ ਹੋਊਗਾ ਵੀ ਯਾਰ ਮਤਲਬ ਵਿਹਲੇ ਬੈਠੇ ਬੋਰ ਹੋਣ ਡਿਆ. ਕਿੰਨੇ ਕੁ ਹੋਣਗੇ ਲੋਕ ਜਿਹਨਾਂ ਨੂੰ ਲੱਗਦਾ ਹੋਊਗਾ ਵੀ ਅਸੀਂ ਇਹਦੇ ਬੜੇ ਤਕੜੇ ਫੈਨ ਹੈ, ਅਸੀਂ ਤੇ ਜਾਣਾ ਹੀ ਜਾਣਾ. ਅਲੱਗ ਹੁਣ ਬਦਲ ਗਿਆ ਸਮੇਂ ਕਾਰਨ, ਹੁਣ ਪਹਿਲਾਂ ਵਾਲੇ ਨਹੀਂ ਰਹੇ. ਹੁਣ
1: ਮੈਂ ਤਾਂ ਇਹ ਸਗੋਂ ਸੋਚਦਾ ਮਤਲਬ ਔਜਲਾ ਨੇ ਖੁਦ ਕੱਲ ਜਦੋਂ ਸ਼ੋ ਕਰਦਾ ਪਿਆ ਨਾ, ਇੱਕ ਤਾਂ ਅਗੇਨ ਜੋ ਮੈਂ ਹੈਰਾਨ ਹੋਇਆ ਸੀਗਾ ਔਜਲਾ ਵੇਲੇ, ਮੈਂ ਇੰਨਾ ਹੈਰਾਨ ਨਹੀਂ ਹੋਇਆ ਕਿਉਂਕਿ ਦਿੱਲੀ ਬੰਬੇ ਤੱਕ ਤਾਂ ਗਾਣੇ ਚੱਲਦੇ. ਮੈਂ ਡਾਕਟਰ ਸਤਿੰਦਰ ਸਰਤਾਜ ਦੇ ਸ਼ੋਅ 'ਚ ਵੀ ਦੇਖਿਆ ਸੀ ਕਿ ਲੋਕੀ ਹਿੰਦੀ ਸਪੀਕਿੰਗ ਆਡੀਅੰਸ ਆਈ ਹੋਈ ਸੀਗੀ ਜਦੋਂ ਮਤਲਬ ਕਈ ਲੋਕਾਂ ਨੂੰ, ਕਿਉਂਕਿ ਉਹ ਇੱਕ ਗਾਣਾ ਮਸ਼ਹੂਰ ਹੋ ਗਿਆ ਸੀਗਾ ਨਾ ਧੁਰੰਧਰ ਫਿਲਮ ਦੇ ਅੰਦਰ, ਇੱਕ ਲਾਈਨ ਸਾਨੂੰ ਸਾਰੀਆਂ ਵਿਸਰ ਗਈਆਂ ਰਾਵਾਂ ਵੇ, ਹੈ ਨਾ.
0: ਨਹੀਂ ਉਹ ਮਸਲਾ ਨਹੀਂ ਆ. ਹੁਣ ਕੱਲ ਇੱਕ ਉਹ ਆਪਣੀ ਬੇਟੀ ਆ, ਉਹ ਉਹਦੇ ਡੈਡੀ ਨਾਲ ਮੇਰੀ ਗੱਲ ਹੋਣ ਡਈ ਤੇ ਉਹ ਦੱਸਣ ਡਏ ਵੀ ਉਹਦੀ ਜਿਹੜੀ ਬੇਟੀ ਆ ਉਹਦੇ ਨਾਲ 4 ਕੁੜੀਆਂ ਜਿਹੜੀਆਂ ਨੇ ਉਹ ਗਈਆਂ ਸੀ ਅਤੇ ਉਹਨਾਂ ਦੇ ਵਿੱਚੋਂ 4 ਦੇ ਵਿੱਚੋਂ ਇਹ ਪੰਜਾਬੀ ਆ ਅਤੇ 4 ਦੇ ਵਿੱਚੋਂ ਇੱਕ ਕੁੜੀ ਜਿਹੜੀ ਆ ਉਹ ਸਾਊਥ ਹਲਦੀ ਆ ਅਤੇ ਦੂਸਰੀਆਂ 3 ਜਿਹੜੀਆਂ ਨੇ ਉਹ ਹੋਰ ਅਲੱਗ ਅਲੱਗ ਕਮਿਊਨਿਟੀਜ਼ ਦੀਆਂ ਨੇ. ਨਾ ਉਹਨਾਂ ਨੂੰ ਮਤਲਬ ਹਿੰਦੀ ਆਉਂਦੀ ਆ, ਨਾ ਉਹਨਾਂ ਨੂੰ ਪੰਜਾਬੀ ਆਉਂਦੀ ਆ, ਹੈ ਨਾ. ਅਤੇ ਉਸ ਅਤੇ ਮੈਂ ਕਿਹਾ ਫਿਰ ਉਹ ਕਿੱਧਰ ਵੀ ਕੀ ਉਹਨਾਂ ਦਾ ਕੀ ਵਿਚਾਰ ਹੈ? ਕਹਿੰਦਾ ਉਹ ਕਹਿੰਦੀਆਂ, ਮੈਂ ਪੁੱਛਿਆ ਇਹ, ਕਹਿੰਦਾ ਉਹ ਕਹਿੰਦੀਆਂ ਵੀ ਸਾਨੂੰ ਕੋਈ ਸਮਝ ਤਾਂ ਨਹੀਂ ਲੱਗੀ ਉਹ ਕੀ ਕਹਿੰਦੇ, ਬਟ ਅਸੀਂ ਸਿਰਫ ਜੋ ਉੱਥੇ ਮਾਹੌਲ ਸੀ ਜਿੱਦਾਂ ਲੋਕੀ ਨੱਚਣ ਡੇ ਸੀ, ਮਿਊਜ਼ਿਕ ਸੀ ਤੇ ਆਪਾਂ ਨੱਚ ਲਿਆ ਤੇ ਨੱਚ ਕੇ ਆ ਗਏ.
1: ਹਾਂ, ਮਤਲਬ ਉਹੀ ਵਾਈਬ ਆ ਬੇਸਿਕਲੀ, ਇਹ ਕਿ ਵਾਈਬ ਇਹ ਉਹੀ ਹੈ ਨਾ, ਜੈਨਜ਼ੀ ਵਰਡ ਆ ਵਾਈਬ, ਵਾਈਬ ਲਈ ਜਾ ਰਹੇ. ਉਹ ਮੈਂ ਉਹੀ ਕਹਿ ਰਹੀ ਕਿ ਮਤਲਬ ਮੈਂ ਥੋੜਾ ਹੈਰਾਨ ਹੋਇਆ ਕਿ ਕਰਨ ਔਜਲਾ ਨੇ ਇੱਕ ਮੈਂ ਓਬਵੀਅਸਲੀ ਗਾਣੇ ਦਾ ਨਾਂ ਨਹੀਂ ਲਵਾਂ ਕਿ ਹੋਰ ਸ਼ੋਅ ਹੁੰਦੇ ਰਹਿਣਗੇ, ਆਪਾਂ ਸ਼ੋਅ ਥੋੜ੍ਹਾ ਨਾ ਕਿਸੇ ਲਈ ਸਪੋਇਲ ਕਰਨਾ. ਉਹਨੇ ਜਿਸ ਗਾਣੇ ਦਾ ਨਾਂ ਲਿੱਤਾ ਨਾ ਆਪਣੇ ਨਾਲ ਐਸੋਸੀਏਟ ਕਰਕੇ, ਇਹ ਉਹ ਗਾਣਾ ਜਿਹਨੇ ਔਜਲੇ ਨੂੰ ਔਜਲਾ ਬਣਾਇਆ ਬਾਬਿਓ. ਮੈਂ ਹੈਰਾਨ ਹੋਇਆ ਕਿਉਂਕਿ ਉਸ ਤੋਂ ਪਹਿਲਾਂ ਹੀ ਵਾਜ ਹਿੱਟ, ਮਸ਼ਹੂਰ ਸੀਗਾ, ਕਾਫੀ ਤਕੜੇ ਗਾਣੇ ਆ ਚੁੱਕੇ ਸੀਗੇ. ਫਿਰ ਮੈਂ ਆਈਡੀਆ ਲਾਇਆ ਕਿ ਓਕੇ ਇਹ ਗਾਣੇ ਤੋਂ ਦਿੱਲੀ ਹਰਿਆਣਾ
0: ਪਹੁੰਚਿਆ.
1: ਜਦੋਂ ਆਰਟਿਸਟ, ਅਗੇਨ ਮੈਂ ਆਰਟਿਸਟ ਦੇ ਸੋਚ ਰਹੀ, ਜਦੋਂ ਆਰਟਿਸਟ ਦਾ ਪੁਆਇੰਟ ਆਫ ਵਿਊ ਇਹ ਆ ਕਿ ਹੈ ਨਾ ਕਿ ਦਿਸ ਇਜ਼ ਵਾਟ ਆਈ ਹੈਵ ਟੂ ਡੂ, ਉਹਦੇ ਸ਼ੋਅ 'ਚ ਝਲਕਦਾ ਪਿਆ ਸੀ. ਸੋ ਵੈਰੀ ਵੈਲ ਮੈਨੇਜ ਸ਼ੋਅ. ਅਗੇਨ ਉਹਨੇ ਜੇ 9 ਵਜੇ ਆਉਣਾ ਸੀ 9 ਵਜੇ ਆਇਆ, 8 ਵਜੇ ਆਇਆ 8 ਵਜੇ. ਸਗੋਂ ਆਪਣੇ ਬੰਦੇ ਪਤਾ ਨਹੀਂ ਬਾਹਰ ਕਿਉਂ ਬੈਠੇ ਰਹਿੰਦੇ, ਮੈਨੂੰ ਸਮਝ ਨਹੀਂ ਆਉਂਦਾ.
0: ਵੇਖੋ ਮੈਂ ਇਸੇ ਕਰਕੇ ਕਹਿਣਾ ਨਾ, ਅਲੱਗ ਅਲੱਗ ਬੰਦੇ ਦੀ ਅਲੱਗ ਅਲੱਗ ਬਿਰਤੀ ਆ ਸ਼ੋਅ ਵੇਖਣ ਦੀ. ਮਤਲਬ ਉਹ ਜਿਹੜਾ ਬਾਹਰ ਵਾਲਾ ਵਾ ਉੱਥੋਂ ਤੁਹਾਨੂੰ ਇੱਕ ਚੀਜ਼ ਸਮਝ ਲੱਗ ਜੂਗੀ ਵੀ ਉਹ ਸ਼ੋਅ ਵੇਖਣ ਨਹੀਂ ਗਏ, ਸਿਰਫ ਇੱਕ ਆਊਟਿੰਗ ਚਾਹੀਦੀ ਆ. ਉਹ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਆ, ਕਿਤੇ ਵੀ ਹੋ ਸਕਦੀ ਆ. ਉਹ ਇੱਕ ਵਾਈਬ ਆ, ਉਹ ਵਾਈਬ ਉਹਨਾਂ ਨੂੰ ਬਾਹਰ ਦੀ ਚੰਗੀ ਲੱਗਦੀ, ਉਹਨਾਂ ਨੂੰ ਅੰਦਰ ਦੀ ਨਹੀਂ ਚੰਗੀ ਲੱਗਦੀ. ਉਹਨਾਂ ਨੇ ਬਹਿਣਾ ਨਹੀਂ ਉੱਥੇ, ਸੁਣਨਾ ਨਹੀਂ ਆ, ਉਹਨਾਂ ਨੇ ਨੱਚਣਾ ਨਹੀਂ ਆ. ਹੁਣ ਨੱਚਣ ਵਾਲੇ ਗੋਡੇ ਨਹੀਂ ਰਹੇ, ਹੁਣ ਹੁਣ ਉਹ ਜੁੱਤੀਆਂ ਉਹ ਵਾਲੀਆਂ ਨਹੀਂ ਪਾ ਕੇ ਆਏ ਜਿਨ੍ਹਾਂ ਦੇ ਨਾਲ ਨੱਚਿਆ ਜਾਵੇ. ਹੁਣ ਉਹ ਨੱਚਦੇ ਸ਼ਾਇਦ ਚੰਗੇ ਨਹੀਂ ਲੱਗਦੇ ਉਹਨਾਂ ਨੂੰ, ਲੱਗੂਗਾ ਵੀ ਯਾਰ ਮਤਲਬ ਉੱਥੇ ਨੱਚਦਿਆਂ ਜੇ ਕਿਸੇ ਨੇ ਯੰਗਸਟਰ ਨੇ ਉਹ ਇਹ ਕਹਿਤਾ ਤੇ ਯਾਰ ਸਾਡੇ ਕੋਲ ਨਹੀਂ ਜਰਿਆ ਜਾਣਾ, ਅਸੀਂ ਤੇ ਬਾਹਰੇ ਬਹਿ ਕੇ ਪੀ ਕੇ ਘਰ ਚੱਲ ਜਾਵਾਂਗੇ.
1: ਮੈਂ ਆਸਟ੍ਰੇਲੀਅਨ ਓਪਨ ਦੀ ਲਿਸਟਿੰਗ ਨਹੀਂ ਲੱਗੀ ਉੱਪਰੋਂ, ਮੈਂ ਕਿਹਾ ਆਪਣੇ ਬੰਦੇ ਲੱਗ ਵੀ ਨਹੀਂ ਰਹੇ ਇੰਟਰਸਟਿਡ, ਬੈਠੇ ਕਿਉਂ ਪਏ ਆ ਬਈ, ਚੱਲੇ ਜਾਓ ਅੰਦਰ.
0: ਚਲੋ ਖੈਰ, ਇਹ ਤੇ ਸਾਡੇ ਵਿਚਾਰ ਨੇ, ਕਿਉਂਕਿ ਇਹ ਸੋਹਣੀ ਗੱਲ ਆ ਵੀ ਵੱਡੇ ਵੱਡੇ ਸ਼ੋਅ ਤੇ ਵੱਡੀ ਵੱਡੀ ਭੀੜ ਤੇ ਭਰ ਰਹੇ ਨੇ, ਇਹ ਸੋਹਣੀ ਗੱਲ ਹੈ.
1: ਮਤਲਬ ਤੇ ਸੋਚ ਕੇ ਲੋਕਾਂ ਕੋਲ ਪੈਸਾ ਹੈ ਇੱਥੇ ਖਰਚਣ ਲਈ, ਕਿ ਵੀ ਆਰ ਥਰਾਈਵਿੰਗ ਵੈਲ, ਆਪਾਂ ਇਹ ਕਹਿ ਸਕਦੇ ਹਾਂ.
0: ਪਰ ਇਹਦਾ ਇੱਕ ਪੱਖ ਹੋ ਰਿਹਾ ਕ੍ਰਿਸ਼ਨਾ ਜੀ, ਤੁਸੀਂ ਜਦੋਂ ਇੱਕ ਚੀਜ਼ ਨੋਟ ਕਰਿਓ, ਜਦੋਂ ਮਾਰਕੀਟ ਅਪ ਜਾਊਗੀ ਨਾ, ਅੱਜ ਕੱਲ੍ਹ ਵੇਖੋ ਮਾਰਕੀਟ ਡਾਊਨ ਆ, ਅੱਜ ਕੱਲ੍ਹ ਸਾਰੇ ਬਿਜ਼ਨਸ ਜਿਹੜੇ ਸਫੋਕੇਟ ਕਰ ਰਹੇ ਆ, ਹਰ ਇੱਕ ਪਾਸੇ ਕਿਸੇ ਨੂੰ ਤੁਸੀਂ ਪੁੱਛ ਲਓ ਕਹੂਗਾ ਵੀ, ਕਿਉਂਕਿ ਪ੍ਰੋਪਰਟੀ ਚ ਡਾਇਰੈਕਟਲੀ ਸਾਰੇ ਇਨਵੋਲਵ ਨੇ,
1: ਮਤਲਬ ਕੋਈ ਇੰਡਸਟਰੀ ਛੁੱਟੀ ਨਹੀਂ, ਯੂ ਆਰ ਰਾਈਟ।
0: ਠੀਕ ਆ, ਤੁਸੀਂ ਇੱਕ ਚੀਜ਼ ਨੋਟ ਕਰੋ, ਜਦੋਂ ਕੋਵਿਡ ਦੇ ਦਿਨਾਂ ਦੇ ਵਿੱਚ ਸਾਰੇ ਇੱਦਾਂ ਸਫੋਕੇਟ ਹੀ ਹੈ ਨਾ, ਅਤੇ ਉਦੋਂ ਸ਼ੋਅ ਬਹੁਤ ਚੱਲੇ, ਇੱਕਦਮ ਸਰਤਾਜ ਆਇਆ ਅਤੇ ਮਤਲਬ ਲੱਗਦਾ ਸੀ ਗਰਦਾਸ ਮਾਨ ਆਇਆ, ਲੋਕਾਂ ਨੂੰ ਲੱਗਦਾ ਸੀ ਵੀ ਨਹੀਂ ਇਹ ਨਹੀਂ ਚੱਲਣੇ ਸ਼ੋਅ, ਲੋਕਾਂ ਕੋਲ ਪੈਸੇ ਨਹੀਂ ਹੈਗੇ, ਬਹੁਤ ਚੱਲੇ।
1: ਬਿਲਕੁਲ,
0: ਹੁਣ ਇਸ ਟਾਈਮ ਦੇ ਉੱਤੇ ਫਿਰ ਬਹੁਤ ਚੱਲੇ। ਹੁਣ ਵੇਖਣ ਵਾਲੀ ਚੀਜ਼ ਇਹ ਹੋਊਗੀ ਵੀ ਜਦੋਂ ਮਾਰਕੀਟ ਠੀਕ ਹੁੰਦੀ ਆ ਕੀ ਉਦਣ ਸ਼ੋਅ ਚੱਲਦੇ ਆ, ਸਾਨੂੰ ਇਹ ਵੇਟ ਕਰਨੀ ਪਊਗੀ। ਕਿਉਂਕਿ ਇੱਕ ਨਾ ਫਿਨੋਮਨਾ ਇਹ ਵੀ ਨਾਲ ਚੱਲਦਾ ਵਾ ਪੈਰਲਲ, ਕਿ ਜਿਹੜੇ ਜਿਹੜੇ ਟਾਈਮ ਦੇ ਉੱਤੇ ਲੋਕ ਘੁੱਟੇ ਘੁੱਟੇ ਜਿਹੇ ਹੁੰਦੇ ਆ, ਉਦੋਂ ਆਪਣੇ ਆਪ ਨੂੰ ਵੱਧ ਐਂਟਰਟੇਨ ਕਰਨਾ ਚਾਹੁੰਦੇ ਆ, ਉਹ ਆਪਣਾ ਦੁੱਖ ਭੁਲਾਉਣਾ ਚਾਹੁੰਦੇ ਆ ਕਿਸੇ ਵੀ ਕਾਰਨ, ਇਸ ਲਾਈਕ ਨਸ਼ਾ ਹੈ ਨਾ। ਤੁਹਾਨੂੰ ਕੋਈ ਬਹੁਤ ਚੀਜ਼ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ, ਤੁਹਾਨੂੰ ਨਹੀਂ ਨੀਂਦ ਆ ਰਹੀ, ਤੁਹਾਨੂੰ ਸਟ੍ਰੈਸ ਆ, ਅਤੇ ਬੰਦਾ ਸੋਚਦਾ ਵੀ ਮੈਂ ਨਾ ਹੁਣ ਭੁੱਲ ਭੁਲਾ ਕੇ ਤੇ ਸੌਂ ਜਾ, ਇਸ ਇਹ ਇਹ ਉਦਾਂ ਦੀ ਇੱਕ ਭੁੱਲ ਭੁਲਾਟ ਆ।
1: ਹਾਂ, ਇੱਕ ਐਡਿਕਸ਼ਨ ਵੀ ਤਾਂ ਹੈ ਸਾਨੂੰ।
0: ਹਾਂ, ਪਰ ਇਹਨੂੰ ਆਪਾਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਮਤਲਬ ਇਹ ਚੀਜ਼ ਮੈਨੂੰ ਜੇ ਠੀਕ ਲੱਗਦੀ ਹੈ ਤਾਂ ਇਹੋ ਹੀ ਕਾਰਨ ਹੋਊਗਾ। ਮੈਂ ਇਸੇ ਕਰਕੇ ਕਹਿ ਰਿਹਾ ਕਿ ਇਹ ਸਾਨੂੰ ਵੇਖਣਾ ਪਊਗਾ ਵੀ ਜਦੋਂ ਮਾਰਕੀਟ ਠੀਕ ਹੋ ਜਾਂਦੀ ਹੈ ਕਿ ਉਦੋਂ ਵੀ ਇੱਦਾਂ ਸ਼ੋਅ, ਜੇ ਉਦੋਂ ਵੀ ਇੱਦਾਂ ਭਰਦੇ ਰਹਿੰਦੇ ਆ ਦੈਨ ਇਹਦੇ ਰੀਜ਼ਨ ਕੁਛ ਹੋਰ ਵੀ ਹੋ ਸਕਦੇ। ਪਰ ਇਸ ਮੌਕੇ ਜੇ ਤਾਂ ਮੰਨ ਲਓ ਸਿਰਫ ਇੱਕ ਚੀਜ਼ ਤਾਂ ਪੱਕੀ ਹੈ, ਵੇਖੋ ਜੇ ਤਾਂ ਸਿਰਫ ਪੈਸੇ ਦੀ ਖੇਡ ਹੋਵੇ ਬੰਦਾ ਆਪਣੀ ਜੇਬ ਵੇਖ ਕੇ ਤਾਂ ਫਿਰ ਨਾ ਲੋਕ ਜਾਣ। ਅਤੇ ਜੇ ਆਪਾਂ ਇਹ ਮੰਨੀਏ ਵੀ ਸਾਡੇ ਲੋਕ ਬਹੁਤ, ਚਲੋ ਸਿੰਗਰ ਤਾਂ ਇੱਦਾਂ ਹੀ ਕਹੂਗਾ, ਆਪਾਂ ਮਤਲਬ ਇਹ ਮੰਨੀਏ ਵੀ ਬਹੁਤ ਲੋਕ ਆਪਣੇ ਖੁਸ਼ਹਾਲ ਨੇ, ਉਹਨਾਂ ਦੀ ਬਾਇੰਗ ਪਾਵਰ ਬਹੁਤ ਵੱਧ ਗਈ ਆ, ਉਹ ਖੁੱਲ੍ਹਾ ਖਰਚਣਾ ਚਾਹੁੰਦੇ ਆ, ਅਤੇ ਮਤਲਬ ਆਸ ਪਾਸ ਜਿੰਨਾ ਕੁ ਵੀ ਆਪਾਂ ਝਾਤੀ ਮਾਰਦੇ ਹਾਂ ਐਡੀ ਵੀ ਕੋਈ ਬਾਇੰਗ ਪਾਵਰ ਨਹੀਂ ਵਧੀ ਵੀ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ। ਮੰਨ ਲਓ ਇੱਕ ਪਰਿਵਾਰ ਜਾ ਰਿਹਾ ਵਾ ਤਾਂ $1,000 ਆਰਾਮ ਦੇ ਨਾਲ ਉਹਦਾ ਲੱਗ ਰਿਹਾ, ਇੰਨੀ ਵੀ ਬਾਇੰਗ ਪਾਵਰ ਨਹੀਂ ਕਿਸੇ ਦੀ ਵਧੀ, ਅਤੇ ਬਾਇੰਗ ਪਾਵਰ ਜੇ ਵਧੀ ਵੀ ਹੋਊਗੀ ਤਾਂ ਉਹ ਹੋਰ ਚੀਜ਼ਾਂ 'ਚ ਵੀ ਹੋ ਸਕਦੀ ਹੈ।
1: ਇਹ ਵੀ ਗੱਲ ਠੀਕ ਹੈ। ਹਾਂ, ਮਤਲਬ ਉਹੀ ਨਾ, ਇੱਕ ਕਪੈਸਿਟੀ, ਬਾਇੰਗ ਕਪੈਸਿਟੀ ਦੀ ਗੱਲ ਵੀ ਹੈ, ਇੱਕ ਤੁਹਾਡਾ ਸਿਸਟਮ ਕਿਸ ਤਰ੍ਹਾਂ ਸੈੱਟ ਹੋ ਜਾਂਦਾ। ਮੇਰੇ ਖਿਆਲ ਨਾਲ ਇਫ ਯੂ ਆਰ ਅ ਫੈਮਿਲੀ ਆਫ ਫੋਰ, ਤੁਹਾਡਾ ਇੰਟਰਸਟ ਵੀ ਨਹੀਂ ਹੋਏਗਾ ਇੱਧਰ ਸ਼ੋਅ 'ਚ ਜਾਣ ਦਾ। ਪਰ ਇਫ ਯੂ ਆਰ ਮੋਰ ਯੰਗ, ਜਿਸ ਤਰ੍ਹਾਂ ਕੱਲ੍ਹ ਜ਼ਿਆਦਾ ਮੇਰੇ ਹਿਸਾਬ ਨਾਲ 70% ਕਰਾਊਡ 23-24-25 ਦਾ ਲੱਗਦਾ ਪਏਗਾ।
0: ਚਲੋ ਤੁਸੀਂ ਬਾਕੀ ਸਾਡੇ ਸਰੋਤੇ ਵੀ ਇਹਦੇ ਉੱਤੇ ਆਪਣੇ ਵਿਚਾਰ ਦੇ ਸਕਦੇ ਹੋ, ਕਿਉਂਕਿ ਤੁਸੀਂ ਕੀ ਸੋਚਦੇ ਹੋ ਕਿਹੜੀ ਚੀਜ਼ ਬਾਰੇ। ਮੈਨੂੰ ਇੱਕ ਇੱਕ ਮੈਨੂੰ ਹੋਰ ਰੀਜ਼ਨ ਲੱਗਦਾ ਕ੍ਰਿਸ਼ਨ ਜੀ, ਮੈਂ ਮਤਲਬ ਆਪਣੇ ਪਹਿਲਾਂ ਰੱਖ ਦਿੰਦਾ ਫਿਰ
1: ਫਿਰ
0: ਆਪਣੇ ਤੁਸੀਂ ਦੱਸਿਓ, ਫਿਰ ਹੋਰ ਵੀ ਆਪਾਂ ਨਾਲ ਕਈ ਇਵੈਂਟ ਖੋਲ੍ਹਣੇ ਹਲੇ। ਅਤੇ ਇੱਕ ਇੱਕ ਰੀਜ਼ਨ ਹੋਰ ਆ, ਆਪਾਂ ਨਾ ਦੋ ਚੀਜ਼ਾਂ ਫਿਲਮਾਂ ਨੂੰ ਜਾਂ ਸ਼ੋਅਜ਼ ਨੂੰ ਸਿੰਗਰਜ਼ ਨੂੰ ਸਕਸੈਸਫੁਲ ਬਣਾਉਂਦੀਆਂ, ਇੱਕ ਲੇਡੀਜ਼ ਫੈਕਟਰ, ਅਤੇ ਅੱਜ ਕੱਲ੍ਹ ਲੇਡੀਜ਼ ਫੈਕਟਰ ਵੀ ਧੁੰਦਲਾ ਪੈ ਗਿਆ। ਪਹਿਲੀਆਂ ਦੇ ਵਿੱਚ ਹੁੰਦਾ ਸੀ ਜਿਹੜਾ ਗਾਣਾ ਜਿਹੜੀ ਫਿਲਮ ਲੇਡੀਜ਼ ਦੇ ਵਿੱਚ ਚੱਲ ਗਏ ਉਹ ਸੁਪਰਹਿੱਟ ਹੋ ਗਈ, ਕਿਉਂਕਿ ਲੇਡੀਜ਼ ਨੇ ਬੱਚਿਆਂ ਨੂੰ ਆਪੇ ਜਾਣਾ ਹੀ ਜਾਣਾ ਬੱਚਿਆਂ ਨੇ, ਅਤੇ ਘਰ ਵਾਲੇ ਦੀ ਕਿ ਮਜਾਲ ਹੈ ਉਹ ਆਟੋਮੈਟਿਕਲੀ, ਜੇ ਨਹੀਂ ਵੀ ਮਜਾਲ ਦੀ ਵੀ ਛੱਡੋ ਤੁਸੀਂ ਵੈਸੇ ਹੀ ਲੇਡੀਜ਼ ਜਿਹੜੀ ਚੀਜ਼ ਨੂੰ ਹਾਂ ਕਰ ਦੇਣ। ਅਤੇ ਇੱਕ ਇੱਕ ਨਾ ਉਹ ਹੈ ਹੀ ਆ ਚੀਜ਼ ਪ੍ਰਮਾਣਿਤ ਹੀ ਆ ਵੀ ਲੇਡੀਜ਼ ਨੂੰ ਸਿਆਣਿਆਂ ਮੰਨਿਆ ਜਾਂਦਾ ਵੀ ਜੇ ਇਹਨਾਂ ਨੂੰ ਪਸੰਦ ਆਈ ਆ ਅਤੇ ਫਿਰ ਬੰਦੇ ਨੇ ਤਾਂ ਚਲੋ ਵੇ, ਬੰਦੇ ਨੂੰ ਜਿਹੜੀ ਚੀਜ਼ ਪਸੰਦ ਆਵੇ ਜ਼ਰੂਰੀ ਨਹੀਂ ਆ ਉਹ ਹਿੱਟ ਹੋ ਜੇ,
1: ਬਿਲਕੁਲ
0: ਜ਼ਰੂਰੀ ਨਹੀਂ ਆ ਵੀ ਲੇਡੀ ਵੇਖੇ। ਹੁਣ ਮੰਨ ਲਓ ਜੇ ਮੈਚ ਆ ਤਾਂ ਜ਼ਰੂਰੀ ਨਹੀਂ ਆ ਵੀ ਬੰਦਾ ਘਰ 'ਚ ਵੇਂਦਾ ਮੈਚ, ਤਾਂ ਜ਼ਰੂਰੀ ਨਹੀਂ ਆ, ਬਹੁਤਿਆਂ ਦੀਆਂ ਜਨਾਨੀਆਂ ਨਹੀਂ ਵੇਂਦੀਆਂ।
1: ਹਾਂ, ਸਾਰੀ ਸਪੋਰਟਸ ਨਾਲ ਇਹੀ ਆ, ਸਹੀ ਗੱਲ ਆ।
0: ਐਕਸ਼ਨ ਮੂਵੀਜ਼ ਬੰਦੇ ਵੇਂਦੇ ਆ, ਜ਼ਰੂਰੀ ਨਹੀਂ ਆ ਵੀ ਜਨਾਨੀਆਂ,
1: ਠੀਕ ਸਹੀ ਗੱਲ।
0: ਪਰ ਜੋ ਲੇਡੀਜ਼ ਪਸੰਦ ਕਰਦੀਆਂ, ਮੰਨ ਲਓ ਕੋਈ ਫੈਮਿਲੀ ਮੂਵੀ ਆ ਜਾਂ ਮੰਨ ਲਓ ਪਾਕਿਸਤਾਨੀ ਡਰਾਮੇ ਆ, ਹੈ ਨਾ, ਸਾਸ ਕਭੀ ਬਹੂ ਥੀ, ਦਿਸ ਦੈਟ, ਬਾਲਕਾ ਵਧੂ, ਅਤੇ ਉਹ ਬੰਦੇ ਭਾਵੇਂ ਵੇਖਣ ਭਾਵੇਂ ਨਾ ਵੇਖਣ ਪਰ ਉਹਨਾਂ ਨੂੰ ਬਹਿਣਾ ਪੈਂਦਾ, ਉਹਨਾਂ ਦੇ ਇੰਟਰਸਟ ਬਣ ਜਾਂਦੇ ਹੌਲੀ ਹੌਲੀ।
1: ਬਿਲਕੁਲ ਸਹੀ ਗੱਲ ਆ,
0: ਪਤਾ ਉਹਨਾਂ ਨੂੰ ਹੁੰਦਾ ਵੀ ਕਿਹੜੀ ਇੰਟਰਸਟ ਜਿਹਾ ਬਣ ਜਾਂਦਾ। ਸੋ ਤੁਹਾਡਾ ਉਹ, ਸੋ ਇੱਕ ਸਮਾਂ ਉਹ, ਹੁਣ ਮੈਨੂੰ ਲੱਗਦਾ ਅੱਜ ਕੱਲ੍ਹ ਜਾਂ ਫਿਰ ਇੱਥੇ ਸਮਾਂ ਇਹ ਆ ਕਿ ਅਸੀਂ ਹੁਣ ਯੰਗਸਟਰ ਨੂੰ ਫੋਲੋ ਕਰਨਾ ਸ਼ੁਰੂ ਕਰਤਾ। ਉਹ ਸ਼ਾਇਦ ਉਹਦੇ ਵੀ ਅੱਗੇ ਸ਼ਾਇਦ ਵੱਖ ਵੱਖ ਰੀਜ਼ਨ ਹੋ ਸਕਦੇ ਆ, ਜਾਂ ਫਿਰ ਆਪਾਂ ਉਹਨਾਂ ਦੇ ਹਾਣੀ ਹੋ ਕੇ ਜੀਣਾ ਚਾਹੁੰਦੇ ਹਾਂ ਕਿ ਜੇ ਆਪਾਂ ਨਾ ਗਏ ਤਾਂ ਆਪਾਂ ਬੁੱਢਿਆਂ 'ਚ ਗਿਣੇ ਜਾਵਾਂਗੇ।
1: ਇਹ ਵੀ ਗੱਲ ਸਹੀ ਆ,
0: ਇਹ ਰੀਜ਼ਨ ਹੋ ਸਕਦਾ ਕੁੱਡ ਵੀ, ਕਿਉਂਕਿ ਤੁਹਾਡੀ ਇਹ ਤੁਹਾਡੇ ਸਭ ਕੌਨਸ਼ੀਅਸ 'ਚ ਪਏ ਨੇ, ਕੋਈ ਮੰਨੂਗਾ ਨਹੀਂ ਕਿਸੇ ਨੇ, ਐਕਸੈਪਟ ਨਹੀਂ ਕਰਨੀ ਇਹ ਚੀਜ਼, ਪਰ ਕੁੱਡ ਵੀ ਮਤਲਬ ਹੋ ਸਕਦਾ, ਆਪਾਂ ਤਾਂ ਆਈਡੀਆ ਲਾ ਸਕਦੇ ਹਾਂ। ਅਤੇ ਜੇ ਆਪਾਂ ਮਤਲਬ ਯੰਗਸਟਰਸ ਦੇ ਕਲਾਕਾਰ ਨਹੀਂ ਆਪਾਂ ਪਿੱਕ ਕਰਾਂਗੇ ਅਤੇ ਫਿਰ ਉਹ ਸਾਨੂੰ ਕਈ ਵਾਰੀ ਉਹ ਜਿਹੜੀ ਆ ਨਾ ਉਹ ਅੰਦਰੋਂ ਅੰਦਰੀ ਟੀਚਰ ਸਾਨੂੰ ਜਿਹੜੀ ਆ ਉਹ ਟੀਜ਼ ਕਰਦੀ ਆ, ਹੈ ਨਾ, ਸਾਨੂੰ ਵੀ ਤੁਸੀਂ ਮਤਲਬ ਬੁੱਢਿਆਂ ਵਾਲੇ ਕਲਾਕਾਰ ਸੁਣਦੇ ਹੋ।
1: ਯੂਅਰ ਰਾਈਟ, ਯੂਅਰ ਰਾਈਟ।
0: ਸੋ ਇਹ ਚੀਜ਼ ਵੀ ਸ਼ਾਇਦ ਤੁਹਾਨੂੰ ਪੁੱਛ ਕਰਦੀ। ਫਿਰ ਆਪਾਂ ਸ਼ਾਇਦ ਵੇਖਣਾ ਚਾਹੁੰਦੇ ਹਾਂ ਵੀ ਯੰਗਸਟਰ ਦੀ ਲਾਈਫ ਕੀ ਆ, ਕੋਈ ਇੱਕ ਆਨਾ ਬਹਾਨਾ ਵਾ। ਹੁਣ ਮੰਨ ਲਓ ਇੱਕ 100 and 100 ਕੈਟੇਗਰੀ ਆ, ਮੰਨ ਲਓ ਮੈਂ ਹੀ ਹਾਂ, ਚਲੋ ਅਤੇ ਨਾਈਟ ਕਲੱਬ ਨਹੀਂ ਮੈਂ ਜਾ ਸਕੂੰਗਾ, 100 ਤਰ੍ਹਾਂ ਦੇ ਹਰਡਲ ਹੁੰਦੇ ਆ।
1: ਨਹੀਂ ਆਪਾਂ ਚੱਲਾਂਗੇ ਯਾਰ, ਇਸ ਤਰ੍ਹਾਂ ਕਰ ਰਹੇ
0: ਹੋ, ਇੱਕ ਐਗਜ਼ਾਮਪਲ ਆ,
1: ਬਿਲਕੁਲ
0: ਹੈ ਨਾ। ਅਤੇ ਪਰ ਉਹ ਇੱਥੇ ਚੱਲ ਜੂਗਾ, ਦੁਨੀਆਦਾਰੀ ਚ ਕੀ ਚੱਲ ਰਿਹਾ।
1: ਚੈਨਲ 7 ਕੀ ਤਰਫ ਸੇ,
0: ਕਿਉਂਕਿ ਇੱਕ ਚੀਜ਼ ਨਾ ਬਹੁਤ ਮਤਲਬ ਬੰਦਾ ਬੜੀ ਕੁੱਤੀ ਸ਼ਾਇ ਆ ਜਿਹੜੀ ਜਿਹੜੀ ਇਨਸਾਨ ਜਿਹੜੀ ਚੀਜ਼ ਦੀ ਭੰਡਣੀ ਕਰਦਾ ਨਾ
1: ਉੱਥੇ ਤਾਂ ਪਹਿਲੇ ਪਹੁੰਚਦਾ,
0: ਉੱਥੇ ਉਹਨੇ ਡਾਇਰੈਕਟਲੀ ਇਨਡਾਇਰੈਕਟਲੀ ਪਹਿਲਾਂ ਮੌਜੂਦ ਹੋਣਾ।
1: ਹਾਂ ਹਾਂ ਬਿਲਕੁਲ ਬਿਲਕੁਲ,
0: ਹੈ ਨਾ। ਤੁਸੀਂ ਮਤਲਬ ਇਸ ਲਾਇਕ ਵੀ ਜਿੱਦਾਂ ਮੰਨ ਲਓ ਮਤਲਬ ਜਿਸ ਸਮਝੋ ਮਤਲਬ ਗੱਲ ਪੁਆਇੰਟ ਕਲੀਅਰ ਕਰਨ ਦੇ ਲਈ, ਜਿੱਦਾਂ ਮੰਨ ਲਓ ਇੱਕ ਕੋਈ ਮਹਿਫਲ ਆ, ਕੋਈ ਲੇਡੀ ਆ ਜਾਂ ਕੋਈ ਮੰਨ ਲਓ ਹਸਬੈਂਡ ਵਾਈਫ ਆ ਨਾ, ਉਦੋਂ ਲੇਡੀਜ਼ ਕਹਿਣਗੀਆਂ ਉਹ ਨਾ ਉਹ ਬਹੁਤ ਖਰਾਬ ਆ ਜਨਾਨੀ, ਉਹ ਦੂਜੇ ਦੇ ਬੰਦਿਆਂ ਦੇ ਉੱਤੇ ਨਜ਼ਰ ਰੱਖਦੀ ਆ ਨਾ, ਉਹਦੇ ਤਿਆਰ ਵੇਖਿਆ ਕਿੱਦਾਂ ਹੁੰਦੀ ਆ ਉਹ, ਹੈ ਨਾ, ਉਹਦਾ ਮੇਕਅਪ ਵੇਖਿਆ ਉਹਦਾ, ਉਹ ਵੇਖਿਆ ਕਿੱਡੀ ਕੱਪੜੇ ਵੇਖਿਆ ਉਹਦੇ ਕਿੱਦਾਂ ਦੇ ਆ,
1: ਹੈ ਨਾ।
0: ਉੱਥੇ ਤੇ ਮਤਲਬ ਮੰਨ ਲਓ ਜੇ ਲਾਗੇ ਕੋਈ ਬੰਦਾ ਵੀ ਬੈਠਾ ਨਾ, ਤੇ ਉਹ ਵੀ ਕਹੂਗਾ ਆਹੋ ਮਤਲਬ ਏਦਾਂ ਕੁਝ ਚੰਗਾ ਥੋੜੀ ਲੱਗਦਾ, ਮੈਂ ਉਹਦੇ ਘਰ ਵਾਲੇ ਨੂੰ ਮਤਲਬ ਚਾਹੀਦਾ ਵਾ ਉਹਨੂੰ ਕਵੇ, ਹੈ ਨਾ। ਉੱਥੇ ਤੋਂ ਉਹਨੇ ਹੋਰ ਮਤਲਬ ਚਾਰ ਉਹਨੂੰ ਦੱਸਣੀ ਹੈ ਨਾ। ਪਰ ਜੇ ਕਿਤੇ ਉਹ ਬਾਹਰ ਮਿਲ ਪਏ ਮੰਨ ਲਓ ਅਗਲੇ ਦਿਨ ਬਾਜ਼ਾਰ, ਫਿਰ ਭਾਬੀ ਜੀ ਸਤਿ ਸ਼੍ਰੀ ਅਕਾਲ, ਭਾਬੀ ਜੀ ਸਤਿ ਸ਼੍ਰੀ ਅਕਾਲ। ਇਨਸਾਨ ਜਸਟ ਇੱਕ ਐਗਜ਼ਾਮਪਲ ਹੈ, ਇੱਕ ਇੰਟਰਸਟਿੰਗ ਐਗਜ਼ਾਮਪਲ ਹੈ, ਇਹਨੂੰ ਹੁਣ ਜਿੱਥੇ ਮਰਜ਼ੀ ਫਿੱਟ ਕਰ ਲਓ ਤੁਸੀਂ। ਆਪਾਂ ਜੇ
1: ਬੰਦਾ ਬੋਲੀ ਤੇ ਸਤਿ ਸ਼੍ਰੀ ਅਕਾਲ ਕਰਦਾ, ਫਿਰ ਨਾ ਪਾਰਕਿੰਗ ਲੋਟ ਤੇ ਜਾਣਾ, ਮੰਦ ਮੰਦ ਮੁਸਕਾਉਂਦਾ ਜਾਂਦਾ ਸਤਿ ਸ਼੍ਰੀ ਅਕਾਲ।
0: ਫਿਰ ਮੈਂ ਘਰ ਜਾ ਕੇ ਦੱਸਣਾ ਵੀ ਨਹੀਂ ਪਿਆ ਅੱਜ ਮਿਲੇ ਸੀ।
1: ਹਾਂ ਹਾਂ ਮਿਲੇ ਸੀਗੇ, ਹਾਂ ਹਾਂ
0: ਜੋ ਵਾਲੇ ਭਾਬੀ ਜੀ ਮਿਲੇ ਸੀ। ਸੋ ਆਪਾਂ ਜਿਹੜੀਆਂ ਕਹਿਣ ਦਾ ਮਤਲਬ ਇਹ ਕਿ ਜਿਹੜੀਆਂ ਚੀਜ਼ਾਂ ਦੇ ਬਾਰੇ ਆਪਾਂ ਸੁਣਦੇ ਆ ਨਾ,
1: ਜੋ ਟੈਬੂ ਹੈ ਸਾਡੇ ਲਈ, ਉਹ ਹਮੇਸ਼ਾ
0: ਸ਼ੋਜ਼ ਦੇ ਬਾਰੇ ਮਤਲਬ ਨਾਈਟ ਲਾਈਫ ਦੇ ਬਾਰੇ ਜਾਂ ਜੋ ਵੀ ਸਾਡੇ ਹੈ ਨਾ ਯੰਗਸਟਰ ਲਾਈਫ ਦੇ ਬਾਰੇ ਜਾਂ ਉਹ ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਦੀ ਆਪਾਂ ਕਰਦੇ ਹਾਂ ਭੰਡਣੀ ਕਰਦੇ ਹਾਂ ਆਪਾਂ, ਪਰ ਜਦੋਂ ਕਿਤੇ ਮੌਕਾ ਮਿਲਦਾ ਤੁਸੀਂ ਉੱਦਾਂ ਦੀ ਲਾਈਫ ਜੀਣੀ ਚਾਹੁੰਦੇ ਹੋ।
1: ਹਾਂ ਬਿਲਕੁਲ ਠੀਕ,
0: ਮਤਲਬ ਇਹ ਇਹਦਾ ਮਤਲਬ ਇਹ ਨਹੀਂ ਆ ਵੀ ਸ਼ੋਜ਼ ਦੇ ਵਿੱਚ ਕੋਈ ਉਹ ਆ ਗਲਤੀ ਆ ਜਾਂ ਗਲਤ ਹੈ ਜਾਂ ਕੁਛ ਵੀ, ਆਪਾਂ ਜਸਟ ਕੁਛ
1: ਮਤਲਬ
0: ਅਲੱਗ ਅਲੱਗ ਬਿਰਤੀ ਦੇ, ਹੁਣ ਮੰਨ ਲਓ ਜੇ ਉੱਥੇ 10,000 ਬੰਦਾ ਆਇਆ ਵਾ, ਠੀਕ ਆ, ਤੇ ਉਹਦੇ ਵਿੱਚੋਂ ਆਪਾਂ ਇੱਕ ਮਤਲਬ ਅਲੱਗ ਅਲੱਗ ਬਿਰਤੀ ਵੇਖ ਰਹੇ ਹਾਂ ਵੀ ਕਿੱਦਾਂ ਕਿੱਦਾਂ ਦੇ ਲੋਕ ਹੋ ਸਕਦੇ,
1: ਕੌਣ ਕੌਣ ਆਇਆ ਹੋਏਗਾ। ਬਿਲਕੁਲ ਬਿਲਕੁਲ,
0: ਨਾ ਮੈਂ ਨਹੀਂ ਕਹਿੰਦਾ ਵੀ ਕ੍ਰਿਸ਼ਨਾ ਗਿਆ ਸੀ ਤੁਹਾਡੀ ਇਹ ਬਿਰਤੀ ਸੀ,
1: ਥੈਂਕ ਯੂ ਸੋ ਮਚ,
0: ਮੈਂ ਨਹੀਂ ਕਹਿੰਦਾ ਵੀ ਲਾਲ ਜੀ ਗਏ ਤੇ ਉਹਨਾਂ ਦੀ ਇੱਦਾਂ ਦੀ ਬਿਰਤੀ,
1: ਲਾਲ ਜੀ ਯਾਰ ਫੋਨ ਨਹੀਂ ਕੀਤਾ, ਮਾੜੀ ਗੱਲ ਹੈ
0: ਨਾ। ਹੁਣ ਮਤਲਬ ਜਿਹੜਾ ਮੰਨ ਲਓ ਹੁਣ ਤੁਹਾਨੂੰ ਆਪਣੇ ਆਪਣੇ ਬੰਦਿਆਂ ਦਾ ਪਤਾ ਹੁੰਦਾ ਹੈ ਨਾ, ਲਾਲ ਜੀ ਮੈਨੂੰ ਪਤਾ ਉਹ ਹਰ ਇੱਕ ਥਾਂ ਦੇ ਉੱਤੇ ਉਹਨਾਂ ਨੂੰ ਇਸ ਲਾਈਨ ਦੇ ਨਾਲ ਇਸ਼ਕ ਆ,
1: ਹੀ ਲਾਈਕਸ ਇਟ,
0: ਹੈ ਨਾ। ਉਹ ਮਤਲਬ ਇੱਕੋ ਫਿਲਮ ਬੰਦਾ 4 ਵਾਰੀ ਵੇਖ ਆਊਗਾ।
1: ਅੱਛਾ, ਵਾਹ ਕਿਆ ਬਾਤ ਹੈ।
0: ਮੈਂ ਨਹੀਂ ਵੇਖਿਆ ਨਾ, ਬਹੁਤ ਘੱਟ ਮਤਲਬ ਸ਼ੋਅ ਹੋਣਗੇ ਜਿਹਨਾਂ ਨੂੰ ਕਿਹਾ ਹੋਊਗਾ ਵੀ ਹਾਂ ਨਹੀਂ
1: ਨੋਟ ਇੰਟਰਸਟਿਡ,
0: ਹਾਂ ਵੀ ਨਹੀਂ ਹੈ ਨਾ, ਉਹਨਾਂ ਨੇ ਹੁੰਦਾ ਵੀ ਹਾਂ ਮੈਂ ਵੇਖਣਾ ਮੈਂ ਜਾਣਾ। ਉਹਨਾਂ ਦੇ ਅਲੱਗ ਕਹਾਣੀ, ਉਸ ਅਲੱਗ ਹਰ ਇੱਕ ਬੰਦੇ ਦੀ ਅਲੱਗ ਅਲੱਗ ਕਹਾਣੀ ਹੈ, ਤਾਂ ਉਹਨਾਂ ਨੂੰ ਤੁਸੀਂ ਇੱਦਾਂ ਨਹੀਂ ਵੇਖੋਗੇ ਵੀ ਉੱਥੋਂ ਬਾਹਰੋਂ ਬਹਿ ਕੇ ਆ ਗਿਆ, ਉਹ ਬੰਦਾ ਸ਼ੋਅ ਵੇਖ ਕੇ ਆਊਗਾ ਪ੍ਰੋਪਰ, ਭਾਵੇਂ ਰਾਤ ਦਾ 1 ਵਜੇ ਉਸ ਬੰਦੇ ਨੇ ਵੇਖਣਾ, ਭਾਵੇਂ ਉਹ 9 ਵਜੇ ਵਾਲਾ ਸ਼ੋਅ 11 ਵਜੇ ਸਟਾਰਟ ਹੋਵੇ, ਉਹਨੂੰ ਕਹਿੰਦਾ ਨਹੀਂ ਭਾਈ ਹੁਣ ਆਏ ਹਾਂ, ਤੁਸੀਂ ਜਾਓ, ਮੈਂ ਫੋਟੋਆਂ ਖਿੱਚ ਲੂੰਗਾ ਮੈਂ, ਜਾਓ।
1: ਲਵ ਯੂ ਲਾਲ ਜੀ,
0: ਹੈ ਨਾ। ਇਹ ਅਲੱਗ ਅਲੱਗ ਬਿਰਤੀ ਆ।
1: ਨਹੀਂ ਨਹੀਂ, ਯੂ ਆਰ ਐਬਸੋਲੂਟਲੀ ਰਾਈਟ, ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਜਿਹੜਾ ਤੁਸੀਂ ਆਹ ਵਾਲਾ ਕਿਹਾ ਨਾ। ਸਬਕੋਨਸ਼ੀਅਸਲੀ ਆਪਾਂ ਹਮੇਸ਼ਾ ਨਾ ਉਹ ਵਾਲੀ ਏਜ ਦਾ ਰਹਿਣਾ ਚਾਹੁੰਦੇ ਹਾਂ ਜਿਹੜੀ ਸਾਡੀ ਸਭ ਤੋਂ ਮਜ਼ੇਦਾਰ ਏਜ ਸੀ, ਐਂਡ 99% ਲੋਕਾਂ ਦੀ ਵਧੀਆ ਏਜ ਉਹੀ ਵਾਲੀ ਹੁੰਦੀ ਹੈ, ਯੰਗ ਏਜ, ਹੈ ਨਾ, ਕਾਲਜ, ਸਕੂਲ, ਆਲ ਦਾ ਟਾਈਮ
0: ਅਸੀਂ ਉੱਥੇ ਬਣ ਕੇ ਰਹਿਣਾ ਚਾਹੁੰਦੇ ਹਾਂ ਉਸੇ ਦੇ ਵਿੱਚ, ਮਤਲਬ ਵਾਲ ਕਲਰ ਕਰਨੇ ਇਸੇ, ਇਹ ਵੀ ਤਾਂ ਉਸੇ ਦਾ ਪਾਰਟ ਆ,
1: ਬਿਲਕੁਲ ਠੀਕ।
0: ਆਪਾਂ ਉੱਥੋਂ ਗਾਂਹ ਨਹੀਂ ਵਧਣਾ ਚਾਹੁੰਦੇ, ਅਸੀਂ ਚਾਹੁੰਦੇ ਵੀ ਇੱਦਾਂ ਦੇ ਆਪਾਂ ਹਲੇ ਹੋਰ ਇੱਦਾਂ ਦੇ ਰਹੀਏ, ਹੋਰ ਇੱਦਾਂ ਦੇ ਮਾਹੌਲ ਦੇ ਵਿੱਚ ਆਪਾਂ ਇੰਜੋਏ ਕਰੀਏ, ਹੋਰ ਇੱਦਾਂ ਦੇ ਦਿਖੀਏ, ਹੈ ਨਾ।
1: ਹਾਂ ਦਿਖੀਏ,
0: ਹੈ ਨਾ। ਬਾਕੀ ਇੱਕ ਉਹੀ ਜਿੱਦਾਂ ਸੈਂਪਲ ਰੇਟ ਹੈ, ਇੱਕ ਕੈਟੇਗਰੀ ਉਹ ਵੀ ਆ, ਜਿੰਨਾ ਜਿਨ੍ਹਾਂ ਨੂੰ ਪਤਾ ਵਾ ਵੀ ਬੱਚਿਆਂ ਜਾਣਾ ਅਤੇ ਅਸੀਂ ਭਾਈ ਬੱਚੇ ਇਕੱਲੇ ਨਹੀਂ ਛੱਡਣੇ, ਅਸੀਂ ਨਾਲ ਜਾਵਾਂਗੇ, ਵਿਚ ਇਜ਼ ਗੁੱਡ।
1: ਹਾਂ ਵਧੀਆ,
0: ਤੁਸੀਂ ਵੇਖ ਲਿਆ ਵੀ ਕਿੱਦਾਂ ਦਾ ਵਾ। ਅਤੇ ਮੈਨੂੰ ਤਾਂ ਇਹ ਚੀਜ਼ ਸਗੋਂ ਵਧੀਆ ਲੱਗਦੀ ਆ ਵੀ ਜੇ ਮੰਨ ਲਓ ਬੱਚਿਆਂ ਨੂੰ ਇਸ ਚੀਜ਼ 'ਤੇ ਇਤਰਾਜ਼ ਨਹੀਂ ਆ ਨਾ, ਕਿਉਂਕਿ ਅਸੀਂ ਜੇ ਆਪਣਾ ਸਮਾਂ ਵੀ ਵੇਖੀਏ ਤਾਂ ਸਾਨੂੰ ਇਹ ਹੁੰਦਾ ਸੀ ਅਸੀਂ ਮਤਲਬ ਉੱਥੇ ਇੰਜੋਏ ਕਰਨਾ, ਸਾਨੂੰ ਤਾਂ ਇਹ ਹੁੰਦਾ ਸੀ ਵੀ ਕੋਈ ਵੱਡਾ ਵੇਖ ਵੀ ਨਾ ਲਵੇ ਘਰ ਦੇ ਅਤੇ ਨਾਲ ਲੈ ਕੇ ਜਾਣੇ, ਦੂਰ ਦੀ ਗੱਲ ਹੈ।
1: ਅੱਛਾ ਓਕੇ, ਠੀਕ ਠੀਕ,
0: ਹੁੰਦਾ ਹੀ ਆ।
1: ਠੀਕ ਠੀਕ ਠੀਕ,
0: ਪਰ ਇੱਥੇ ਬੱਚਿਆਂ ਦੀ ਮੈਂ ਕਹੂੰਗਾ ਵੀ ਇਹ ਗੁੱਡ ਚੀਜ਼ ਆ, ਉਹ ਕਹਿੰਦੇ ਕੋਈ ਨਹੀਂ ਪਾਪਾ ਤੂੰ ਚੱਲ ਮੇਰੇ ਨਾਲ,
1: ਛੋਟੇ ਛੋਟੇ ਬੱਚੇ ਡਾਂਸ ਕਰ ਰਹੇ, ਨੱਚ ਰਹੇ, ਉਹਨਾਂ ਦੀ ਜਦੋਂ ਵੀਡੀਓ ਆ ਰਹੀ ਹੈ, ਇੱਕ ਕੁੜੀ ਦੀ ਵੀਡੀਓ ਆਈ ਨਿੱਕੀ ਜਿਹੀ ਦੀ, ਉਹ ਰੋਣਾ ਸ਼ੁਰੂ ਹੋ ਗਈ, ਉਹਦੀ ਫੇਰ ਤੋਂ ਵੀਡੀਓ ਦਿਖਾਈ, ਫਿਰ ਉਹਨੇ ਉਹਦਾ ਮੰਗਾਇਆ ਕਾਰਡ ਵਗੈਰਾ, ਕੋਈ ਉਹਨੇ ਹਨਾ ਬਣਾਇਆ ਹੋਣਾ, ਸਾਈਨ ਵਗੈਰਾ ਕੀਤਾ, ਇਟਸ ਗੁੱਡ।
0: ਸੋ ਇਹ ਮਤਲਬ ਸੋਰੀ ਜੇ ਕਿਸੇ ਨੂੰ ਮਤਲਬ ਗਲਤ ਲੱਗੇ ਕੋਈ ਚੀਜ਼, ਪਰ ਇਹ ਅਲੱਗ ਅਲੱਗ ਉਹ ਨੇ, ਅਲੱਗ ਅਲੱਗ ਲੋਕਾਂ ਦੇ ਹੀ ਵਿਚਾਰ ਨੇ ਜਿਹੜੇ ਸਮ ਅਪ ਕਰਕੇ ਆਪਾਂ ਸਾਰੇ ਤੁਹਾਡੇ ਅੱਗੇ
1: ਪਰੋਸਤੇ
0: ਰੱਖਤੇ। ਹੁਣ ਤੁਸੀਂ ਤੁਹਾਡੇ ਕੋਲ ਜੇ ਹੋ ਰਿਹਾ ਕੁਛ ਤੇ ਤੁਸੀਂ ਉਹ ਕਹਿ ਸਕਦੇ ਹੋ, ਤੇ ਇਸੇ ਨੂੰ ਹੀ ਆਪਾਂ ਅੱਗੇ ਤੁਰਨ ਦੀ ਸਾਡੀ ਕੋਸ਼ਿਸ਼ ਆ ਕਿ ਲਾਸਟ ਪੁਆਇੰਟ ਫਿਰ ਆਪਾਂ ਬ੍ਰੇਕ ਲਵਾਂਗੇ ਤੇ ਉੱਥੋਂ ਹੀ ਸਾਡਾ ਜਿਹੜਾ ਵਾ ਉਹ ਅੱਗੇ ਗੱਲਬਾਤ ਤੁਰਦੀ ਹੈ। ਲਾਸਟ ਜਿਹੜੀ ਚੀਜ਼ ਹੈ ਨਾ ਸਾਰਿਆਂ ਦੀ, ਉਹ ਕੋਮਨ ਹੋ ਸਕਦੀ ਆ ਬਹੁਤ ਸਾਰਿਆਂ ਦੀ, ਅਤੇ ਉਹਦੇ ਉਹ ਉਹ ਇੱਕ ਇਹ ਆ ਕਿ ਚਾਹੇ ਸਾਡਾ ਫੋਨ ਆ, ਜਾਂ ਆਪਾਂ ਸਿਨੇਮਾ ਵੇਖਣ ਜਾਂਦੇ ਹਾਂ, ਜਾਂ ਆਪਾਂ ਮੈਚ ਵੇਖਣ ਜਾਂਦੇ ਹਾਂ, ਜਾਂ ਆਪਾਂ ਸ਼ੋਅ ਵੇਖਣ ਜਾਂਦੇ ਹਾਂ, ਇੱਕ ਦੂਸਰੇ ਦੇ ਘਰ ਆਉਣਾ ਜਾਣਾ ਸਾਡਾ ਹੁੰਦਾ ਵਾ, ਹੈ ਨਾ, ਆਪਾਂ ਆਊਟਿੰਗ ਜਾਂਦੇ ਹਾਂ, ਛੁੱਟੀਆਂ ਮਨਾਉਣ ਜਾਂਦੇ ਹਾਂ, ਆਪਾਂ ਪਿਕਨਿਕ ਕਰਦੇ ਹਾਂ ਅਤੇ ਹੋਰ ਬਹੁਤ ਸਾਰਾ ਕੁਛ, ਹੈ ਨਾ, ਗਲੈਂਪਿੰਗ ਕਰਦੇ ਹਾਂ, ਕੈਂਪਿੰਗ ਕਰਦੇ ਹਾਂ। ਤੁਸੀਂ ਵੇਖੋਗੇ ਵੀ ਇਸ ਸਾਰੇ ਕੁਛ ਦੇ ਪਿੱਛੇ ਇੱਕ ਚੀਜ਼ ਆ ਵੀ ਆਪਾਂ ਨਾ ਭੱਜ ਨੱਠ ਦੀ ਜ਼ਿੰਦਗੀ 'ਚੋਂ ਬਚ ਕੇ ਕਿਸੇ ਤਰ੍ਹਾਂ ਦੇ ਨਾਲ ਨਿਕਲ ਜਾਈਏ, ਅਤੇ ਕੋਈ ਇੱਦਾਂ ਦਾ ਮੌਕਾ, ਇੱਦਾਂ ਦਾ ਪਲ, ਕੋਈ ਇੱਦਾਂ ਦਾ ਦਿਨ, ਕੋਈ ਇੱਦਾਂ ਦੇ ਆਵਰ ਸਾਨੂੰ ਮਿਲ ਜਾਣ ਜਿੱਥੇ ਆਪਾਂ ਮਤਲਬ ਇੱਥੋਂ ਨਿਕਲ ਜਾਈਏ ਕਿਸੇ ਤਰ੍ਹਾਂ, ਆਹ ਜਿਹੜੀ ਆਪਾਂ ਦਾ
1: ਇੱਕ ਰੂਟੀਨ ਮੋਨੋਟਨਸ ਨੂੰ ਪਰੇ ਕਰਨ ਲਈ। ਹਾਂ ਐਬਸੋਲੂਟਲੀ ਰਾਈਟ,
0: ਇਹ ਇਹ ਇੱਕ
1: ਵਧੀਆ ਚੀਜ਼ ਹੈ ਸਗੋਂ, ਹੈ ਨਾ,
0: ਗੁੱਡ। ਅਤੇ ਮਤਲਬ ਉਹ ਹੁਣ ਕਿੱਥੋਂ ਕੁ ਤੱਕ ਕਾਰਗਰ ਰਹਿੰਦੀ ਹੈ, ਕਿੱਥੋਂ ਕੁ ਤੱਕ ਕਾਮਯਾਬ ਰਹਿੰਦੀ ਆ, ਕਿਉਂਕਿ ਇਟਸ ਲਾਈਕ ਇੱਕ ਇੱਕ ਇੱਕ ਇੱਕ ਅਡਿਕਸ਼ਨ, ਇੱਕ ਨਸ਼ਾ ਕਹਿ ਲਈਏ, ਜਿੱਦਾਂ ਨਸ਼ਾ ਵਾ, ਤੁਸੀਂ ਕੀਤਾ ਵਾ, ਤੁਹਾਨੂੰ ਉਸ ਮੌਕੇ ਵਧੀਆ ਲੱਗਾ ਵਾ, ਨਸ਼ਾ ਲੱਥ ਗਿਆ ਵਾ, ਤੁਸੀਂ ਫਿਰ ਦੁਬਾਰਾ ਸੋਚਦੇ ਵੀ ਉੱਦਾਂ ਦਾ ਇੱਕ ਹੋਰ ਸ਼ੋਟ ਲਾਇਆ ਜਾਵੇ, ਅਤੇ ਫਿਰ ਆਪਾਂ ਅਗਲੇ ਕਿਸੇ ਹੋਰ ਮੌਕੇ ਦਾ ਆਪਾਂ ਪਾਲ ਕਰਦੇ ਹਾਂ। ਹੁਣ ਪਤਾ ਨਹੀਂ ਇਹਨੂੰ ਤੁਸੀਂ ਇੱਕ ਸ਼ਬਦ ਇਹਨੂੰ ਕੀ ਦਿਓਗੇ, ਪਰ ਸ਼ਾਇਦ ਇਹ ਵੀ ਚੀਜ਼ ਆਪਾਂ ਆਪਾਂ ਇਨਸਾਨ ਅੱਜ ਦੀ ਡੇਟ 'ਚ ਨਾ ਇਹ ਵੀ ਚੀਜ਼ ਲੱਭਦਾ ਫਿਰਦਾ।
1: ਮੈਂ ਕਹਿੰਦਾ ਐਡਿਕਸ਼ਨ ਤੋਂ ਜ਼ਿਆਦਾ ਹੁਣ ਥੋੜ੍ਹਾ ਉੱਪਰ ਚਲਾ ਗਿਆ, ਕਾਫੀ ਲੋਕਾਂ ਨਾਲ ਜਿਨ੍ਹਾਂ ਨਾਲ ਚਲਾ ਗਿਆ ਉਹ ਡਿਪੈਂਡੈਂਸ 'ਤੇ ਪਹੁੰਚ ਗਿਆ ਹੁਣ, ਹੈ ਨਾ, ਹੁਣ ਤਾਂ ਐਡਿਕਸ਼ਨ ਵੀ ਨਹੀਂ ਰਹੀ ਹੈ, ਹੈ ਨਾ,
0: ਹੁਣ ਉਹ ਤੋਂ ਟੱਪ ਗਿਆ,
1: ਹੁਣ ਉਸ ਤੋਂ ਵੀ ਉੱਪਰ ਹੋ ਗਿਆ ਹੋਇਆ। ਉਹਦੇ ਉੱਪਰ ਆਪਾਂ ਫਿਰ ਥੋੜ੍ਹਾ ਹੋਰ ਲੰਮਾ ਚੌੜਾ ਗੱਲ ਕਰਾਂਗੇ, ਪਹਿਲਾਂ
0: ਲੰਮੀ ਚੌੜੀ ਕਰਾਂਗੇ ਅਤੇ ਤੁਹਾਡੇ ਵੀ ਵਿਚਾਰ ਲਵਾਂਗੇ ਕਿ ਤੁਸੀਂ ਤੁਹਾਨੂੰ ਵੀ ਲੱਗਦਾ ਵੀ ਇਹ ਪ੍ਰੋਬਲਮ ਚੱਲ ਰਹੀ ਹੈ, ਜਾਂ ਤੁਹਾਡੇ ਨਾਲ ਵੀ ਚੱਲਦੀ ਹੈ, ਜਾਂ ਤੁਹਾਨੂੰ ਲੱਗਦਾ ਤੁਹਾਡੇ ਆਸ ਪਾਸ ਚੱਲਦੀ ਹੈ, ਜਾਂ ਫਿਰ ਕੀ ਰੀਜ਼ਨ ਹੈ, ਪਹਿਲਾਂ ਕਿਉਂ ਇੰਨੀ ਸਾਨੂੰ ਲੋੜ ਨਹੀਂ ਸੀ ਪੈਂਦੀ, ਜਾਂ ਪੈਂਦੀ ਸੀ ਤਾਂ ਕਿਹੜੀਆਂ ਚੀਜ਼ਾਂ ਦੀ ਸਾਨੂੰ ਲੋੜ ਪੈਂਦੀ ਸੀ। ਉੱਥੇ ਤੁਸੀਂ ਥੋੜ੍ਹਾ ਜਿਹਾ ਕੰਪੇਅਰ ਕਰੋਗੇ ਜਾਂ ਸੋਚੋਗੇ, ਸਾਨੂੰ ਦੱਸੋਗੇ, ਅਤੇ ਫਿਰ ਆਪਾਂ ਕੁਛ ਨਾ ਕੁਛ ਸ਼ਾਇਦ ਆਪਾਂ ਕੱਢ ਲਾਂਗੇ ਅੱਜ ਦੇ ਇਸ ਵਿਸ਼ੇ ਚੋਂ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਅਤੇ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕਾਲਾਂ ਦਾ ਇੰਤਜ਼ਾਰ ਰਹੂਗਾ। 044-7177-4 ਇਹ ਸਾਡਾ ਨੰਬਰ, ਇੱਕ ਨਿੱਕੀ ਜੀ ਬ੍ਰੇਕ ਤੇ ਵਾਪਸੀ ਰੇਡੀਓ। ਹਾਂਜੀ, 1674 AM।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
5: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
4: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
4: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਿਡ ਬਾਈ ਰਾਕੇਸ਼ ਧਵਨ।

0: ਰੇਡੀਓ ਹਾਂਜੀ 1674 ਐਮ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀ ਆਇਆਂ, ਸਤਿ ਸ਼੍ਰੀ ਅਕਾਲ। 20 ਤਰੀਕ ਅਗਸਤ ਦਾ ਮਹੀਨਾ ਅੱਜ ਵੀਰਵਾਰ ਆ ਅਤੇ ਗੱਲਾਂ ਬਾਤਾਂ ਸਾਡੀਆਂ ਸ਼ੋਅ ਤੋਂ ਸ਼ੁਰੂ ਹੋਈਆਂ ਸੀ, ਐਂਟਰਟੇਨਮੈਂਟ ਅਡਿਕਸ਼ਨ ਤੱਕ ਪਹੁੰਚੀਆਂ ਨੇ ਅਤੇ ਹੁਣ ਆਪਾਂ ਉਹਨਾਂ ਨੂੰ ਅੱਗੇ ਕੰਟੀਨਿਊ ਕਰਾਂਗੇ। ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
1: ਹਾਂਜੀ ਬਾਬਿਓ, ਮੇਰਾ ਵੀਜ਼ਾ ਹਜੇ ਤੱਕ ਨਹੀਂ ਲੱਗਾ, ਅਰਦਾਸ ਕਰੋ ਪਲੀਜ਼, ਥੈਂਕ ਯੂ।
0: ਵੇਖੋ ਆਸਟ੍ਰੇਲੀਆ ਕਿਹੋ ਜਿਹਾ ਦੇਸ਼ ਆ ਜਿਹਨਾਂ ਨਾ ਵੱਡੇ ਵੱਡਿਆਂ ਨੂੰ ਗੋਡਿਆਂ ਪਰ ਨੇ ਕਰ ਦਿੰਦਾ।
1: ਸਹੀ ਗੱਲ
0: ਨਾ, ਤੁਸੀਂ ਲਾ ਲਓ, ਤੁਸੀਂ ਭਾਵੇਂ ਕਪਿਲ ਦੇ ਸ਼ੋਅ 'ਚ ਇੱਥੇ ਇੱਥੋਂ ਸ਼ੁਰੂ ਹੋਈ ਪ੍ਰੋਬਲਮ ਵਾਪਸੀ 'ਤੇ ਜਾਂਦਿਆਂ।
1: ਸਹੀ ਗੱਲ, ਉਹ ਤਾਂ ਬਹੁਤ
0: ਗਰੋਵਰ ਅਤੇ ਉਹਨਾਂ ਦਰਮਿਆਨ, ਫਿਰ ਮੰਨ ਲਓ ਤੁਸੀਂ ਆਹ ਲਾ ਲਓ ਹੁਣ, ਹੈ ਨਾ, ਇਹਨੂੰ ਪ੍ਰੋਬਲਮ ਆਈ ਸ਼ੈਰੀਮਾਨ ਵਰਗੇ ਦਾ ਵੀਜ਼ਾ,
1: ਹਾਂ ਸ਼ੈਰੀਮਾਨ
0: ਰਿਜੈਕਟ ਕਰ ਦਿੱਤਾ ਉਹਨਾਂ ਨੇ। ਹੋਰ ਮੈਨੂੰ ਦੋ ਤਿੰਨ ਹੋਰ ਇੰਸੀਡੈਂਟ,
1: ਕਰਨ ਔਜਲਾ ਦੇ ਨਾਲ ਹੀ ਮੋਹਨ ਲਾਲ ਜਿਹੜਾ ਸਾਊਥ ਦਾ ਅਮਿਤਾਭ ਬੱਚਨ ਕਹਿੰਦੇ ਜਿਹਨੂੰ, ਉਹਦਾ ਵੀ ਵੀਜ਼ਾ ਨਹੀਂ ਲੱਗਾ, ਜਿਹੜੀ ਜਿਹੜੀ ਦ੍ਰਿਸ਼ਯਮ ਫਿਲਮ ਅਸਲੀ ਆ, ਅਸਲ ਚ ਦ੍ਰਿਸ਼ਯਮ ਫਿਲਮ ਹੈ ਜਿਸ ਬੰਦੇ ਦੀ, ਮੋਹਨ ਲਾਲ ਬਹੁਤ ਪੁਰਾਣਾ,
0: ਬਹੁਤ ਮਸ਼ਹੂਰ ਫਿਲਮ ਹੀ ਕਹਿੰਦੇ ਹੋ,
1: ਤੇ ਉਹਦਾ ਵੀ ਨਹੀਂ ਵੀਜ਼ਾ ਲੱਗਾ। ਇੱਕ ਕੋਮੇਡੀਅਨ ਬੜਾ ਮਸ਼ਹੂਰ ਐਂਡ ਬਹੁਤ ਵਧੀਆ ਕਾਮੇਡੀ ਕਰਦਾ, ਜਸਪ੍ਰੀਤ ਸਿੰਘ ਨਾਮ ਹੈ, ਉਹ ਵੀ ਉਸ ਦਿਨ ਪਿੱਛੇ ਜੇ ਵੀਡੀਓ ਬਣਾ ਰਹੇ, ਕਹਿੰਦਾ ਕਰਨ ਔਜਲਾ ਤੇ ਮੇਰੀ ਸੇਮ ਲਾਈਫ ਹੈ, ਮੇਰਾ ਵੀ ਕਹਿੰਦਾ ਵੀਜ਼ਾ ਨਹੀਂ ਲੱਗ ਰਿਹਾ, ਮੇਰਾ ਵੀ 23 ਅਗਸਤ ਨੂੰ ਸ਼ੋਅ ਹੈ, ਚਲੋ ਜੇ ਲੱਗ ਜਾਏਗਾ ਆਪਾਂ ਜ਼ਰੂਰ ਜਾਣਾ, ਉਹਨੇ ਤਰੀਕੇ ਜਿਹੇ ਨਾਲ ਪ੍ਰਮੋਟ ਕਰ ਲਿਆ।
0: ਵਧੀਆ, ਆਪਣੇ ਉਹ ਲਾ ਲਓ ਕ੍ਰਿਕਟਰ ਲਾ ਲਓ,
1: ਹਾਂ
0: ਆਸਟ੍ਰੇਲੀਆ ਕਿੰਨੇ ਕਿੰਨੇ ਕ੍ਰਿਕਟਰਾਂ ਦੀ ਕੈਰੀਅਰ ਖਾ ਗਿਆ,
1: ਹਾਂ ਇਹ ਗੱਲ ਸਹੀ ਹੈ,
0: ਕਿੰਨੇ ਕਿੰਨੇ ਇੱਥੇ ਆ ਕੇ ਮੁੜ ਕੇ ਬਾਅਦ ਚ ਕਦੀ ਵਿਚਾਰੇ।
1: ਹਾਂ ਕੋਹਲੀ ਨੂੰ ਤਾਂ ਰਿਟਾਇਰਮੈਂਟ ਲੈਣੀ ਪਈ ਸਕਾਟ ਬੋਲਨ ਕਰਕੇ ਕਰਨਾ ਪਿਆ,
0: ਨਹੀਂ ਉਹ ਦੂਸਰਾ ਆਪਣਾ ਕਿਹੜਾ ਉਹ ਸਰਫਰਾਜ਼, ਉਹਦਾ ਵੀ ਰੌਲਾ ਇੱਥੋਂ ਪਿਆ ਸੀ ਸਰਫਰਾਜ਼ ਖਾਨ ਦਾ,
1: ਕਿਹੜਾ
0: ਸਰਫਰਾਜ਼ ਖਾਨ ਨਹੀਂ ਉਹ ਮੇਰੇ ਖਿਆਲ ਜਿਹਨੂੰ ਲਿਆਂਦਾ ਸੀ, ਖੜਾਇਆ ਨਹੀਂ, ਕਹਿੰਦੇ ਵੀ ਉਹਨੇ ਰੂਮ ਦੀਆਂ ਗੱਲਾਂ ਲੀਕ ਕਰਤੀਆਂ,
1: ਹਾਲੇ
0: ਤੱਕ ਨਹੀਂ ਉਹਨੂੰ ਖੜਾਉਂਦਾ,
1: ਉਹਦੀ ਵਿਚਾਰੀ
0: ਨਾ ਉਹਦਾ ਕੈਰੀਅਰ ਜਾਂਦਾ ਰਿਹਾ।
1: ਸ਼੍ਰੀਲੰਕਾ ਦਾ ਜਿਹੜਾ T20 ਕੈਪਟਨ ਸੀਗਾ ਉਹ ਤਾਂ ਜੇਲ੍ਹ ਦੀ ਹਵਾਈ ਖਾ ਲਈ ਉਹਨੇ,
0: ਉਹਦਾ ਸਿਡਨੀ 'ਚ ਉਹਦਾ ਸਕੈਂਡਲ ਹੋ ਗਿਆ। ਸੋ ਇਹ ਮਤਲਬ ਬਾਕੀ ਥਾਵਾਂ ਤੋਂ ਬਚਦੇ ਬਚਾਉਂਦੇ, ਵੈਸੇ ਜਿੱਥੇ ਆਸਟ੍ਰੇਲੀਆ ਜਿਹੜਾ ਉਹ ਇੱਕ ਜਿਹਦੇ ਬੜੇ ਕਲਾਕਾਰ ਬਣਾਏ ਵੀ ਆ, ਮਤਲਬ ਰਾਤੋ ਰਾਤ ਜਿਹੜੇ ਕਹਿ ਲਓ ਤੁਸੀਂ ਵੀ, ਜੇ ਨਹੀਂ ਆ ਤੇ ਨਹੀਂ ਆ, ਪਤਾ ਨਹੀਂ ਇਹ ਵੀ ਕੀ ਚੱਕਰ ਆ ਵੀ ਜੇ ਨਹੀਂ ਆ ਤੇ ਨਹੀਂ ਆ, ਜੇ ਹੈਗਾ ਵਾ ਕੋਈ ਤੇ ਫਿਰ ਆ ਹੁਣ ਅਗਰ ਆ ਹੰਸ ਰਾਜ ਹੰਸ ਦਾ ਲਓ, ਮੈਨੂੰ ਕਹ ਮੇਰੀ ਨੌਲੇਜ ਵਿੱਚ ਹੀ ਆ ਵੀ 3 ਕੁ ਵਾਰੀ ਤੇ ਮਤਲਬ ਮੇਰੀ ਨੌਲੇਜ 'ਚ ਹੀ ਆ ਵੀ ਆਉਣਾ ਆਉਣਾ

0: ਮਲਿਆਲਮ
1: ਉਹਨਾਂ ਦੇ ਵੱਖਰੇ
0: ਹਨਾ, ਕਿੰਨੇ ਜ਼ਿਆਦਾ ਗੁਜਰਾਤੀਆਂ ਦੇ ਵੱਖਰੇ
1: ਹੁਣ ਸ਼ੁਰੂ ਹੋ ਜਾਣੇ, ਗਰਬੇ ਸ਼ੁਰੂ ਹੋ ਜਾਣੇ.
0: ਹਾਂ, ਗਰਬੇ ਉਹ ਸ਼ੁਰੂ ਹੋ ਗਏ ਪੰਜਾਬੀਆਂ ਦੇ. ਸਾਨੂੰ ਲੱਗਦਾ ਵੀ ਸਿਰਫ ਪੰਜਾਬੀਆਂ ਦੇ, ਤੁਸੀਂ ਜਾ ਕੇ ਤੇ ਵੇਖੋ ਕੀ ਬਣ ਰਿਹਾ ਹੁੰਦਾ. ਮਤਲਬ ਦਲੀ ਦੀ ਮਲੀ ਦੀ ਮਤਲਬ ਸਾਹ ਨੀ ਆਉਣ ਡਿਆ. ਮਤਲਬ ਤੁਸੀਂ ਜੇ ਤੁਸੀਂ ਮਤਲਬ ਫਿਲਮਾਂ ਬਾਰੇ ਜੇ ਜਾਣਨਾ ਵੀ ਕਿਹੜੀ ਕਿਹੜੀ ਫਿਲਮ ਤੇ ਕਿੱਦਾਂ ਕਿੱਦਾਂ ਤੇ ਕੀ ਆ, ਸਨਸ਼ਾਈਨ ਜਾਓ ਤੁਸੀਂ. ਕੋਰੀਅਨ ਵਾਲਿਆਂ ਨੇ ਕਾਊਂਟਰ ਲਾਇਆ ਹੁੰਦਾ ਵਾ, ਉਹਨਾਂ ਦਾ ਕੋਈ ਸਟਾਰ ਆਇਆ ਹੁੰਦਾ, ਕਦੀ ਚਾਈਨੀਜ਼ ਵਾਲਿਆਂ ਨੇ ਲਾਇਆ ਹੁੰਦਾ ਵਾ, ਕਦੀ ਸਾਊਥ ਵਾਲਿਆਂ ਨੇ ਲਾਇਆ ਹੁੰਦਾ ਵਾ, ਤੇ ਆਪਣੇ ਤੇ ਲੱਗੇ ਰਹਿੰਦੇ. ਸਾਨੂੰ ਸਿਰਫ ਆਪਣਿਆਂ ਦਾ ਪਤਾ,
1: ਸਾਨੂੰ ਆਪਣਿਆਂ ਦਾ ਪਤਾ.
0: ਸੋ ਇਹ ਮਤਲਬ ਇੰਨੀ ਕੁ ਵੱਡੀ ਇੰਡਸਟਰੀ ਹੋ ਗਈ ਆ. ਅੱਗੇ ਮੈਨੂੰ ਲੱਗਦਾ ਵੀ ਪਤਾ ਨਹੀਂ, ਜਾਂ ਆਪਾਂ ਨੂੰ ਸਮਝ ਨਹੀਂ ਸੀ, ਨੌਲੇਜ ਨਹੀਂ ਸੀ. ਅੱਗੇ ਹੁੰਦਾ ਸੀ ਵੀ ਸਿਰਫ ਸ਼ਾਇਦ ਬਾਲੀਵੁੱਡ ਹੀ ਸਾਰੇ ਵੇਖਦੇ ਸੀ, ਪਤਾ ਨਹੀਂ ਇੱਦਾਂ ਲੱਗਦਾ ਹੁੰਦਾ ਸੀ ਵੀ ਉਹ ਹੀ ਸਾਰੇ ਉਹੀ ਫਿਲਮਾਂ ਵੇਖਦੇ ਆ. ਪਰ ਹੁਣ ਆਪਾਂ ਵੇਖੀਏ ਤੇ ਹਰ ਕੋਈ ਆਪਣੇ ਆਪ ਦੇ ਵਿੱਚ ਹੁਣ ਬਾਲੀਵੁੱਡ ਆ.
1: ਹਾਂ ਹਾਂ ਹਾਂ, ਤਮਿਲ ਤੇਲਗੂ ਇੰਡਸਟਰੀ ਜਿਹੜੀ ਆ ਪ੍ਰੋਪਰ ਬਾਲੀਵੁੱਡ ਦੇ ਲੈਵਲ ਦਾ ਹੀ ਕਰਦੇ ਆ ਬਿਜ਼ਨਸ. ਐਕਚੁਅਲੀ ਬਹੁਤ ਵੱਡਾ ਮਿਥ ਹੈ ਜਿਹੜੀ ਬਾਲੀਵੁੱਡ ਆ, ਜਾਂ ਜਿਹਨੂੰ ਆਪਾਂ ਹਿੰਦੀ ਫਿਲਮ ਇੰਡਸਟਰੀ ਕਹਿ ਦਿੰਦੇ ਹਨਾ, ਉਹਦਾ ਅੱਜ ਵੀ 60% ਰੈਵੀਨਿਊ ਮਹਾਰਾਸ਼ਟਰ ਤੋਂ ਹੀ ਆਉਂਦਾ ਅੱਜ ਵੀ. ਪਰ ਇਹ ਹੈ ਕਿ ਕਿਉਂਕਿ ਉਹਨੇ ਡਿਸਟ੍ਰੀਬਿਊਸ਼ਨ ਟੀਵੀ 'ਤੇ ਬਹੁਤ ਤਗੜੀ ਸੀਗੀ, ਕਿਉਂਕਿ ਆਪਾਂ ਸੈੱਟ ਮੈਕਸ 'ਤੇ ਫਿਲਮਾਂ ਦੇਖੀਆਂ, ਜ਼ੀ ਸਿਨੇਮੇ 'ਤੇ ਫਿਲਮਾਂ ਦੇਖੀਆਂ, ਦੂਰਦਰਸ਼ਨ 'ਤੇ ਫਿਲਮਾਂ ਦੇਖੀਆਂ ਜਦੋਂ ਆਈਆਂ. ਸੋ ਹਰ ਕਿਸੇ ਤੱਕ ਪਹੁੰਚੀ. ਪਰ ਜੇ ਤੁਸੀਂ ਰੈਵੀਨਿਊ ਵਾਈਜ਼ ਕਹੋ, ਅੱਜ ਵੀ ਮਹਾਰਾਸ਼ਟਰ ਸਭ ਤੋਂ ਵੱਡੀ ਟੈਰੀਟਰੀ ਆ, 60% ਨੌਰਥ ਵਾਲੀ ਟੈਰੀਟਰੀ ਹੈ ਨਾ, ਯੂਪੀ, ਦਿੱਲੀ, ਹਰਿਆਣਾ, ਪੰਜਾਬ, ਇਹ ਵਾਲਾ ਬੇਸਿਕਲੀ ਬਿਜ਼ਨਸ ਇੱਥੋਂ ਹੀ ਆਉਂਦਾ. ਨੌਰਥ ਈਸਟ 'ਚ ਵੀ ਕੋਈ ਸਿਨੇਮਾ ਨਹੀਂ ਦੇਖਦਾ ਇਹਨਾਂ ਦਾ, ਬੰਗਾਲੀ ਵੀ ਨਹੀਂ ਦੇਖਦੇ, ਕਿਉਂਕਿ ਬੰਗਾਲ ਦਾ ਆਪਣਾ ਖੁਦ ਦਾ ਬਾਲੀਵੁੱਡ ਤੋਂ ਹੀ ਪੁਰਾਣਾ ਸਿਨੇਮਾ
0: ਲੈਵਲ ਹੀ ਹੋ,
1: ਲੈਵਲ ਵੀ ਉਹਨਾਂ ਦਾ ਵੱਖਰਾ, ਤੇ ਉਹਨਾਂ ਦੀ ਕਹਾਣੀ ਵੀ ਮਤਲਬ ਉਹ ਪੜ੍ਹੇ ਲਿਖੇ ਲੋਕ ਨੇ ਬੇਸਿਕਲੀ ਹਿੰਦੀ ਫਿਲਮ ਇੰਡਸਟਰੀ ਦੇ ਮਿਆਰ ਦੇ ਹਿਸਾਬ ਨਾਲ. ਸੋ ਨਹੀਂ ਦੇਖਦਾ. ਸੋ ਬੇਸਿਕਲੀ ਨੌਰਥ ਇੰਡੀਆ ਤੇ ਮਹਾਰਾਸ਼ਟਰ ਵੇਖਦਾ, ਤਾਂ ਹੀ ਤੇ ਇਹ ਜਿਹੜਾ ਇੱਕ ਪ੍ਰੋਪਾਗੈਂਡਾ, ਚਲੋ ਇਹਨੂੰ ਕਹਿ ਲਓ ਜਾਂ ਏਜੰਡਾ ਕਹਿ ਲਓ, ਕਿ ਹਿੰਦੀ ਨੈਸ਼ਨਲ ਲੈਂਗੁਏਜ ਹੋਣੀ ਚਾਹੀਦੀ ਆ, ਉਹਦੇ ਪਿੱਛੇ ਮੇਜਰ ਕਾਰਨ ਤਾਂ ਇਹ ਹੈ ਕਿਉਂਕਿ ਹਿੰਦੀ ਫਿਲਮਾਂ ਇੰਨੇ ਕੁ ਏਰੀਆ ਤੱਕ ਟਰੈਵਲ ਕੀਤੀਆਂ, ਨਹੀਂ ਤਾਂ ਹਰ ਏਰੀਆ ਦੀ ਆਪਣੀ ਖੁਦ ਦੀ ਜ਼ੁਬਾਨ ਸੀ ਜਿਨ੍ਹਾਂ ਨੇ ਅਡੋਪਟ ਕੀਤੀ ਨਹੀਂ ਕੀਤੀ. ਸਾਡੇ ਤੱਕ ਹਿੰਦੀ ਤਾਂ ਪਹੁੰਚ ਗਈ ਈਜ਼ੀਲੀ ਕਿਉਂਕਿ ਅਵਧੀ ਤੋਂ ਨਿਕਲੀ ਆ. ਅਵਧੀ ਪਾਰਸੀ ਰਲ ਕੇ, ਉਹ ਪਾਰਸੀ ਕਹਿਤਾ ਫਾਰਸੀ ਰਲ ਕੇ ਕਾਫੀ ਡਾਇਲੈਕਟ ਬਣ ਗਏ. ਸਾਡੇ ਕਿੰਨੇ ਸ਼ਬਦ ਫਾਰਸੀ ਤੋਂ ਆਉਂਦੇ ਪੰਜਾਬ ਦੇ ਹਨਾ. ਹਰਿਆਣਾ ਫਿਰ ਟੁੱਟਵੀਂ ਟੁੱਟਵੀਂ ਜੀ ਸਮਝ ਆ ਜਾਂਦੀ ਹਰ ਕਿਸੇ ਨੂੰ. ਮਤਲਬ ਡਾਇਲੈਕਟ ਚੇਂਜ ਹੁੰਦਾ, ਬੇਸਿਕਲੀ ਭਾਸ਼ਾ ਸਿਮਿਲਰ ਸੀਗੀ ਜਿਹੜੀ ਟੁੱਟ ਟੁੱਟ ਕੇ ਪਹੁੰਚਦੀ ਰਹੀ, ਹਿੰਦੀ ਲੋਕਾਂ ਨੇ ਐਕਸੈਪਟ ਕਰ ਲਈ. ਇਹਦੇ 'ਤੇ ਹੀ ਫਿਰ ਬਾਅਦ 'ਚ ਮੁੜ ਕੇ ਇਹਨਾਂ ਨੇ ਕੀਤਾ ਸੀਗਾ ਨਾ, ਜਿੰਨੇ ਵੀ ਸੀਗੇ ਪਾਕਿਸਤਾਨ ਦੇ ਥੋੜ੍ਹੇ ਮਸ਼ਹੂਰ ਰਾਈਟਰ ਅਤੇ ਇੰਡੀਆ ਦੇ ਜਾਵੇਦ ਅਖਤਰ ਵਗੈਰਾ, ਇਹਨਾਂ ਨੇ 60-65-70 ਸਾਲ ਤੱਕ ਤਾਂ ਕੋਸ਼ਿਸ਼ ਕੀਤੀ ਸੀ ਕਿ ਪਾਰਲੀਮੈਂਟ ਤੱਕ ਜਿਹੜੀ ਭਾਸ਼ਾ ਅਸੀਂ ਬੋਲਦੇ ਹਾਂ ਹਿੰਦੀ, ਜਿਹਨੂੰ ਹਿੰਦੀ ਕਹਿ ਦਿੰਦੇ, ਕਿਉਂਕਿ ਉਹ ਹਿੰਦੀ ਵੀ ਨਹੀਂ ਆ, ਕਿਉਂਕਿ ਅਸੀਂ ਕਾਮ ਕਹਿੰਦੇ, ਕਾਰਿਆ ਨਹੀਂ ਕਹਿੰਦੇ, ਠੀਕ ਹੈ ਨਾ, ਠੀਕ ਕਹਿੰਦੇ, ਉਚਿਤ ਨਹੀਂ ਕਹਿੰਦੇ, ਹਨਾ, ਚੰਦਰਮਾ ਨਹੀਂ ਕਹਿੰਦੇ, ਚਾਂਦ ਕਹਿੰਦੇ ਆ, ਕਿਉਂਕਿ ਉਰਦੂ ਵੀ ਮਿਕਸ ਆ, ਅਵਧੀ ਵੀ ਮਿਕਸ ਆ, ਕਹਿੰਦੇ ਇਹਦਾ ਨਾਮ ਹਿੰਦੁਸਤਾਨੀ ਹੋਣਾ ਚਾਹੀਦਾ, ਕਿਉਂਕਿ ਸਾਰਿਆਂ ਦੀ ਰਲਵੀਂ ਮਿਲਵੀਂ ਆ. ਪਰ ਕਦੀ ਉਹ ਪਾਸ ਨਹੀਂ ਹੋਇਆ ਕਿਉਂਕਿ ਲਿਪੀ ਕੀ ਹੋਈ ਕੀ ਨਹੀਂ ਹੋਏਗੀ,
0: ਫਿਰ ਅੱਗੇ ਦੂਜੇ ਪਾਸੇ ਤੁਰ ਪੈਂਦੀ ਹੈ.
1: ਹਾਂ ਹਾਂ ਹਾਂ, ਉਹ ਇੱਕ ਡਿਸਟ੍ਰੀਬਿਊਸ਼ਨ ਦੀ ਗੱਲ ਸੀ, ਹੋਰ ਕੋਈ ਨਹੀਂ. ਐਂਡ ਅੱਜ ਉਹ ਕਿਉਂ ਨਹੀਂ, ਕਿਉਂਕਿ ਐਡਿਕਸ਼ਨ ਤੇ ਹੀ ਆ ਜਾਂਦਾ ਪੁਆਇੰਟ ਅੱਜ, ਇਸ ਕਰਕੇ ਨਹੀਂ ਕਿਉਂਕਿ ਸਟ੍ਰੀਮਿੰਗ ਪਲੇਟਫਾਰਮਸ ਬਹੁਤ ਨੇ, ਨੈਟਫਲਿਕਸ ਹੈ, ਪ੍ਰਾਈਮ ਹੈ, ਹਨਾ, ਡਬ ਫਿਲਮਾਂ ਸਾਰਿਆਂ ਨੇ ਦੇਖ ਲਿੱਤੀਆਂ.
0: ਅਸਲ ਜੋ ਪੱਤੇ ਓਪਨ ਹੋ ਗਏ ਨਾ, ਗੱਲ ਸਾਡੀ ਸਹੀ ਹੈ. ਹਾਂ, ਮੈਂ ਪਿੱਛੇ ਜੇ ਆਪਣਾ, ਤੁਸੀਂ ਕਦੀ ਜਿਹੜੇ ਬੰਦੇ ਇੱਧਰ ਗਏ ਹੋਣਗੇ ਨਾ, ਤੁਸੀਂ ਇਹਨਾਂ ਸਟੇਟਸ ਵਿੱਚ ਸਾਊਥ ਜਾਂ ਕਿਤੇ ਵੀ ਤੁਸੀਂ ਬਾਹਰ ਨਿਕਲੋ ਇੱਧਰੋਂ, ਆਪਣਾ ਨੌਰਥ 'ਚੋਂ ਤੁਸੀਂ ਪਰੇ ਚੱਲ ਜਾਓ ਕਿਤੇ, ਅਤੇ ਉੱਥੇ ਤੁਹਾਨੂੰ ਵਾਕਈ ਤੁਹਾਨੂੰ ਹਿੰਦੀ ਵੀ ਨਹੀਂ ਕਈ ਵਾਰੀ ਬੋਲਣ ਵਾਲੇ, ਤੁਹਾਨੂੰ ਅੰਡਰਸਟੈਂਡ ਕਰਨ ਵਾਲੇ ਨਹੀਂ ਲੱਭਦੇ. ਮੈਂ ਕਰੀ ਆਪਣੇ ਕੋਇੰਬਤੂਰ ਮੇਰੇ ਨਾਲ ਹੋਇਆ ਸੀ, ਮਤਲਬ ਮੈਂ ਉਹ ਕੁਛ ਲੈਣਾ ਸੀ ਖਾਣ ਨੂੰ, ਅਤੇ ਉਹ ਪੰਗਾ ਪੈ ਗਿਆ, ਸਮਝ ਨਾ ਲੱਗੇ ਵੀ ਉਹਨੂੰ ਹੁਣ ਕਿੱਦਾਂ ਸਮਝਾਵਾਂ ਕਿੱਦਾਂ, ਹੈ ਨਾ. ਅਤੇ ਉੱਥੇ ਹੁਣ ਇੱਦਾਂ ਵੀ ਨਹੀਂ ਹੁੰਦਾ ਵੀ ਆਪਣੇ ਜਿੱਦਾਂ ਇੱਥੇ ਸਾਹਮਣੇ ਵਿੰਡੋ ਲੱਗੀਆਂ ਨੇ ਅਤੇ ਆਪਾਂ ਕਹਿ ਦਿੰਦੇ ਵੀ ਆਹ ਫਲਾਣੀ ਚੀਜ਼ ਦੇ ਦੇ, ਆਪਣੇ ਸਿਸਟਮ ਹੋ ਰਿਹਾ ਹੈ ਨਾ ਪੁਰਾਣੀਆਂ ਦੁਕਾਨਾਂ ਦਾ, ਉਹ ਤੁਹਾਡੀ ਚੀਜ਼ ਪਿੱਛੇ ਪਈ, ਅੱਗੇ ਸਿਰਫ ਗੱਲੇ 'ਤੇ ਬੈਠਾ ਬੰਦਾ ਹੈ, ਕੀ ਕਰੋਗੇ ਤੁਸੀਂ ਹਾਰ ਕੇ. ਮੈਂ ਯਾਰ ਹੁਣ ਮੈਂ ਕੀ ਕਰਾਂ ਨਾ, ਅਤੇ ਈਵਨ ਇੱਥੋਂ ਨਾਲੋਂ ਸਗੋਂ ਮੈਂ ਇਹ ਰਿਲਾਈਜ਼ ਕੀਤਾ ਵੀ ਉੱਥੋਂ ਨਾਲੋਂ ਚਾਈਨਾ ਕਮਿਊਨੀਕੇਸ਼ਨ ਠੀਕ ਰਹੀ ਸਗੋਂ, ਕਿਉਂਕਿ ਉਹ ਕੀ ਕਰਦੇ ਆ, ਉਹਨਾਂ ਨੂੰ ਪਤਾ ਵਾ ਵੀ ਉਹ ਚੀਲੀ ਪ੍ਰਪੇਡ ਨੇ, ਉਹਨਾਂ ਨੂੰ ਪਤਾ ਵਾ ਵੀ ਜਿਹੜਾ ਆਇਆ ਉਹਨੂੰ ਨਹੀਂ ਪਤਾ, ਉਹ ਕੀ ਕਰਦੇ ਉਸ ਵੇਲੇ ਕਹੋ ਬੋਲ ਕੇ ਉਹ ਤੁਹਾਡੇ ਅੱਗੇ ਕਰ ਦਿੰਦੇ ਆ।

0: ਕਿੱਦਾਂ ਕਿੱਦਾਂ ਦੁਬਾਰਾ ਕਰੇ ਕਿੱਦਾਂ ਦੁਬਾਰਾ ਕਰੇ
1: ਉਨੀ ਹੋਣੀ ਹੋਣੀ
0: ਕੇਰਲ
1: ਵਗੈਰਾ ਇੰਗਲਿਸ਼ ਵਾਲੇ ਸਾਂਭ ਲੈਣਗੇ ਇੰਗਲਿਸ਼ ਚ ਪਰ ਬਾਕੀ ਜਿਹੜੀਆਂ ਲਾਗੇ ਤਾਮਿਲਨਾਡੂ ਜਾਂ
0: ਦੂਸਰੀਆਂ
1: ਜਰੂਰੀ ਨਹੀਂ ਆ ਉੱਥੇ ਸਾਨੂੰ ਸੋ ਹਾਰ ਕੇ ਉਹ ਉੱਥੇ ਮੈਨੂੰ ਵੇਟ ਕਰਨੀ ਪਈ ਫਿਰ ਇੱਕ ਜਣਾ ਆਇਆ ਉਹਨੇ ਆਪਣੀ ਭਾਸ਼ਾ ਚ ਕੁਛ ਕਿਹਾ ਉਹਨੇ ਪਕੌੜੇ ਪਾ ਕੇ ਦਿੱਤੇ ਮੈਂ ਮੈਨੂੰ ਵੀ ਵਿਆਹ ਦੇ ਦੇ
0: ਸਰਦਾਰ ਜੀ ਪਕੌੜਿਆਂ ਨੂੰ ਬੈਠੇ ਕੋਈ ਆਵੇ ਤੇ ਬੋਲੇ ਹੈ ਮਾੜੀ ਗੱਲ ਹੈ ਯਾਰ
1: ਆ ਗੱਲ ਸਹੀ ਆ ਤੁਹਾਡੀ ਆਪਾਂ ਨੂੰ ਇੱਥੇ ਬੈਠਿਆਂ ਜਾਂ ਘਰੇ ਬੈਠਿਆਂ ਲੱਗਦਾ ਜਾਂ ਉੱਥੇ ਬੈਠਿਆਂ ਲੱਗਦਾ ਸੀ ਵੀ ਸਾਰਾ ਇੰਡੀਆ ਹੀ ਹਿੰਦੀ ਬੋਲਦਾ ਵਾ ਨਹੀਂ ਪਤਾ
0: ਉਹਨੂੰ ਮੈਂ ਕਿੰਨਾ ਜਿੰਨਾ ਕੁ ਟਾਈਮ ਮਿਲਿਆ ਹਾ ਕਾਂਤਾਰਾ ਦੇ ਹੀਰੋ ਨਾਲ ਗੱਲ ਕਰਨ ਦਾ ਉਹਦੇ ਨਾਲ ਬੈਕ ਆਫ ਦਾ ਹੈਡ ਇੱਕੋ ਸਵਾਲ ਸੀ ਮੇਰਾ ਕਿ ਤੂੰ ਕਦੋਂ ਹਿੰਦੀ ਫਿਲਮ ਕਰਿਆ ਕਰੇਗਾ ਉਹਨੇ ਸਾਫ਼ ਕਿਹਾ ਕਿ ਮੈਂ ਪੇਂਡੂ ਬੰਦਾ ਬਈ ਆਪਣੇ ਪਿੰਡ ਤੋਂ ਫਿਲਮਾਂ ਬਣਾਉਂਦਾ ਮੈਨੂੰ ਲੋੜ ਹੀ ਨਹੀਂ ਕਹਿੰਦਾ ਕੋਈ ਸਬਜੈਕਟ ਹੋਏਗਾ ਹਿੰਦੀ ਜਿਹਨੂੰ ਹਿੰਦੀ ਦੀ ਲੋੜ ਆ ਤਬ ਸਿੱਖੇਗਾ ਤਾਂ ਬੋਲੇਗਾ ਪਰ ਅਭੀ ਜ਼ਰੂਰਤ ਨਹੀਂ ਹੈ ਨਹੀਂ ਬੋਲੇਗਾ ਠੀਕ ਹੈ ਨਹੀਂ ਬੋਲੇਗਾ ਨਹੀਂ ਬੋਲੇਗਾ ਠੀਕ ਹੈ
1: ਪਰ ਇੱਕ ਚੀਜ਼ ਉਹਨਾਂ 'ਚ ਹੋਰ ਮੈਂ ਵੇਖੀ ਆ ਵੀ ਉਹ ਨਾ ਸਾਦੇ ਆ ਆਪਣੇ ਪੰਜਾਬੀ ਵਾਲਾ ਕੋਈ ਮਾੜੀ ਮੋਟੀ ਵੀ ਕਿਸੇ ਦੀ ਕੋਈ ਫਿਲਮ ਬਣੀ ਹੋਵੇ ਐਵੇਂ ਭਾਵੇਂ ਚੱਲੀ ਵੀ ਨਾ ਹੋਵੇ
0: ਸਹੀ ਗੱਲ
1: ਉਹਦੀ ਆਕੜ ਵੇਖੋ ਤੁਸੀਂ ਕਿੰਨੀ ਆ
0: ਭਾਈ ਸਹੀ ਗੱਲ ਆ ਲੱਗ ਹੀ ਨਹੀਂ ਰਿਹਾ ਸੀ ਯਾਰ ਬੰਦੇ ਨੇ 1500 crore ਵਰਲਡ ਵਾਈਡ ਗ੍ਰੋਸ ਕਰਕੇ ਆਇਆ ਇਹਨਾਂ ਸਾਦਾ ਨੋਰਮਲ
1: ਇਹਨਾਂ ਦਾ ਜਿਹੜਾ ਦੂਜਾ ਵੀ ਆ ਉਹ ਸਲਮਾਨ
0: ਦੁਲਕਰ
1: ਸਲਮਾਨ ਤੇ ਉਹ ਚ ਵੀ ਕੋਈ ਆਕੜ ਮਜਾਜ ਨੀ ਆਮ ਲੋਕਾਂ ਦਾ ਜਿਹੜਾ ਆਵਾਜ਼ ਮਾਰਦਾ ਹੈ ਉਹਦੇ ਨਾਲ ਕੋਈ ਜਾ ਕੇ ਫੋਟੋ ਵੀ ਖਿਚਾਉਂਦਾ ਹੈ ਸੈਲਫੀ ਵੀ ਕਰਦਾ ਹੈ ਤੇ ਆਪਣੇ
0: ਜਦਕਿ ਹੀ ਕਮਸ ਫਰੋਮ ਅ ਫੈਮਿਲੀ ਮਤਲਬ ਮਮੂਟੀ ਨੂੰ ਇਸ ਸਾਲ ਵੀ ਮਿਲਿਆ ਨੈਸ਼ਨਲ ਅਵਾਰਡ ਜਿਹੜਾ ਮਿਲਿਆ ਕਿ ਉਹ ਸਭ ਤੋਂ ਪੁਰਾਣਾ ਮਲਿਆਲੀ ਸੁਪਰ ਸਟਾਰ ਹੈ 75-76 ਸਾਲ ਦਾ ਹੋ ਗਿਆ ਇਹਦੇ ਬਰਾਬਰ ਦੀਆਂ ਫਿਲਮਾਂ ਕਰਦਾ ਇਹ ਵੀ ਸੁਪਰ ਸਟਾਰ ਆ ਉੱਥੇ ਉਹ ਵੀ ਹੈ ਐਂਡ ਮਤਲਬ ਪ੍ਰਾਈਵੇਟ ਜੈੱਟ ਰੱਖਣ ਵਾਲੇ ਲੋਕ ਨੇ ਪਰ ਪਤਾ ਨਹੀਂ ਲੱਗਦਾ ਅੱਛਾ ਇੱਕ ਇਹਨਾਂ ਦਾ ਆਹ ਬੜਾ ਜੇ ਆਪਾਂ ਇਸ ਤਰ੍ਹਾਂ ਮੈਚ ਕਰਨਾ ਸ਼ੁਰੂ ਕਰੀਏ ਜਿਸ ਤਰ੍ਹਾਂ ਪੰਜਾਬੀ ਆਰਟਿਸਟਾਂ ਦੇ ਅੰਦਰ ਇਹ ਬਹੁਤ ਨਾ ਕਿ ਫੈਮਿਲੀ ਹੀ ਨਹੀਂ ਦਿਖਾਉਂਦੇ ਹੈ ਕਿ ਨਹੀਂ ਹੈ ਕਿੰਨੇ ਆਪਣੇ ਮੇਨ ਮੇਨ ਸਿਤਾਰੇ ਪਤਾ ਹੀ ਨਹੀਂ ਵਿਆਹ ਹੈ ਕਿ ਨਹੀਂ ਹੈ ਹਨਾ ਇਹ ਜਿੱਥੇ ਜਾਂਦੇ ਪ੍ਰੋਪਰ ਜੇ ਬੱਚੇ ਜਿਸ ਤਰ੍ਹਾਂ ਆਮ ਬੰਦਾ ਨਿਕਲਦਾ ਨਾ ਕਿਤੇ ਗਏ ਆ ਤੇ ਪੂਰੀ ਫੈਮਿਲੀ ਨਾਲ ਗਈ ਆ ਫੈਮਿਲੀ ਦਿਖਾਣੀ ਕਿ ਹਾਂਜੀ ਆ ਵਾਈਫ ਹੈ ਆ ਬੱਚੇ ਮਤਲਬ ਆਪਣੇ ਜੇ ਲੱਗਦਾ ਨੋਰਮਲ ਜੇ ਲੋਕ ਲੱਗਦੇ ਇਹ ਇਹਨਾਂ ਸਾਰਿਆਂ 'ਚ ਹੀ ਆ ਰਾਮਚਰਨ ਵੀ ਆਇਆ ਸੀਗਾ ਉਹਦੇ ਅੰਦਰ ਵੀ ਇਸ ਤਰ੍ਹਾਂ ਦਾ ਕੋਈ ਲੱਗਾ ਨਹੀਂ ਕਿ
1: ਕਰਨਾ ਪਊਗਾ ਨਾ ਇਹਨਾਂ ਨੂੰ ਹੌਲੀ ਹੌਲੀ ਉਹ ਚੀਜ਼ਾਂ ਇਹੋ ਹੀ ਜਿਹੜੀਆਂ ਤੁਹਾਨੂੰ ਵੱਡਾ ਬਣਾਉਂਦੀਆਂ ਤੁਸੀਂ ਨਹੀਂ ਜਾਣਦੇ ਜਿਹੜਾ ਨਹੀਂ ਜਾਣਦਾ ਉਹ ਸਾਡੇ ਵਾਂਗੂ ਇੱਦਾਂ ਵੇਖ ਕੇ ਫਿਰ ਹੀ ਆਈਡੀਆ ਲਾਉਂਦਾ ਵੀ ਆਹ ਬੰਦਾ ਕਿੱਦਾਂ ਦਾ ਹੈ ਹੁਣ ਆਪਾਂ ਵਾਪਸ ਆਉਂਦੇ ਹਾਂ ਫਿਰ ਆਪਣੇ ਪਹਿਲੇ ਹਿੱਸੇ ਦੇ ਉੱਤੇ ਕੀ ਆਪਾਂ ਨੂੰ ਲੱਗਦਾ ਇੱਕ ਤਾਂ ਪਹਿਲੀ ਗੱਲ ਵੀ ਕੀ ਰੀਜ਼ਨ ਤੁਹਾਨੂੰ ਕੀ ਲੱਗਦਾ ਵੀ ਆਪਾਂ ਬਹੁਤ ਜ਼ਿਆਦਾ ਕਿਉਂ ਆਪਾਂ ਜਾਂਦੇ ਹਾਂ ਆਪਣੇ ਆਪ ਨੂੰ ਐਂਟਰਟੇਨ ਇੰਨਾ ਕਿਉਂ ਆਪਾਂ ਕਰਨਾ ਚਾਹ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ ਇੱਕ ਹੁੰਦਾ ਐਂਟਰਟੇਨ ਹੋਣਾ ਕੋਈ ਮਾੜੀ ਗੱਲ ਨਹੀਂ ਆ ਇੱਕ ਹੁੰਦਾ ਸੁਭਾਵਿਕ ਤੁਹਾਡੇ ਤੁਹਾਡੀ ਦਿਨ ਕਿਰਿਆ ਦੇ ਵਿੱਚੋਂ ਤੁਹਾਡੀ ਡੇਲੀ ਦੀ ਰੂਟੀਨ ਦੇ ਵਿੱਚੋਂ ਐਂਟਰਟੇਨਮੈਂਟ ਨਿਕਲਣੀ
0: ਬਿਲਕੁਲ ਠੀਕ
1: ਉਹ ਕਿੱਦਾਂ ਵੀ ਮੰਨ ਲਓ ਤੁਸੀਂ ਘਰ ਗਏ ਹੋ ਤੁਸੀਂ ਬੱਚਿਆਂ ਦੇ ਨਾਲ ਮਾੜਾ ਜਿਹਾ ਖੇਡ ਲਿਆ ਬੱਚਿਆਂ ਨੂੰ ਪਾਰਕ ਲੈ ਗਏ ਹਨਾ ਉਹਨਾਂ ਦੇ ਨਾਲ ਤੁਸੀਂ ਚਿੜੀ ਉਡਕਾਂ ਉਡ ਖੇਡ ਲਿਆ ਤਾਸ਼ ਖੇਡ ਲਈ ਆਪਾਂ ਘਰਾਂ 'ਚ ਬੈਠ ਕੇ ਹੋਰ ਰੋਟੀ ਦੇ ਵੇਲੇ ਆਪਾਂ ਬਹਿ ਕੇ ਹਾਸਾ ਠੱਠਾ ਕਰ ਲਿਆ
0: ਬਿਲਕੁਲ ਹਨਾ
1: ਰਿਸ਼ਤੇਦਾਰਾਂ ਦੀਆਂ ਚੁਗਲੀਆਂ ਕਰ ਲਿਆ ਇਟਸ ਗੁੱਡ ਐਂਟਰਟੇਨਮੈਂਟ
0: ਬੈਸਟ ਬੈਸਟ ਮਾਈ ਫੇਵਰਿਟ
1: ਐਂਟਰਟੇਨਮੈਂਟ ਸੋ ਉਹਦੇ ਸੋ ਹੁਣ ਸਾਨੂੰ ਧੱਕੇ ਦੇ ਨਾਲ ਐਂਟਰਟੇਨਮੈਂਟ ਕਰਨੀ ਪੈਂਦੀ ਹੈ ਤੇ ਆਪਣੀ ਆਪਣੀ ਅਲੱਗ ਅਲੱਗ ਕਰਨੀ ਪੈ ਰਹੀ ਹੈ
0: ਹਾਂ
1: ਬੱਚਿਆਂ ਦੀ ਅਲੱਗ ਐਂਟਰਟੇਨਮੈਂਟ
0: ਗੱਲ ਠੀਕ
1: ਯੰਗਸਟਰ ਦੀ ਅਲੱਗ ਐਂਟਰਟੇਨਮੈਂਟ ਆ ਅਡਲਟਸ ਦੀ ਅਲੱਗ ਆ ਤੇ ਆਹ ਜਿਹੜੇ ਆਪਣੇ ਆ 40 ਕੁ ਦੇ ਗੇੜ ਚ ਨਾ ਇਹਨਾਂ ਨੇ ਆਪਣੀ ਵੱਖਰੀ ਬਣਾ ਲਈ
0: 40 ਇਜ਼ ਦਾ ਨਿਊ 20 ਹੋ ਗਿਆ
1: ਹਾਂਜੀ
0: ਉਹ ਕਹਿੰਦੇ ਨਾ ਨਹੀਂ 30 ਕਹਿ ਲਓ ਚਲੋ 40 ਇਜ਼ ਦਾ ਨਿਊ 30
1: ਹਾਂ ਇਹ ਵੱਖਰੀਆਂ ਵੱਖਰੀਆਂ ਲੰਗੀਆਂ ਕਰੀ ਫਿਰਦੇ
0: ਇਹ ਰਾਪ ਕਿਤਾਬ ਕਿਤਾਬ ਲਿਖੀ ਜਾਏਗੀ
1: ਮਤਲਬ ਸਾਡੇ ਵਾਲੀ ਲਾ ਲਓ
0: ਸਾਡੇ
1: ਵਾਲੀ ਕੈਟੇਗਰੀ
0: ਬਿਲਕੁਲ
1: ਇੱਕ ਵੱਖਰੀ ਕਲਾਸ ਬਣ ਗਈ ਅੱਜ ਕੱਲ
0: ਬਿਲਕੁਲ
1: ਕਿਉਂਕਿ ਹੁਣ ਪਹਿਲੀਆਂ ਚ ਹੁੰਦਾ ਸੀ ਮਤਲਬ ਅਧਖੜ ਜਿਹਾ ਹੈ ਨਾ ਕਹਿ ਦਿੰਦੇ ਵੀ ਅਧਖੜ ਜੀ ਉਮਰ ਦੇ ਵਿੱਚ ਹਨਾ ਜਾਂ ਮਤਲਬ ਨਾ ਇਹ ਜਵਾਨੀ ਵਾਲੀ ਆ ਨਾ ਇਹ ਅਧਖੜ ਵਾਲੀ ਆ ਹੁਣ ਇਹ ਮਤਲਬ ਇਹਦੇ ਚ ਇਹ ਹੋਰ ਖਤਰਨਾਕ ਇਹ ਹੋਰ ਖਤਰਨਾਕ ਹੈ ਨਾ ਹਲੇ ਮਤਲਬ ਲੱਸੀ ਬਣੀ ਆ ਨਾ ਮੱਖਣ ਨਿਕਲਿਆ ਇਹ ਇਹ ਹੋਰ ਅਧੜਿਕਾ ਜਿਹਾ ਇਸ ਰੈਪਰ ਦੇ ਵਿੱਚ ਨਾ ਸੋ ਇਹ ਵੱਖਰੀ ਕਲਾਸ ਬਣ ਗਈ ਆ ਉਸ ਤੋਂ ਬਾਅਦ ਫਿਰ ਬਜ਼ੁਰਗਾਂ ਦੀ ਅਲੱਗ ਕਲਾਸ ਆ ਬਜ਼ੁਰਗਾਂ ਦੀਆਂ ਵੀ ਦੋ ਕੈਟੇਗਰੀਆਂ ਵੰਡੀਆਂ ਗਈਆਂ ਇੱਕ ਉਹ ਜਿਹਨਾਂ ਦੇ ਗੋਡੇ ਚੱਲਦੇ ਉਹਨਾਂ ਦੀ ਵੱਖਰੀ ਕਲਾਸ ਆ ਇੱਕ ਜਿਹਨਾਂ ਸਾਰੇ ਜਾਂਦੇ ਸੀ ਇਕੱਠੇ ਮੰਨ ਲਓ ਤੁਸੀਂ ਐਂਟਰਟੇਨਮੈਂਟ ਕੀ ਆ ਤੁਸੀਂ ਵਿਆਹ ਜਾਣਾ ਸਾਰੇ ਟੱਬਰ ਨੇ ਇਕੱਠੇ ਟਰਾਲੀ ਚ ਚੱਲ ਜਾਣਾ ਹਨਾ ਜਾਂ ਗੱਡੀ ਵੀ ਆਈ ਤੇ ਗੱਡੀ ਚ ਸਾਰਿਆਂ ਨੇ ਚੱਲ ਜਾਣਾ ਤੇ ਹੁਣ ਏਦਾਂ ਨੀ ਹੁੰਦਾ ਹੁਣ ਉਹ ਕਹਿੰਦੇ ਵੀ ਤੁਸੀਂ ਪਹੁੰਚੋ ਅਸੀਂ ਅਸੀਂ ਆਵਾਂਗੇ ਅਸੀਂ ਤੇ ਲੇਡੀ ਸੰਗੀਤ ਤੇ ਜਾਣਾ ਤੁਸੀਂ ਚੱਲ ਜਾਓ ਵਿਆਹ ਤੇ ਤੇ ਤੁਹਾਡੇ ਗੋਡੇ ਨੀ ਚੱਲਦੇ ਤੁਸੀਂ ਤਾਂ ਕਰੋ ਤੁਸੀਂ ਫੇਰਿਆਂ ਤੋਂ ਆਓ ਉੱਥੋਂ ਹੀ ਘਰ ਆਓ ਉੱਥੋਂ ਹੀ ਘਰ ਆ ਜਵਾਬ ਸਾਰਾ ਟੱਬਰ ਅਲੱਗ ਅਲੱਗ ਵੰਡਿਆ
0: ਇਹ ਵੀ ਸਹੀ ਹੈ ਐਕਚੁਅਲੀ ਵਿਆਹ ਵੀ ਤਾਂ ਟਾਸਕ ਹੋ ਗਏ ਹੋਏ ਨਾ ਪ੍ਰੋਪਰ ਪੰਜ ਦਿਨ ਲੰਬਾ ਪ੍ਰੋਗਰਾਮ ਛੇ ਦਿਨ ਲੰਬਾ ਪ੍ਰੋਗਰਾਮ
1: ਇਸੇ ਕਰਕੇ ਕਿਸੇ ਨੇ ਲੰਮਾ ਮਾ ਕਿਤੇ ਨਾ ਕਿਤੇ ਉਹਦਾ ਰੀਜ਼ਨ ਜਿਹੜਾ ਵਾ ਉਹ ਇੱਕ ਰੀਜ਼ਨ ਛੋਟਾ ਜਿਹਾ ਇਹ ਵੀ ਆ ਕਿਉਂਕਿ ਜਿਹੜੀਆਂ ਸੈਗਮੈਂਟੇਸ਼ਨਸ ਨੇ ਉਹ ਹਰ ਇੱਕ ਬੰਦਾ ਚਾਹੁੰਦਾ ਵੀ ਮੇਰੇ ਮੁਤਾਬਿਕ ਵੀ ਉਹਦੇ ਚ ਕੁਛ ਹੋਵੇ ਕੀ ਆ ਉੱਥੇ ਮੇਰੇ ਮੁਤਾਬਿਕ
0: ਹਾਂ ਬਿਲਕੁਲ ਠੀਕ
1: ਹੈ ਨਾ ਤੁਸੀਂ ਹੁਣ ਯੰਗਸਟਰ ਆ ਉਹ ਚਾਹੂਗਾ ਵੀ ਮੇਰੇ ਮੁਤਾਬਿਕ ਇੱਕ ਪ੍ਰੋਗਰਾਮ ਹੋਵੇ ਜਿਹੜੇ ਹੁਣ ਬਜ਼ੁਰਗ ਨੇ ਸਿਆਣੇ ਨੇ ਉਹ ਚਾਹੁੰਦੇ ਫਿਰ ਟ੍ਰੈਡੀਸ਼ਨ ਵਿੱਚ ਹੋਵੇ ਹੈ ਨਾ ਉਸ ਟ੍ਰੈਡੀਸ਼ਨ ਨੂੰ ਜਦੋਂ ਤੜਕਾ ਲਾਉਣਾ ਵਾ ਫਿਰ ਯੰਗਸਟਰ ਕਹਿੰਦਾ ਵਾ ਵੀ ਨਹੀਂ ਆਹ ਚੀਜ਼ਾਂ ਜਿਹੜੀਆਂ ਨੇ ਚਲੋ ਤੁਸੀਂ ਕਰ ਲਓ ਚਲੋ ਆਹ ਤੇ ਬਣਿਆ ਵਾ ਪਰ ਆਹ ਚੀਜ਼ ਨਾਲ ਹੋਊਗੀ ਸੋ ਇਹ ਇਹ ਸਾਰੀਆਂ ਚੀਜ਼ਾਂ ਹੁਣ ਆਪਾਂ ਵੇਖੀਏ ਤੇ ਆਪਾਂ ਪਰਿਵਾਰਾਂ ਦੀ ਜਾਂ ਏਜ ਗਰੁੱਪ ਦੀ ਸੈਗਮੈਂਟੇਸ਼ਨਸ ਬਹੁਤ ਵੱਧ ਗਈਆਂ ਨੇ ਉਹਨਾਂ ਸਾਰਿਆਂ ਦੇ ਅਲੱਗ ਅਲੱਗ ਐਂਟਰਟੇਨਮੈਂਟ ਦੇ ਸੋ ਮੁੱਖ ਦੀ ਗੱਲ ਆਪਾਂ ਸਾਰੇ ਐਂਟਰਟੇਨਮੈਂਟ ਪਾਲਦੇ ਹਾਂ ਤੇ ਆਪਾਂ ਸੋਚਦੇ ਹਾਂ ਵੀ ਇੱਦਾਂ ਸਾਡੀ ਸਮੱਸਿਆ ਦਾ ਹੱਲ ਹੋ ਜੂਗਾ
0: ਹਾਂ ਪਰ ਹੁੰਦਾ ਨਹੀਂ
1: ਹੋ ਵੀ ਜਾਂਦਾ ਹੋਊਗਾ ਆਈ ਡੋਨਟ ਨੋ
0: ਮੇਰੇ ਖਿਆਲ ਨਾਲ ਡਿਸਟਰੈਕਸ਼ਨ ਬਣ ਜਾਂਦੀ ਨਾ ਫਿਰ
1: ਤੁਹਾਨੂੰ ਇੱਦਾਂ ਕਦੀ ਫੀਲ ਹੁੰਦਾ ਮਤਲਬ ਆਪਾਂ ਥੋੜ੍ਹਾ ਜਿਹਾ ਹੋਰ ਈਜ਼ੀ ਕਰਦੇ ਹਾਂ ਤੇ ਤੁਹਾਨੂੰ ਕਦੀ ਇੱਦਾਂ ਫੀਲ ਹੁੰਦਾ ਵੀ ਯਾਰ ਤੁਸੀਂ ਨਾ ਮਤਲਬ ਮੰਨ ਲਓ ਕੋਈ 10,000 ਬੰਦਾ 1,000, 500, 100, 50 ਤੁਸੀਂ ਉਨੇ ਬੰਦਿਆਂ ਦੇ ਵਿੱਚ ਬੈਠੇ ਹੋ ਤੁਸੀਂ ਤੇ ਬਾਕੀ ਸਾਰੇ ਤੁਹਾਨੂੰ ਲੱਗਦਾ ਵੀ ਯਾਰ ਬਹੁਤ ਨੱਚਣ ਨੁੱਚਣ ਡਏ ਆ ਹੈ ਯਾਰ ਕਿੰਨਾ ਕਿੰਨਾ ਇੰਜੋਏ ਕਰ ਰਿਹਾ ਤੁਹਾਨੂੰ ਕਦੀ ਇੱਦਾਂ ਫੀਲ ਹੋਇਆ ਵੀ ਯਾਰ ਮਤਲਬ ਮੇਰੇ ਅੰਦਰੋਂ ਕਿਉਂ ਨਹੀਂ ਇੱਦਾਂ ਦੀ ਫੀਲਿੰਗ ਆਉਣ ਡਈ
0: ਫੈਕਟ ਫੈਕਟ
1: ਹੁੰਦੀ ਆ
0: ਮੈਂ ਕੱਲ ਹੀ ਸਗੋਂ ਅਸੀਂ ਮੈਂ ਮੇਰੇ ਵਾਈਫ ਆਪਾਂ ਦੋਨੋਂ ਆਪਾਂ ਬੈਠੇ ਹੋਏ ਤਾਂ ਆਪਾਂ ਨਾ ਮਤਲਬ ਜਿਸ ਤਰ੍ਹਾਂ ਉਹ ਜੋਨੀ ਬਾਬਾ ਨਹੀਂ ਆ ਉਹ ਨਹੀਂ ਕਹਿੰਦਾ ਇਹ 'ਚ ਤਾਂ ਜਕਾਰੇ ਵਾਲੀ ਕੋਈ ਗੱਲ ਨਹੀਂ ਸੀ ਮੈਂ ਕਿਹਾ ਯਾਰ ਇਹ 'ਚ ਤਾਂ ਇੰਨਾ ਕਿਉਂ ਸਾਡੇ ਸਾਹਮਣੇ ਨਾ ਗ੍ਰੇਟ ਕਪਲਸ ਥੈਂਕ ਯੂ ਪਰ ਉਹ ਜਿਸ ਤਰੀਕੇ ਨਾਲ ਸੀਗੇ ਕਿ ਬਸ ਯੈਸ ਹੋ ਗਿਆ ਮੈਂ ਕਿਹਾ ਗਾਣਾ ਤਾਂ ਯਾਰ ਉਹ ਗਾ ਰਿਹਾ ਮਾਹੌਲ ਪੂਰਾ ਵੇਵੀ ਮੈਂ ਕਿਹਾ ਇਹਦੇ 'ਚ ਤਾਂ ਵੈਸੇ ਧਮਾਲ ਵਾਲੀ ਗੱਲ ਸੀਗੀ ਨਹੀਂ ਕੋਈ ਪਰ ਲੋਕੀ ਮੈਂ ਉਹੀ ਕਹਿ ਰਿਹਾ ਨਾ ਕਿ ਆਈ ਕੁਡ ਅਬਜ਼ਰਵ ਇਟ ਕਿ ਇੱਕ ਪੁਆਇੰਟ 'ਤੇ ਆ ਕੇ ਲੋਕ ਵੀ ਲਥਾਰਜਿਕ ਹੋ ਰਹੇ ਸੀ ਥੱਕ ਰਹੇ ਸੀ ਕਿਉਂਕਿ ਸੁਣੇ ਹੋਏ ਗਾਣੇ ਆ ਐਂਡ ਇਹ ਸਾਰੇ ਗਾਣੇ ਵਾਈਬ ਵਾਈਬ ਵਾਲੇ ਮਤਲਬ ਇਹ ਉਹ ਨਹੀਂ ਹੈ ਸਰਤਾਜ ਨੇ ਇੱਕ ਵਾਰੀ ਸ਼ਾਇਰੀ ਸੁਣਾ ਅਤੇ ਬਾਅਦ 'ਚੋਂ ਭੰਗੜਾ ਹੀ ਹੈ ਕਿਉਂਕਿ ਜੇ ਢੋਲ ਨਹੀਂ ਆ ਤਾਂ ਗੱਲ ਨਹੀਂ ਹੈ ਹੈ ਨਾ ਉਹ ਵਾਲੀ ਗੱਲ ਨਹੀਂ ਹੈ ਬੇਸਿਕ ਤਾਂ ਬੰਦਾ ਢੋਲ ਦੇ ਡਗੇ 'ਤੇ ਹੀ ਆ ਹੈ ਨਾ ਜੇ ਨੱਚਦਾ ਤਾਂ ਉਹ ਨਹੀਂ ਹੈ ਤਾਂ ਨਹੀਂ ਹੈ ਪਰ ਕਿਉਂਕਿ ਪੈਸੇ ਲੱਗੇ ਆ ਤਿਆਰ ਹੋ ਕੇ ਆਇਆ ਕਿਉਂਕਿ ਉਹ ਗਾ ਰਿਹਾ ਬੰਦਾ ਸਪੈਸ਼ਲੀ ਆਇਆ ਉਹਦਾ ਵੀਜ਼ਾ ਵੀ ਰੁਕਿਆ ਸੀਗਾ ਲੋਕ ਇਫੈਕਟ ਆ ਐਂਡ ਬਹੁਤ ਲੋਕ ਸੀਗੇ ਐਂਡ ਮੈਂ ਉਹ ਸ਼੍ਰੇਣੀਆਂ ਦੇਖੀਆਂ ਕਈ ਜਿਸ ਤਰ੍ਹਾਂ ਕਹਿ ਲਓ ਕਿ ਤੰਗ ਆ ਗਿਆ ਫੋਟੋਆਂ ਖਿੱਚ ਕੇ ਨਾ ਗਰੁੱਪ 'ਚ ਆਏ ਹੋਏ ਆ ਇੱਕ ਬੰਦੇ ਦੀ ਜ਼ਿੰਮੇਵਾਰੀ ਲੱਗ ਜਾਂਦੀ ਬਾਅਦ 'ਚ ਆਪਣਾ ਫੋਨ ਐਵੇਂ ਦੇਖੀ ਜਾਂਦਾ ਵਾ ਬੰਦਾ ਟਾਈਮ ਦੇਖੀ ਜਾਂਦਾ ਵਾ ਬਾਰ ਬਾਰ ਕੀ ਹੋਇਆ ਕੀ ਨਹੀਂ ਕਈਆਂ ਕਈਆਂ ਵੀ ਬਸ ਗੇੜਾ ਲਾਈ ਜਾਂਦੇ ਪਏ ਪਿੱਛੇ ਜਾ ਕਿ ਹਾਂਜੀ ਡਰਿੰਕਸ ਲੈ ਆਉਂਦੀਆਂ ਫਿਰ ਬਾਅਦ 'ਚੋਂ ਦੁਬਾਰਾ ਆਇਆ ਬੰਦਾ ਚਿਪਸ ਲੈ ਆ ਫਿਰ ਆਇਆ ਹੈ ਨਾ ਕਿ ਕਈ ਇੱਦਾਂ ਦੀ ਕੁਰਬਾਨੀਆਂ ਵੀ ਦਿੰਦੇ ਆ ਕਿ ਉਹ ਪੁਆਇੰਟ ਇਹੀ ਹੁੰਦਾ ਕੋਈ ਕੁਰਬਾਨੀ ਹੁੰਦਾ ਉਹ ਹੁੰਦਾ ਠੀਕ ਹੈ ਯਾਰ ਮੈਂ ਹੁਣ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਹੁਣ ਕੀ ਕਰਾਂ ਇੱਥੇ ਇਹ ਕੀ ਆ
1: ਉਹ ਪ੍ਰੋਬਲਮ ਮੈਨੂੰ ਲੱਗਦਾ ਵੀ ਉਹ ਵੀ ਆਉਂਦੀ ਆ ਸੋ ਤੁਸੀਂ ਵੀ ਆਪਣੇ ਵਿਚਾਰ ਭਾਈ ਦੱਸ ਸਕਦੇ ਹੋ 0444-1617-1674-7177-1674 ਤੇ 9956-0-346 ਇਹਨਾਂ ਨੰਬਰਾਂ ਦੇ ਉੱਤੇ ਹੁਣ ਤੁਸੀਂ ਕਾਲ ਕਰਕੇ ਅਤੇ ਦੱਸ ਸਕਦੇ ਹੋ ਤੁਹਾਡੇ ਕੀ ਵਿਚਾਰ ਨੇ ਕਿ ਆਪਾਂ ਵਾਕਈ ਮਤਲਬ ਇੰਨਾ ਜ਼ਿਆਦਾ ਆਪਾਂ ਆਪਣੇ ਆਪ ਨੂੰ ਐਂਟਰ ਟੇਨ ਕਰਨਾ ਚਾਹੁੰਦੇ ਹਾਂ ਕੀ ਇਹ ਐਡਿਕਸ਼ਨ ਤਾਂ ਨਹੀਂ ਸਾਡੀ ਹੋ ਗਈ ਐਂਟਰਟੇਨਮੈਂਟ ਦੀ ਐਡਿਕਸ਼ਨ ਤਾਂ ਨਹੀਂ ਸਾਨੂੰ ਵੀ ਆਪਾਂ ਚੱਤੇ ਪੈਰ ਐਂਟਰਟੇਨ ਹੀ ਰਹੀਏ ਆਪਾਂ ਅਤੇ ਫਿਰ ਜਦੋਂ ਆਪਾਂ ਨਹੀਂ ਐਂਟਰਟੇਨ ਰਹਿੰਦੇ ਸਮੱਸਿਆ ਇਹ ਆਉਂਦੀ ਆ ਵੀ ਉਹ ਤੁਸੀਂ ਹੁਣ ਮਤਲਬ ਘਰੇ ਤਾਂ ਨਹੀਂ ਤੁਹਾਨੂੰ ਕੋਈ ਰੱਖ ਸਕਦਾ ਨਾ ਵਹੁਟੀ ਨੂੰ ਘਰ ਵਾਲਾ ਘਰ ਵਾਲੇ ਨੂੰ ਵਹੁਟੀ ਆਲਵੇਜ਼ ਐਂਟਰਟੇਨ ਤਾਂ ਨਹੀਂ ਕਰ ਸਕਦੀ ਵੀ ਤੁਹਾਡੇ ਮੁਤਾਬਿਕ ਉਹ ਚੀਜ਼ਾਂ ਚੱਲਦੀਆਂ ਰਹਿਣ ਅਤੇ ਉੱਥੇ ਫਿਰ ਉਹ ਚੀਜ਼ ਸਾਨੂੰ ਲੱਗਦਾ ਵਾ ਵੀ ਲਾਈਫ ਬੋਰ ਹੋ ਗਈ ਲਾਈਫ 'ਤੇ ਜੀਣ ਵਾਲੀ ਚੀਜ਼ ਹੀ ਨਹੀਂ ਰਹੀ ਕਿਉਂਕਿ ਐਂਟਰਟੇਨਮੈਂਟ ਵਰਸਿਜ਼ ਬੋਰ ਹਾਰਮੋਨ ਹੈ
0: ਆਸਟ੍ਰੇਲੀਅਨ ਬਿਊਰੋਟਿਕ ਸਟੈਟਿਕਸ ਹੈ ਕਿ ਆ ਮੌਜ਼ੀ ਮੈਂ ਇਹ ਚ ਲੌਂਗ ਫਾਰਮ ਵੀਡੀਓਜ਼ ਨਹੀਂ ਦੱਸ ਰਿਹਾ ਇੱਕ ਆਮ ਔਜ਼ੀ ਡੇਢ ਤੋਂ ਦੋ ਘੰਟੇ ਦੇ ਵਿੱਚ ਯੂਟਿਊਬ ਪਲੱਸ ਅੱਧਾ ਘੰਟਾ ਟਿਕਟੋਕ ਸੋਰੀ ਅੱਧਾ ਘੰਟਾ ਇੰਸਟਾਗ੍ਰਾਮ ਤੇ ਇੱਕ ਘੰਟਾ ਆਹ ਦੂਸਰਾ ਟਿਕਟੋਕ ਰਲਾ ਕੇ ਕੋਈ ਸਾਢੇ ਤਿੰਨ ਘੰਟੇ ਹਰ ਰੋਜ਼ ਇੱਕ ਐਵਰੇਜ
1: ਸਨੈਪਚੈਟ ਨਹੀਂ ਹੈਗੀ
0: ਤੁਸੀਂ ਵਰਤਦੇ ਹੋ ਸਨੈਪਚੈਟ ਨਹੀਂ ਸਨੈਪਚੈਟ ਤਾਂ ਫਿਰ ਇਹੀ ਹੈ ਨਾ ਇੱਕ ਦੂਸਰੇ ਫੋਟੋ ਫੋਟੋ ਭੇਜਦੇ ਵਿਹਲੇ ਹੋ ਗਏ ਉਹ 'ਚ ਆਈ ਡੋਂਟ ਥਿੰਕ ਸੋ ਇੰਨਾ ਕੁਛ ਹੈ ਮੈਂ ਵੈਸੇ ਬਹੁਤਾ ਵਰਤਦਾ ਨਹੀਂ ਪਰ ਹਾਂ ਸੋ ਇਹ ਹੈ ਕਿ ਇੰਨਾ ਜ਼ਿਆਦਾ ਲੋਕ ਵਰਤ ਰਹੇ ਆ ਅਤੇ ਜੇ ਤੁਸੀਂ ਕੌਂਸਰਟਸ ਬਾਰੇ ਕਹੋ ਤਾਂ ਕੌਂਸਰਟਸ 'ਤੇ ਜਾਣ ਦਾ ਕਿ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਐਗਜ਼ਾਮਪਲ ਦੇਣਾ ਕਿ ਲਾਈਵ ਨੇਸ਼ਨ ਇੱਕ ਕੰਪਨੀ ਹੈ ਜਿਹੜੇ ਕੌਂਸਰਟ ਕਰਾਉਂਦੀ ਆ ਰਾਈਟ ਔਜਲਾ ਦਾ ਇਸ ਵਾਰ ਦਾ ਕੌਂਸਰਟ ਉਹਨਾਂ ਨੇ ਕਰਾਇਆ ਸੀਗਾ ਹੁਣ ਉਹਨਾਂ ਦਾ ਜਿਸ ਤਰ੍ਹਾਂ ਹੀ ਉਹ ਖਤਮ ਹੋਇਆ ਤਾਂ ਮੈਂ ਇੰਸਟਾਗ੍ਰਾਮ ਆਪਣਾ ਖੋਲ੍ਹਿਆ ਅੱਜ ਸਵੇਰੇ ਅਤੇ ਮੇਰੇ ਸਾਹਮਣੇ ਹੈਰੀ ਸਟਾਈਲਸ ਦੀ ਐਡ ਆ ਗਈ ਹੈ ਜਿਹੜਾ ਵਾਈਨ ਡਾਇਰੈਕਸ਼ਨ ਦੇ ਨਾਲ ਜੁੜਿਆ ਹੁੰਦਾ ਸੀਗਾ ਹੁਣ ਇਕੱਲਾ ਗਾਉਂਦਾ ਠੀਕ ਹੈ ਗੋਰਿਆ ਸਿੰਗਰ ਕਿ ਲਾਈਵ ਨੇਸ਼ਨ ਕੋਲ ਟਾਰਗੇਟਡ ਐਡ ਹੁਣ ਚੱਲੀ ਕਿ ਤੂੰ ਸਾਡੇ ਤੋਂ ਇੱਕ ਵਾਰੀ ਟਿਕਟ ਖਰੀਦੀ ਤੂੰ ਦੁਬਾਰਾ ਹੈ ਨਾ ਜਸਟ ਟੂ ਗਿਵ ਯੂ ਐਗਜ਼ਾਮਪਲ ਕਿ ਉਹਨਾਂ ਦੀ ਅੱਜ ਮਾਰਕੀਟ ਵੈਲੂਏਸ਼ਨ $45 billion ਉਹਦੇ ਪਿੱਛੇ ਕਾਰਨ ਇਹ ਹੈ ਕਿ ਉਹ ਜਨਰੇਟ ਹਰ ਸਾਲ ਬਿਲੀਅਨਸ 'ਚ ਕਰ ਰਹੇ ਆ ਗਲੋਬਲ ਇਵੈਂਟਸ ਦੇ ਅੰਦਰ ਐਂਡ ਬੇਸਿਕ ਪੁਆਇੰਟ ਇਹੀ ਹੈ ਐਂਡ ਇਹਦੇ ਅੰਦਰ ਇਹ ਲੋਕ ਬਹੁਤ ਮੇਜਰ ਨਹੀਂ ਕਰਦੇ ਸਰ ਚਲੋ ਇੱਕ ਟਮੋਰੋ ਲੈਂਡ ਹੁੰਦਾ ਇੱਕ ਕੋਚੇਲਾ ਵਗੈਰਾ ਹੁੰਦੇ ਆ ਇਹ ਵੀ ਦੇਖੋ ਇੱਕ ਇਹ ਵੀ ਵੱਖਰੀ ਦੁਨੀਆ ਹੈ ਨਾ ਟਮੋਰੋ ਲੈਂਡ ਹੈਗਾ EDM ਸਿਰਫ ਡੀਜੇ ਆ ਵੱਖਰੇ ਵੱਖਰੇ ਡੀਜੇ ਆਣਗੇ ਡਿਕਚਿਕ ਚਲਾਣਗੇ ਚਾਰ ਦਿਨ ਚੱਲਣਾ ਜੀ ਲਗਾਤਾਰ ਦਿਨ ਰਾਤ ਕੋਚੇਲਾ ਵੀ ਇਹੀ ਹੈ ਹਨਾ ਦੋ ਦੋ ਤਿੰਨ ਤਿੰਨ ਦਿਨ ਲਗਾਤਾਰ ਆਹੀ ਚੱਲੀ ਜਾਣਾ ਇਹ ਇਹ ਆਏ ਤਾਂ ਇਸ ਪ੍ਰਵਿਰਤੀ ਤੋਂ ਹੀ ਹੈ ਨਾ ਕਿ ਯਾਰ ਕੁਛ ਹੋਰ ਬੈਟਰ ਲਿਆ ਕੇ ਆ
1: ਯਾਰ ਬੇਸਿਕਲੀ ਆਹ ਜਿਹੜੇ ਸ਼ੋਅ ਨੇ ਮਤਲਬ ਮੈਨੂੰ ਲੱਗਦਾ ਹੈ ਤੇ ਵੀ ਡੀਜੇ ਨੇ
0: ਹਾਂ ਇਹ ਵੀ ਡੀਜੇ ਆ
1: ਮੈਂ ਉਹ ਹੀ ਹਿਲਾ ਰਹੇ ਨੇ ਉਹ ਤੁਸੀਂ ਮਤਲਬ ਤੁਹਾਨੂੰ ਲੱਗਦਾ ਹੋਊਗਾ ਵੀ ਉਹ ਬਹੁਤ ਮਤਲਬ ਉੱਥੇ ਜ਼ੋਰ ਲਾ ਰਹੇ ਆ ਕੋਈ ਜ਼ੋਰ ਜ਼ਾਰ ਨਹੀਂ ਹੋ ਸਕਦਾ ਕਿਤੇ ਥੋੜਾ ਬਹੁਤਾ ਵਿੱਚ ਉਹ ਮਿਕਸ ਕਰਦੇ ਆ ਗਾਉਂਦੇ ਆ ਪਰ ਜੇ ਤੁਸੀਂ ਬਹੁਤ ਧਿਆਨ ਦੇ ਨਾਲ ਵੇਖੋ ਤੇ ਇਟਸ ਆਲ ਅਬਾਊਟ ਪਰਫੈਕਟ ਪ੍ਰੋਗਰਾਮਿੰਗ
0: ਹਾਂ ਹਾਂ ਪਰਫੈਕਟ ਪ੍ਰੋਗਰਾਮਿੰਗ ਪਰਫੈਕਟ ਪਰਫਾਰਮੈਂਸ ਉਹਦੇ ਮਤਲਬ ਉਹ ਜਦੋਂ ਉਹਦੇ ਡਾਂਸਿਸ ਮੈਂ ਇਹ ਸੋਚ ਰਿਹਾ ਸੀਗਾ ਕਿ ਇਹ ਡਾਂਸਿੰਗ ਕਰੂ ਵੀ ਸ਼ਾਇਦ ਨਾਲ ਚੱਲਦਾ ਕਿ ਨਹੀਂ ਕਿਉਂਕਿ ਉਹਦਾ ਇੱਕ ਇੱਕ ਸਟੈਪ ਸਿੰਕਰਨਾਈਜ਼ ਸੀਗਾ ਜਦੋਂ ਡਾਂਸ ਕਰ ਰਿਹਾ ਸੀਗਾ ਬਰਾਬਰ ਦਾ ਡਾਂਸ ਕਰ ਰਿਹਾ ਸੀ
1: ਲਾਈਵ ਹੋਵੇ ਤਾਂ ਕਿਦਾਂ ਹੋ ਸਕਦਾ
0: ਹਾਂ ਨਾ ਮਤਲਬ ਇਹ ਕਿ ਐਵਰੀਥਿੰਗ ਇਜ਼ ਔਨ ਦਾ ਬੀਟ ਕਿ ਇਹ ਹੋਏਗਾ ਫਿਰ ਇਹ ਹੋਏਗਾ ਫਿਰ ਇਹ ਹੋਏਗਾ ਫਿਰ ਇਹ ਹੋਏਗਾ ਇਸ ਤਰ੍ਹਾਂ ਮਤਲਬ ਡੋਟ ਟੂ ਡੋਟ ਜੋੜਿਆ ਹੋਇਆ ਕੁਛ ਵੀ ਉੱਚੇ ਨੀਚੇ ਹੋ ਜਾਏ ਤਾਂ ਫਿਰ ਤਾਂ ਉਹ ਮਤਲਬ ਕੰਮ ਖਰਾਬ
1: ਦੇਖੋ ਆਪਾਂ ਜਿਹੜਾ ਇਹ ਕਹਿ ਦਿੰਦੇ ਨਾ ਕਿ ਉਹਦੇ ਫੈਨ ਜ਼ਿਆਦਾ ਅਤੇ ਇੱਕ ਉਹ ਫੈਨ ਦੀ ਨਾ ਇੱਕ ਐਗਜ਼ਾਮਪਲ ਲਿਆ ਦਿੰਦੇ ਹੁੰਦੇ ਆ ਕਿ ਜਿਹਦਾ ਚਾਰਲੀ ਚੈਪਲਿਨ ਹੀ ਉਹਨੇ ਇੱਕ ਸ਼ਾਇਦ ਮੁਕਾਬਲਾ ਕਰਾਇਆ ਸੀ ਕੀ ਕਰਾਇਆ ਸੀ ਕਿ ਆਪਣੇ ਵਰਗਾ ਮੇਰੇ ਵਰਗਾ ਕੋਈ
0: ਸੋਰੀ
1: ਐਕਟ ਕਰਕੇ ਵਿਖਾਵੇ
0: ਜੀ
1: ਅਤੇ ਜਿਹੜੇ ਉਹ ਲੋਕ ਜਿਹੜੇ ਦਾਅਵਾ ਕਰਦੇ ਸੀ ਵੀ ਅਸੀਂ ਬਹੁਤ ਤੁਹਾਡੇ ਫੈਨ ਹਾਂ ਚਾਰਲੀ ਚੈਪਲਿਨ ਦੀ ਬਹੁਤ ਫੈਨ ਸੀ ਦੁਨੀਆ ਅੱਜ ਵੀ ਫੈਨ ਆ
0: ਬਿਲਕੁਲ
1: ਅਤੇ ਉਹ ਵੀ ਆਪ ਵੀ ਉਹਦੇ ਵਿੱਚ ਸ਼ਾਮਿਲ ਹੋਏ
0: ਅੱਛਾ
1: ਅਤੇ ਉਹ ਆਪ ਹੀ ਹਾਰ ਗਏ ਮਤਲਬ ਜਿਹੜੇ ਲੋਕ ਇਹ ਦਾਅਵਾ ਕਰ ਰਹੇ ਸੀ ਕਿ ਅਸੀਂ ਤੁਹਾਡੇ ਬੜੇ ਫੈਨ ਆ ਹੈ ਨਾ ਅਸੀਂ ਤੁਹਾਡੀ ਰਗ ਰਗ ਤੋਂ ਵਾਕਫ ਆ ਅਸੀਂ ਤੁਹਾਡਾ ਮਤਲਬ ਜਾਨ ਦੇਣ ਨੂੰ ਤਿਆਰ ਹਾਂ ਅਤੇ ਉਹ ਬੰਦੇ ਉਸ ਆਪਣੇ ਉਹ ਚਹੇਤੇ ਨੂੰ ਪਛਾਣ ਤੱਕ ਨਹੀਂ ਪਾਏ ਸੋ ਇਹ ਚੀਜ਼ਾਂ ਸਾਨੂੰ ਲੱਗਦੀਆਂ ਕਿਸੇ ਹੋਰ ਹਿਸਾਬ ਦੇ ਨਾਲ ਨੇ ਪਰ ਦਿਮਾਗੀ ਖੇਡ ਜਿਹੜੀ ਆ ਉਹ ਕਿਸੇ ਹੋਰ ਪਾਸੇ ਨੂੰ ਇਸ਼ਾਰਾ ਕਰਦੀ ਹੈ ਟੈਕਨੀਕਲੀ ਵੇਖਿਆ ਜਾਵੇ ਤਾਂ ਲਾਈਵ ਸ਼ੋਅ ਵਟ ਇਜ਼ ਲਾਈਵ ਸ਼ੋਅ ਸਾਨੂੰ ਪਹਿਲਾਂ ਮਤਲਬ ਇਸ ਚੀਜ਼ ਦਾ ਜੇ ਆਪਾਂ ਸਮਝੀਏ ਕਿ ਲਾਈਵ ਸ਼ੋਅ ਦਾ ਮਤਲਬ ਇਹ ਹੈ ਕਿ ਲਾਈਵ ਦੇ ਵਿੱਚ ਉਹ ਲਾਈਵ ਕਿੱਦਾਂ ਦਾ ਹੋਊਗਾ ਲਾਈਵ ਕਿੱਦਾਂ ਦਾ ਉਹ ਬੋਲਣਗੇ ਪਰ ਜੇ ਉਹਦੇ ਵਿੱਚ ਵੀ ਰਿਕਾਰਡਿਡ ਹੀ ਆ ਸੋਰੀ ਟੂ ਸੇ ਮੈਂ ਇੱਕ ਵਾਰੀ ਰਾਹਤ ਫਤਿਹ ਅਲੀ ਖਾਨ ਦਾ ਸ਼ੋਅ ਵੇਖਣ ਗਿਆ ਹਾਂ ਸਲੂਟ ਟੂ ਹਿਮ ਬਹੁਤ ਵੱਡੇ ਕਲਾਕਾਰ ਨੇ ਪਰ ਮੈਂ ਉਸ ਤੋਂ ਬਾਅਦ ਨਹੀਂ ਕਦੀ ਗਿਆ ਕਿਉਂਕਿ ਮੈਂ ਜਿਹੜੀ ਚੀਜ਼ ਮੈਂ ਮੰਨ ਲਓ ਗਾਣਿਆਂ 'ਚ ਸੁਣ ਰਿਹਾ ਮੈਂ ਗੱਡੀ 'ਚ ਲਾ ਕੇ ਸੁਣ ਰਿਹਾ ਜਿੱਦਾਂ ਮੈਨੂੰ ਹੂ ਬਹੂ ਸੁਣ ਰਹੀ ਹੈ ਜੇ ਉੱਥੇ ਵੀ ਉੱਦਾਂ ਹੀ ਸੁਣ
0: ਰਹੀ ਹੈ
1: ਮੈਂ ਕਿਹਾ ਕਿ ਲਾਈਵ ਕੀ ਆ ਹੈ ਨਾ ਹੋ ਸਕਦਾ ਹੁਣ ਉਹਨਾਂ ਨੇ ਆਪਣਾ ਪੈਟਰਨ ਚੇਂਜ ਕਰ ਦਿੱਤਾ ਹੋਵੇ ਹੁਣ ਉਹ ਡਿਫਰੈਂਟ ਤਰੀਕੇ ਦੇ ਨਾਲ ਗਾਉਂਦੇ ਕਰਦੇ ਹੋਣ ਪਰ ਉਹ ਜਿਹੜਾ ਮੈਂ ਵੇਖਿਆ ਸੀ ਬੜੇ ਚਾਅ ਦੇ ਨਾਲ ਉਹਦੇ ਵਿੱਚ ਇੱਦਾਂ ਹੀ ਵੀ ਇੱਕ ਕੁਆਲੀ ਖਤਮ ਹੋਈ ਨਾਲ ਹੀ ਮਗਰੇ ਦੂਸਰੀ ਮਗਰੇ ਤੀਸਰੀ ਐਂਡ ਬੈਕ ਟੂ ਬੈਕ ਐਂਡ ਓਕੇ ਬਾਏ ਸਾਸੀ
0: ਹਾਂ ਇੱਦਾਂ ਹੀ ਸੀ ਇੱਦਾਂ ਹੀ ਸੀ
1: ਹਨਾ ਜਾਂ ਤੁਹਾਡਾ ਲਾਈਵ ਦਾ ਮਤਲਬ ਕੀ ਹੁੰਦਾ ਵੀ ਲਾਈਵ ਤੁਸੀਂ ਕਿੱਦਾਂ ਗਾਉਂਦੇ ਹੋ ਵਿੱਚ ਤੁਸੀਂ ਲੋਕਾਂ ਨਾਲ ਇੰਟਰੈਕਟ ਕਿੱਦਾਂ ਕਰਦੇ ਹੋ ਲੋਕਾਂ ਨੂੰ ਇੰਗੇਜ ਕਿੱਦਾਂ ਕਰਦੇ ਹੋ ਉਹ ਬਹੁਤ ਘੱਟ ਕਲਾਕਾਰਾਂ ਦੇ ਸਿਆ ਜਾਂ ਫਿਰ ਇੱਦਾਂ ਕਹਿ ਲਓ ਵੀ ਇਹ ਨਹੀਂ ਵੀ ਉਹ ਗਾ ਨਹੀਂ ਸਕਦੇ ਉਹ ਤਾਂ ਬੰਦਾ ਗਾ ਸਕਦਾ ਪਰ ਉਹਨਾਂ ਨੂੰ ਸ਼ਾਇਦ ਇਹ ਚੀਜ਼ ਪਤਾ ਲੱਗ ਗਈ ਵੀ ਲੋਕ ਯਾਰ ਇਹੋ ਕੁਝ ਹੀ ਚਾਹੁੰਦੇ ਆ, ਉਹ ਸੌਖਾ ਵਾ,
0: ਮਿਹਨਤ ਕਿਉਂ ਕਰਨੀ,
1: ਲੋੜ ਐਵੇਂ ਔਖੇ ਹੋਣ ਦੀ ਪਿੱਛੇ ਐਵੇਂ ਲੋਕਾਂ ਦੀਆਂ ਤਾੜੀਆਂ ਮਰਵਾਈ ਜਾਓ, ਇਹ ਇਦਾਂ ਹੀ ਖੁਸ਼ ਨੇ ਇਹਨਾਂ ਨੂੰ,
0: ਇਦਾਂ ਹੀ ਖੁਸ਼ ਨੇ,
1: ਹਾਂ ਇਹ ਹੈਪੀ ਨੇ, ਠੀਕ ਆ ਉਹਨਾਂ ਨੂੰ ਪਤਾ ਹੀ ਨਹੀਂ. ਹੁਣ ਤੁਹਾਨੂੰ ਪਤਾ ਜਿਹੜੇ ਸਰਪ੍ਰਾਈਜ਼ਿੰਗਲੀ ਫੈਕਟ ਇਹ ਵੀ ਆ ਕਿ ਈਵਨ ਇਹ ਤਾਂ ਚਲੋ ਕਦੀ ਕਦੀ ਆਪਾਂ ਵੇਖਣਾ, ਈਵਨ ਖਾਣੇ ਦੀ ਦੁਨੀਆਂ ਦੇ ਵਿੱਚ ਇਹ ਮੰਨਿਆ ਜਾਂਦਾ ਵੀ ਬਹੁਤਾਤ ਲੋਕਾਂ ਨੂੰ, ਇਹ ਕਾਫੀ ਵੱਡੀ ਰੇਸ਼ੋ ਆ, ਮੈਂ ਗਲਤ ਨਾ ਕਹਿਦਾ ਇਸ ਕਰਕੇ ਨਹੀਂ ਕਹਿ ਰਿਹਾ, ਸਮਥਿੰਗ 80+ ਟਾਈਪ, ਕਿ ਉਹਨਾਂ ਲੋਕਾਂ ਨੂੰ ਪਤਾ ਹੀ ਨਹੀਂ ਆ ਟੇਸਟ ਕੀ ਹੁੰਦਾ. ਉਹ ਦੂਸਰਾ ਲੋਕ ਕੋਈ ਲਾਗੋਂ ਕਹਿੰਦਾ ਵਾ ਵੀ ਆਹ ਖਾਣਾ ਬਹੁਤ ਵਧੀਆ, ਇਹ ਦਿਨ ਦੇ ਸੈੱਟ ਵੀ ਹਾਂ ਬਹੁਤ ਵਧੀਆ,
0: ਬਿਲਕੁਲ
1: ਬਹੁਤ ਘੱਟ ਪਰਸੈਂਟੇਜ ਹੈ ਜਿਹੜੇ ਆਪਣੇ ਵਿਚਾਰ ਦਿੰਦੇ ਆ ਵੀ ਇਸ ਖਾਣੇ 'ਚ ਯਾਰ ਨਹੀਂ, ਮਤਲਬ ਆਹ ਚੀਜ਼ 'ਚ ਕਮੀ ਆ. ਬਹੁਤੇ ਬਹੁਤੇ ਤੁਸੀਂ ਆਮ ਪਾਰਟੀਆਂ 'ਤੇ ਚਲ ਜਾਓ, ਕਿਤੇ ਚਲ ਜਾਓ, ਉਹ ਬਸ ਉਹਨਾਂ ਨੂੰ ਪੁੱਛੋ ਵੀ ਹਾਂਜੀ ਕਿੱਦਾਂ ਦਾ ਲੱਗਾ ਖਾਣਾ, ਹਾਂਜੀ ਠੀਕ ਆ,
0: ਠੀਕ ਆ,
1: ਨਹੀਂ ਨਹੀਂ ਪਤਾ. ਇਹ ਇਹ ਸਾਡੀ ਦਿਨ ਦੇ ਵਿੱਚ 3-4 ਵਾਰ ਖਾਣ ਵਾਲੀ ਚੀਜ਼ ਆ, ਸਾਨੂੰ ਇਹਦਾ ਨੀ ਪਤਾ.
0: ਸਹੀ ਗੱਲ,
1: ਇਨਸਾਨ ਹਲੇ ਉਹਨੂੰ ਨੀ ਬੁੱਝ ਪਾਇਆ, ਬਾਕੀ ਚੀਜ਼ਾਂ ਤੇ ਬਹੁਤ.
0: ਤੁਸੀਂ ਤੁਸੀਂ ਇਹਦੇ ਅੰਦਰ ਦੇਖੋ ਕਿੰਨਾ ਮੇਜਰ ਇੱਕ ਪੁਆਇੰਟ ਆ ਜਾਂਦਾ ਕਿ ਕੈਫੇ ਆ, ਹਨਾ. ਹੁਣ
1: ਉਹ ਵੀ ਐਂਟਰਟੇਨਮੈਂਟ ਦੇ ਲਈ ਆਪਾਂ ਜਾਣ ਲੱਗ ਪਏ ਹਾਂ,
0: ਉੱਥੇ ਜਾਂਦੇ ਐਂਟਰਟੇਨਮੈਂਟ ਵਾਸਤੇ. ਕੌਫੀ ਤੁਹਾਨੂੰ ਵਧੀਆ ਲੱਗਦੀ ਹੈ, ਤੁਹਾਨੂੰ ਬ੍ਰੈਡ ਬਰੁੱਡ ਜੋ ਵੀ ਉਹ ਬਣਾਉਂਦੇ, ਹਨਾ, ਵਧੀਆ ਲੱਗਦੀ ਕਿ ਨਹੀਂ ਲੱਗਦੀ ਹੈ, ਟੇਸਟ ਉੱਪਰ ਹੋਣਾ ਚਾਹੀਦਾ ਨਾ ਬੇਸਡ, ਹਨਾ. ਤੁਸੀਂ ਦੇਖੋ ਅੱਜ ਦੇ ਦੌਰ 'ਚ ਪ੍ਰਮੋਸ਼ਨ ਕਿਸ ਤਰ੍ਹਾਂ ਹੁੰਦੀ ਕਿਸੇ ਕੈਫੇ ਦੀ, ਇੰਸਟਾਗ੍ਰਾਮੇਬਲ ਕੈਫੇ, ਮਤਲਬ ਤੁਸੀਂ ਇੱਥੇ ਆਓਗੇ ਸਾਡਾ ਫੂਡ ਪ੍ਰੀਪੇਅਰਡ, ਇੱਦਾਂ ਦਾ ਕੌਫੀ ਇੱਦਾਂ ਦੀ ਪ੍ਰੀਪੇਅਰਡ ਹੈ ਕਿ ਤੁਸੀਂ ਇੰਸਟਾਗ੍ਰਾਮ 'ਤੇ ਫੋਟੋ ਖਿੱਚੋਗੇ ਵਧੀਆ ਆਏਗੀ. ਮਤਲਬ ਐਵਰੀਥਿੰਗ ਇਜ਼ ਅਬਾਊਟ ਐਸਥੈਟਿਕ, ਕਿ ਚੀਜ਼ ਦਿਖਦੀ ਕਿੱਦਾਂ,
1: ਕਿਉਂਕਿ ਤੁਹਾਨੂੰ ਕੰਟੈਂਟ ਚਾਹੀਦਾ. ਹੁਣ ਮੰਨ ਲਓ ਤੁਸੀਂ ਡੇਲੀ ਤੁਸੀਂ ਕੁਛ ਨਾ ਕੁਛ ਪਾਉਣਾ, ਹੈਨਾ, ਤੁਸੀਂ ਮੰਨ ਲਓ 100 ਦੀ ਟਿਕਟ ਖਰੀਦੀ ਹੈ, ਜੇ ਤੁਸੀਂ ਉੱਥੋਂ 10 ਰੀਲਾਂ ਲੈਂਦੀਆਂ ਤਾਂ 10 ਦੀ ਇੱਕ ਰੀਲ ਪੈ ਗਈ, ਯੂ ਆਰ ਵਿਨਰ.
0: ਆਹ ਹੋਇਆ ਗੁੱਡ ਮੈਥ,
1: ਤੁਹਾਨੂੰ ਫੋਰ ਯੂਰ ਕਾਇੰਡ ਇਨਫੋਰਮੇਸ਼ਨ, ਤੁਹਾਡਾ ਫੋਨ ਨੰਬਰ 499 ਆ.
2: 499
0: ਹੁੰਦਾ
1: ਯਾਰ, ਲਿਖ ਕੇ ਰੱਖ ਲੋ
0: ਹੁੰਦਾ. ਕਾਫੀ ਲੋਕ 79-99 ਚ ਫਸਦੇ ਆ, ਫਿਰ 59-69 ਚ ਵੀ ਫਸਦੇ ਆ.
2: 79
1: ਹੁੰਦਾ ਬਈ, ਮੇਰੀ ਉਹ ਹੈ ਡੇਟ ਆਫ ਬਰਥ
0: 79, ਚਲੋ ਤੁਸੀਂ ਆਪਣੀ ਡੇਟ ਆਫ ਬਰਥ 10 ਸਾਲ ਵਧਾ ਲਈ ਆ, ਬਹੁਤ ਬਹੁਤ ਵਧਾਈਆਂ, ਹਾਫ ਸੈਂਚਰੀ ਦੇ ਕਰੀਬ ਹੋ ਤੁਸੀਂ ਕਾਫੀ. ਮਜ਼ਾਕ ਨੀ ਕਰ ਰਹੇ, ਤੁਸੀਂ ਲੋਕਾਂ ਨੂੰ ਕਹੋ ਮੈਂ 79 ਭੈਣੇ,
2: 79 ਹੁੰਦਾ, 79-69 ਹੁੰਦਾ. ਹੁਣ ਮੈਂ ਹਿੰਦੀ, ਮੇਰੀ ਤੇ ਹਿੰਦੀ ਵਾਲੀ
1: ਹੈ, ਕਸ਼ਮੀਰੀ ਸਾਹਿਬ ਥੋੜੀ ਆ ਬਈ, ਮੰਨ ਜੀਏ
0: ਵਿਰਸਾ ਬਚਾਓ ਯਸ਼ ਜੀ, ਕੀ ਕਰ ਰਹੇ, ਉਹਨਾਂ ਦੀ
1: ਤਾਂ ਮਜਬੂਰੀ, ਉਹਨਾਂ ਦੀ ਤਾਂ ਮਜਬੂਰੀ.
0: ਕਿੰਨੇ ਲੋਕਾਂ ਤੁਸੀਂ, ਕਿੰਨੇ ਲੋਕ ਹੁਣ ਸੋਚਦੇ ਯਾਰ ਸ਼ੀ ਡਜ਼ਨਟ ਲੁੱਕ ਐਟ ਆਲ ਹੈ.
1: ਨਹੀਂ ਇਹਦੇ ਚ ਹੈਗੀ ਕੰਫਿਊਜ਼ਨ, ਇਹ ਕੱਲੇ ਇਹ ਨਹੀਂ, ਮੈਨੂੰ ਲੱਗਦਾ ਵੀ ਬਹੁਤਾਤ ਲੋਕ ਇਸ ਚੀਜ਼ ਚ ਫਸਦੇ ਆ, 99-89-79 ਬਹੁਤਿਆਂ ਨੂੰ ਨਹੀਂ ਪਤਾ.
0: ਐਕਚੁਅਲੀ ਹਮੇਸ਼ਾ ਇੱਕ ਬੇਸਿਕ,
2: ਨਹੀਂ ਨਹੀਂ
1: ਬੇਸਿਕ ਰੂਲ ਤੁਸੀਂ ਇਹ ਨਹੀਂ ਕਹਿਤਾ ਵੀ ਸਾਡੇ ਕੋਟੇ ਚ ਇੱਦਾਂ ਹੀ ਕਹਿੰਦੇ
0: ਆ. ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ.
1: ਹੋਰ ਕੋਈ, ਹੋਰ ਕੋਈ ਗੱਲ ਹੁੰਦੀ ਲੈਂਦਾ ਕਹਿ ਕੇ ਨਹੀਂ
0: ਜਾਂਦਾ ਸਰ. ਮੈਂ ਡਾਰਵਿਨ ਚ ਸਰ ਇਸ ਤਰ੍ਹਾਂ ਹੀ ਕਹਿੰਦੇ ਸੀ,
2: ਦੋ ਹੀ ਚੀਜ਼ਾਂ ਮੇਰੇ ਕੋਲ, ਕੋਟਾ ਜਾਂ ਡਾਰਵਿਨ ਜੀ, ਬੱਚੇ ਕੁਚਾ ਹਿੰਦੋ.
1: ਨਹੀਂ ਨਹੀਂ ਨਹੀਂ, ਕਿਉਂਕਿ ਪਹਿਲੀ ਗੱਲ ਤੇ ਆ ਵੀ ਈਵਨ ਤੁਸੀਂ ਪੰਜਾਬੀਆਂ ਨੂੰ ਵੀ ਪੁੱਛ ਲਓ, ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਇਹਦੇ ਚ.
0: ਐਕਚੁਅਲੀ ਹੈ ਬੜਾ ਅਜੀਬ ਕਨਸੈਪਟ ਹੈ ਨਾ ਕਿ 70 ਤੋਂ ਪਹਿਲਾਂ 69 ਆ ਜਾਂਦਾ, 60 ਤੋਂ ਪਹਿਲਾਂ 59 ਆ ਜਾਂਦਾ. ਸੋ ਕਈ ਲੋਕ ਕਨਫਿਊਜ਼ ਹੁੰਦੇ, ਮੈਂ ਵੀ ਇਸ ਤਰ੍ਹਾਂ ਹੀ ਹਮੇਸ਼ਾ ਯਾਦ ਕੀਤਾ ਕਿ ਜਿਹੜੀ ਲਾਈਨ ਆਉਣ ਲੱਗੀ ਉਸ ਤੋਂ ਪਿਛਲੇ ਵਾਲਾ ਜਿਹੜਾ 9 ਹੈ ਨਾ ਉਸ ਤੋਂ ਹੀ ਸ਼ੁਰੂ ਹੋ ਜਾਓ, ਹਨਾ, ਕਿ 59-60.
1: ਸਿੱਧਾ ਜਿਹਾ ਫਾਰਮੂਲਾ ਵਾ ਪੰਜਾਬੀ ਨਾ, ਬੜੀ ਵਧੀਆ, ਬੜੀ ਇੰਟਰਸਟਿੰਗ ਤੇ ਬੜੀ ਸਿਸਟਮੈਟਿਕ ਲੈਂਗੁਏਜ ਆ, ਭਾਸ਼ਾ ਵਾ. ਜੇ ਤੁਸੀਂ ਇਹਨੂੰ ਬੋਲਣਾ ਨਾ, ਤੁਸੀਂ ਵੇਖੋਗੇ ਹਰ ਇੱਕ ਚੀਜ਼ ਰਾਈਮ ਹੁੰਦੀ ਆ. ਜੇ ਰਾਈਮ ਦੇ ਹਿਸਾਬ ਦੇ ਨਾਲ ਇਹਨੂੰ ਯਾਦ ਕਰੋਗੇ ਕਦੀ ਨਹੀਂ ਭੁੱਲੋਗੇ. 79-80 याद करोगे फिर नहीं भूलूगा
0: सारे सही बोल जाते हैं कला कला अखर हो फिर हर कोई कहता की सतासी अठासी फिर उन्नवे कितो आना फिर लोग उनासी ला दें इतने लोग फसदे
1: माफ आखो तुम हिंदी आलो तुम माफ
0: आठे
1: तो चीज जी मैं फिर रिपीट कर रहा
0: हाँ।
1: आम ही लोग फसदे किसी नु पुछ लो ना तुम कहूगा मेनु ना तुम 89 करके दसो मेनु इदा नहीं पता लगना हाँ जी चलो एनीवे आपां एडिक्शन ते आने आपां की एडिक्शन तुहाडी मतलब की रीजन है तुहाडा शो वेखण दा
2: शो वेखण दा मेरा सच्ची दसा ना मेनु आर्टिस्ट तो कोई मतलब मेनु वधिया लगदा करण औजला है ना लेकिन ना मेनु ए सीगा कि क्योंकि किन्ने ही साल हो गए मैं कले कदे किते नहीं गई है ना किन्ने ही साल कह सकते जो बेसिकली कह लो बच्चा दे बाद ते सीगा मौका कि वीकडेज दे विच आप नाल दे नू पूछ रहे उन्हें मना ही करना सीगा मेरी का अगले दिन जॉब है मैं अपनी बेस्ट फ्रेंड ने पूछा मेरे को मेरे पास दो टिकट है तू तेरे घर वाले ने मना मेरा घर वाला तो सुता है मैं सवेरे मना लांगी कोई चक्कर नहीं मैं क्या तेरी ऐसा हो जाएगी ते सानू ते उसी चीज का बड़ा चाह सीगा कि सानू कले विदाउट पति विदाउट बच्चे असि दोनों गए वेखन शो
0: फ्री माइंड
2: असि ते उस
1: ने वेरी वेरी ऑनेस्ट आंसर
2: असि खुश सीगे हां
1: वेरी ऑनेस्ट क्योंकि अपन क्योंकि सानू ना मी टाइम आजकल मतलब हां बंदे जिदा बंदियां नाल बह लेंदे आ
0: हां
1: है ना पी पू लेंदे दुख सुख पोल लेंदे है ना जो भी पड़ास कट लेंदे आ
0: सही गल
1: है ना लेडीज दा जेड़ा वो कईयां दा ते हैगा वा जिदा किटी कुटी ते चल गईयां जां किदा है ना आजकल हैगा वा पी रल के कैफे चल गईयां कॉफी पी ली ए चीज आजकल ए बहुत ज्यादा वध रही है ए चीज
0: इट्स गुड वैसे होना चाहिदा
2: और मेनू ना लिटरली मतलब सानू ते दोनों नु इन्ना चा सीगा कि पहला ते डर भी लगे क्योंकि इन्ने वड्डी जगह ना अपन गए आ ते इन्नी रात नु कदे गए ही नहीं है ना कल्ले ते कदे भी नहीं गए मतलब रेयरेस्ट टू रेयरेस्ट भी मैं सोचा ते मेनू नहीं याद आएगा कि मैं कदे गई आ है ना ते गए सानू ते चा डर भी लगे जाए पर जिवे उत्थे गए ना पहुंचे आ वाइब जेडी सी ना बेसिकली कृष्णा जी तुसी भी कल होके आए हो कुड़ियां बहुत ज्यादा सी मतलब मैं देखिया 8-8, 10-10 दे ग्रुप इवन सानू उत्थे रह के साडे मतलब मेरी स्टोरियां देख के मैनू मैसेज आ रहे वी आर आल्सो हियर वी आर इन ग्रुप 6 वी आर इन ग्रुप 8 मतलब बहुत सारी कुड़ियां मैनू मिली जेडी सिर्फ कुड़ियां कुड़ियां आई है सी अपने बच्चों नु छड़ के अपने घर दे नु छड़ के ये वाला शो वेख के
1: जे तुसी आ एक्सप्लेन ना कर दे तो मैं बाकी कुड़ियां ही समझ
0: लूंगा हां मैं भी
2: अपने
1: अपने आप बाहर रख लो तुम बाकी
0: औरतां दीदी रहिंदियां मैं देखिया एक भी गल और तो दीदी ही रहती है
1: ये तो शुक्र है ममता बैनर्जी का भी दीदी ने आप बड़ा समझ लग गए
2: रीला बन गई असि तो उस च खुश से 10 बजे लिटरली ड्रेन आउट हो गई सी एनर्जी सानू 10 बजे लगन लग्या सी हुण चलिए यार गाने भी बोरिंग आण लगे हुण ते नच भी लिया पैर भी बोल गए हुण उस दिन 10 बजे सानू दिखण लग गया बच्चे सो गए होने रोटी खा ली होनी ताले लग के होने मतलब ना एक हो जाने ना कि जो थोड़ा पर्पस सॉल्व हो गया तुसी वाइब चेक कर ली तुसी चली गए वीडियोस बन गए नच टप लिया बच्चे सो गए होने तंग ते नहीं किता होना कुछ ना कुछ दिस दैट
1: पापे दे पए होंदे मुंह डा डिग मजाणा भाए मंजे तू डिग पे
2: ओ भी ਵੀ ਚਾਂਸਸ ਹੈ ਪਰ ਲੇਕਿਨ ਬਿਹਾਈਂਡ ਦਾ ਸੀਨ ਜਾਣ ਤੋਂ ਪਹਿਲਾਂ ਮਤਲਬ ਇੱਕ ਮਤਲਬ ਮੈਂ ਮੇਰਾ ਬਾਕੀਆਂ ਵੀ ਮੇਰੇ ਨਾਲ ਮੈਨੂੰ ਲੱਗਦਾ ਕਿ ਰਿਲੇਟ ਕਰਨਗੀਆਂ ਇੱਕ ਲੇਡੀ ਅਗਰ ਘਰੋਂ ਨਿਕਲਦੀ ਉਹਨੂੰ ਕਿੰਨੇ ਕੰਮ ਕਰਕੇ ਨਿਕਲਣਾ ਪੈਂਦਾ ਮਤਲਬ ਡਿਨਰ ਰੈਡੀ ਸਾਰਾ ਕੁਛ ਰੈਡੀ ਸਭ ਕੁਛ ਬੱਚਿਆਂ ਦਾ ਇੱਕ ਅਗਲੇ ਦਿਨ ਦੇ ਕੱਪੜੇ ਮਤਲਬ ਪੂਰਾ ਏ ਟੂ ਜ਼ੈਡ ਭਾਵੇਂ 2 hours ਵਾਸਤੇ ਤੁਸੀਂ ਨਿਕਲਿਓ ਕਰੋ ਲੇਕਿਨ ਤੁਹਾਨੂੰ ਇੰਨੀ ਜ਼ਿਆਦਾ ਪ੍ਰੈਪਰੇਸ਼ਨ ਐਕਸਟਰਾ ਕਰਕੇ ਚੱਲ
1: ਕਿਉਂ ਇੰਨੇ ਤੰਗ ਹੋ ਕੇ ਨਿਕਲਣਾ ਹਾਏ ਹਾਏ
0: ਕਿੱਥੇ ਜਾ ਰਿਹਾ ਸਮਾਜ
1: ਅੱਛਾ ਕੀ ਤੁਸੀਂ ਮਤਲਬ ਜੈਸੀ ਤੁਹਾਨੂੰ ਲੱਗਦਾ ਵੀ ਆਪਾਂ ਜਿਹੜੀ ਐਂਟਰਟੇਨਮੈਂਟ ਦੀ ਜਿਹੜੀ ਸਾਨੂੰ ਨਾ ਅਡਿਕਸ਼ਨ ਹੋਈ
0: ਕਿਸੇ ਤਰ੍ਹਾਂ ਦੀ ਅਡਿਕਸ਼ਨ
1: ਚਾਹੁੰਦੇ ਆ ਵੀ ਆ ਜਿੱਦਾਂ ਹੁਣ ਤੁਸੀਂ ਤੁਹਾਡੀ ਵੀ ਗੱਲ ਹੈ ਨਾ ਸੈਂਸ ਇਹੋ ਹੀ ਮਚ ਇਹਦੀ ਨਿਕਲਣ ਡਈ ਆ ਵੀ ਆਪਾਂ ਆਪਣੀ ਜਿਹੜੀ ਰੂਟੀਨ ਲਾਈਫ ਹੈ ਨਾ ਉਹਦੇ ਤੋਂ ਆਪਾਂ ਬ੍ਰੇਕ ਚਾਹੁੰਦੇ ਆ ਕਿਸੇ ਕਿਸੇ ਵੀ ਤਰ੍ਹਾਂ ਦੀ ਐਨੀਥਿੰਗ ਵੀ ਸਾਨੂੰ ਭੱਜ ਕੇ ਮਤਲਬ ਉਹਦਾ ਹੱਲ ਹੋ ਜਾਏ ਕੋਈ
0: ਤੇ ਤੁਹਾਡੇ ਨਾਲ ਇਹ ਹੈ ਕਿ ਤੁਹਾਨੂੰ ਅਰਜ ਮਤਲਬ ਦੈਟ ਅਰਜ ਇਜ਼ ਵੈਰੀ ਰੈਗੂਲਰ ਫਾਰ ਯੂ ਕਿ ਠੀਕ ਹੈ ਵਾਂਸ ਇਨ ਅ ਵਾਈਲ ਜਸਟ ਲਾਈਕ ਨਾਰਮਲ ਲਾਈਕ ਡੂ ਯੂ ਫੀਲ ਐਡਿਕਟਿਡ ਟੂ ਐਨੀਥਿੰਗ ਲਾਈਕ ਦੈਟ
2: ਨਹੀਂ ਜੀ ਹਮੇਸ਼ਾ ਕਰਦਾ ਲਾਈਕ ਆਈ ਸੈਡ ਕਿ ਹੁੰਦਾ ਹੈ ਹਰ ਕਿਸੇ ਨੂੰ ਚਾਅ ਚੜਦਾ ਕਿ ਹਾਂ ਜਿਵੇਂ ਉਹ ਕਿਹੜੀ ਕੁੜੀਆਂ ਹੈ ਜਿਹੜੀ ਗਰੁੱਪ ਚ ਥਾਈਲੈਂਡ ਜਾ ਰਹੀ ਹੈ ਗੋਆ ਜਾ ਰਹੀ ਹੈ ਪਰ ਜੀ ਤਾਂ ਹੁੰਦਾ ਹੈ ਪਰ ਕਰ ਨਹੀਂ ਸਕਦੇ ਪਰ ਉਹ ਵਾਲੀ ਗੱਲ ਹੈ ਨਾ ਲੇਕਿਨ ਜ਼ਿੰਮੇਵਾਰੀਆਂ ਨੇ ਮਾਰਿਆ ਹੈ ਸਾਨੂੰ
1: ਜੀ ਜ਼ਿੰਮੇਵਾਰੀਆਂ ਨੇ ਤੇ ਰੀਲਾਂ ਨੇ ਕਿਉਂਕਿ ਆ ਇੱਕ ਹੋਰ ਪੁਆਇੰਟ ਆ ਕਿ ਉਹ ਜਾ ਰਹੀਆਂ ਨੇ ਤੇ ਸਾਨੂੰ ਹੁਣ ਜਿੱਦਾਂ ਤੁਸੀਂ ਵੀ ਗਏ ਤੇ ਤੁਸੀਂ ਰੀਲਾਂ ਪਾਤੀਆਂ ਉਹ ਜਿਹੜੇ ਜਿੱਥੇ ਵੀ ਘੁੰਮਣ ਫਿਰਨ ਗਈਆਂ ਉਹਨਾਂ ਨੇ ਉੱਥੋਂ ਰੀਲਾਂ ਪਾਤੀਆਂ ਉਹ ਮਤਲਬ ਆਪਣੀ ਜ਼ਿੰਦਗੀ ਚ ਇੱਕ ਵਾਰੀ ਜਾਂ ਹੋ ਸਕਦਾ ਉਹਨਾਂ ਦਾ ਉੱਥੇ ਸਹੇਲੀ ਵਿਆਹੀ ਹੋਵੇ ਉਹਦੇ ਕੋਲ ਗਈਆਂ ਹੋਣ ਹਨਾ ਜਾਂ ਹੋ ਸਕਦਾ ਮਾਮੇ ਦੇ ਪੁੱਤ ਦਾ ਨਹੀਂ ਹੋਰ ਕਿਤੇ
0: ਕੀ ਥਾਈਲੈਂਡ ਦਾ ਤਾਂ ਮੈਨੂੰ ਪਤਾ ਨੀ ਪਰ ਤੁਸੀਂ ਗੋਆ ਮਿਸ ਆਊਟ ਨੀ ਕਰ ਰਹੇ ਗੋਆ ਤਾਂ ਮਤਲਬ ਨਾ ਵੀ ਜਾਓ ਤਾਂ ਮੈਂ ਠੀਕ ਹੈ ਕੁਛ ਨੀ ਮਿਸ ਕਰ ਰਹੇ
2: ਹੁਣ ਉਹ ਚੀਜ਼ ਰਹੀ ਨੀ ਜਿਹੜੀ ਪਹਿਲਾਂ ਸੀਗੀ ਬਟ ਹਾਂ ਲੇਕਿਨ ਨਹੀਂ ਐਡਿਕਸ਼ਨ ਨਹੀਂ ਹੈ ਮੈਨੂੰ ਮੈਨੂੰ ਇਹ ਜ਼ਰੂਰ ਹੈ ਡੈਫੀਨੇਟਲੀ ਇਸ ਚੀਜ਼ ਤੇ ਮੈਂ ਜ਼ਰੂਰ ਅਗਰੀ ਕਰਾਂਗੀ ਕਿ ਕਈ ਵਾਰੀ ਇੱਕ ਤੁਸੀਂ ਇੱਕ ਰੂਟੀਨ ਚ ਜਿਹੜੇ ਫਸ ਜਾਂਦੇ ਨਾ ਇਟ ਕੁਡ ਬੀ ਐਨੀਥਿੰਗ ਬਟ ਤੁਹਾਨੂੰ ਇੱਦਾਂ ਲੱਗਦਾ ਲੀਕ ਤੋਂ ਹਟ ਕੇ ਕਈ ਵਾਰੀ ਕਿ ਤੁਸੀਂ ਮਤਲਬ ਜਾਂ ਤੇ ਕਿੱਥੇ ਜਾ ਚਲੇ ਜਾਓ ਜਾਂ ਕੁਛ ਉਹ ਚੀਜ਼ ਦਾ ਮੈਨੂੰ ਜ਼ਰੂਰ ਚਾਅ ਚੜਦਾ ਹਾਲਾਂਕਿ ਪੂਰੇ ਨਹੀਂ ਹੁੰਦੇ ਬਟ ਲੇਕਿਨ ਹਾਂ ਇੱਕ ਉਹ ਇੱਕ ਚਲੋ ਉਹ ਜ਼ਰੂਰ ਲੱਗਦਾ ਇੱਕ ਕਰੇਵਿੰਗ ਜ਼ਰੂਰ ਹੁੰਦੀ ਕਿ ਹਾਂ ਯਾਰ ਕਾਸ਼ ਆਪਾਂ ਵੀ ਨਾ ਇੱਕ ਵਾਰੀ ਜਾਈਏ ਬਟ ਜਿਹੜੀ ਚੀਜ਼ ਤੁਸੀਂ ਰੈਸਟੋਰੈਂਟ ਵਾਲਾ ਐਗਜ਼ਾਮਪਲ ਦਿੱਤਾ ਸੀ ਨਾ ਉਹ 100% ਅਗਰੀ ਕਰਦੇ ਆ ਕਈ ਵਾਰੀ ਕੀ ਹੁੰਦਾ ਤੁਹਾਨੂੰ ਮਤਲਬ ਪੀਅਰ ਪ੍ਰੈਸ਼ਰ ਜਾਂ ਸੋਸਾਇਟੀ ਦਾ ਇੰਨਾ ਪ੍ਰੈਸ਼ਰ ਹੁੰਦਾ ਉਹ ਚੀਜ਼ ਭਾਵੇਂ ਤੁਹਾਨੂੰ ਵਧੀਆ ਨਾ ਲੱਗੇ ਲੇਕਿਨ ਤੁਹਾਨੂੰ ਇੱਦਾਂ ਲੱਗਦਾ ਜੇ ਸਾਰੇ ਖਾ ਰਹੇ ਕਿ ਪਤਾ ਵਧੀਆ ਹੀ ਹੋਣੀ ਕਿ ਪਤਾ ਸਾਨੂੰ ਜਿਵੇਂ ਸੁਸ਼ੀ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਯਾਰ ਇੰਨੀ ਕੀ ਹੈ ਇਹਦੀ ਹਾਈਪ ਹੈ ਨਾ ਲੇਕਿਨ ਮੈਂ ਜਦੋਂ ਖਾਧੀ ਮੈਂ ਕਿਹਾ ਹੈ ਤੇ ਚੌਲ ਦੇ ਵਿੱਚ ਤੁਸੀਂ ਆਂਦੇ ਤੁਸੀਂ ਸੀ ਫੂਡ ਪਾ ਲਿਆ ਜਾਂ ਕੁਛ ਟੋਫੂ ਪਾ ਲਿਆ ਮੈਂ ਕਿਹਾ ਇਹ ਕਿਉਂ ਇੰਨਾ ਜ਼ਿਆਦਾ ਇਹਦੀ ਹਾਈਪ ਹੈ ਬਟ ਹਾਂ ਲੇਕਿਨ ਡੈਫੀਨੇਟਲੀ ਤੁਹਾਨੂੰ ਸੋਸਾਇਟੀ ਚ ਜਦੋਂ ਆਲੇ ਦੁਆਲੇ ਜਿਹੜੀ ਚੀਜ਼ ਚੱਲ ਰਹੀ ਹੁੰਦੀ ਹੈ ਉਹਦਾ ਤੁਹਾਨੂੰ ਲੱਗਦਾ ਤੇ ਕਿ ਹਾਂ ਯਾਰ ਮੈਂ ਵੀ ਕਰਾਂ ਉਸ ਚੀਜ਼ ਦਾ ਤੇ ਹੁੰਦਾ ਹੀ ਹੈ
1: ਇਨਫਲੂਐਂਸ ਵਧੀਆ ਹੁੰਦੀ ਹੈ ਉਹਦਾ ਸ਼ੁਸ਼ੀ ਚੌਲਾਂ ਦਾ ਟੇਸਟ ਹੀ ਜਦੋਂ ਓਦਾਂ ਵੀ ਖਾਓ ਤੇ ਚੌਲਾਂ ਦਾ ਟੇਸਟ ਹੀ ਲੱਗ ਗਿਆ ਉਹ ਸਟਿੱਕੀ ਰਾਈਸ ਹੁੰਦੇ ਆ ਉਹਨਾਂ ਦਾ ਹਾਂ ਉਹਨਾਂ ਦਾ ਆਪਣੇ ਚੌਲਾਂ ਦੇ ਨਾਲੋਂ ਬਿਲਕੁਲ ਹੀ ਹੁਣ ਜਿੱਦਾਂ ਬਾਸਮਤੀ ਦਾ ਕੋਈ ਮੁਕਾਬਲਾ ਨੀ ਹੋਰ ਚੌਲਾਂ ਦੇ ਨਾਲ ਸੋ ਇਹ ਵੀ ਜਿਹੜੇ ਨੇ ਇਹ ਉਹ ਅਲੱਗ ਟੇਸਟ ਹੀ ਲੱਗ ਗਿਆ ਉਹ
2: ਤੁਹਾਡੇ ਦਿਮਾਗ ਚ ਇੱਕ ਚੀਜ਼ ਬੈਠ ਜਾਂਦੀ ਕਿ ਹਾਂ ਇੱਦਾਂ ਦੀ ਹੁੰਦੀ ਹੋਣੀ ਮੇ ਬੀ ਇਹ
1: ਹੋਇਆ ਮੈਂ ਫਸਟ ਟਾਈਮ ਜੈਪਨੀਜ਼ ਖਾ ਲਿਆ ਕਿਸੇ ਗਲਤ ਜੀ ਥਾਂ ਤੋਂ ਮੈਨੂੰ ਲੱਗਦਾ ਸੀ ਜੈਪਨੀਜ਼ ਬੜਾ ਏਡਾ ਭੈੜਾ ਫੂਡ ਹੈ ਯਾਰ ਬਾਅਦ ਚ ਫਿਰ ਮੈਂ ਕਿਤੋਂ ਦੁਬਾਰਾ ਹੌਸਲਾ ਕਰਕੇ ਟਰਾਈ ਕੀਤਾ ਮੈਂ ਜੈਪਨੀਜ਼ ਫੂਡ ਹੀ ਬੜਾ ਵਧੀਆ ਸੋ ਇਹ ਡਿਪੈਂਡ ਕਰਦਾ ਹੁਣ ਇੰਡੀਅਨ ਵੀ ਆਪਾਂ ਭਾਵੇਂ ਸਾਡਾ ਆਪਣਾ ਹੀ ਖਾਣਾ ਵਾ ਸਾਰੇ ਥੋੜੀ ਚੱਜ ਦਾ ਵੇਚਣ ਡੇ ਆ ਇੱਥੇ ਹਨਾ 5-10% ਕੋਈ ਰੈਸਟੋਰੈਂਟ ਹੋਣਗੇ ਜਿਹੜੇ ਜਿਨ੍ਹਾਂ ਨੂੰ ਪਤਾ ਵਾ
0: ਬਿਲਕੁਲ 5% ਵੀ ਮੇਰੇ ਹਿਸਾਬ ਨਾਲ ਹਾਏ ਆ
1: ਪਰ ਚਲੋ ਜਿਆਦਾ ਵਾ ਨਾ ਵੀ ਜਿਆਦਾ ਚਲੋ ਥੈਂਕ ਯੂ ਜੈਸੀ
2: ਥੈਂਕ ਯੂ ਜੈਸੀ ਥੈਂਕ ਯੂ
1: ਥੈਂਕ ਯੂ
2: ਇਨ ਯੋਰ ਸ਼ੋ ਥੈਂਕ ਯੂ ਜੀ
1: ਥੈਂਕ ਯੂ 489
2: ਥੈਂਕ ਯੂ
1: ਜੀ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਪਰ ਰੇਡੀਓ ਹਾਂਜੀ 1674 A

0: वे सिडनी वालियों, तुसी सुन रहे हो अपना इंडियन रेडियो स्टेशन रेडियो हांजी 1674 AM। रेडियो
1: एंटरटेनमेंट प्रेजेंट्स बोल पावे ना बोल
2: प्यार नु सुनन ली कन्ना दी नी दिल दी लोड़ हुंदी
1: कुछ गल्लां कहनियां नहीं पैंदियां बस महसूस करनियां पैंदियां ने
2: एहो गल्लां ते मैं हुणे अपनी जुबान वट के हो जाना
1: इस बार गल सिर्फ बोलन दी नहीं दिल दी सुनन दी है
3: जिंदगी किवें कटांगे मैं नहीं रह सकती ओदे बिना मैनू ओ चाहिदा
1: रिलीजिंग वर्ल्ड वाइड 4th सितंबर रिटन एंड डायरेक्टेड बाय राकेश धवन लव इमोशंस अदे रिलेशनशिप्स दी कहानी बोल पावे ना बोल
4: ऑस्ट्रेलिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड़ नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ली एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुन पैरामेटा सिडनी अते न्यू दिल्ली विच भी आईएमई एडवाइजर ऑस्ट्रेलिया विच इमिग्रेशन दा मसला ना जाओ इधर उधर सीधे आओ आईएमई एडवाइजर अपनी मां बोली विच समझण तुहाडी लोड़ नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जां स्टूडेंट वीजा तो पीआर तक हर इमिग्रेशन प्रोसेस ली एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुन पैरामेटा सिडनी अते न्यू दिल्ली विच भी आईएमई एडवाइजर
5: यार तू इत्थे इनी छेती आके पक्का भी हो गया की जुगाड़ लाया है
6: जुगाड़ नहीं ए है 8 सालां तो भी वद्दा तजुर्बा बंसल इमिग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एटी अपील्स स्किल्ड वीजा पीआर यूएस विजिटर वीजा अते होर भी कई इमिग्रेशन सर्विसेज प्रोवाइड करदे ने
5: नंबर दा दे बंसल इमिग्रेशन वालियां दा
6: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
1: कुछ गल्लां कहनियां नहीं पैंदियां बस महसूस करनियां पैंदियां ने
7: हाय नी इन्ना सोहना मुंडा ओ वी गूंगा है
1: इस बार गल सिर्फ बोलन दी नहीं दिल दी सुनन दी है
3: मुंडे नु चाहिदी है सारी रात फोन ते गल्लां करन वाली कुड़ी तू बोल नहीं सकदी ਉਹਨੇ ਨਹੀਂ ਹੋਣਾ ਤੇਰੇ ਪਿੱਛੇ
1: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਪਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ
8: ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ ਸਤਿ ਸ਼੍ਰੀ ਅਕਾਲ
9: ਗੁੱਡ ਮਾਰਨਿੰਗ
8: ਕਿੱਥੇ ਰਹੇ ਹੋ
9: ਮਾਈ ਕਾਈਂਡ ਆਫ ਪੀਪਲ ਗੁੱਡ ਇੰਜੋਏ ਯੋਰ ਲਾਈਫ
8: ਨਹੀਂ ਸੁਣ ਲੈ ਲੇਟ ਵਿਹਲੇ ਹੋਇਆ ਜੇ ਲੋਡ ਲੇਟ ਲਗਾ ਅੱਜ
9: ਵੀ ਹੋ ਸਕਦਾ
8: ਤੇ ਏ ਕਲਾਸ ਬਿਲਡਿੰਗ ਦੀ ਤੁਸੀਂ ਭਾਈ ਐਡ ਸੁਣ ਰਹੇ ਹੋ ਤੇ 11 ਤਰੀਕ ਨੂੰ ਆਨੰਦ ਵੱਲੋਂ ਸੁਨੇਹਾ ਆਇਆ ਵੀ ਓਪਨਿੰਗ ਕਰ ਦੇਣੀ ਆਪਾਂ ਸੋ ਕਿਸੇ ਵੀ ਕਿਸਮ ਦਾ ਬਿਲਡਿੰਗ ਦੇ ਨਾਲ ਰਿਲੇਟਿਡ ਮਟੀਰੀਅਲ ਚਾਹੇ ਤੁਸੀਂ ਟਰੇਡੀ ਹੋ ਚਾਹੇ ਤੁਸੀਂ ਬਿਲਡਰ ਹੋ ਚਾਹੇ ਤੁਸੀਂ ਡਿਵੈਲਪਰ ਹੀ ਕਿਉਂ ਨਹੀਂ ਹੋ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ ਤੇ ਚਾਹੇ ਤੁਸੀਂ ਘਰ ਦੇ ਲਈ ਕੁਛ ਸਮਾਨ ਲੈਣਾ ਤੁਸੀਂ ਚਾਬੀ ਪਾਨਾ ਪਲਾਸ ਪੇਚਕਸ
9: ਓਕੇ ਓਕੇ ਗੁੱਡ
8: ਤੇ ਬਿਜਲੀ ਦਾ ਜੋ ਵੀ ਮਤਲਬ ਜੋ ਵੀ ਤੁਸੀਂ ਸੋਚਦੇ ਹੋ ਇਸ ਇੰਡਸਟਰੀ ਦਾ ਉਹ ਸਾਰਾ ਕੁਛ ਤੁਹਾਨੂੰ ਮਿਲੂਗਾ ਤੇ ਇੱਕ ਇਹਨਾਂ ਦੇ ਜਿੱਦਾਂ ਰਿਵਾਰਡ ਪੁਆਇੰਟ ਵੀ ਇਹਨਾਂ ਦੇ ਜਿਹੜਾ ਇਹਨਾਂ ਦੇ ਉਹ 149 ਦੀ ਮੈਂਬਰਸ਼ਿਪ ਆ ਤੇ ਜੇ ਤੁਸੀਂ ਸ਼ੁਰੂਆਤੀ ਸਮੇਂ ਦੇ ਵਿੱਚ ਇਹਨਾਂ ਨੂੰ ਜੁਆਇਨ ਕਰਦੇ ਤਾਂ ਉਹ ਫ੍ਰੀ ਤੁਹਾਨੂੰ ਮਿਲੂਗੀ
9: ਓਕੇ ਗੁੱਡ
8: ਸੋ ਬਥੇਰੇ ਜਿਹੜੀ ਉਹਨਾਂ ਦੀ ਵੈਬਸਾਈਟ ਤੋਂ ਜਾ ਕੇ ਤੁਸੀਂ ਲੈ ਸਕਦੇ ਹੋ ਜਾਣਕਾਰੀ ਤੇ ਬਾਕੀ 11 ਤਰੀਕ ਨੂੰ ਤੁਸੀਂ ਜੇ ਅਟੈਂਡ ਕਰਨਾ ਤੇ ਸਾਨੂੰ ਤੁਸੀਂ ਮੈਸੇਜ ਕਰ ਦਿਓ ਤੇ ਉਹ ਜਿਹੜੇ ਅਟੈਂਡ ਕਰਨ ਵਾਲੇ ਆ ਉਹ ਫ੍ਰੀ ਜੁਆਇਨਿੰਗ ਫੀਸ ਤੁਹਾਨੂੰ ਮਿਲੂਗੀ $149 ਉੱਦਾਂ ਤੁਹਾਡੇ ਲੱਗਣਗੇ ਤੇ ਉਹਦੇ ਵਿੱਚ ਵੀ ਕਾਫੀ ਤੁਹਾਨੂੰ ਜਿਹੜਾ ਸਮਾਨ ਹੈ ਉਹ ਸਸਤਾ ਮਿਲੀ ਜਾਊਗਾ ਕੀ ਆ ਕਿੱਦਾਂ ਕਿੱਦਾਂ ਵਾ ਤੁਸੀਂ ਇੱਕ ਵਾਰੀ ਆ ਕੇ ਤੇ ਵੇਖ ਲਿਓ 11 ਤਰੀਕ ਨੂੰ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਜਿਹੜੀ ਚੀਜ਼ ਦੀ ਲੋੜ ਪਵੇ ਫਿਰ ਤੁਹਾਨੂੰ ਪਤਾ ਹੁੰਦਾ ਵਾ ਵੀ ਆਹ ਇੱਥੇ ਹੈਗੀ ਆ ਤੇ ਇੱਥੋਂ ਮੈਂ ਲੈ ਲੈਣੇ ਜਿੱਦਾਂ ਮੈਂ ਲੋਕ ਜੇ ਲੈਣੇ ਸੀ ਫਿਰ ਮੈਂ ਉਦਣ ਵੇਖ ਕੇ ਆਇਆ ਤੇ ਫਿਰ ਮੈਨੂੰ ਪਤਾ ਲੱਗਾ ਵੀ ਚਲੋ ਉੱਥੋਂ ਲੈ ਲਾਂਗੇ ਜਿੱਦਣ ਖੁੱਲੀ ਲਗਭਗ ਬ੍ਰਾਂਡ ਸਾਰੇ ਉਹ ਮਿਲਣਗੇ ਪਲੱਸ ਤੁਹਾਨੂੰ ਇੱਕ ਲੋਕਲ ਬ੍ਰਾਂਡ ਜਿੱਦਾਂ ਆਪਾਂ ਸੇਫੇ ਕੋਲਸ ਜਾਂਦੇ ਹਾਂ ਤੇ ਸਾਨੂੰ ਇੱਕ ਹੋਮ ਬ੍ਰਾਂਡ ਵੀ ਲਾਗੇ ਪਈ ਮਿਲ ਜਾਂਦੀ ਹੈ ਜੇ ਤੁਸੀਂ ਸਸਤੀ ਲੈਣੀ ਤੇ ਆਹ ਲੈ ਲਓ ਮਹਿੰਗਾ ਵੀ ਵੱਡੇ ਤੋਂ ਵੱਡਾ ਬ੍ਰਾਂਡ ਵੀ ਪਿਆ ਅਮੈਰੀਕਨ ਬ੍ਰਾਂਡ ਵੀ ਆ ਜਰਮਨ ਵੀ ਆ ਤੇ ਆਹ ਸਾਡਾ ਲੋਕਲ ਵੀ ਆ ਉਹ ਤੁਸੀਂ ਮਤਲਬ ਜੇ ਘਰ ਦੇ ਯੂਜ਼ ਲਈ ਆ ਤੇ ਉਹ ਸਸਤਾ ਲੈ ਸਕਦੇ ਹੋ ਤੇ ਬਾਕੀ ਆ ਵੀ ਤੁਸੀਂ ਜਾ ਕੇ ਵੇਖੋਗੇ ਜਿਹਨਾਂ ਜਿਹਨਾਂ ਨੂੰ ਭੇਜ ਦਿਆ ਅਸਲ ਦੇ ਵਿੱਚ
9: ਹਾਂ
8: ਹੈ ਨਾ ਉਹ ਤੁਸੀਂ ਜਾ ਕੇ ਤੁਸੀਂ ਵੇਖੋ। ਇੱਕ ਉਹ ਟੈਚੀ ਜਿਹਾ ਮੈਨੂੰ ਵਧੀਆ ਲੱਗਾ ਹੈ ਉਹਨਾਂ ਦਾ, ਉਹ 'ਚ ਸਾਰਾ ਕੁਛ ਹੀ ਹਰ ਇੱਕ ਤਰ੍ਹਾਂ ਦੀਆਂ ਐਲਕੀਆਂ ਚਾਬੀਆਂ ਪਾਨੇ ਦੋ ਜੋ ਦੁਨੀਆ ਜਹਾਜ਼ ਦਾ
9: ਮੈਨੂੰ ਚਾਹੀਦੀ ਵੈਸੇ
8: ਉਹ ਬੜਾ ਸਸਤਾ ਜਿਹਾ ਸੀ ਉਹ
9: ਮੈਂ
8: ਵੇਖ ਕੇ ਆਇਆ ਹਾਂ ਉਹ ਫਿਰ ਆਪਾਂ ਉਹ ਲੈ ਕੇ ਆਵਾਂਗੇ ਟੈਚੀ ਮਰੀ ਚੂਹੀ ਖੋਲਣੀ ਹੈ
9: ਮੈਨੂੰ ਆਪਣੇ ਤੇ ਹੁਣ ਇੰਨਾ ਮਾਣ ਹੈ ਨਾ ਮੈਂ ਇੰਨਾ ਪ੍ਰਾਊਡ ਫੀਲ ਕਰ ਰਿਹਾ ਆਪਣੇ ਨੂੰ ਕਿਉਂਕਿ ਮੈਨੂੰ ਪਤਾ ਹੈ ਕਿ ਇੱਦਾਂ ਦੀ ਗੱਲ ਆਉਣ ਵਾਲੀ ਹੈ ਥੈਂਕਸ ਜੀ ਮੈਂ ਅੰਤਰਯਾਮੀ ਬਣ ਚੁੱਕਾ ਮੈਂ ਕਿਹਾ ਬਾਬਾ ਜੀ ਹੁਣੇ ਗੁਗਲੀ ਮਾਰਨਗੇ ਇੰਨੀ ਦੇਰ ਮੈਂ ਕਿਹਾ ਸੀਰੀਅਸ ਨਹੀਂ ਰਹਿ ਸਕਦੇ ਨਾ ਇੰਪੋਸੀਬਲ
8: ਐਂਟਰਟੇਨਮੈਂਟ ਤੋਂ ਸ਼ੁਰੂ ਹੋਈ ਸ਼ੋਅ ਤੋਂ ਸ਼ੁਰੂ ਹੋਈ ਤੇ ਐਂਟਰਟੇਨਮੈਂਟ ਐਡਿਕਸ਼ਨ ਤੱਕ ਸਾਡੀ ਗੱਲਬਾਤ ਪਹੁੰਚੀ ਵੇਖੋ ਆਪਾਂ ਨਾ ਜਿੱਦਾਂ ਉਹ ਪਿਛਲੇ ਦਿਨੀ ਇੱਕ ਫਿਲਮ ਆਈ ਨੀ ਸੀ ਉਹ ਕੀ ਸੀ ਉਹਦਾ ਜਿਹੜੀ ਕ੍ਰਿਸਟੋਫਰ ਨੋਲਨ ਦੀ ਜਿਹੜੀ ਉਹ ਬੰਬ ਬਣਾਉਣ ਵਾਲੀ ਨਹੀਂ
9: ਓਪਨਹਾਈਮਰ
8: ਓਪਨਹਾਈਮਰ ਹੈ ਨਾ
9: ਬੜੀ ਘੈਂਟ
8: ਤੇ ਉਹ ਮਤਲਬ ਬੰਦੇ ਨੇ ਆਪੇ ਹੀ ਮੁੜ ਕੇ ਉਸ ਚੀਜ਼ ਦਾ ਵਿਰੋਧ ਕੀਤਾ ਹੈ ਨਾ ਹੁਣ ਐਂਟਰਟੇਨਮੈਂਟ ਵੀ ਲਗਭਗ ਹੈ ਤੇ ਉਹ ਚੀਜ਼ ਹੀ ਆ ਕਹਿੰਦੇ ਜਿਹੜੇ ਬੰਦੇ ਨੇ ਟੀਵੀ ਬਣਾਇਆ ਹੈ ਨਾ ਮੈਂ ਸੁਣਿਆ ਵੀ ਉਹਨੇ ਆਪਣੇ ਨਿਆਣਿਆਂ ਨੂੰ ਟੀਵੀ ਵੇਖਣ ਤੋਂ ਮਨਾ ਕਰਤਾ ਹੈ
9: ਬਿਲਕੁਲ ਠੀਕ ਗੱਲ ਹੈ
8: ਉਹ ਕਹਿੰਦਾ ਵੀ ਇਹਦੇ ਉੱਤੇ ਕੋਈ ਚੱਜ ਦੀ ਚੀਜ਼ ਨਹੀਂ ਵਿਖਾਉਂਦੇ ਬਣਾ ਤੇ ਦਿੱਤਾ ਵਾ ਪਰ ਇਹ ਚੋਂ ਕੁਛ ਸਿੱਖਣ ਵਾਲਾ ਨਹੀਂ ਆ ਖਬਰਦਾਰ ਇਹਨੂੰ ਨਾ ਵੇਖਿਆ ਕਰੋ
9: ਸਹੀ ਗੱਲ
8: ਜਿਹਨੇ ਬਣਾਇਆ ਹਾਂ
9: ਉਹ ਵੀ ਕਹਿੰਦਾ ਕੀ ਹੋ ਗਿਆ
8: ਉਹਨੇ ਮਨਾ ਕਰ ਦਿੱਤਾ ਤੇ ਅਸੀਂ ਐਂਟਰਟੇਨਮੈਂਟ ਚੁੱਕ ਕੇ ਤੇ ਆਪਾਂ ਉਹਨੂੰ ਗਲੇ ਲਾ ਲਿਆ ਆਪਾਂ ਇੱਕ ਚੀਜ਼ ਇੱਕ ਕਦੀ ਕਈ ਵਾਰੀ ਤੁਸੀਂ ਜੇ ਕਿਤੇ ਸੋਚੋ ਤੇ ਜੇ ਇਹ ਚੀਜ਼ਾਂ ਨਾ ਹੁੰਦੀਆਂ ਤੇ ਫਿਰ ਸੋਚੋ ਵੀ ਸਾਡੀਆਂ ਐਂਟਰਟੇਨਮੈਂਟਸ ਕਿੱਡੀਆਂ ਵਧੀਆ ਸੀ ਹਨਾ ਆਪਾਂ ਬੰਟੇ ਖੇਡਦੇ ਹੁੰਦੇ ਹਾਂ ਆਪਾਂ ਹਨਾ ਆਪਾਂ ਗੁੱਲੀ ਡੰਡਾ ਖੇਡਦੇ ਹੁੰਦੇ ਹਾਂ ਹਨਾ ਆਪਾਂ ਛੂਹ ਛਪਾਈ ਖੇਡਦੇ ਹਾਂ
9: ਆਊਟਡੋਰ ਸੀ ਕਾਫੀ
8: ਆਊਟਡੋਰ ਹੀ ਪਲੱਸ ਉਹਦੇ ਚ ਐਕਸਰਸਾਈਜ਼ ਹੋ ਜਾਂਦੀ ਸੀ ਨਾਲ ਨਾਲ ਸਾਨੂੰ ਜਿਮ ਜਾਣ ਦੀ ਤੇ ਨਹੀਂ ਨਾ ਲੋੜ ਪੈਂਦੀ
9: ਬਿਲਕੁਲ ਮਤਲਬ
8: ਉਹ ਖੇਡਾਂ ਇੱਦਾਂ ਦੀਆਂ ਸੀ ਵੀ ਤੁਹਾਡੀ ਡਾਇਰੈਕਟਲੀ ਇਨਡਾਇਰੈਕਟਲੀ ਤੁਹਾਡੀ ਵਰਜਿਸ਼ ਹੋ ਹੀ ਜਾਂਦੀ ਸੀ ਤੁਹਾਡੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਤੁਹਾਨੂੰ ਹੁਣ ਮਤਲਬ ਇਹ ਹੋ ਗਿਆ ਵੀ ਤੁਹਾਨੂੰ ਨਾ ਕੁਛ ਨਹੀਂ ਕਰਨ ਦੀ ਲੋੜ ਤੁਸੀਂ ਬਹਿ ਕੇ ਬਸ ਬਹਿ ਕੇ ਐਂਟਰਟੇਨ ਹੋ ਲਓ ਤੁਸੀਂ
9: ਭਾਈ ਕਨੈਕਸ਼ਨ ਹਿਊਮਨ ਕਨੈਕਸ਼ਨ ਪਹਿਲੀਆਂ 'ਚ ਕਿਉਂ ਇੰਨੇ ਜ਼ਿਆਦਾ ਆਪਾਂ ਕਹਿੰਦੇ ਕਿ ਲੋਕਾਂ ਦੇ ਗੂੜੇ ਰਿਸ਼ਤੇ ਸੀਗੇ ਚਲੋ ਮੈਂ ਇਮੀਡੀਏਟ ਫੈਮਿਲੀ ਦੀ ਗੱਲ ਨਹੀਂ ਕਰਦਾ ਉਹ ਹਨਾ ਉਹ ਟੂ ਈਚ ਇਟਸ ਓਨ ਹਨਾ ਪਰ ਇੱਕ ਤੁਹਾਡੇ ਜਾਣ ਪਛਾਣ ਦਾ ਬੰਦਾ ਵੀ ਉਹਦੇ ਨਾਲ ਵੀ ਤੁਹਾਡਾ ਇੱਕ ਬੈਟਰ ਦਰਜੇ ਦਾ ਜਾਣ ਪਛਾਣ ਹੁੰਦੀ ਸੀ ਅੱਜ ਦੇ ਦੌਰ ਨਾਲੋਂ ਕਿ ਤੁਹਾਨੂੰ ਪਤਾ ਨਹੀਂ ਆਂਢ ਗੁਆਂਢ ਕੌਣ ਆ ਉਹਦੇ ਪਿੱਛੇ ਕਾਰਨ ਇਹ ਹੈ ਕਿ ਲੋਕੀ ਕੁਛ ਹੋਰ ਕਰਨ ਨੂੰ ਨਹੀਂ ਨਾ ਗੱਲਬਾਤ ਕਰ ਲਈ ਕਿਸੇ ਨਾਲ ਹਨਾ ਤੁਹਾਡੀ ਤਸਵੀਰ ਰਲ ਗਈ ਤੁਸੀਂ ਹੋਰ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਹੋ ਗਏ ਇੱਕ ਤੁਹਾਡਾ ਰਿਸ਼ਤਾ ਬਣ ਜਾਂਦਾ ਸੀਗਾ ਉਸ ਲਿਹਾਜ਼ ਦਾ ਤੇ ਕਿਉਂਕਿ ਅੱਜ ਪਤਾ ਕਿ ਮੈਨੂੰ ਕੰਫਰਟੇਬਲ ਜ਼ੋਨ ਤੋਂ ਨਿਕਲਣ ਦੀ ਲੋੜ ਨਹੀਂ ਆ ਨਾਲ ਦੇ ਬੰਦੇ ਨੂੰ ਬੁਲਾਉਣ ਲਈ ਮੇਰੇ ਕੋਲ ਹੈ ਯੂਟਿਊਬ ਸ਼ਾਰਟਸ ਦੇਖ ਲੂੰਗਾ ਫਿਰ ਉਹ ਵੀ ਜੇ ਬੋਰਿੰਗ ਹੋ ਗਿਆ ਫਿਰ ਰੀਲਾਂ ਦੇਖ ਲੂੰਗਾ ਉਹ ਵੀ ਬੋਰਿੰਗ ਹੋ ਗਿਆ ਅੱਛਾ ਫਿਰ ਟਾਰਗੇਟਡ ਐਡਸ ਆ ਜਾਣੀਆਂ ਹਨਾ ਉਹਦੇ 'ਚ ਆ ਜਾਣਾ ਕਿ ਆਹ ਵਾਲਾ ਇਵੈਂਟ ਹੈ ਜੀ ਸ਼ਨੀਵਾਰ ਨੂੰ ਆਹ ਵਾਲਾ ਇਵੈਂਟ ਹੈ ਜੀ ਅਗਲੇ ਸ਼ਨੀਵਾਰ ਨੂੰ ਤੁਸੀਂ ਜਾਓਗੇ ਕਿ ਨਹੀਂ ਜਾਓਗੇ ਹਨਾ ਕਿੰਨਾ ਕੁਛ ਹੈ ਆਹ ਹੁਣ ਇਹ ਵਾਲੀ ਇੰਡਸਟਰੀ ਤਾਂ ਆਪਾਂ ਛੇੜੀ ਨਹੀਂ ਹੈ ਹੁਣ
8: ਕਿਹੜੀ
9: ਕਪਲ ਥੈਰੇਪੀ ਕਹਿੰਦੇ ਆ ਨਾ ਇੱਕ ਕਿ ਕਈ ਲੋਕਾਂ ਦੇ ਅੰਦਰ ਕੁਛ ਕਪਲਸ ਦੇ ਅੰਦਰ ਜਦੋਂ ਬੜੇ ਆਪਸੀ ਮਨਮੁਟਾਵ ਹੁੰਦੇ ਆ ਤੇ ਦੇ ਹੈਵ ਟੂ ਗੋ ਟੂ ਕਪਲ ਥੈਰੇਪੀ ਸਾਈਕੋਲੋਜਿਸਟ ਵਗੈਰਾ ਕੋਲ ਜਾਂਦੇ ਆ ਹਨਾ ਕਈ ਵਾਰੀ ਕੋਰਟ ਆਰਡਰ ਕਰਦਾ ਵਗੈਰਾ ਲਵ ਪੰਜਾਬ ਫਿਲਮ ਜਿਹਨਾਂ ਨੇ ਦੇਖੀ ਆ ਉਹ ਸਟਾਰਟਿੰਗ ਫਿਲਮ ਦੀ ਇਹੀ ਹੈ ਕਿ ਉਹ ਕਪਲ ਥੈਰੇਪੀ 'ਚ ਹੀ ਜਾਂਦੇ ਹਨਾ ਤਾਂ ਉਹ ਕਹਿੰਦੇ ਕਿ ਆਪਣੇ
8: ਮੀਡੀਏਸ਼ਨ
9: ਹਨਾ
8: ਫੈਮਿਲੀ ਜਿਹੜਾ ਡਿਪਾਰਟਮੈਂਟ ਆ ਉਹ ਕਰਾਉਂਦੇ
9: ਹਾਂ ਹਾਂ ਹਾਂ ਹਾਂ ਤੇ ਉਹ ਇੱਕ ਸਾਈਕੋਲੋਜਿਸਟ ਕਰਾਉਂਦਾ ਹੁਣ ਕਾਫੀ ਸਾਈਕੋਲੋਜਿਸਟਾਂ ਦਾ ਕੰਮ ਕਾਫੀ ਸਾਈਕੋਲੋਜਿਸਟਾਂ ਦੀ ਜਿਹੜੀ ਆਹ ਹੈਗੀ ਹੈ ਗੱਲਾਂ ਜਿਹੜਾ ਉਹ ਖਾਲੀ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਆਪਣੇ ਹਿਸਾਬ ਦੇ ਕਪਲ ਥੈਰੇਪੀਆਂ ਸ਼ੁਰੂ ਹੋ ਗਈਆਂ ਕਪਲ ਥੈਰੇਪੀ ਫੋਰ ਆਰਟ ਲਵਰਸ ਸੋ ਤੁਸੀਂ ਆਓ ਆ ਕੇ ਆਰਟ ਬਣਾਓ ਇਕੱਠੇ ਰਲ ਕੇ 20 ਬੰਦਿਆਂ ਦੀ ਸੰਗਤ ਚ 30 ਬੰਦਿਆਂ ਦੀ ਸੰਗਤ ਚ ਡਰਿੰਕਸ ਆਰ ਔਨ ਅਸ ਨਾਲ ਖਾਣਾ ਔਨ ਅਸ ਹਾਂ ਮਤਲਬ ਉਹ ਮਤਲਬ ਗੱਲ ਵੇਚਣਾ ਕਿਸੇ ਤਰੀਕੇ ਨਾ ਹਨਾ ਕਿ ਸਪੋਰਟ ਗਰੁੱਪ ਤੁਹਾਡਾ ਸਾਰੇ ਕਲੇਸ਼ੀ ਇਕੱਠੇ ਹੋਵੋ ਜਿਨ੍ਹਾਂ ਦੇ ਕਲੇਸ਼ ਪਿਆ ਸਾਰੇ ਕਲੇਸ਼ੀ ਇਕੱਠੇ ਹੋਵੋ ਪੋਡੀਅਮ ਤੇ ਜਾ ਕੇ ਆਪਣੀ ਆਪਣੀ ਗੱਲ ਰੱਖੋ ਇਹ ਵੀ ਸ਼ੁਰੂ ਹੋ ਗਿਆ ਉਹਨੂੰ ਐਕਸਟੈਂਪੋਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਜਿਹੜੇ ਸਕੂਲਾਂ ਚ ਆਪਾਂ ਹਨਾ ਪੜ੍ਹਿਆ ਡਿਬੇਟ ਕੰਪੀਟੀਸ਼ਨ ਐਕਸਟੈਂਪੋਰ ਕੰਪੀਟੀਸ਼ਨ ਹੁੰਦਾ ਹੈਗਾ ਕਿ ਤੁਸੀਂ ਪ੍ਰਿਪੇਅਰ ਕਰਕੇ ਆਓ ਕੀ ਇਸ਼ੂਜ ਹੈ ਐਜ਼ ਅ ਕਪਲ ਤੁਹਾਡੀ ਲਾਈਫ ਦੇ ਅੰਦਰ ਤੁਸੀਂ ਆ ਕੇ ਪ੍ਰੈਜੈਂਟੇਸ਼ਨ ਦਿਓ ਫਿਰ ਬਾਕੀ ਜਿਨ੍ਹਾਂ ਦੀ ਲਾਈਫ 'ਚ ਇਸ਼ੂ ਹੋ ਉਹ ਸੁਣਨਗੇ ਫਿਰ ਉਹ ਕਹਿਣ ਕਿ ਹਾਂ ਕਿੰਨਾ ਰਿਲੇਟੇਬਲ ਹੈ ਕਿੰਨਾ ਨਹੀਂ ਹੈ ਮਤਲਬ ਐਵਰੀਥਿੰਗ ਇਜ਼ ਸਟਾਰਟਿੰਗ ਟੂ ਬਿਕਮ ਪਹਿਲੀ ਗੱਲ ਮੋਨੀਟਰੀ ਕਿ ਮੋਨੀਟਾਈਜ਼ ਹੋ ਜਾਵੇ
10: ਫਿਰ ਇੱਕ ਤਰੀਕੇ ਨਾਲ ਇਹ ਜਚਾ ਲਈਏ ਕਿ ਆਪਾਂ ਕੁਛ ਐਕਸਟਰਾ ਕਰਕੇ ਆਏ ਹਾਂ। ਐਕਸਟਰਾ ਕਰਕੇ ਆਇਆ ਬੜਾ ਜ਼ਰੂਰੀ ਹੋ ਗਿਆ ਨਾ ਪੁਆਇੰਟ, ਬੇਸਿਕਲੀ ਇਹ ਆ ਕਿ ਇਹ ਕੁਛ ਮੈਂ ਆਪਣੇ ਆਮ ਦਿਨ ਨਾਲੋਂ ਭਾਵੇਂ ਕਲੇਸ਼ ਵੀ ਹੈ ਉਹਦੇ ਨਾਲ ਮੈਂ ਤੇਰੇ ਨਾਲ ਪੇਂਟਿੰਗ ਬਣਾ ਕੇ ਆ ਗਿਆ ਤੂੰ ਖੁਸ਼ ਹੋ ਜਾ, ਹੈ ਨਾ, ਕਿ ਚਾਰ ਲੋਕਾਂ 'ਚ ਤਸਵੀਰ ਚੱਲ ਜਾਵੇ ਕਿ ਇਸ ਲੈਵਲ ਤੱਕ ਇਹ ਚੀਜ਼ ਪਹੁੰਚ ਗਈ ਹੋਈ ਹੈ।
8: ਨਹੀਂ ਹੌਲੀ ਹੌਲੀ ਵੇਖੋ ਢੰਗ ਤਰੀਕੇ ਹੀ ਆ ਨਾ ਵੀ ਕਿਸੇ ਤਰੀਕੇ ਦੇ ਨਾਲ ਇਹ ਮਸਲਾ ਹੱਲ ਹੋ ਜਾਵੇ ਜਾਂ ਤੁਹਾਡਾ ਅਲੱਗ ਅਲੱਗ ਪ੍ਰੋਡਕਟ ਵੇਚਣ ਦੀ ਜਾਂ ਫਿਰ ਕਿਸੇ ਦੇ ਅਸਲ 'ਚ ਨਾ ਇਹ ਮੰਡੀ ਬਣ ਗਈ ਆ ਉਹਦੇ ਵਿੱਚ ਤੁਸੀਂ ਕੋਈ ਕਿਸੇ ਤਾਂ ਤੁਹਾਡਾ ਨਹੀਂ ਸੋਚ ਰਿਹਾ ਹੁੰਦਾ ਹੁਣ ਭਾਵੇਂ ਐਂਟਰਟੇਨਮੈਂਟ ਆ ਭਾਵੇਂ ਥੈਰੇਪੀਜ਼ ਨੇ ਕਿੱਦਾਂ ਹੁਣ ਇਹ ਸੋਚਿਆ ਜਾਵੇ ਤਾਂ ਉਹਨਾਂ ਦਾ ਬੇਸ ਕੀ ਆ, ਉਹਨਾਂ ਦਾ ਬੇਸ ਸ਼ਾਇਦ ਪ੍ਰੈਜੈਂਟੇਸ਼ਨ ਤਾਂ ਇਹੋ ਹੀ ਹੋਊਗੀ ਵੀ ਅਸੀਂ ਆਹ ਚੀਜ਼ ਕਰ ਰਹੇ ਹਾਂ ਇਹਦੇ ਨਾਲ ਅਸੀਂ ਫੈਮਿਲੀਜ਼ ਦੀ ਹੈਲਪ ਕਰਨੀ ਆ, ਪਰ ਅਸਲ ਮਕਸਦ ਇਹ ਹੋਊਗਾ ਵੀ ਇਹ 'ਚ ਵੱਧ ਪੈਸੇ ਕਿੱਦਾਂ ਕਮਾ ਸਕਦੇ ਹਾਂ। ਹਾਂ ਜਦੋਂ ਪੈਸੇ ਦਾ ਮਸਲਾ ਆ ਜਾਂਦਾ ਜਿਹੜੀ ਚੀਜ਼ ਤੁਸੀਂ ਮੁੱਖ ਰੱਖੋਗੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਉਹਨੂੰ ਧਿਆਨ 'ਚ ਰੱਖ ਕੇ ਉਹਦੇ ਪਿੱਛੇ ਆ ਜਾਣਗੀਆਂ। ਇਹ ਸਮੱਸਿਆ ਬਾਕੀ ਜਿਹੜੇ ਲੋਕ ਕੋਈ ਵਧੀਆ ਕਰਦੇ ਨੇ ਮਨੋ ਉਹ ਫਿਰ ਆਫਕੋਰਸ ਉਹ ਪੈਸਾ ਤਾਂ ਨਹੀਂ ਕਮਾ ਪਾਉਣਗੇ ਪਰ ਉਹਦਾ ਇੱਕ ਅਲੱਗ ਅਸਰ ਹੋਊਗਾ। ਨੀਤੂ ਜੀ ਤੁਸੀਂ ਆਉਂਦੇ ਰਹੋ। ਹੈਲੋ
11: ਨੀਤੂ ਜੀ ਔਨ ਏਅਰ?
8: ਹਾਂਜੀ
11: ਹੋ ਕਿ ਨਹੀਂ?
8: ਹਾਂਜੀ ਹਾਂਜੀ ਆ ਗਏ ਆ ਗਏ ਆ ਗਏ
11: ਤੁਸੀਂ
8: ਦੱਸੋ ਤੁਹਾਡੇ ਨੰਬਰ ਤੋਂ ਪਹਿਲਾਂ ਕੀ ਆਉਂਦਾ?
12: ਟੌਪਿਕ ਵਧੀਆ ਪਰ ਮੈਂ ਨਾ ਸੋਚ ਰਹੀ ਹਾਂ ਕਿ ਦੇਖਿਓ ਮੈਂ ਜਾਂਦੀ ਨੀ, ਮੈਨੂੰ ਸ਼ੌਕ ਵਗੈਰਾ ਦਾ ਨਾ ਮੈਨੂੰ ਐਡਿਕਸ਼ਨ ਨੀ ਹੈਗੀ ਇਸ ਚੀਜ਼ ਦੀ, ਮੇਰਾ ਜਿਹੜਾ ਟੇਸਟ ਹੈ ਨਾ ਮੈਂ ਤੁਹਾਨੂੰ ਉਹਦੀ ਗੱਲ ਕਰਦੀ ਹਾਂ ਕਿ ਇੱਦਾਂ ਕਰਕੇ ਹੋਣਾ ਚਾਹੀਦਾ, ਮੇਰਾ ਟੇਸਟ ਇੱਦਾਂ ਦਾ। ਤੇ ਪਰ ਮੈਨੂੰ ਲੱਗਦਾ ਕਿ ਜਿਹੜੇ ਲੋਕ ਜਾਂਦੇ ਆ ਨਾ ਮੈਂ ਉਹਨਾਂ ਦੇ ਮੂੰਹ ਜ਼ੁਬਾਨੀ ਸੁਣਦੀ ਆ ਨਾ ਕਿ ਉਹ ਲੋਕ ਬੋਲਦੇ ਉੱਥੇ ਜਿਹੜਾ ਮਿਊਜ਼ਿਕ ਹੈ, ਕਿ ਮੈਂ ਬਹੁਤ ਲੋਕਾਂ ਤੋਂ ਪੁੱਛਿਆ ਜਿਹੜੇ ਲੋਕ ਦਲਜੀਤ ਦੇ ਸ਼ੋਅ ਤੇ ਗਏ ਆ ਕਰਨ ਵਾਲਾ, ਕਹਿੰਦੇ ਉੱਥੇ ਜਿਹੜਾ ਮਿਊਜ਼ਿਕ ਚੱਲਦਾ ਹੈ ਨਾ ਉੱਥੇ ਜਿਹੜੀ ਵੱਡੀ ਵੱਡੀ ਸਕਰੀਨਸ ਹੁੰਦੀਆਂ ਨੇ, ਲੋਕ ਦਾ ਕਰਾਊਡ ਹੁੰਦਾ ਉਹਦੇ 'ਚ, ਬੜੀ ਵਧੀਆ ਵਾਈਬਸ ਆਉਂਦੀਆਂ ਨੇ ਨਾ, ਅਲੱਗ ਹੀ ਹੁੰਦਾ ਕੁਛ ਹੈ ਨਾ, ਤੇ ਉਹ ਸੁਣ ਕੇ ਮੈਨੂੰ ਵੀ ਸ਼ਾਇਦ ਚੰਗਾ ਲੱਗਦਾ, ਇਹਨਾਂ ਨੂੰ ਚੰਗਾ ਲੱਗਦਾ ਹੋਊਗਾ ਤਾਂ ਤਾਂ ਹੀ ਜਾਂਦੇ ਆ ਨਾ। ਤੇ ਜਿੱਦਾਂ ਹੁਣ ਮੈਂ ਗੱਲ ਕਰਾਂ ਆਪਣੇ ਬੱਚਿਆਂ ਦੀ ਹੈ ਨਾ, ਤਾਂ ਹੁਣ ਜੱਪਨ ਨੂੰ ਪਸੰਦ ਹੈ, ਜੱਪਨ ਨੂੰ ਤਾਂ ਕਰਨ ਔਜਲਾ ਦਾ ਵੀ ਸੌਂਗ ਹੈ ਉਹ ਪੂਰਾ ਯਾਦ ਹੀ ਆ, ਉਹ ਆਪਣੇ ਹਿਸਾਬ ਨਾਲ ਜਿਵੇਂ ਮਰਜ਼ੀ ਗਾਉਂਦਾ ਰਹਿੰਦਾ ਨਾ, ਬੇਬੀ ਪੂਰਾ ਕਰਕੇ ਨਾ ਵਿਚ ਵਰਡਸ ਇੱਦਾਂ ਦੇ ਬੋਲਦਾ ਪਰ ਹੱਸ ਆਉਂਦਾ। ਮੈਨੂੰ ਲੱਗਦਾ ਜੇ ਉਹਨੂੰ ਪਤਾ ਲੱਗੇਗਾ ਉਹ ਡੈਫੀਨੇਟ ਹਾਂ ਕਰੇਗਾ, ਔਰ ਮੈਨੂੰ ਲੱਗਦਾ ਉਹਦੇ ਕਰਕੇ ਸ਼ਾਇਦ ਮੈਨੂੰ ਵੀ ਲੱਗੂਗਾ ਕਿ ਹਾਂ ਅਗਰ ਜੱਪਨ ਦਾ ਹੀ ਹੈਗਾ ਇਹਨੂੰ ਵਧੀਆ ਤਾਂ ਚਲੋ ਮੈਂ ਵੀ ਚਲੀ ਜਾਵਾਂ ਨਾ, ਪਰ ਮੇਰਾ ਇੰਟਰਸਟ ਨਹੀਂ ਹੈਗਾ ਜਾਣ ਦੇ ਵਿੱਚ ਨਾ। ਤੇ ਇਹ ਮੈਨੂੰ ਐਵੇਂ ਲੱਗਦਾ ਕਿ ਲੋਕੀ ਜਾਂਦੇ ਆ ਜ਼ਿਆਦਾ ਸਿਰਫ ਇਸੇ ਲਈ ਜਾਂਦੇ ਆ ਕਿ ਹਾਂ ਕਿ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਨਾ, ਅਨਕੋਸ਼ੀਅਸ ਆਪਣੇ ਮਾਈਂਡ 'ਚ ਆਪਣੀ ਇੰਨੀ ਸਾਰੀ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਜਾਂ ਕੁਛ ਹੈ ਵੀ ਅਸੀਂ ਫਨ ਕਰੀਏ, ਜ਼ਿਆਦਾ ਮੈਨੂੰ ਲੱਗਦਾ ਯੂਥ ਹੀ ਹੁੰਦੇ ਹੋਣਗੇ ਉੱਥੇ ਜਿਹੜੇ ਆ ਇਹਨਾਂ ਦੇ ਸ਼ੋਅ ਦੇ ਵਿੱਚ ਜਾਂਦੇ ਆ। ਪਰ ਮੇਰਾ ਜਿਹੜਾ ਆਪਣਾ ਪਰਸਨਲੀ ਲੱਗਦਾ ਨਾ ਵੀ ਜੇ ਇੱਦਾਂ ਦੇ ਟੇਸ ਦੇ ਵਿੱਚ ਹੋਵੇ ਨਾ, ਜਿੱਦਾਂ ਸੂਫੀਆਨਾ ਹੈ ਠੀਕ ਹੈ ਗਾਉਂਦੇ ਆ ਪਰ ਉਹ ਬਹੁਤ ਘੱਟ ਨੇਗੇ। ਹੁਣ ਜੇ ਤੁਸੀਂ ਸਰਤਾਜ ਜੀ ਦੀ ਵੀ ਗੱਲ ਕਰੋਗੇ ਲੋਕੀ ਕਹਿਣਗੇ ਕਿ ਹਾਂ ਬੜਾ, ਪਰ ਮੈਂ ਉਹਨਾਂ ਦੇ ਸ਼ੋਅ ਹੋਏ ਆ ਮੇਰੇ ਉੱਥੇ ਜਾਂਦੀ ਵੀ ਨਹੀਂ ਹੁੰਦੀ ਕਿਉਂਕਿ ਮੈਨੂੰ ਪਤਾ ਕਿੱਦਾਂ ਦਾ ਪਸੰਦ ਹੈ ਸੂਫੀਆਨਾ ਜਿਹੜੇ ਗਾਉਂਦੇ ਆ ਨਾ, ਜਿੱਦਾਂ ਕਵਾਲੀ ਟਾਈਪ ਸੂਫੀ ਉਹ ਨਾ ਆਪ ਜਦੋਂ ਗਾਉਂਦੇ ਆ ਨਾ, ਮੈਂ ਕਹਿੰਦੀ ਉਹਨਾਂ ਦੀ ਸਵੈਟਿੰਗ ਇੰਨੀ ਹੋ ਰਹੀ ਹੁੰਦੀ ਹੈ, ਹੱਥ ਨਾਲ ਉਹ ਤਾੜੀਆਂ ਮਾਰ ਰਹੇ ਹੁੰਦੇ ਆ, ਜਿਹੜੇ ਉਹਨਾਂ ਦੇ ਆਪਣੇ ਸਾਜ਼ ਹੁੰਦੇ ਆ ਉਹ ਸਾਜ਼ ਵੀ ਬੋਲ ਰਹੇ ਹੁੰਦੇ ਆ, ਤੇ ਜਿਹੜੇ ਉਹ ਗੀਤ ਗਾਉਂਦੇ ਆ ਨਾ ਉਹ ਅੰਦਰ ਇਨਸਾਨ ਨੂੰ ਹਿਲਾ ਦਿੰਦੇ ਆ। ਮਤਲਬ ਮੈਨੂੰ ਮੈਂ ਇੱਕ ਵਾਰ
8: ਕਹਿਣ ਕਵਾਲੀਆਂ ਵਾਲੇ ਡੇ ਪਸੀਨਾ ਮਿਸਤਰੀਆਂ
12: ਦਿਲ ਨੂੰ ਟੱਚ ਕਰ ਰਹੇ ਆ ਕਿ ਵਾਕਈ ਉਹ ਅੱਜ ਆਏ ਆ ਤੇ ਉਹਨੂੰ ਜਿਹੜੀ ਚੀਜ਼ ਦਾ ਮਤਲਬ ਲੈਣਾ ਚਾਹ ਰਿਹਾ ਸੀਗਾ, ਕਹਿੰਦੇ ਆ ਨਾ ਕਿ ਸਕੂਨ ਜਿਹਾ ਮਿਲ ਰਿਹਾ,
8: ਮੈਨੂੰ
12: ਇੱਦਾਂ ਦਾ ਪਸੰਦ ਆ।
11: ਨਹੀਂ ਪਰ ਮੈਨੂੰ ਇਹ ਤਾਂ ਦੱਸੋ ਬੇਸਿਕ ਕੁਐਸਚਨ ਆਪਣਾ ਇਹ ਸੀਗਾ ਕਿ ਤੁਸੀਂ ਕਿਸ ਚੀਜ਼ ਤੋਂ ਐਡਿਕਟਡ ਹੋ, ਮਤਲਬ ਕਿਹੜੇ ਐਂਟਰਟੇਨ ਤੁਸੀਂ ਕਿਸ ਐਂਟਰਟੇਨਮੈਂਟ ਦੇ ਸੋਰਸ ਤੋਂ ਐਡਿਕਟਡ ਹੋ ਇਹ ਦੱਸੋ ਨਾ। ਉਹ ਤਾਂ ਮੈਂ ਚਲੋ ਤੁਸੀਂ ਗੱਲ ਬਹੁਤ ਪਿਆਰੀ ਕੀਤੀ ਆ, 10 ਚੋਂ 10 ਪਰ ਤੁਹਾਨੂੰ ਕਿਸ ਚੀਜ਼ ਦਾ ਐਡਿਕਸ਼ਨ ਆ ਜੇ ਹੈ ਤੇ ਫੀਲ ਹੁੰਦਾ ਕਿ ਜਾਂ ਫਿਰ ਹੋ ਰਿਹਾ?
12: ਨਹੀਂ ਨਹੀਂ ਮੈਨੂੰ ਹਾਂ ਪਰ ਤੁਹਾਡੀ ਗੱਲ ਤੋਂ ਮੈਨੂੰ ਇੱਕ ਚੀਜ਼ ਦਾ ਜ਼ਰੂਰ ਹੋ ਰਿਹਾ ਕਿ ਚਲੋ ਠੀਕ ਹੈ ਆਪਾਂ ਸਾਰੇ ਬਾਰੇ ਸੋਚਦੇ ਹਾਂ ਫੋਰ ਇਗਜ਼ਾਮਪਲ ਹੁਣ ਕਰਨ ਔਜਲਾ ਹੈ ਠੀਕ ਹੈ ਕੋਈ ਵੀ ਸਿੰਗਰ ਹੈ ਹਰ ਇੱਕ ਪੇਰੈਂਟ ਸੋਚਦੇ ਕਿ ਸਾਡੇ ਬੱਚੇ ਵੀ ਸਟਾਰ ਬਣਨ ਮੈਂ ਵੀ ਸੋਚਦੀ ਹਾਂ ਜੱਪਨ ਵੀ ਬਣੇ ਜੱਪਨ ਮੈਨੂੰ ਕਹਿੰਦਾ ਮੰਮਾ ਮੇਰੇ ਵੱਡੇ ਵੱਡੇ ਸ਼ੋਅ ਹੋਇਆ ਕਰਨਗੇ ਤੁਸੀਂ ਵੀ ਮੇਰੇ ਨਾਲ ਚੱਲਿਆ ਕਰਿਓ ਤੇ ਮੈਂ ਉਹਨੂੰ ਰਿਪਲਾਈ ਕਰਦੀ ਹਾਂ ਹਾਂ ਸੀਰੀਅਸਲੀ ਅਸੀਂ ਇੱਦਾਂ ਹੀ ਗੱਲਾਂ ਕਰਦੇ ਹਾਂ ਮਾਮਾ ਯੂਐਸਏ ਉਹਨੂੰ ਯੂਐਸਏ ਦਾ ਬੜਾ ਰਹਿੰਦਾ ਮਾਮਾ ਉੱਥੇ ਤਾਂ ਮੈਂ ਪੱਕਾ ਲਗਾਉਣੇ ਆ ਕਿੰਨੇ ਸ਼ੋਅ ਦੇ ਨਾ ਤੇ ਚਲੋ ਪੋਜ਼ਿਟਿਵ ਬੰਦਾ ਸੋਚਦਾ ਰਹਿੰਦਾ ਇਹੀ ਚੀਜ਼ਾਂ ਦੇ ਨਾਲ ਹੀ ਖੁਸ਼ੀਆਂ ਆਉਂਦੀਆਂ ਤੇ ਆਪਾਂ ਪਹਿਲਾਂ ਜੇ ਸੋਚਾਂਗੇ ਤਾਂ ਹੀ ਹੋਵਾਂਗੇ ਨਾ ਫਿਰ ਮੈਂ ਜੱਪਾ ਨੂੰ ਰਿਪਲਾਈ ਕਰਾਂਗੀ ਮੈਂ ਕਹੂੰਗੀ ਤੇਰੇ ਤਾਂ ਹੋਣਗੇ ਹੋਣਗੇ ਪਰ ਮੈਂ ਕਿਹਾ ਮੇਰੇ ਵੀ ਤਾਂ ਪਹਿਲਾਂ ਨਾਲ ਹੋਣਗੇ ਹੁਣ ਜਿੱਦਾਂ ਤੁਸੀਂ ਗੱਲਾਂ ਕਰ ਰਹੇ ਹੋ ਨਾ ਤਾਂ ਮੈਂ ਸੀਰੀਅਸਲੀ ਮੈਂ ਨਾ ਉਹ ਸੋਚ ਰਹੀ ਹਾਂ ਵੀ ਇਹੀ ਜੇ ਮੇਰਾ ਸ਼ੋਅ ਹੋਵੇ ਸੋਚੋ ਨਾ ਪੋਜ਼ਿਟਿਵ ਤੇ ਮੈਂ ਤਾਂ ਮਤਲਬ ਪਹਿਲਾਂ ਗਾਣਾ ਵੀ ਗਾਵਾਂ ਫਿਰ ਹਸਾਵਾਂ ਵੀ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਐਂਟਰਟੇਨ ਕਰਾਂ ਹੁਣ ਉੱਥੇ ਜੇ ਮਤਲਬ ਏਜਡ ਪਰਸਨ ਵੀ ਆਏ ਹੈ ਹਰ ਟਾਈਪ ਦੇ ਬੰਦਿਆਂ ਨੂੰ ਹਾਸਾ ਮਜ਼ਾਕ ਕਰਾਂ ਸਾਰਾ ਕੁਛ ਕਰਾਂ ਫਿਰ ਮੈਂ ਕੁਕਿੰਗ ਵੀ ਜਿਵੇਂ ਕਰਦੀ ਹਾਂ ਮੈਂ ਆਪਣੀ ਰੈਸਪੀਜ਼ ਵੀ ਪਹਿਲਾਂ ਬਣਾ ਕੇ ਲੈ ਕੇ ਆਵਾਂ ਉਹ ਅੱਛਾ ਨੀਤੂ ਜੀ ਦੀਆਂ ਰੈਸਪੀਜ਼ ਬਣੀਆਂ ਹੋਈਆਂ ਉੱਥੇ ਸਟਾਲ ਲੱਗੇ ਹੋਏ ਮਤਲਬ ਫੀਲਿੰਗ ਲੈ ਰਹੀ ਸੀਗੀ ਮੈਂ ਹਾਂਜੀ ਔਰ ਤੁਹਾਨੂੰ ਮੈਂ ਇੱਕ ਚੀਜ਼ ਹੋਰ ਇੱਕ ਟ੍ਰਾਇਲ ਦੇ ਦਿੰਦੀ ਹਾਂ ਇਹ ਮੈਂ ਮੇਰੇ ਅੰਦਰ ਦੀਆਂ ਫੀਲਿੰਗਸ ਨੇ ਕਿ ਦੇਖੋ ਕਹਿੰਦੇ ਨੀ ਅੱਗੇ ਸੋਚਣਾ ਚਾਹੀਦਾ ਸੋਚਣ ਦਾ ਕੋਈ ਉਹ ਨੀ ਹੁੰਦਾ ਆਪਣਾ ਪਰਸਨਲ ਰਾਈਟ ਹੈ ਤੁਸੀਂ ਜਿੰਨੀ ਦੂਰ ਤੱਕ ਵਧੀਆ ਸੋਚ ਸਕਦੇ ਹੋ ਤਾਂ ਮੈਂ ਸੋਚਦੀ ਸੀ ਕਿ ਹੁਣ ਮੇਰੇ ਨਾ ਮਾਇੰਡ ਚ ਇੱਕ ਗਾਣਾ ਆਇਆ ਮੈਂ ਕਿ ਜੇ ਮੈਂ ਆਪਣਾ ਸ਼ੋਅ ਲਾਇਆ ਕਰੂੰਗੀ ਤਾਂ ਮੈਂ ਸਭ ਤੋਂ ਪਹਿਲਾਂ ਜਾ ਕੇ ਕੀ ਕਿੱਦਾਂ ਲੋਕਾਂ ਨੂੰ ਅਟਰੈਕਟ ਕਰਾਂਗੀ ਕਿ ਇਕਦਮ ਹਾਂ ਵੀ ਨੀਤੂ ਆ ਗਈ ਹੈ ਨਾ ਗੱਲਾਂ ਬਾਤਾਂ ਸ਼ੁਰੂ ਕਰੂੰਗੀ ਨਾ ਤੇ ਉਹ ਗਾ ਦਾ ਮੈਂ ਫਿਰ ਦੋ ਲਾਈਨ ਬਣਾ ਦਾ ਮਾਹੌਲ
11: ਹਾਂਜੀ ਬਣਾਓ ਜੀ ਬੇਬੀ ਕਰੋ
12: ਹਾਂਜੀ ਹਾਂਜੀ ਸੁਣਾਨੀ ਨੀਤੂ ਸਿਡਨੀ ਵਾਲੀ ਆਪ ਸਭ ਕੀ ਦੀਵਾਨੀ ਆ ਗਈ ਹੈ ਸਭ ਕੋ ਹਸਾਨੀ ਆਪਣਾ ਹੁਨਰ ਦਿਖਾਨੀ ਆ ਗਈ ਹੈ ਸਭ ਕੋ ਹਸਾਨੀ ਆਪਣਾ ਹੁਨਰ ਦਿਖਾਨੀ
8: ਸਿੰਗਰ ਦਾ ਤੇ ਉਹ ਤੋਂ ਪਹਿਲਾਂ ਉਹ ਲੋਕਲ ਸਿੰਗਰ ਗਾਉਂਦੇ ਹੈ ਨਾ ਉਹ ਮੈਨੂੰ ਭੁੱਲਦੀ ਨੀ ਉਹ ਸੀਨ ਮੈਨੂੰ ਭੁੱਲਦਾ ਉਹਨਾਂ ਲੋਕਲ ਸਿੰਗਰ ਇੱਕ ਆ ਦੋ ਆ ਤਿੰਨ ਆ ਤੇ ਉਹ ਜਿਹੜਾ ਨਾਮੀ ਸਿੰਗਰ ਸੀ ਕਾਫੀ ਤੇ ਉਹਦੇ ਮਤਲਬ ਸਾਜੀ ਵੀ ਮਤਲਬ ਪੂਰਾ ਟਿਚਨ ਵਿਚਨ ਨਹੀਂ ਤੇ ਉਹ ਨਾ ਖਿੱਚ ਗਏ ਉਹ ਕਹਿੰਦੇ ਵੀ ਮਤਲਬ ਇੱਕ ਹੋਰ ਤੇ ਉਸ ਤੋਂ ਬਾਅਦ ਫਿਰ ਹਨਾ ਮੇਨ ਸਿੰਗਰ ਆਊਗਾ ਤੇ ਉਹਨਾਂ ਨੇ ਇੱਕ ਆਇਆ ਤੇ ਉਹਨਾਂ ਨੇ ਇੱਕ ਗਾਣਾ ਤੇ ਉਹਨੇ ਨਾ ਮਤਲਬ ਗਾਣਾ ਮੁਕਾਉਂਦੇ ਹੀ ਕਹਿ ਤਾ ਵੀ ਇੱਕ ਹੋਰ ਮਤਲਬ ਮੇਰੀ ਸਪੈਸ਼ਲਿਟੀ ਮੈਂ ਨਾ ਮਿਰਜ਼ਾ ਸੁਣਾਊਂਗਾ ਤੁਹਾਨੂੰ ਉਸ ਤੋਂ ਬਾਅਦ ਫਿਰ ਵੱਡਾ ਸਿੰਗਰ ਤੇ ਨਾਲ ਉਹਨੇ ਪਿੱਛੇ ਭੌਂਗੇ ਸਾਜੀਆਂ ਵੇਖਾ ਕਹਿੰਦਾ ਵੀ ਚੱਕ ਫਲਾਣਾ ਕਾਲਾ ਲਾ ਦੋ ਤੇ ਮਿਰਜ਼ਾ ਨਾ ਤੇ ਉਹਨੇ ਹੋਰ ਦੋ ਚਾਰ ਗੱਲਾਂ ਲੋਕਾਂ ਦੇ ਨਾਲ ਕੀਤੀਆਂ ਉਹਨੇ ਚਰਚਾ ਨਾ ਵੀ ਆਹ ਮਿਰਜ਼ਾ ਮੈਂ ਮਤਲਬ ਏਦਾਂ ਬੋਲਦਾ ਹੁੰਦਾ ਹਾਂ ਮੈਂ ਇਸ ਟਾਈਮ ਕਰਦਾ ਹੁੰਦਾ ਹਾਂ ਯੇ ਵੋ ਮੇਰੀ ਆਹ ਖਾਸੀਅਤ ਹੈ ਏਦਾਂ ਇੰਨਾ ਚਿਰ ਹੋ ਗਿਆ ਮੈਨੂੰ ਨਾ ਦੋ ਚਾਰ ਗੱਲਾਂ ਗੁੱਲਾਂ ਕੀਤੀਆਂ ਵੀ ਉਹਨੇ ਚਿਰ ਸਾਜੀ ਆਪਣਾ ਉਹ ਟੋਨ ਜੀ ਕੱਢ ਲੈਣਾ ਚੜਿਆ ਮਿਰਜ਼ਾ ਬੱਕੀ ਤੇ ਸਹਿਬਾਂ ਜਾਣਾ ਦਿਸ ਦੈਟ ਜੰਡ ਥੱਲੇ ਬੈਠਾ ਤੇ ਮਿਰਜ਼ਾ ਬੜਾ ਵਾਲਾ ਚੱਕ ਦੇਵੀ ਆਵਾਜ਼ ਹੀ ਨਾ ਪਿੱਛੋਂ ਕੋਈ
11: ਅੱਛਾ ਅੱਛਾ
8: ਉਹ ਪਿੱਛੇ ਭੌਂਕੇ ਵੇਖ ਰਹੇ ਸਾਜੀ ਜਾ ਚੁੱਕੇ
11: ਉਹ ਮੇਰੇ ਖਿਆਲ ਨਾਲ ਸਾਹਿਬਾਂ ਦੇ ਭਰਾ ਹੋਣੇ
8: ਅੱਛਾ ਨਾ ਉਹਨੇ ਉਹਨੇ ਫਿਰ ਮਤਲਬ ਮੈਂ ਜਿਹੜੀ ਗਲਤੀ ਮੈਂ ਅਪਰੀਸ਼ੀਏਟ ਕਰਦਾ ਮੈਂ ਅੱਜ ਵੀ ਉਸ ਬੰਦੇ ਨੂੰ ਉਹਦਾ ਵੀ ਹਾਂ ਚੱਲ ਗਿਆ ਫਿਰ ਆਪਾਂ ਏਦਾਂ ਹੀ ਸੁਣਾ ਦਾਂਗੇ
12: ਆਪਣੀਆਂ
8: ਬੱਸ ਦੀਆਂ ਵੀ ਰੱਖ ਜਾਣੀਆਂ
12: ਮੈਨੂੰ ਬਹੁਤ ਘਬਰਾਹਟ ਹੁੰਦੀ ਹੈ ਤਾਂ ਹੀ ਤਾਂ ਮੇਰਾ ਜਿਹੜਾ ਟੇਸਟ ਹੈ ਨਾ ਉਹ ਵੱਖਰਾ ਉਹ ਸਟੇਜ ਦੇ ਵਿੱਚ ਕਰਾਊਡ ਵੀ ਨਹੀਂ ਵੱਖਰਾ ਮਤਲਬ ਆਰਡਰ ਜ਼ਿਆਦਾ ਹੁੰਦਾ ਬੰਦਾ
11: ਤੁਹਾਨੂੰ ਥੋੜਾ ਗੁਲਾਮ ਅਲੀ ਟਾਈਪ ਸੈਟਅਪ ਚਾਹੀਦਾ ਨਾ ਛੋਟਾ ਇੰਟੀਮੇਟ ਜਿਹਾ ਏਰੀਆ
12: ਵੱਡੀਆਂ ਵੱਡੀਆਂ ਲਾਲਟੇਨ ਚ ਲੱਗੀਆਂ ਹੋਣ
8: ਗੁਲਾਮ ਅਲੀ ਦਾ ਸ਼ੋਅ ਬਾਥਰੂਮ ਚ ਹੁੰਦਾ
12: ਨਹੀਂ ਉਹ ਮੈਂ ਕਹਿੰਦਾ
8: ਸਮੱਸਿਆ ਦਾ ਕੀ ਹੱਲ ਹੋਇਆ ਗੁਲਾਮ?
10: ਮੈਂ ਕਿਹਾ ਘੱਟ ਲੋਕ ਹੋਣਗੇ ਨਾ ਨਿਕਲ ਜਾਣਗੇ।
8: ਮਾਸਟਰ ਬੈਡਰੂਮ ਹੁੰਦਾ ਨਾ, ਏਦਾਂ ਆਉਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਬਾਥਰੂਮ ਅਟੈਚਡ ਆਡੀਟੋਰੀਅਮ ਚਾਹੀਦੇ ਹੋਣੇ।
11: ਹਾਂ ਹੋਣਾ ਚਾਹੀਦਾ ਵੈਸੇ।
8: ਬ੍ਰਾਹਮਣ
11: ਵਾਕ ਹੋ ਗਿਆ ਜੀ, ਤੁਹਾਡਾ ਸ਼ੋ ਹੋਏਗਾ ਹੋਏਗਾ ਹੋਏਗਾ।
8: ਰੱਬ ਤੁਹਾਨੂੰ ਬਹੁਤ ਕਾਮਯਾਬੀਆਂ ਦੇਵੇ। ਥੈਂਕ ਯੂ,
11: ਥੈਂਕ ਯੂ,
8: ਥੈਂਕ ਯੂ, ਥੈਂਕ ਯੂ। ਥੀਏਟਰ ਦਾ ਮੈਨੂੰ ਪਤਾ ਉਹਦਾ ਪਤਾ ਨਹੀਂ ਮੈਨੂੰ ਹਾਲ ਦਾ, ਪਰ ਥੀਏਟਰ ਦਾ ਮੇਰੇ ਜ਼ਰੂਰ ਦਿਮਾਗ 'ਚ ਆ ਗਿਆ ਵੀ ਯਾਰ ਏਡੀਆਂ ਏਡੀਆਂ ਖੁੱਲੀਆਂ ਐਵੇਂ ਕੁਰਸੀਆਂ ਲਾਈ ਜਾਂਦੇ, ਲਕਲਾਈਨਰ ਲੰਮੇ ਪੈ ਕੇ ਵੇਖ ਲਓ, ਸੱਜੇ ਬਹਿ ਕੇ ਵੇਖ ਲਓ,
11: ਬੈਡ ਰੱਖੇ ਪਏ
8: ਲਓ ਨਾ, ਉਹਦੇ ਨਾਲ ਚੰਗਾ ਵੀ ਇੱਕ ਛੋਟਾ ਜਿਹਾ ਉਹ ਲਾ ਦੇਣ ਨਾਲ
11: ਕੀ
8: ਸ਼ੀਟ। ਯਾਰ ਜੇ ਇੱਕ ਬੰਦੇ ਦੇ ਆਇਆ ਇਹ ਪ੍ਰੋਬਲਮ, ਕਿੰਨਿਆਂ ਨੂੰ ਇਹ ਪ੍ਰੋਬਲਮ ਹੋ।
11: ਠੀਕ ਹੈ ਯਾਰ, ਬਾਹਰ ਨਿਕਲ
8: ਫਿਲਮ, ਹੁਣ ਆਪਾਂ ਘਰ ਫਿਲਮ ਵੇਹਨੇ ਆ ਵੇ ਲੋ, ਹਨਾ, ਆਪਾਂ ਪੌਜ਼ ਕਰਕੇ ਚੱਲ ਜਾਂਦੇ ਹਾਂ, ਉੱਥੇ ਤੁਸੀਂ ਇਹ ਵੀ ਨੀ ਕੰਮ ਕਰ ਸਕਦੇ,
11: ਇਹ ਵੀ ਨੀ ਕਰ ਸਕਦੇ।
8: ਛੋਟੀ ਫਿਲਮ ਦੇ ਵਿੱਚ ਅੱਜ ਕੱਲ ਉਹ ਵੀ ਨੀ ਆਉਂਦਾ, ਇੰਟਰਵਲ ਵੀ ਨੀ,
11: ਇੰਟਰਵਲ ਵੀ ਨੀ ਆਉਂਦਾ ਇੱਥੇ ਤਾਂ, ਇੰਟਰਵਲ ਹੀ ਨੀ ਆਉਂਦਾ ਵੈਸੇ ਵੀ। ਹਾਂ
8: ਹੁਣ ਮੰਨ ਲਓ ਤੁਸੀਂ
11: ਗਾਣਾ ਵੇ ਅੱਗੇ ਨੀ ਕਰ ਸਕਦੇ,
8: ਨਾ ਕਰਦੇ ਆ, ਐਵਰੇਜ ਟਿਕਟ ਆਪਣੇ ਅੱਜ ਕੱਲ ਮਤਲਬ ਪੱਚੀ ਡਾਲਰ ਦੀ ਆ,
11: ਪੱਚੀ ਦੀ ਆ,
8: ਹੈਨਾ,
11: ਠੀਕ ਠੀਕ।
8: ਤੇ ਤੁਸੀਂ ਮੰਨ ਲਓ ਵਿੱਚੋਂ ਉੱਠ ਕੇ ਚੱਲ ਗਏ,
11: ਹਾਂ,
8: ਤੁਹਾਡੀ 3.5 ਦੀ ਫਿਲਮ ਚੱਲ ਗਈ।
11: ਚਲੋ ਬਾਥਰੂਮ ਦੀ ਵੈਲਿਊ ਤਾਂ ਪਤਾ ਲੱਗ ਗਈ ਮੈਨੂੰ ਆਪਣੇ
8: ਵੇਸਟੇਜ ਆਫ ਮਨੀ। ਤੁਸੀਂ ਨਾ ਮੈਨੂੰ ਲੱਗਦਾ ਜਿੱਦਾਂ ਇਹਨਾਂ ਦੇ ਘਰ ਮਿਸਤਰੀ ਲੱਗੇ ਨਾ, ਉਹ ਕਰ ਰਹੀ ਰੈਨੋਵੇਸ਼ਨ,
11: ਮੇਰੇ ਕਹਿੰਦਾ ਤਾਂ
8: ਪਹਿਲਾਂ ਕਵਾਲੀਆਂ ਵਾਲਿਆਂ ਨੂੰ ਵੀ ਉਹ ਕਾਂਡੀਆਂ ਕੁੰਡੀਆਂ ਚ ਇਮੈਜਿਨ
11: ਕਰਨਾ। ਆਹ ਸਹੀ ਗੱਲ ਹੈ,
8: ਪਸੀਨੇ ਆਏ ਬੁਰਿਆਰ ਲਿਬੜੇ ਤਿਬੜੇ ਹੈ
11: ਨਾ, ਅਬ ਚੇਤਨ ਮਨ ਕੇ ਰਾਜ। ਸਹੀ ਗੱਲ ਹੈ, ਸਹੀ ਗੱਲ ਹੈ, ਗੱਲ ਵੀ ਫਿਰ ਬਾਥਰੂਮ ਦੀ ਕੀਤੀ ਹੈ।
8: ਹਾਂ
11: ਇਹ ਗੱਲ ਠੀਕ ਹੈ,
8: ਤੁਮੇ ਦਿਲ ਲੱਗੀ ਭੁੱਲ ਜਾਣੀ
11: ਪੜੇਗੀ।
8: ਚਖਲੇ ਹੋਈ ਅਸਲ ਦੇ ਵਿੱਚ ਆਹ ਵਾ ਐਂਟਰਟੇਨਮੈਂਟ,
11: ਹਾਂ
8: ਹੈ ਨਾ, ਜਿਹੜੇ ਇੱਦਾਂ ਦੇ ਲੋਕ ਤੁਹਾਡੇ ਆਸ ਪਾਸ ਚਾਹੀਦੇ, ਜਿਹੜੇ ਤੁਹਾਨੂੰ ਹਸਾਉਣ, ਜਿਹੜੇ ਤੁਹਾਨੂੰ ਐਂਟਰਟੇਨ ਕਰਨ। ਆਪਾਂ ਇਹਨਾਂ ਚੀਜ਼ਾਂ ਦੀ ਵੈਲਿਊ ਹੀ ਛੱਡਤੀ ਆਪਾਂ ਅੱਜ ਕੱਲ੍ਹ, ਹੁਣ ਉਹ ਗੱਲਾਂ ਨਹੀਂ ਰਹੀਆਂ। ਹੁਣ ਆਪਾਂ ਮੰਨ ਲਓ ਤੁਸੀਂ ਕਿਸੇ ਦਾ ਕੋਈ ਫੋਨ ਵੇਖਣ ਡਿਆ, ਕੋਈ ਫੋਨ ਕਿਸੇ ਦਾ ਵੇਖ ਲਓ, ਉਹ ਕਹਿੰਦਾ ਮੇਰੀ ਪਰਸਨਲ ਲਾਈਫ ਆ, ਨਾਲ ਕ ਨਿਆਣਿਆਂ ਕੋਲ ਖੋਲ ਹੀ ਦਵਾ ਉਰੇ ਲਿਆਓ ਪਰਸਨਲ।
11: ਸਹੀ ਗੱਲ ਆ, ਮੇਰੀ ਪਰਸਨਲ ਲਾਈਫ ਲੈ ਕੇ ਨਾ ਫਿਰ ਹੋਵੇ।
8: ਸੋ ਇਹ ਸਮੱਸਿਆ ਅੱਜ ਕੱਲ੍ਹ ਵੇਖੋ, ਹੌਲੀ ਹੌਲੀ ਇਹ ਡਿਸਕਸ਼ਨ ਸ਼ਾਇਦ ਤੁਸੀਂ ਵੇਖੋਗੇ ਤੁਹਾਡੇ ਆਸ ਪਾਸ ਹੋਰ ਵਧੂਗੀ। ਐਂਟਰਟੇਨਮੈਂਟ ਅਡਿਕਸ਼ਨ ਦੀ ਜਿਹੜੀ ਕਾਫੀ ਵੱਡੇ ਪੱਧਰ ਦੇ ਉੱਤੇ ਸੋਚ ਵਿਚਾਰ ਇਸ ਟਾਈਮ ਦੇ ਉੱਤੇ ਹੋਣੀ ਸ਼ੁਰੂ ਹੋ ਚੁੱਕੀ ਆ, ਕਿਉਂਕਿ ਇਹ ਇੱਥੋਂ ਤੱਕ ਨਹੀਂ ਮੁੱਕ

0: ਕਰਨ ਦੇ ਚੱਕਰ ਦੇ ਵਿੱਚ ਅਸੀਂ ਕੰਮ 'ਤੇ ਵੀ ਬੋਰੀਅਤ ਫੀਲ ਕਰਨ ਲੱਗ ਪਏ, ਸਾਨੂੰ ਲੱਗਦਾ ਵੀ ਕੰਮ 'ਤੇ ਵੀ ਐਂਟਰਟੇਨਮੈਂਟ ਚਾਹੀਦੀ ਆ, ਕੰਮ ਦੇ ਉੱਤੇ ਵੀ ਟੀ ਵੀ ਲੱਗ ਗਏ, ਕੰਮ 'ਤੇ ਵੀ ਸਾਡੇ ਹੱਥਾਂ 'ਚੋਂ ਫੋਨ ਨਹੀਂ ਛੁੱਟਦੇ ਕਿਉਂਕਿ ਉੱਥੇ ਵੀ ਸਾਨੂੰ ਉਹ ਸਾਨੂੰ ਲੱਗਦਾ ਵੀ ਉਹ ਮਾੜਾ ਜਿਹਾ ਸਰੀਰ ਥੱਕ ਗਿਆ, ਉਹ ਕੰਮ ਵੱਧ ਹੋ ਗਿਆ, ਘੱਟ ਹੋ ਗਿਆ, ਕਸਟਮਰ ਨਹੀਂ ਆਇਆ, ਕੁਛ ਹੋ ਗਿਆ, ਦਵਾ ਦਵ ਰੀਲ ਵੇਖ ਲਈ, ਆਪਣੇ ਆਪ ਨੂੰ ਖੁਸ਼ ਕਰ ਲਈਏ ਪਹਿਲਾਂ।
1: ਬਿਲਕੁਲ,
0: ਸੋ ਉਹਦੇ ਫਿਰ ਕੀ ਸਾਈਡ ਇਫੈਕਟ ਨੇ ਉਹ ਆਪਾਂ ਚਲੋ ਅੱਗੇ ਕਈ ਵਾਰੀ ਕੀਤੀ ਹੈ ਗੱਲ।
1: ਆਪਾਂ ਬੇਸਿਕਲੀ ਨਾ, ਵੈਸੇ ਹਰ ਕੋਈ ਆਪਣੀ ਲਾਈਫ ਦਾ, ਆਪਣੀ ਬੋਡੀ ਦਾ, ਆਪਣੇ ਮਨ ਦਾ ਆਪ ਹੀ ਜ਼ਿੰਮੇਵਾਰ ਆ, ਪਰ ਆਪਾਂ ਸਭ ਤੋਂ ਜ਼ਿਆਦਾ ਜੇ ਜ਼ਿੰਮੇਵਾਰੀ ਚੱਕੀ ਹੋਈ ਆ ਨਾ, ਤਾਂ ਸਿਰਫ ਇਸ ਸਾਈਡ ਦੀ ਕਿ ਮੇਰਾ ਟਾਈਮ ਪਾਸ ਹੁੰਦਾ ਰਹੇ, ਮੈਂ ਐਂਟਰਟੇਨ ਰਹਾਂ, ਸਭ ਤੋਂ ਜ਼ਿਆਦਾ ਆਪਣਾ ਮੇਜਰ ਟਾਈਮ ਇਸ ਚੀਜ਼ 'ਚ ਨਿਕਲਦਾ, ਕਿਉਂਕਿ ਉਹ ਜਿਹੜਾ ਡੋਪਾਮੀਨ ਆ, ਜਿਹੜਾ ਸੈਰੋਟੋਨਿਨ ਆ, ਉਹ ਈਜ਼ੀਲੀ ਬਹੁਤ ਅਵੇਲੇਬਲ ਆ। ਗੱਲ ਇਹ ਆ ਕਿ ਉਹੀ ਜੇ ਕੰਮ 'ਤੇ ਵੀ ਬੈਠੇ ਪਏ ਹੋ, ਅਤੇ ਅਗੇਨ ਮੈਂ ਤੁਹਾਡੇ ਨਾਲ ਗੱਲ ਨਾ ਕਰਕੇ ਮੈਂ ਚਾਰ ਕੁ ਰੀਲਾਂ ਵੇਖ ਲਊਂਗਾ, ਸਹੀ ਕਿ ਨਹੀਂ, ਪੁਨੀਤ ਸੁਪਰ ਸਟਾਰ ਦੀਆਂ, ਅਤੇ ਮੈਂ ਉਹ 'ਚ ਖੁਸ਼ ਹੋ ਜਾਊਂਗਾ, ਬਸ ਇਹ ਗੱਲ, ਹੋਰ ਕੋਈ ਗੱਲ ਨਹੀਂ।
0: ਸੋ ਇਹ ਵੱਡੀ ਸਮੱਸਿਆ ਵਾ। ਸੋ ਇਹਦੇ ਨਾਲ ਤੁਸੀਂ ਕਹੋਗੇ ਵੀ ਹੋਰ ਕੀ ਸਮੱਸਿਆ, ਠੀਕ ਹੈ, ਇਹਦੇ ਨਾਲ ਫਿਰ ਆਪਾਂ ਵੈਸੇ ਤਾਂ ਅੱਗੇ ਕਿੰਨੀ ਵਾਰੀ ਕਰ ਚੁੱਕੇ, ਪਰ ਇਹਦੇ ਨਾਲ ਜੇ ਤੁਸੀਂ ਜੋੜਨਾ ਨਾ, ਤਾਂ ਤੁਸੀਂ ਆਪਣੇ ਸੁੱਖ, ਆਰਾਮ, ਚੈਨ, ਫੈਮਿਲੀ ਟਾਈਮ, ਨੀਂਦ ਨੂੰ ਜੋੜ ਲਓ ਤੁਸੀਂ।
1: ਬੇਸਿਕਲੀ
0: ਆਪਾਂ ਜਿਹੜੀ ਕੱਲ੍ਹ ਵੀ ਗੱਲ ਕਰ ਰਹੇ ਹਾਂ, ਸਾਡੀ ਜਿਹੜੀ ਇਰੀਟੇਸ਼ਨ ਆ, ਸਾਡਾ ਜਿਹੜਾ ਪੇਸ਼ੈਂਸ ਲੈਵਲ ਆ, ਸਾਨੂੰ ਕਿਸੇ ਦਾ ਮਜ਼ਾਕ ਨਹੀਂ ਪਸੰਦ ਆਉਂਦਾ, ਸਾਨੂੰ ਮਤਲਬ ਕਿਸੇ ਨਾਲ ਆਪਾਂ ਲੜਨ ਨੂੰ ਪੈਂਦੇ ਆਪਾਂ ਨਿੱਕੀ ਨਿੱਕੀ ਗੱਲ 'ਤੇ, ਅਤੇ ਉਹਦਾ ਵੱਡਾ ਰੀਜ਼ਨ ਹੈ ਨੀਂਦ ਸਾਡੀ ਪੂਰੀ ਨਹੀਂ ਹੁੰਦੀ, ਸਰੀਰ ਬਹੁਤਾ ਥੱਕਿਆ ਥੱਕਿਆ ਰਹਿੰਦਾ, ਅਤੇ ਉਹਦੇ ਪਿੱਛੇ ਰੀਜ਼ਨ ਵੀ ਕਿਸੇ ਹੱਦ ਤੱਕ ਸਾਡੀ ਐਂਟਰਟੇਨਮੈਂਟ ਐਡਿਕਸ਼ਨ ਆ।
1: ਹਾਂ ਬਿਲਕੁਲ,
0: ਕਿਉਂਕਿ ਆਪਾਂ ਸੌਣ
1: ਨਹੀਂ ਪਾਉਂਦੇ ਨਾ ਆਪਾਂ,
0: ਇੱਕ ਨਾ ਪਹਿਲੀਆਂ ਦੇ ਵਿੱਚ ਇਹੀ, ਜਾਂ ਮੰਨ ਲਓ ਜਦੋਂ ਇਹ ਚੀਜ਼ਾਂ ਨਹੀਂ, ਤਾਂ ਆਪਾਂ ਸੌਣ ਤੋਂ ਪਹਿਲਾਂ ਵਾਲਾ ਇੱਕ ਟਾਈਮ ਹੁੰਦਾ ਜਦੋਂ ਤੁਸੀਂ ਹਾਲੇ ਨੀਂਦ ਨਹੀਂ ਆਈ ਤੁਹਾਨੂੰ, ਪਰ ਤੁਸੀਂ ਬੈੱਡ ਦੇ ਉੱਤੇ ਪੈ ਗਏ ਹੋ, ਅਤੇ ਉਦੋਂ ਉਹ ਵਾਲਾ ਬੜਾ ਬੈਸਟ ਟਾਈਮ ਹੁੰਦਾ, ਤੁਹਾਨੂੰ ਨਾ ਸਾਰੇ ਦਿਨ ਦੀ ਪਿਕਚਰ ਜੀ ਤੁਹਾਡੇ ਦਿਮਾਗ 'ਚ ਘੁੰਮਦੀ ਆ, ਜਾਂ ਜਿਹੜਾ ਕੋਈ ਮੇਨ ਇਸ਼ੂ ਆ ਉਹਦੇ ਉੱਤੇ ਤੁਸੀਂ ਮਾੜਾ ਮਾੜਾ ਸੋਚਦੇ ਹੋ, ਅਤੇ ਤੁਹਾਨੂੰ ਹੌਲੀ ਹੌਲੀ ਸੋਚਦਿਆਂ ਕਈ ਵਾਰੀ ਉਹਨਾਂ ਚੀਜ਼ਾਂ ਦੇ ਹੱਲ ਵੀ ਲੱਭਦੇ ਸੀ, ਕਿਉਂਕਿ ਉਹ ਸ਼ਾਂਤ ਟਾਈਮ, ਅਤੇ ਫਿਰ ਹੌਲੀ ਹੌਲੀ ਤੁਹਾਨੂੰ ਨੀਂਦ ਆ ਜਾਂਦੀ ਸੀ, ਤੁਸੀਂ ਰੱਬ ਰੱਬ ਕਰਦੇ ਹੋ, ਅਤੇ ਹੈ ਨਾ ਸ਼ਾਂਤ ਹੋ ਕੇ, ਅਤੇ ਤੁਸੀਂ ਸੌਂ ਜਾਂਦੇ ਹੋ। ਪਰ ਹੁਣ ਆਪਾਂ ਉਸ ਵੇਲੇ ਤੱਕ ਐਂਟਰਟੇਨ ਆਪਣੇ ਆਪ ਨੂੰ ਕਰਦੇ ਹਾਂ, ਆਪਣੇ ਆਪ ਹੀ ਹੱਥੋਂ ਫੋਨ ਛੁੱਟ,
1: ਜਦ ਥੜਾਮ ਕਰਕੇ ਮੂੰਹ ਤੇ ਨਹੀਂ ਡਿੱਗਦਾ,
0: ਜਾਂ ਫਿਰ ਤੁਸੀਂ ਮਤਲਬ ਇੱਕ 80% ਵਾਲੀ ਉਹ ਜਿਹੜੀ ਸੁਸਤ ਅਵਸਥਾ 'ਚ ਚੱਲ ਜਾਂਦੇ ਹੋ ਤੁਸੀਂ, ਹੈ ਨਾ, ਅਤੇ ਬੇਹੋਸ਼ੀ ਜੀ 'ਚ,
1: ਅਤੇ
0: ਤੁਸੀਂ ਅੱਖਾਂ ਖੋਲੇ ਬਿਨਾਂ ਬੰਦ ਬੰਦ ਅੱਖਾਂ ਦੇ ਨਾਲ ਐਂ ਸਾਈਡ ਦੇ ਉੱਤੇ ਫੋਨ ਜਿਹੜਾ ਟਕਾ ਦਿੰਦੇ ਹੋ ਵੀ ਹੁਣ ਨਾ
1: ਪਹੁੰਚ ਹੀ ਜਾਏਗਾ ਤੂੰ ਕਿੱਦਾਂ ਕਿਤੇ,
0: ਅਤੇ ਨਾਲ ਦੀ ਨਾਲ ਹੀ ਓਕੇ ਹੋ ਜਾਂਦਾ ਕੰਮ। ਆਪਾਂ ਮਤਲਬ ਬਿਲਕੁਲ ਵੀ ਸਪੇਸ ਨਹੀਂ ਛੱਡ ਰਹੇ ਆਪਣੇ ਆਪ ਦੇ ਲਈ।
1: ਫੈਕਟ ਮੈਂ ਆਪਣਾ ਸੈਲਫ ਐਗਜ਼ਾਮਪਲ ਦੇ ਸਕਦਾ, ਮੈਨੂੰ ਬਹੁਤ ਜ਼ਿਆਦਾ ਸ਼ੌਂਕ ਪਿਆ ਮੇਰੇ ਖਿਆਲ ਨਾਲ 2010-11 ਦੇ ਟਾਈਮ 'ਚ, ਲੈਪਟੋਪ ਨਵਾਂ ਨਵਾਂ ਆਇਆ ਸੀਗਾ, ਫਿਲਮਾਂ ਵੇਖਣ ਦਾ, ਹੈ ਨਾ, ਫਿਰ ਜਦੋਂ ਫਿਲਮਾਂ ਵੇਖ ਲਿੱਤੀਆਂ ਇਸ ਪਾਸੇ ਦੀਆਂ, ਮਾਰਟਿਨ ਸਕੋਰਸੇਜ਼ੀ ਵਗੈਰਾ, ਫਿਰ ਤਾਂ ਬਿਲਕੁਲ ਹੀ ਹੈ ਨਾ ਧੁਨੀ ਲੱਗ ਗਈ ਕਿ ਫਿਲਮ ਦੇਖਣੀ। ਮੈਨੂੰ ਅੱਜ ਵੀ ਨਾ ਕਈ ਵਾਰੀ ਰਾਤ ਨੂੰ ਫੀਲ ਹੁੰਦਾ ਮੈਂ ਲੈਪਟੋਪ ਔਨ ਕਰਾਂ, ਕੁਛ ਤਾਂ ਦੇਖ ਲਾ, ਕੁਛ ਅੱਧੇ ਘੰਟੇ ਦਾ ਦੇਖ ਲਵਾਂ, ਇੱਛਾ ਨਹੀਂ ਹੈ, ਮਨ ਨਹੀਂ, ਅੱਛਾ ਪਤਾ ਵੀ ਨਹੀਂ ਹੈ, ਕੋਈ ਇਹ ਵੀ ਨਹੀਂ ਕਿ ਯਾਰ ਆਹ ਚੀਜ਼ ਮੈਂ ਸਾਈਡ ਤੇ ਆਪਣੀ ਲਿਸਟ 'ਚ ਐਡ ਕੀਤੀ ਕਿ ਆਹ ਫਿਲਮ ਵੇਖਣੀ, ਆਹ ਸ਼ੋਅ ਵੇਖਣਾ ਸ਼ੁਰੂ ਕਰਨਾ,
0: ਕੁਛ ਨਹੀਂ ਆ,
1: ਕੁਛ ਵੀ ਨਹੀਂ,
0: ਇਹਦੇ ਪਿੱਛੇ ਨਾ
1: ਇੱਕ ਨਿਯਮ ਬਣਾ ਲਿਆ ਹੋਇਆ ਬਿਨਾਂ ਗੱਲ ਦਾ।
0: ਹਾਂ, ਇਹ ਨਿਯਮ ਇੱਦਾਂ ਦਾ ਵਾ, ਤੁਸੀਂ ਰਿਅਲਾਈਜ਼ ਕਰੋਗੇ ਕਿ ਤੁਸੀਂ ਬਹੁਤ ਜ਼ਰੂਰੀ, ਮੰਨ ਲਓ ਤੁਹਾਡੀ ਲਾਈਫ 'ਚ ਕੋਈ ਇਸ਼ੂ ਚੱਲ ਰਿਹਾ, ਜਾਂ ਤੁਹਾਡਾ ਬਹੁਤ ਜ਼ਰੂਰੀ ਕੋਈ ਕੰਮ ਅਟਕਿਆ ਵਾ, ਬਹੁਤ ਅਰਜੈਂਟ ਵੀ ਹੋ ਸਕਦਾ, ਅਰਜੈਂਟ ਕੰਮ ਲਾ ਲਓ ਤੁਸੀਂ, ਪਰ ਤੁਹਾਨੂੰ ਲੱਗਦਾ ਹੈ ਵੀ ਇਹਨੂੰ ਮੈਂ ਕੱਲ ਕਰ ਲੂੰਗਾ, ਇਹਨੂੰ ਨਿਬੇੜ ਕੇ, ਹਲੇ ਨਾ ਉਹ ਚੀਜ਼ ਪਈ ਹੈ ਮੇਰੀ,
1: ਡਿਸਟ੍ਰੈਕਸ਼ਨ ਪਈ ਹੈ,
0: ਉਹ ਡਿਸਟ੍ਰੈਕਸ਼ਨ ਪਈ ਹੈ, ਜਿਹੜੀਆਂ ਮੈਂ ਰੀਲਾਂ ਨੂੰ ਹੱਥ ਮਾਰਨਾ, ਜਾਂ ਮੈਂ ਅੱਧਾ ਘੰਟਾ ਟੀਵੀ ਵੇਖਣਾ, ਜਾਂ ਉਹ ਕਰਨਾ, ਉਹਦੀ ਇੰਪੋਰਟੈਂਸ ਸਾਨੂੰ ਵੱਧ ਲੱਗ ਰਹੀ ਹੈ, ਕਿਉਂ, ਕਿਉਂਕਿ ਆਪਾਂ ਅਡਿਕਟਿਡ ਹੋ ਗਏ।
1: ਟਰੂ, ਇਹ ਗੱਲ ਸਹੀ,
0: ਸਾਡੇ ਦਿਮਾਗ ਨੂੰ ਲੱਗਦਾ ਵੀ ਆਹ ਈਜ਼ੀ ਚੀਜ਼ ਆ,
1: ਗੈਟ ਅਵੇ ਹੋ ਗਿਆ ਨਾ ਇੱਕ, ਕਿ ਉਹੀ ਜਿਹੜਾ ਫੋਨ 'ਤੇ ਗੈਟ ਅਵੇ ਆ, ਉਹ ਇੱਕ ਕੰਸਰਟ 'ਚ ਜਦੋਂ ਤੁਸੀਂ ਜਾਂਦੇ ਹੋ, ਉਹ ਇੱਕ ਬਹੁਤ ਹਾਈ ਲੈਵਲ ਦਾ ਗੈਟ ਅਵੇ ਮਿਲਦਾ ਤੁਹਾਨੂੰ, ਕਿਉਂਕਿ ਤੁਸੀਂ ਫਿਜ਼ੀਕਲੀ ਉੱਥੇ ਹੋ, ਮੈਚ ਵੇਖਣ ਜਾਂਦੇ ਹੋ ਸਟੇਡੀਅਮ 'ਚ, ਜਾਂ ਫਿਰ ਉੱਦਾਂ ਟੀ ਵੀ 'ਚ ਦੇਖ ਰਹੇ ਹੋ, ਇੱਕ ਬਹੁਤ ਤਗੜਾ ਗੈਟ ਅਵੇ ਆ, ਕਿਉਂਕਿ ਤੁਸੀਂ ਬਹੁਤ ਜ਼ਿਆਦਾ ਸਮੇਂ ਤੱਕ ਉਹਦੇ ਨਾਲ ਜੁੜੇ ਹੋ, ਤੁਹਾਨੂੰ ਲੱਗਦਾ ਮੈਂ ਅੰਦਰ, ਸਿਨੇਮਾ ਐਜ਼ ਐਨ ਐਕਸਪੀਰੀਅੰਸ ਇਸੇ ਤਰ੍ਹਾਂ ਹੀ ਹੈ, ਇਸ ਹੀ ਹਾਰਮੋਨ ਨੂੰ ਰਿਲੀਜ਼ ਕਰਾਉਣ ਲਈ ਤਾਂ ਦੇ ਆਰ ਬਿਲਟ ਦਾ ਵੇ ਦੇ ਆਰ ਬਿਲਟ, ਜਿੰਨੇ ਵੀ ਸਟੇਡੀਅਮ ਹੋ ਗਏ, ਕੌਨਸਰਟ ਹਾਲ ਹੋ ਗਏ, ਸਿਨੇਮਾ ਸਕਰੀਨਸ ਹੋ ਗਈਆਂ, ਹੈ ਨਾ, ਪਰ ਗੱਲ ਇਹ ਕਿ ਹੁਣ ਇੰਨੇ ਆਪਸ਼ਨਸ ਆ ਗਏ ਆ, ਐਂਡ ਉਹ ਵਾਲੀ ਫੀਲਿੰਗ ਅਸੀਂ ਬਾਰ ਬਾਰ ਚੇਜ਼ ਕਰਨਾ ਚਾਹੁੰਦੇ।
0: ਹੁਣ ਵੇਖੋ, ਤੁਹਾਨੂੰ ਲੰਮੇ ਪਾ ਕੇ ਫਿਲਮਾਂ ਵਿਖਾਉਣ ਲੱਗ ਪਏ,
1: ਹਾਂ,
0: ਇਹ ਕੋਈ ਮਤਲਬ ਤੁਹਾਡੀ ਬੋਡੀ ਦੇ ਲਈ ਕੋਈ ਬਹੁਤ ਵਧੀਆ ਸਾਈਨ ਨਹੀਂ ਆ।
1: ਸਹੀ ਗੱਲ ਆ,
0: ਵੀ ਤੁਸੀਂ,
1: ਹਾਂ, ਮਤਲਬ ਮੈਂ ਕਦੇ ਵੀ ਜਾਣਾ, ਮੈਨੂੰ ਸਮਝ ਨਹੀਂ ਆਉਂਦਾ ਰਿਕਲਾਈਨ ਕਰਨੀ ਹੀ ਕਿਉਂ, ਸਿੱਧੇ ਬੈਠ ਕੇ ਦੇਖ ਲਓ,
0: ਕਿਉਂਕਿ ਪਹਿਲੀਆਂ ਦੇ ਵਿੱਚ ਤੁਸੀਂ ਜਦੋਂ ਤੁਹਾਡੀ ਸਪਾਈਨ ਸਿੱਧੀ ਰਹਿੰਦੀ ਆ ਨਾ, ਤੇ ਤੁਸੀਂ ਕਨੈਕਟਡ ਰਹਿੰਦੇ ਹੋ ਇੱਕ ਚੀਜ਼ ਦੇ ਨਾਲ।
1: ਟਰੂ,
0: ਪਹਿਲਾਂ ਜਿਹੜਾ ਸਿਨੇਮਾ ਸੀ ਉਹਦੇ ਵਿੱਚ ਬੜਾ ਫਰਕ ਸੀ।

0: ਹੁਣ ਬਹੁਤੇ ਲੋਕ ਤੁਸੀਂ ਨੋਟ ਕਰੋਗੇ ਉਹ ਇਹ ਸ਼ਿਕਾਇਤ ਕਰਦੇ ਆ ਵੀ ਫਲਾਣੇ ਥਾਂ ਦੇ ਉੱਤੇ ਰਿਕਲਾਈਨਰ ਨਹੀਂ ਆ, ਸਾਡਾ ਲੱਕ ਭੀੜ ਹੁੰਦਾ ਅਸੀਂ ਨਹੀਂ ਉੱਥੇ ਬਹਿ ਸਕਦੇ,
1: ਟਰੂ,
0: ਸਾਡੇ ਕੋਲ ਨਹੀਂ ਉੱਥੇ ਫਿਲਮ ਵੇਖੀ ਜਾਂਦੀ, ਉਹਦੇ 'ਚ ਹੀ ਜਾਣਗੇ ਕਿਉਂਕਿ ਤੁਹਾਡੀ ਸੁੱਖ ਸੁਵਿਧਾ ਦੇ ਹਿਸਾਬ ਦੇ ਨਾਲ ਉਹ ਚੀਜ਼ਾਂ ਉਸ ਹਿਸਾਬ ਦੇ ਨਾਲ ਟਾਲ ਦਿੱਤੀਆਂ ਗਈਆਂ ਵੀ ਤੁਸੀਂ ਆ ਵੀ ਜਿਹੜਾ ਵਾ
2: ਕੰਫਰਟੇਬਲ ਹੋ ਕੇ ਵੇਖੂਗਾ ਜੀ ਮੈਂ ਫਿਲਮ ਵੀ ਵੇਖੂਗਾ ਤੇ ਬਲੈਂਕਟ ਵੀ ਦੇ ਜਾ ਬਈ ਤੂੰ ਬੈਡ ਵੀ ਹੋਵੇ ਪ੍ਰੋਪਰ ਜਿਹਾ ਹਨਾ ਹੁਣ ਤਾਂ ਕਿੰਨੇ ਸਿਨੇਮਿਆਂ ਨੇ ਇਹ ਵੀ ਕਰਤਾ ਹੋਇਆ ਨਾ ਕਿ ਇਫ ਯੂ ਬਾਏ ਇੱਕ ਪਤਾ ਨੀ ਕਿਹੜੀ ਕਲਾਸ ਦੀ ਟਿਕਟ ਹੁੰਦੀ ਆ ਕਿ ਉਹ ਫਿਰ ਆਪੇ ਹੀ ਆਉਂਦੇ ਤੁਹਾਨੂੰ
0: ਪ੍ਰੀਪੇਡ ਹੁੰਦਾ ਵਾ, ਇੱਕ ਹੁੰਦਾ ਵਾ ਪੇ ਤੁਸੀਂ ਕਰਦੇ ਹੋ ਪਰ ਉਹ ਚ ਮੈਨਿਊ ਤੁਹਾਨੂੰ ਦੇ ਜਾਂਦੇ ਆ, ਤੁਸੀਂ ਉੱਥੇ ਮਤਲਬ ਡਿਨਰ ਡੁਨਰ ਉੱਥੇ ਕਰ ਲੋ, ਤੁਸੀਂ ਜੋ ਵੀ ਕਰਨਾ, ਜੋ ਸਾਨੂੰ ਘਰੀ ਆਦਤਾਂ ਪਈਆਂ ਬੇਸਿਕਲੀ ਵੀ ਆਪਾਂ ਟੀਵੀ ਵੇਖੀ ਗਏ ਤੇ ਖਾਈ ਗਏ, ਪਰ ਜੇ ਤੁਸੀਂ ਮਤਲਬ ਲਾਗੇ ਕਿਸੇ ਦੇ ਬੈਠੇ ਹੋ ਕੋਈ ਲਾਗੇ ਖਾ ਰਿਹਾ ਫਿਰ ਬੜੀ ਚਿੜ ਮਾਰ ਮੈਂ ਰਿਲਾਈਜ਼ ਕੀਤਾ ਮੈਂ ਇੱਕ ਕਰੈਕਟਰ ਇੱਦਾਂ ਦਾ ਮੈਂ ਵੇਖਿਆ, ਹਾਲਾਂਕਿ ਕੁਰਸੀਆਂ ਥੋੜ੍ਹੀਆਂ ਥੋੜ੍ਹੀਆਂ ਦੂਰ ਹੁੰਦੀਆਂ ਪਰ ਦੋ ਦੋ ਤਿੰਨ ਉਹਨਾਂ ਨੂੰ ਲਾਈਆਂ ਹੁੰਦੀਆਂ ਨਾ, ਅਤੇ ਮੈਂ ਮੇਰਾ ਇੱਦਾਂ ਦਾ ਇਨਕਾਊਂਟਰ ਹੋਇਆ, ਕੁੜੀ ਬੈਠੀ ਸੀ ਲਾਗੇ ਹੈ ਨਾ, ਅਤੇ ਉਹ ਲਿਟਰਲੀ ਉਹਦੀਆਂ ਆਦਤਾਂ ਤੋਂ ਉਹਨੇ ਜੋ ਜੋ ਮੰਗਾਇਆ ਉਹ ਤੋਂ ਉਹਨੂੰ ਲੱਗਦਾ ਸੀ ਵੀ ਉਹ ਵਿਚਾਰੀ ਨਾ ਬੜੀ ਸਟ੍ਰੈਸ 'ਚ ਆ,
2: ਠੀਕ ਹੈ,
0: ਤਿੰਨ ਤਾਂ ਉਹ ਕ੍ਰਿਸ਼ਨਾ ਜੀ ਕੋਕਾਂ ਹੀ ਪੀ ਗਈ,
2: ਓਕੇ ਮਾਈ ਗੋਡ,
0: ਠੀਕ ਹੈ, ਅਤੇ ਜੋ ਉਹਨੇ ਖਾਧਾ ਵੀ ਮਤਲਬ ਸਾਰਾ ਜੰਕ ਫੂਡ ਹਨਾ ਜੋ ਵੀ ਥਰੂ ਆਊਟ ਮਤਲਬ ਉਹਦੀ ਉਹਦੀ ਜਿਹੜੀ ਵੇਖ ਕੇ ਸ਼ਕਲ ਜੋ ਲੱਗਦਾ ਨਹੀਂ ਵੀ ਇੰਨਾ ਕਿੱਦਾਂ ਖਾ ਸਕਦਾ ਕੋਈ, ਪਰ ਉਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਕੋਈ ਨਾ ਕੋਈ ਨਾ ਉਹਨੂੰ
2: ਮਾਈਟ ਬੀ ਗੋਇੰਗ ਥਰੂ ਸਮਥਿੰਗ,
0: ਹਾਂ ਤੇ ਫਿਲਮ ਤੇ ਬਿਲਕੁਲ ਉਹ ਮਤਲਬ ਕਹਿ ਲਓ ਵੀ ਉਹਨੇ ਕੀ ਵੇਖਣੀ,
2: ਮਤਲਬ ਬੰਦੇ ਦਾ ਧਿਆਨ ਜ਼ਿਆਦਾ ਟਾਈਮ ਇੱਥੇ ਹੀ ਨਿਕਲਦਾ,
0: ਹਾਂ ਉਹਦਾ ਇੰਜੋਏ ਤੇ ਉਹਨੇ ਉਹ ਕੀ ਕਰਨਾ ਹੈ, ਪਰ ਉਹ ਚੀਜ਼ਾਂ ਮਤਲਬ ਆਪਾਂ ਇਹ ਕਹਿੰਦੇ ਵੀ ਆਪਣੇ ਆਪ ਤੋਂ ਭੱਜ ਕੇ, ਅੱਛਾ ਉਹਦੇ ਵਿੱਚ ਅੱਜ ਕੱਲ੍ਹ ਉਹ ਬਹੁਤ ਕਾਮਨ ਚੱਲ ਰਿਹਾ, ਉਹ ਵੀ ਇਸੇ ਦਾ ਹੀ ਪਾਰਟ ਹੈ ਅੱਗੇ, ਜਿਹੜੀ ਇਕੱਲੇ ਦੇ ਇਕੱਲੇ ਘੁੰਮਣਾ ਹਨਾ, ਸੋਲੋ
2: ਸੋਲੋ ਟਰੈਵਲਿੰਗ, ਹਾਂ ਇਹ ਪਤਾ ਨਹੀਂ ਯਾਰ ਕੀ ਹੈ,
0: ਟਰੈਵਲ ਇੱਕ ਅਲੱਗ ਚੀਜ਼ ਹੋ ਗਈ, ਫਿਰ ਆਹ ਚੀਜ਼ ਆ ਜਿਹੜੀ ਆਪਣੀ ਸੋਲੋ ਮਤਲਬ ਫਿਲਮ ਵੇਖਣ ਜਾਣਾ, ਸੋਲੋ ਸ਼ੋਅ ਵੇਖਣ ਜਾਣਾ, ਅੱਜ ਕੱਲ੍ਹ ਉਹ ਨਹੀਂ ਆ ਵੀ ਸਾਥ ਜਿੱਦਾਂ ਨਾ ਅਸੀਂ ਹੁਣ ਯਾਰ ਉਹਨਾਂ ਚੋਂ ਆ ਜਿਹੜੇ ਬਾਥਰੂਮ ਜਾਣ ਲਈ ਵੀ ਸਾਥ ਭਾਲਦੇ ਆ,
2: ਸਹੀ ਗੱਲ ਆ
0: ਨਾ, ਅਸੀਂ ਕਹਿਣਾ ਵੀ ਯਾਰ
2: ਸਕੂਲ ਕਾਲਜ ਚ ਤਾਂ ਮਾਣ ਨਹੀਂ ਹੁੰਦਾ ਭਰਾਵਾਂ ਤੇ,
0: ਹਾਲੇ ਵੀ ਇੱਦਾਂ ਹੀ ਆ,
2: ਬਿਲਕੁਲ ਠੀਕ ਗੱਲ ਹੈ ਬਿਲਕੁਲ,
0: ਪਰ ਹੁਣ ਵੇਖੋ ਵੀ ਆਪਾਂ ਕਿੰਨੇ ਕਿੰਨਾ ਜ਼ਿਆਦਾ ਬਦਲ ਗਿਆ, ਹੁਣ ਪਤਾ ਨਹੀਂ ਇਹਨੂੰ ਆਪਾਂ ਕੌਨਫੀਡੈਂਸ ਕਵਾਂਗੇ ਜਾਂ ਕੀ ਕਵਾਂਗੇ ਵੀ ਮਤਲਬ, ਜਾਂ ਫਿਰ ਇਹ ਕਹੋ ਵੀ ਸਾਨੂੰ ਅੱਗੇ ਸਾਥ ਚਾਹੀਦਾ, ਹੁਣ ਸਾਡੇ ਕੋਲ ਫੋਨ ਦਾ ਸਾਥ ਆ,
2: ਫੋਨ ਦਾ ਸਾਥ ਹੈ, ਇੱਕ ਇਹ ਵੀ ਹੈ ਕਿ ਮਤਲਬ ਉਹੀ ਗੱਲ ਹੈ ਜਿਹੜੀ ਸੜਕ ਖੁੱਲ੍ਹੀ ਨਹੀਂ ਉੱਥੇ ਤਾਂ ਗੱਡੀ ਜਾਣੀ ਨਹੀਂ, ਹੁਣ ਇਹ ਸੜਕ ਖੁੱਲ੍ਹ ਗਈ ਹੈ ਨਾ, ਤੁਹਾਨੂੰ ਪਤਾ ਲੱਗ ਗਿਆ ਯੂਟਿਊਬ 'ਤੇ ਕਿੰਨੇ ਜ਼ਿਆਦਾ ਮਸ਼ਹੂਰ ਟਰੈਵਲਰਸ ਨੇ ਜਿਹੜੇ ਸੋਲੋ ਟਰੈਵਲ ਕਰਦੇ ਆ, 180 ਕੰਟਰੀ 190 ਕੰਟਰੀ, ਹੈ ਨਾ, ਬੰਦਾ ਕਹਿੰਦਾ ਮੈਂ ਇਕੱਲਾ ਤਾਂ ਆਰਾਮ ਨਾਲ ਕਿਤੇ ਵੀ ਰਹਿ ਸਕਦਾ, ਸਾਰੀ ਦੁਨੀਆ ਘੁੰਮ ਸਕਦਾ, ਐਂਡ ਅਗੇਨ ਆਪਾਂ ਥੋੜ੍ਹੀ ਥੋੜ੍ਹੀ ਇਹ ਗੱਲ ਹਰ ਵਾਰੀ ਕੀਤੀ, ਅੱਜ ਵੀ ਥੋੜ੍ਹੀ ਜਿਹੀ ਹੋਣੀ ਹੈ ਨਾ ਟਾਈਮ ਦੇ ਕਾਰਨ, ਕਿ ਇਟ ਇਜ਼ ਆਲ ਸੋਲ ਟਰੈਵਲਿੰਗ ਐਂਡ ਸੋਲੋ, ਇਹ ਕਰਨਾ ਸ਼ਾਇਦ 0.00001% ਬੰਦੇ ਦਾ ਜੈਨੂਅਲੀ ਦਿਲੋਂ ਨਿਕਲਦਾ ਹੋਏਗਾ, ਹੈ ਨਾ, ਬਹੁਤ ਹੀ ਜ਼ਿਆਦਾ ਬੰਜਾਰੀ ਪ੍ਰਵਿਰਤੀ ਵਾਲੇ ਬੰਦੇ ਦੇ ਅੰਦਰ ਹੋਏਗਾ, ਅਦਰਵਾਈਜ਼ ਟਰੈਵਲਿੰਗ ਕਿ ਨਾਲ ਇਕੱਠੇ ਕਰਨ ਵਾਲਾ, ਹਾਂ ਇੱਕ ਇਹ ਬੜਾ ਚੱਲਦਾ ਕਿ ਇੱਥੇ ਵੀ ਮੈਂ ਇੱਕ ਦੋ ਦੇਸੀ ਗਰੁੱਪ ਹੀ ਦੇਖੇ ਆ ਕਿ ਤੁਸੀਂ ਇਕੱਲੇ ਇਕੱਲੇ ਤਾਂ ਇਕੱਠੇ ਚੱਲੋ, ਆਪਾਂ ਇਕੱਠੇ ਤੋਂ ਹੁਣ ਘੁੰਮਾਉਣ ਲਈ ਲੈ ਕੇ ਜਾ ਰਹੇ ਹਾਂ, ਬਾਅਦ ਚੋਂ ਮਿਲ ਗਏ ਲੋ ਆਪਸ ਦੋਸਤ ਯਾਰ ਬਣਾ ਲਓ ਇੱਕ ਦੂਸਰੇ ਨੂੰ,
0: ਈਵਨ ਤੁਸੀਂ ਨੋਟ ਕਰਿਓ ਤੁਸੀਂ ਅੱਜ ਕੱਲ੍ਹ ਜਦੋਂ ਤੁਸੀਂ ਕੈਫੇ ਵਗੈਰਾ ਜਾਓਗੇ ਨਾ, ਚਾਹ ਕੌਫੀ ਸਾਥ ਦੀ ਹੁੰਦੀ ਆ, ਵੀ ਬਹਾਨਾ ਚਾਹ ਉਨੀ ਇੰਪੋਰਟੈਂਟ ਨਹੀਂ ਹੁੰਦੀ, ਕੌਫੀ ਇੰਨੀ ਇੰਪੋਰਟੈਂਟ ਨਹੀਂ ਹੁੰਦੀ ਜਿੰਨਾ ਸਾਥ
2: ਹੁੰਦਾ,
0: ਅੱਜ ਕੱਲ੍ਹ ਤੁਸੀਂ ਵੇਖੋਗੇ ਕੈਫਿਆਂ ਦੇ ਵਿੱਚ ਬਹੁਤ ਲੋਕ ਇਕੱਲੇ ਬਹਿਣਾ ਪਸੰਦ ਕਰਦੇ ਆ, ਉਹਨਾਂ ਕੋਲ ਸਾਥ ਨਹੀਂ ਹੁੰਦਾ,
2: ਸਿਟਿੰਗ ਇਸ ਤਰ੍ਹਾਂ ਹੋ ਗਈ ਹੋਈ ਹੈ ਹੁਣ, ਕਿੰਨੇ ਕੈਫੇਜ਼ ਆ ਉਹਨਾਂ ਨੇ ਲਾਏ ਹੁਣ, ਸਿੱਧੇ ਸਿੱਧੇ ਉਹ ਸਟੂਲ ਜੇ ਲਾਤੇ ਹੋਏ ਆ, ਸਾਰੀ ਆਪਣੀ ਵਿੰਡੋਜ਼ ਨੂੰ ਕਨਵਰਟ ਕਰਤਾ ਹੋਇਆ ਅੱਗੋਂ ਕੱਢੇ ਹੋਏ ਆ, ਹਨਾ ਕਾਊਂਟਰ ਜੇ,
0: ਖੈਰ ਇਹਦੇ ਪਿੱਛੇ ਕੁਛ ਹੋਰ ਵੀ ਨੇ ਲੌਜਿਕ, ਆਪਾਂ ਇਹਦੇ ਉੱਤੇ ਹੁਣ ਲੰਮੀ ਚੱਲ ਜਾਣੀ ਗੱਲ, ਤੇ ਆਪਣਾ ਜਿਹੜਾ ਟਾਈਮ ਹੁਣ ਥੋੜਾ ਜਿਹਾ ਉਹਦੇ ਵੱਲੋਂ ਆ, ਤੇ ਆਪਾਂ ਮੈਸੇਜ ਵੀ ਲੈ ਲਈਏ, ਚੇਤਾ ਹੀ ਨੀ ਕਰਾਇਆ ਯਾਰ ਤੁਸੀਂ,
2: ਮੈਂ ਦੋ ਕੁ ਵਾਰੀ ਤੁਹਾਨੂੰ ਇਸ ਤਰ੍ਹਾਂ ਟੀਵੀ ਦਿਖਾਇਆ,
0: ਅੱਛਾ ਇੱਦਾਂ ਕੀਤਾ ਸੀ, ਓਕੇ, ਗਿਲੇ ਸ਼ਿਕਵੇ ਦਿਲ ਸੇ ਨਾ ਲਗਾ ਲੈਣਾ, ਕਭੀ ਰੂਠ ਜਾਊਂ ਤੋ ਮਨਾ ਲੈਣਾ,
2: ਵਾਹ,
0: ਕੱਲ ਕਾ ਕਿਆ ਪਤਾ ਹਮ ਹੋ ਨਾ ਹੋ, ਇਸ ਲਈ ਜਬ ਵੀ ਮਿਲੂੰ ਕਭੀ ਸਮੋਸਾ ਕਭੀ ਪਾਣੀ ਪੂਰੀ ਖਿਲਾ ਦੇਣਾ,
2: ਵਾਹ ਕਿਆ ਬਾਤ ਹੈ, ਵੈਰੀ ਗੁੱਡ, ਕਾਫੀ ਚਟੋਰੇ ਹੋ ਜੇ ਤੁਸੀਂ,
0: ਗੁੱਡ ਗੁੱਡ ਗੁੱਡ, ਰਕੇਸ਼ ਕਾਜਲ ਜੀ ਗੁੱਡ ਮਾਰਨਿੰਗ ਭੇਜਦੇ ਨੇ, ਕਹਿੰਦੇ ਵੀ ਕਾਲਡ 79 ਨਾਸੀ ਤੇ 8999 ਹਾਂਜੀ ਬਿਲਕੁਲ ਬਿਲਕੁਲ ਸਹੀ ਸਹੀ ਕਹਿ ਰਹੇ ਹੋ ਤੁਸੀਂ ਤੇ ਸਿਮਰਨ ਜੀ ਕਹਿੰਦੇ ਨੇ ਕਿ ਬੱਲੇ ਬੱਲੇ ਸਾਜਿਆਂ ਦਾ 0000 ਦੀ ਦਾ ਜੀ ਦਾ ਕਹਿੰਦੇ ਕਿ ਸਿਰਾ ਕਰਾਤਾ ਉੱਥੇ ਕਹਿੰਦੇ ਕਿ ਨੀਤੂ ਸਿਡਨੀ ਵਾਲਿਆਂ ਨੇ ਸਾਜਿਆਂ ਨੇ ਅਲਾਪ ਖਿੱਚਿਆ ਮੇਰੀ ਬੱਸ ਦੀ ਵਿੰਡ ਸਕਰੀਨ ਸਾਰੀ ਪਾਣੀ ਦੇ ਨਾਲ ਭਰ ਗਈ ਕੀ ਗੱਲ ਸਾਜਿਆਂ ਗਲਸ਼ਤਾ ਤੁਹਾਡੀ ਵਿੰਡੋ ਉਹ ਤੁਸੀਂ ਵਾਈਪਰ ਚਲਾ ਲਿਓ
2: ਵਾਈਪਰ ਚਲਾਓ ਜੀ ਵਾਈਪਰ ਚਲਾਓ
0: ਭਾਜੀ ਕੇ ਜੀ ਐਫ ਵਾਲੇ ਹੀਰੋ ਨੇ 700 ਲੋਕਾਂ ਦੇ ਨਾਲ ਇੱਕ ਇੱਕ ਕਰਕੇ ਫੋਟੋ ਖਿਚਾਈ ਸੀ ਪਿੱਛੇ ਜੇ
2: ਅੱਛਾ ਯਸ਼ ਹਾਂ ਘੈਂਟ ਬੰਦਾ ਯਾਰ ਵੈਰੀ ਨਾਈਸ ਗੁੱਡ ਗੁੱਡ ਗਾਏ
0: ਹੈ ਨਾ ਅਤੇ ਆਪਣਾ ਮਨ ਸਾਹਿਬ ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ ਸਰੋਤਿਆਂ ਨੂੰ ਅਤੇ ਸਮਾਈਲ ਦੇ ਨਾਲ ਧੰਨਵਾਦ ਜੀ ਦਿਲਜੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਸਾਡੇ ਘਰੋਂ ਵੀ ਬੱਚੇ ਅਤੇ ਉਹਨਾਂ ਦੇ ਪਾਪਾ ਗਏ ਸੀ ਕਰਨ ਔਜਲਾ ਵੇਖਣ ਦੇ ਲਈ ਤੇ ਸੱਚੀ ਗੱਲ ਹੈ ਭਾਜੀ ਉੱਥੇ ਬੱਚੇ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਨਾਲ ਜਾਈਏ ਤੇ ਅਸੀਂ ਆਪਣੇ ਮਾਪਿਆਂ ਤੋਂ ਅੱਜ ਤੱਕ ਝੱਕਦੇ ਰਹੇ ਹਾਂ ਤੇ ਚਲੋ ਵਕਤ ਵਕਤ ਦੀ ਗੱਲ ਆ ਜੋ ਜਿਉਂਦੇ ਵਾਸਤੇ ਰਹੋ ਆਪਣੇ ਹਾਲਾਤਾਂ ਨੂੰ ਹੱਸ ਕੇ ਪ੍ਰਵਾਨ ਕਰੋ ਤੇ ਜ਼ਿੰਦਗੀ ਨੂੰ ਮਾਣੋ
2: ਵੈਰੀ ਨਾਈਸ ਵੈਰੀ ਨਾਈਸ
0: ਤੇ ਅੱਤ ਕਰਾਤੀ ਕਹਿੰਦੇ ਓਕੇ ਧੰਨਵਾਦ ਜੀ ਮਿਹਰਬਾਨੀ
2: ਠੀਕ ਹੈ ਜੀ ਜਿਸ ਵੀ ਸਮੇਂ ਕਰਾਈਏ ਆਪਾਂ ਓਕੇ ਕਰ ਦਿੰਦੇ ਇਸ ਗੱਲ ਨੂੰ ਇਹ ਤਾਂ ਮਾਈਂਡ ਹੀ ਨਹੀਂ ਕੀਤਾ
0: ਨੱਚਣ ਨੂੰ ਕਹਿੰਦੇ ਕਿ ਜੀ ਕਰਦਾ ਨੱਚੋ ਮਿੱਤਰੋ ਗੁਰਸੇਵਕ ਸਿੰਘ ਤੇ ਦੂਜੀ ਕਹਿੰਦੇ ਨੇ ਗਾਉਣ ਨੂੰ ਜੀ ਕਰਦਾ ਤੇ ਗਾ ਲਓ ਮਿੱਤਰੋ ਜ਼ਿੰਦਗੀ ਇੰਜ ਲੰਘਾ ਲਓ ਮਿੱਤਰੋ ਸਮੇਂ ਵਿੱਚੋਂ ਸਮਾਂ ਕਮਾ ਲਓ ਮਿੱਤਰੋ ਆਦੀ ਨਾ ਹੋਵੋ ਕਿਸੇ ਚੀਜ਼ ਦੇ ਆਪਣਾ ਮਨ ਪ੍ਰਚਾਲੋ ਮਿੱਤਰੋ
2: ਵਾਹ ਵਾਹ ਵਾਹ
0: ਗੁੱਡ ਤੇ ਬੱਬਲ ਨਾਹਰ ਜੀ ਕਹਿੰਦੇ ਨੇ ਕਿ ਓਕੇ ਧੰਨਵਾਦ ਜੀ ਬਹੁਤ
2: ਮਿਹਰਬਾਨੀ
0: ਤੇ ਗੁਰਜੀਤ ਜੀ ਕਹਿੰਦੇ ਕਿ ਭਾਜੀ ਫੁੱਲ ਬੂਟੇ ਵੀ ਮਿਲਦੇ ਨੇ ਕਿੱਥੇ ਭਲਾ
2: ਮੇਰੇ ਖਿਆਲ ਨਾਲ ਉਹਨਾਂ ਦੀ ਗੱਲ ਕਰ ਰਹੇ ਹੋ ਏ ਕਲਾਸ ਵਾਲਿਆਂ ਦੀ ਨਹੀਂ ਗੱਲ ਕਰ ਰਹੀ ਤੁਸੀਂ
0: ਹਾਂ ਫੁੱਲ ਬੂਟਿਆਂ ਬਾਰੇ ਹਲੇ ਮੈਨੂੰ ਪਾ ਕਿਉਂਕਿ ਜੇ ਉਹ ਤੇ ਉਦੋਂ ਹੀ ਆਉਣਗੇ ਫਿਰ ਜੇ ਹੋਏ ਵੀ ਤੇ ਨਹੀਂ ਫੁੱਲ ਬੂਟੇ ਨਹੀਂ ਆਈ ਥਿੰਕ ਫੁੱਲ ਬੂਟੇ ਨੇ ਉਹ ਦੂਸਰਾ ਕੰਮ ਹੈ ਪਰ ਹੋ ਵੀ ਸਕਦੇ ਆ ਆਈ ਡੋਨਟ ਨੋ
2: ਹੋ ਵੀ ਸਕਦੇ 11 ਸਤੰਬਰ ਨੂੰ ਦੇਖਿਓ ਜੀ ਉਹਦੇ ਇਟਸ ਅ ਸਰਪ੍ਰਾਈਜ਼ ਫॉर ਯੂ
0: ਹਾਂ ਤੇ ਵੇਟ ਕਰ ਲਓ ਥੋੜੀ ਹਲੇ ਤਾਂ ਕਿੰਨੇ ਕਿ ਦਿਨ ਰਹਿ ਗਏ ਕਿਤੇ ਹਲੇ ਫੁੱਲ ਬੂਟੇ ਵੈਸੇ ਵੀ ਹੁਣ ਅਗਲੇ ਮਹੀਨੇ ਲੱਗ ਜਾਣੇ ਗਰਮੀ ਜੀ ਥੋੜ੍ਹੀ ਘੱਟ ਸੋਰੀ ਠੰਡ ਥੋੜ੍ਹੀ ਜਿਹੀ ਘੱਟਦੀ ਹੈ ਅਤੇ ਗੁੱਡ ਮਾਰਨਿੰਗ ਕਹਿੰਦੇ ਕਿ ਸਰਦਾਰ ਸ਼ੂਸ਼ੀਆਂ ਖਾਣ ਡਿਆ ਤੇ ਹੈ ਨੀ ਸਰਦਾਰ ਸ਼ੂਸ਼ੀ ਖਾਂਦਾ ਕਹਿੰਦੇ ਆਈ ਥਿੰਕ ਕ੍ਰਿਸ਼ਨਾ ਜੀ ਐਂਡ ਯਸ਼ ਜੀ ਡੋਂਟ ਨੋ ਦੈਟ ਇੰਸੀਡੈਂਟ ਇਹਨਾਂ ਨੂੰ ਕਿੱਥੋਂ ਪਤਾ ਹੋਣਾ
2: ਬਚਾਈ
0: ਇਹਨਾਂ ਨੂੰ ਕਿੱਥੋਂ ਪਤਾ ਹੋਣਾ
2: ਉਹਦਾ ਬੜੇ
0: ਮਹਾਂਭਾਰਤ ਤੋਂ ਬਾਅਦ ਚ ਜੰਮੇ ਆ ਇਹਨਾਂ ਨੂੰ ਪਤਾ ਤੇ ਕਹਿੰਦੇ ਕਿ ਪਲੀਜ਼ ਥੈਂਕ ਕ੍ਰਿਸ਼ਨਾ ਜੀ ਫੋਰ ਰੇਜ਼ਿੰਗ ਵੋਇਸ ਫੋਰ ਬ੍ਰਿੰਗਿੰਗ ਬੈਕ ਵੀ ਬੀ ਬੈਕ ਟੂ ਇਫਮ ਟੂ ਮੈਲਬਰਨ ਜਸਟ ਫੋਰ ਵਨ ਬਿਗ ਫੈਨ ਇਨ ਮੈਲਬਰਨ ਵਿਦਿਆ ਬਾਲਨ ਅੱਛਾ ਬੀਬੀ ਵਿਦਿਆ ਬਾਲਨ
2: ਹਾਂਜੀ ਹਾਂਜੀ ਮੈਂ ਕੀਤੀ ਹਾਂ ਹਾਂ ਮੈਨੂੰ ਪਤਾ ਲੱਗਾ ਸਾਡੀ ਟੀਮ ਦੇ ਕਾਫੀ ਇੰਟੈਗਰਲ ਲੋਕ ਫੈਨ ਨੇ ਤੇ ਮੈਂ ਕਿਹਾ ਸਾਨੂੰ ਵਿਦਿਆ ਬਾਲਨ ਜੀ ਚਾਹੀਦੇ ਜੀ ਨੈਕਸਟ ਈਅਰ
0: ਅੱਛਾ
2: ਹਾਂ ਮੈਂ ਕਿਹਾ ਕੁਛ ਲੋਕ ਨੇ ਬਹੁਤ ਫੈਨ ਨੇ ਤੁਹਾਨੂੰ ਦੱਸ ਨਹੀਂ ਸਕਦੇ ਕਹਿੰਦੇ ਨਹੀਂ ਨਹੀਂ ਕੋਈ ਕਹਤੇ ਮੈਂ ਕਰੂੰਗੀ ਮੈਂ ਚਲੋ ਕਰੋ ਫਿਰ
0: ਕੋਸ਼ਿਸ਼ ਕਰੂੰਗੀ
2: ਹਾਂ ਕੋਸ਼ਿਸ਼ ਕਰੇਗੀ
0: ਓਕੇ ਓਕੇ ਕੋਸ਼ਿਸ਼ ਔਰਤ
2: ਮਦਦ ਖੁਦਾ
0: ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਹੱਸਦੇ ਖੇਡਦੇ ਰਹੋ ਹਰ ਪਾਸੇ ਮਾਪਤਾਂ ਦਾ ਵਾਸ ਹੋਵੇ ਸਾਰੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦਵੇ ਰੱਬ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਧੰਨਵਾਦ ਜੀ ਸੇਖੋ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਜਨਮ ਦਿਨ ਇੱਕ ਵਾਰੀ ਫਿਰ ਤੋਂ ਮੁਬਾਰਕ ਜੀ ਗਗਜ ਕਹਿੰਦੇ ਕਿ ਓਨਲੀ ਫੋਰ ਰਣਜੋਤ ਭਾਜੀ ਧੰਨਵਾਦ ਜੀ ਬਹੁਤ ਮਿਹਰਬਾਨੀ ਅਤੇ ਆਪਾਂ ਕੋਈ ਨਹੀਂ ਅੱਧੀ ਦੀ ਵੰਡ ਲਾਂਗੇ ਅਤੇ ਇਕਬਾਲ ਸੈਣੀ ਜੀ ਕਹਿੰਦੇ ਕਿ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਹੋਇਆ ਐਡੀਲੇਟ ਤੋਂ ਕਰਦੇ ਨੇ ਮੈਸੇਜ ਅਤੇ ਗੁਰਚਰਨ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਭੇਜਦੇ ਨੇ ਗੁਰਦੀਪ ਦਿਓਲ ਜੀ ਬਲਗੂਲਗਾ ਤੋਂ ਧੰਨਵਾਦ ਤੁਹਾਡਾ ਵੀ ਦਿਨ ਸੋਹਣਾ ਰਹੇ ਅਤੇ ਆਪਣਾ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਕਿ ਡਾਈਵ ਧਿਆਨ ਦੇ ਨਾਲ ਕਰਿਓ ਭਾਈ ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਜਿੰਨਾ ਮਰਜ਼ੀ ਆਪਣਾ ਮਨ ਕਾਲਾ ਪੈ ਜਾਵੇ ਪਰ ਚੰਗਾ ਮਾੜਾ ਜੋ ਵੀ ਹੋਣਾ ਉਹ ਸਹੀ ਸਮੇਂ ਦੇ ਉੱਤੇ ਆਉਣ 'ਤੇ ਹੀ ਹੋਣਾ ਵਾ ਅਤੇ ਇਹੀ ਕਹਿੰਦੇ ਨੇ ਕਿ ਆਪਾਂ ਸਾਰਿਆਂ ਨੇ ਸਮਝਣਾ ਜਦੋਂ ਸਹੀ ਸਮਾਂ ਆ ਜਾਵੇ ਤਾਂ ਸਭ ਸਹੀ ਹੋ ਹੀ ਜਾਂਦਾ ਅਤੇ ਇਹ ਸਭ ਸਮੇਂ ਦੀ ਖੇਡ ਸਮਾਂ ਕਦੇ ਆਪਣੇ ਹਿਸਾਬ ਦੇ ਨਾਲ ਨਹੀਂ ਚੱਲਦਾ ਆਪਾਂ ਹੀ ਸਮੇਂ ਦੇ ਹਿਸਾਬ ਦੇ ਨਾਲ ਚੱਲਦੇ ਚੱਲਣਾ ਪੈਂਦਾ ਅਤੇ ਸਮਾਂ ਹੀ ਜ਼ਖਮ ਦਿੰਦਾ ਅਤੇ ਸਮਾਂ ਹੀ ਮਲਮਲ ਲਾਉਂਦਾ ਇਸ ਲਈ ਚਿੰਤਾ ਨਾ ਕਰਿਆ ਕਰੋ ਸਭ ਸਮੇਂ ਉੱਪਰ ਛੱਡ ਦੇਵੋ ਇਹ ਕਦੇ ਨਹੀਂ ਰੁਕਦਾ ਜੇ ਚੰਗਾ ਸਮਾਂ ਨਹੀਂ ਰਿਹਾ ਤੇ ਮਾੜਾ ਸੰਗਮਾ ਵੀ ਨਹੀਂ ਰਹਿਣਾ। ਨਹੀਂ ਤਾਂ ਲੱਗਦਾ ਜੇ ਸਮਾਂ ਕੱਢ ਕੇ ਵਹੁਟੀ ਪਾ ਦੀ ਵਾਕ ਸਾਰੇ ਸਾਰੇ ਸਹੀ ਸਹੀ ਜਾਣ ਲੱਗਣ ਲੱਗ
1: ਯਾਰ ਮੈਂ ਕੁਛ ਨਹੀਂ ਬੋਲ ਰਿਹਾ ਬਈ ਮੈਂ ਜਾ ਚੁੱਕਾ ਸਟੂਡੀਓ ਤੋਂ ਕੁਛ ਵੀ ਬੋਲ ਦਿੰਦੇ
0: ਨਹੀਂ ਤੁਹਾਡਾ ਵੇਖੋ ਨਵਾਂ ਨਵਾਂ ਹੋਇਆ ਤੁਸੀਂ ਹਾਲੇ ਤੁਹਾਡਾ ਬੋਲਣਾ ਨਹੀਂ ਬਣਦਾ
1: ਥੈਂਕ ਯੂ
0: ਤੁਹਾਨੂੰ ਜਿਹੜੀ ਸਕੂਟੀ ਵਾਲੀ ਐਗਜ਼ਾਮਪਲ ਦਿੱਤੀ ਨਾ ਤੁਹਾਨੂੰ ਇਹ ਉਹ ਵਾਲਾ ਆਊਗੀ ਨਾ ਸਟੇਜ ਫਿਰ ਤੁਸੀਂ ਬੋਲ ਸਕਦੇ ਜੋ ਮਰਜ਼ੀ ਹਾਲੇ ਨਵੇਂ ਸਮੇਂ 'ਚ ਨਹੀਂ ਕੁਛ ਵੀ ਬੋਲਣਾ ਹਾਲੇ ਸੋਨੂੰ ਬਰਾੜ ਜੀ ਪੈਕਰ ਮੈਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਮਾਨ ਸਾਹਿਬ ਡੀਨ ਸਾਈਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦਾ ਦਿਨ ਖੁਸ਼ਹਾਲੇ ਮੈਂ ਮੈਸੇਜ ਸੋਰੀ ਤੁਹਾਡੇ ਮੈਂ ਭੁੱਲ ਗਿਆ ਸੀ ਸਵੇਰੇ ਅਤੇ ਧੰਨਵਾਦ ਬਹੁਤ ਮਿਹਰਬਾਨੀ ਅਤੇ ਸ਼ੁਕਰੀਆ ਤੁਹਾਡਾ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਸਮਾਂ ਹੋ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਕਿਆ ਸੁਣਿਆ ਮਾਫ਼ ਕੁਛ ਰਹਿਤ ਨਹੀਂ ਗਿਆ
1: ਨਹੀਂ ਨਹੀਂ ਆਲ ਗੁੱਡ ਹੈ ਥੈਂਕ ਯੂ ਫੋਰ ਜੁਆਇਨਿੰਗ ਅਸ ਅਤੇ ਇੱਦਾਂ ਹੀ ਫਿਰ ਦੁਬਾਰਾ ਮਿਲਦੇ ਹਾਂ ਕੱਲ੍ਹ ਪਰਸੋਂ ਨਰਸੋ ਦਰਸੋ ਅਤੇ ਰੌਣਕਾਂ ਲੈਂਦੇ ਹਾਂ ਦੁਬਾਰਾ
0: ਜੀ ਸੋ ਫਿਰ ਲੱਗਦੀਆਂ ਨੇ ਰੌਣਕਾਂ ਇਸ ਤਰ੍ਹਾਂ ਹੱਸਦੇ ਖੇਡਦੇ ਰਹੋ ਕਿਆ ਸੁਣਿਆ ਮਾਫ਼ ਗਲਤ ਕੁਛ ਕਿਹਾ ਗਿਆ ਹੋਵੇ ਤਾਂ ਦੋਵੇਂ ਹੱਥ ਜੋੜ ਕੇ ਮਾਫ਼ੀ ਸਾਡਾ ਕੋਈ ਮਤਲਬ ਕਿਸੇ ਦਾ ਕੋਈ ਦਿਲ ਦਿਖਾਉਣਾ ਨਹੀਂ ਕੋਈ ਕਿਸੇ ਦੇ ਨਾਲ ਰਲਦੀ ਮਿਲਦੀ ਚੀਜ਼ ਉਹ ਹੋ ਜਾਂਦੀ ਆ ਕੋਈ ਕਿਸੇ ਦੇ ਲਾਗੇ ਬੰਨੇ ਰਲੀ ਮਿਲੀ ਹੁੰਦੀ ਆ ਕੋਈ ਕਿਸੇ ਤਰ੍ਹਾਂ ਦੀ ਕਿਸੇ ਪਰ ਇਹ ਆ ਕਿ ਹਰ ਇੱਕ ਤਰ੍ਹਾਂ ਦੇ ਰੰਗ ਹਰ ਇੱਕ ਤਰ੍ਹਾਂ ਦੇ ਮਨ ਦੇ ਵਿੱਚ ਵਿਚਾਰ ਮਨ ਦੀਆਂ ਅਵਸਥਾਵਾਂ ਕੁਛ ਸਾਡੀਆਂ ਇਨਸਾਨਾਂ ਦੀਆਂ ਕੋਮਨ ਨੇ ਪਰਿਵਾਰਾਂ ਦੀਆਂ ਕੋਮਨ ਨੇ ਕੁਛ ਥੋੜੀਆਂ ਥੋੜੀਆਂ ਜਿਹੀਆਂ
1: ਡਿਫਰੈਂਟ ਹੋ
0: ਜਾਂਦੀਆਂ ਅਲੱਗ ਨੇ ਪਰ ਹੈ ਸਾਰਾ ਹੀ ਬਹੁਤ ਖੂਬਸੂਰਤ ਜਿੰਨਾ ਚਿਰ ਇਹ ਸਾਰਾ ਕੁਛ ਗਲਤ ਸਹੀ ਨਾ ਮਿਲੇ ਉਹਨਾਂ ਚਿਰ ਤੱਕ ਉਹ ਫਿਰ ਪੂਰਾ
1: ਸਭ ਹੋਣਾ ਚਾਹੀਦਾ ਹੁੰਦਾ ਨਹੀਂ ਸਾਰੇ ਰੰਗ ਹੋਣੇ ਚਾਹੀਦੇ
0: ਸਾਰੇ ਰੰਗ ਹੋਣੇ ਚਾਹੀਦੇ ਜਿੱਦਾਂ ਉਹ ਬਣਾਉਂਦੇ ਆ ਉਹ ਕੀ ਹੁੰਦਾ ਉਹ
1: ਪਲੇਡੋ
0: ਨਹੀਂ ਉਹ ਜਿਹੜਾ ਚਾਰ ਸਪੇਰੋਂ ਘੁਮਾ ਘੁਮੂ ਕੇ
1: ਰੂਬਿਕ ਕਿਊਬ ਰੂਬਿਕ
0: ਕਿਊਬ ਵੇਖੋ ਸਾਰੇ ਪਾਸਿਓਂ ਰੰਗ ਵੱਖਰੇ ਹੁੰਦੇ
1: ਹਾਂ
0: ਤੇ ਉਹ ਫਿਰ ਵੀ ਕਲਾ ਕਰ ਕੁਰ ਕੇ ਤੇ ਉਹ ਜਦੋਂ
1: ਕਿਸੇ ਨਾ ਕਿਸੇ ਤਰੀਕੇ ਬੰਦਾ ਕਰ ਹੀ ਦਿੰਦਾ
0: ਸੋ ਇਹ ਰੰਗ ਬਰੰਗਾ ਜਿਹੜਾ ਇਹ ਮਾਹੌਲ ਚਾਲ ਚੱਲਦਾ ਰਹੇ ਲੈਣੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਰੇਡੀਓ ਹਾਂਜੀ 1674 AM

ਕਰਦਾ ਤਾਂ ਸ਼ਾਇਦ ਖੁਦਾ ਹੁੰਦਾ। ਪਿਆਰ 'ਚ ਹਰ ਕੋਈ ਲੜਦਾ, ਜੇ ਨਾ ਲੜਦਾ ਸ਼ਾਇਦ ਕੋਈ ਜੁਦਾ ਹੀ ਨਾ ਹੁੰਦਾ, ਸ਼ਾਇਦ ਕੋਈ ਜੁਦਾ ਹੀ ਨਾ ਹੁੰਦਾ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ
1: You are listening.
2: Haji Haji, Haji Haji, Haji Haji, Radio Haji.
1: Radio Haji, 1674 AM, 24/7 Indian Radio, Sydney ka apna Indian radio station.
2: Radio Haji.
1: Stay tuned.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ, ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ।
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
7: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
7: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
8: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
6: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
9: This station is now the ultimate power in the universe.
10: Radio Hanji, 1674.
4: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
11: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
12: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
13: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
12: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
14: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
15: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
14: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
15: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਵਾਗਤ ਜੀ। ਅੱਜ ਵੀਰਵਾਰ ਦਾ ਦਿਨ, ਅਗਸਤ ਮਹੀਨੇ ਦੀ 20 ਤਾਰੀਖ, ਸਾਲ 2026। ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ। ਆਸਟ੍ਰੇਲੀਆ ਦੇ ਉੱਤੇ ਕਰਜ਼ਾ $1 ਟ੍ਰਿਲੀਅਨ ਦਾ ਹੋ ਚੁੱਕਿਆ। ਫੈਡਰਲ ਕਰਜ਼ੇ ਦੀ ਗੱਲ ਕਰ ਰਹੇ ਹਾਂ, ਪਰ ਕੀ ਹੈ ਪੂਰੀ ਖਬਰ, ਵਿਸਥਾਰ ਦੇ ਨਾਲ ਅੱਗੇ ਚੱਲ ਕੇ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਖਬਰ ਅਫਗਾਨਿਸਤਾਨ ਤੋਂ, ਜਿੱਥੇ ਰਾਜਧਾਨੀ ਕਾਬੁਲ ਦੇ ਵਿੱਚ ਇੱਕ ਸਕੂਲ ਕੰਪਲੈਕਸ ਦੇ ਨੇੜੇ ਹੋਏ ਧਮਾਕੇ ਦੇ ਵਿੱਚ ਘੱਟੋ ਘੱਟ 42 ਬੱਚੇ ਜ਼ਖਮੀ ਹੋ ਗਏ ਨੇ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਦੇ ਦਿਨ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖਮੀ ਬੱਚਿਆਂ ਦੀ ਉਮਰ 9 ਤੋਂ 14 ਸਾਲ ਦੇ ਵਿਚਕਾਰ ਹੈ। ਧਮਾਕਾ ਇੱਕ ਵਿਦਿਅਕ ਕੇਂਦਰ ਦੇ ਨੇੜੇ ਹੋਇਆ। ਅਫਗਾਨਿਸਤਾਨ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਸਿਆਸੀ ਮਿਸ਼ਨ ਯਾਨੀ UNAMA ਨੇ ਬੱਚਿਆਂ ਦੀ ਜ਼ਖਮੀ ਹੋਣ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਦੱਸਿਆ ਹੈ ਕਿ ਮਿਸ਼ਨ ਨੇ ਘਟਨਾ ਦੇ ਹਾਲਾਤ ਦੀ ਜਾਂਚ ਦੀ ਮੰਗ ਵੀ ਕੀਤੀ ਹੈ। ਸੋਮਵਾਰ ਦੇ ਦਿਨ ਵੀ ਇੱਕ ਗ੍ਰੇਨੇਡ ਧਮਾਕਾ ਜਿਹੜਾ ਅਫਗਾਨਿਸਤਾਨ ਦੇ ਵਿੱਚ ਹੋਇਆ ਦੱਸਿਆ ਗਿਆ ਸੀ। ਉੱਥੇ ਕੁਝ ਇੱਕ ਧਮਾਕੇ ਰੂਸ ਦੀ ਤਰਫ ਤੋਂ ਰਾਤ ਭਰ ਕੀਤੇ ਗਏ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਔਰ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ, ਜਿੱਥੇ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ ਅਤੇ 23 ਹੋਰ ਜ਼ਖਮੀ ਹੋਏ ਨੇ। ਯੂਕਰੇਨ ਦੀ ਸਟੇਟ ਐਮਰਜੈਂਸੀ ਸਰਵਿਸਿਜ਼ DSNS ਨੇ ਦੱਸਿਆ ਹੈ ਕਿ ਵੀਰਵਾਰ ਦੇ ਦਿਨ ਵੱਡੇ ਪੈਮਾਨੇ ਦੇ ਉੱਤੇ ਹਮਲਿਆਂ ਦੇ ਵਿੱਚ ਇਮਾਰਤਾਂ ਅਤੇ ਗੋਦਾਮਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ਦੇ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਦੇ ਲਈ ਮਲਬੇ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਬਚਾਅ ਕਰਮੀ ਜੁਟੇ ਰਹੇ। ਇੱਕ ਵਿਅਕਤੀ ਨੂੰ ਮਲਬੇ ਤੋਂ ਜ਼ਿੰਦਾ ਵੀ ਕੱਢਿਆ ਗਿਆ। ਇਸ ਦਰਮਿਆਨ ਰੂਸ ਨੇ ਯੂਕਰੇਨ ਦੇ ਉੱਤੇ ਹਮਲਿਆਂ ਦੇ ਦਰਮਿਆਨ ਪੋਲੈਂਡ ਦੀ ਫੌਜ ਨੇ ਵੀ ਅਹਿਤਿਆਤੀ ਫੌਜੀ ਮੁਹਿੰਮ ਜਿਹੜੀ ਹੈ, ਹਵਾਈ ਫੌਜ ਦੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕਰਨ ਦਾ ਐਲਾਨ ਕੀਤਾ। ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਦੱਸਿਆ ਕਿ ਰਾਤ ਭਰ ਹੋਏ ਹਮਲਿਆਂ ਦੇ ਵਿੱਚ ਇੱਕ ਬੱਚੇ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਦੀ ਖਿੜਕੀਆਂ ਵੀ ਟੁੱਟ ਗਈਆਂ। ਆਲੇ ਦੁਆਲੇ ਦੀਆਂ ਕਈ ਕਾਰਾਂ ਦੇ ਵਿੱਚ ਅੱਗ ਵੀ ਲੱਗ ਗਈ। ਮੇਅਰ ਦੇ ਮੁਤਾਬਕ ਦੱਖਣ ਪੱਛਮੀ ਕੀਵ ਦੇ ਵਿੱਚ ਇੱਕ ਇੰਡਸਟਰੀਅਲ ਇਲਾਕੇ ਦੇ ਵਿੱਚ ਵੀ ਮਿਜ਼ਾਈਲਾਂ ਦੇ ਨਾਲ ਇਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ। ਉੱਥੇ ਕੀਨੀਆ ਦੇ ਵਿੱਚ ਬੁੱਧਵਾਰ ਦੇ ਦਿਨ ਹੋਏ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਇਕੁਆਡੋਰ ਦੇ ਇੰਟੈਲੀਜੈਂਸ ਚੀਫ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ ਹੈ। ਹਾਦਸੇ ਦੇ ਵਿੱਚ 5 ਅਮਰੀਕੀ ਨਾਗਰਿਕਾਂ ਸਣੇ ਕੁੱਲ 7 ਲੋਕਾਂ ਦੀ ਜਾਨ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਾਦਸੇ 'ਚ 5 ਅਮਰੀਕੀ ਨਾਗਰਿਕ ਸ਼ਾਮਲ ਸੀ ਜਿਨ੍ਹਾਂ ਦੀ ਮੌਤ ਹੋਈ ਹੈ। ਇਕੁਆਡੋਰ ਦੇ ਇੰਟੈਲੀਜੈਂਸ ਚੀਫ ਮਿਸ਼ੇਲ ਸੈਂਸੀ ਕੌਂਟਨਗੀ ਅਤੇ ਉਹਨਾਂ ਦੀ ਪਤਨੀ ਸਟੈਫਨੀ ਹੋਲੀਹਾਨ ਉਹਨਾਂ 7 ਲੋਕਾਂ ਦੇ ਵਿੱਚ ਵੀ ਸ਼ਾਮਲ ਸੀ ਜਿਨ੍ਹਾਂ ਦੀ ਮੌਤ ਸਾਂਬਰੂ ਕਾਉਂਟੀ ਦੇ ਵਿੱਚ ਹੋਈ ਦੱਸੀ ਗਈ ਹੈ। ਕੀਨੀਆ ਸਿਵਲ ਐਵੀਏਸ਼ਨ ਅਥਾਰਟੀ ਦੇ ਮੁਤਾਬਕ ਹੈਲੀਕਾਪਟਰ ਲੁਇਸਾਬਾ ਦੇ ਇੱਕ ਸੁਰੱਖਿਅਤ ਵਾਈਲਡ ਲਾਈਫ ਇਲਾਕੇ ਦੇ ਵਿੱਚ ਇੱਕ ਨਦੀ ਦੇ ਵੱਲ ਵੱਧ ਰਿਹਾ ਸੀ, ਜਦਕਿ ਕੀਨੀਆ ਦੇ ਕਈ ਇਲਾਕਿਆਂ ਦੇ ਵਿੱਚੋਂ ਗੁਜ਼ਰਨ ਵਾਲੀ ਇਹ ਕਾਫ਼ੀ ਅਹਿਮ ਨਦੀ ਹੈ। ਹਾਦਸੇ ਦੇ ਕਾਰਨ ਕੀ ਰਹੇ ਨੇ ਇਹਨਾਂ ਦਾ ਪਤਾ ਕੀਤਾ ਜਾਣਾ। ਅਥਾਰਟੀ ਨੇ ਦੱਸਿਆ ਹੈ ਕਿ ਕੀਨੀਆ ਦੇ ਟਰਾਂਸਪੋਰਟ ਮੰਤਰਾਲੇ ਅਤੇ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਮਹਿਕਮੇ ਦੀ ਤਰਫ ਤੋਂ ਹੀ ਜਾਂਚ ਸਾਂਝੇ ਤੌਰ 'ਤੇ ਕੀਤੀ ਜਾਏਗੀ। ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਹੈਲੀਕਾਪਟਰ ਦੇ ਪਿੱਛੇ ਜਿਹੜੀਆਂ ਤਕਨੀਕੀ ਕਾਰਨ ਹੋ ਸਕਦੇ ਨੇ ਜਿਸ ਦੀ ਵਜ੍ਹਾ ਦੇ ਚੱਲਦਿਆਂ ਇਹ ਹਾਦਸੇ ਦਾ ਸ਼ਿਕਾਰ ਹੋਇਆ। 6 ਸਾਲ ਦਾ ਬਨਵਾਸ ਮੁੱਕਣ ਜਾ ਰਿਹਾ, ਬਨਵਾਸ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦਾ। ਅਦਾਰੇ BBC ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਡਿਊਕ ਅਤੇ ਡਚੇਸ ਆਫ ਸਸੈਕਸ ਯਾਨੀ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਅਮਰੀਕਾ ਤੋਂ ਬਰਤਾਨੀਆ ਵਾਪਸ ਪਰਤਣ ਦੀ ਤਿਆਰੀ ਦੇ ਵਿੱਚ ਨੇ। ਡੇਲੀ ਟੈਲੀਗ੍ਰਾਫ ਅਤੇ ਦੀ ਸਨ ਦੀ ਰਿਪੋਰਟ ਦੇ ਵਿੱਚ ਇਹ ਖਬਰ ਵੀ ਸਾਹਮਣੇ ਆਈ ਹੈ। ਹੈਰੀ ਅਤੇ ਮੇਗਨ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਲੰਡਨ ਦੇ ਬਾਹਰ ਇੱਕ ਪ੍ਰਾਈਵੇਟ ਅਤੇ ਗੈਰ ਸ਼ਾਹੀ ਘਰ ਦੇ ਵਿੱਚ ਸ਼ਿਫਟ ਹੋਣ ਵਾਲੇ ਨੇ। ਦੋਨੋਂ ਬੱਚੇ ਜਿਹੜੇ ਨੇ, 7 ਸਾਲ ਦਾ ਪ੍ਰਿੰਸ ਆਰਚੀ ਅਤੇ 5 ਸਾਲ ਦੀ ਪ੍ਰਿੰਸੈਸ ਲਿਲੀਬੈਟ, ਦੋਹਾਂ ਨੇ ਸਪਤੰਬਰ ਮਹੀਨੇ ਦੇ ਵਿੱਚ ਬਰਤਾਨੀਆ ਦੇ ਇੱਕ ਸਕੂਲ ਦੇ ਵਿੱਚ ਦਾਖਲਾ ਵੀ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਕਿੰਗ ਚਾਰਲਸ ਐਤਵਾਰ ਦੇ ਦਿਨ ਇਸ ਫੈਸਲੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਉਹਨਾਂ ਨੂੰ। ਹਾਲਾਂਕਿ ਫਿਲਹਾਲ ਪ੍ਰਿੰਸ ਹੈਰੀ ਜਾਂ ਮੈਗਨ ਨੇ ਦੁਬਾਰਾ ਸ਼ਾਹੀ ਪਰਿਵਾਰ ਦੇ ਕੰਮਕਾਜੀ ਮੈਂਬਰ ਯਾਨੀ ਵਰਕਿੰਗ ਰਾਇਲਸ ਦੇ ਤੌਰ ਦੇ ਉੱਤੇ ਆਪਣੀ ਭੂਮਿਕਾ ਸ਼ੁਰੂ ਕਰਨੀ ਹੈ ਜਾਂ ਨਹੀਂ, ਇਸ ਦੀ ਕੋਈ ਯੋਜਨਾ ਸਾਂਝੀ ਨਹੀਂ ਕੀਤੀ ਹੈ। BBC ਦੀ ਖਬਰ ਦੇ ਮੁਤਾਬਕ ਕਿੰਗ ਚਾਰਲਸ ਨੂੰ ਪਿਛਲੇ ਹਫ਼ਤੇ ਦੇ ਅਖੀਰ ਦੇ ਵਿੱਚ ਇਸ ਫੈਸਲੇ ਦੀ ਜਾਣਕਾਰੀ ਤੱਕ ਨਹੀਂ ਸੀ। ਹਾਲਾਂਕਿ ਉਹਨਾਂ ਦੇ ਨਿੱਜੀ ਅਤੇ ਪਰਿਵਾਰਕ ਤੌਰ ਦੇ ਉੱਤੇ ਸਸੈਕਸ ਦੇ ਕੋਲ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਇਸ ਜੋੜੇ ਨੂੰ ਨਹੀਂ ਮਿਲਿਆ, ਪਰ ਹੈਰੀ ਅਤੇ ਮੇਗਨ ਅਧਿਕਾਰਕ ਸਥਿਤੀ ਦੇ ਵਿੱਚ ਕੋਈ ਵੀ ਹਾਲੇ ਬਦਲਾਅ ਨਹੀਂ ਦੇਖ ਸਕਣਗੇ, ਕਿਉਂਕਿ ਸ਼ਾਹੀ ਪਰਿਵਾਰ ਦੇ ਕੰਮਕਾਜੀ ਮੈਂਬਰ ਦੀ ਬਜਾਏ ਨਿੱਜੀ ਨਾਗਰਿਕ ਦੇ ਤੌਰ ਦੇ ਉੱਤੇ ਹੀ ਉਹਨਾਂ ਦੀ ਭੂਮਿਕਾ ਹਾਲੇ ਬਰਕਰਾਰ ਰਹੇਗੀ। ਜੇਕਰ ਅਜਿਹਾ ਹੁੰਦਾ ਤਾਂ ਇਸ ਦੀ ਜਾਣਕਾਰੀ ਵੀ ਪਹਿਲਾਂ ਸ਼ਾਹੀ ਪਰਿਵਾਰ ਦੀ ਤਰਫ ਤੋਂ ਦੇ ਦਿੱਤੀ ਜਾਂਦੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦੇ ਖਿਲਾਫ ਇੱਕ ਬੇਹੱਦ ਸਖਤ ਆਰਥਿਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਸੋਸ਼ਲ ਦੇ ਉੱਤੇ ਲਿਖਿਆ ਕਿ ਉਹਨਾਂ ਨੂੰ ਇਰਾਨ ਸਮਝੌਤੇ ਦੇ ਲਈ ਸਭ ਤੋਂ ਜ਼ਿਆਦਾ ਮੌਕਾ ਦਿੱਤਾ ਗਿਆ ਸੀ, ਪਰ ਇਰਾਨ ਇਸ ਦਾ ਫਾਇਦਾ ਚੁੱਕਣ ਦੇ ਵਿੱਚ ਨਾਕਾਮ ਰਿਹਾ।
ਅੱਜ ਮੈਂ ਕਿਸੇ ਵੀ ਦੇਸ਼ ਦੇ ਖਿਲਾਫ ਸਭ ਤੋਂ ਵੱਡੀ ਸਖ਼ਤ ਆਰਥਿਕ ਕਾਰਵਾਈ ਕਰਨ ਦਾ ਐਲਾਨ ਕਰਦਾ। ਅਜਿਹਾ ਕਹਿੰਦੇ ਹੋਇਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਵੱਡੇ ਪੱਧਰ ਦੇ ਉੱਤੇ ਇਹ ਆਰਥਿਕ ਜੰਗ ਈਰਾਨ ਨੂੰ ਅਲੱਗ ਥਲੱਗ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਟਰੰਪ ਨੇ ਆਪਣੇ ਪਹਿਲੇ ਦੇ ਬਿਆਨਾਂ ਨੂੰ ਦੁਹਰਾਉਂਦੇ ਹੋਇਆਂ ਕਿਹਾ ਕਿ ਈਰਾਨ ਦੀ ਫੌਜ ਤੇ ਆਰਥਿਕ ਤਾਕਤ ਨੂੰ ਕਮਜ਼ੋਰ ਕੀਤਾ ਜਾਣਾ। ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜੇ ਦੇਸ਼ ਆਪਣੀਆਂ ਵਿੱਤੀ ਸੰਸਥਾਵਾਂ, ਆਪਣੇ ਕਾਰੋਬਾਰ, ਆਪਣੇ ਹਵਾਈ ਅੱਡੇ, ਆਪਣੀਆਂ ਸਰਕਾਰੀ ਏਜੰਸੀਆਂ ਦੇ ਜ਼ਰੀਏ ਈਰਾਨ ਨੂੰ ਕਿਸੇ ਵੀ ਕਿਸਮ ਦੀ ਆਰਥਿਕ ਮਦਦ ਦੇਣਗੇ, ਉਹਨਾਂ ਨੂੰ ਭਾਰੀ ਨੁਕਸਾਨ ਵੀ ਝੱਲਣਾ ਹੋਏਗਾ, ਅਮਰੀਕਾ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਹੋਏਗਾ। ਟਰੰਪ ਨੇ ਖਾਸ ਤੌਰ ਦੇ ਉੱਤੇ ਤੇਲ ਦੀ ਟ੍ਰੇਡਿੰਗ ਜਿਹੜੀ ਹੈ, ਤੇਲ ਟੈਂਕਰਾਂ ਦੀ ਅਦਲਾ ਬਦਲੀ, ਨਗਦੀ ਦੇ ਜ਼ਰੀਏ ਪੈਸੇ ਭੇਜਣ, ਮਨੀ ਐਕਸਚੇਂਜ ਕੰਪਨੀਆਂ ਦੇ ਇਸਤੇਮਾਲ ਤੇ ਜਹਾਜ਼ਾਂ ਨੂੰ ਫਰਜ਼ੀ ਕੰਪਨੀਆਂ ਦੇ ਨਾਮ ਦੇ ਉੱਤੇ ਰਜਿਸਟਰ ਕਰਨ ਵਰਗੀਆਂ ਗਤੀਵਿਧੀਆਂ ਦਾ ਜ਼ਿਕਰ ਵੀ ਕੀਤਾ ਆਪਣੇ ਬਿਆਨ ਦੇ ਵਿੱਚ। ਅਖੀਰ ਦੇ ਅੰਦਰ ਟਰੰਪ ਨੇ ਇਸ ਮੁਹਿੰਮ ਦੀ ਤੁਲਨਾ ਦੂਸਰੀ ਆਲਮੀ ਜੰਗ ਦੇ ਦਰਮਿਆਨ ਨੋਰਮੰਡੀ ਦੇ ਵਿੱਚ ਅਮਰੀਕੀ ਫੌਜੀਆਂ ਦੀ ਲੈਂਡਿੰਗ ਦੇ ਨਾਲ ਕੀਤੀ ਹੈ। ਉਹਨਾਂ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਈਰਾਨ ਤੋਂ ਪੈਦਾ ਹੋਣ ਵਾਲੇ ਖਤਰੇ ਨੂੰ ਖਤਮ ਕਰਨ ਦੇ ਲਈ ਅਮਰੀਕਾ ਦਾ ਸਾਥ ਦੇਣ, ਤੇ ਇਸ ਨੂੰ ਉਹਨਾਂ ਨੇ ਇਤਿਹਾਸਕ ਵੀ ਦੱਸਿਆ ਹੈ। ਖੈਰ, ਉਧਰ ਦੁਨੀਆ ਦੀਆਂ ਹੋਰ ਦੂਜੀਆਂ ਖਬਰਾਂ ਦੇ ਵੱਲ ਵੀ ਸਾਂਝ ਪਾਈਏ। ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਨੇ। ਭਾਰਤ ਤੋਂ ਪਹਿਲਾਂ ਖਬਰ ਪਾਕਿਸਤਾਨ ਤੋਂ। ਭਾਰਤ ਨੇ ਵਿੱਚ ਅਮਰੀਕਾ ਦੇ ਜਿਹੜੇ ਰਾਜਦੂਤ ਨੇ ਸਰਜੀਓ ਗੌਰ, ਉਹਨਾਂ ਨੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਅਮਰੀਕੀ ਤਲਬ ਨੂੰ, ਜਿਹੜੇ ਇਸਲਾਮਾਬਾਦ ਦੇ ਵਿੱਚ ਨੇ, ਉਹਨਾਂ ਨੂੰ ਅਮਰੀਕੀ ਸਫਾਰਤਖਾਨੇ ਦੇ ਵਿੱਚ ਰਾਜਦੂਤ ਨੂੰ ਤਲਬ ਕੀਤਾ ਹੈ। ਦੱਸ ਦਈਏ ਕਿ ਸਰਜੀਓ ਗੌਰ ਦੇ ਇਸ ਦੌਰੇ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਦੇ ਵਿੱਚ ਅਮਰੀਕੀ ਚਾਰਜ ਡੀ ਅਫੇਅਰਸ ਨੂੰ ਸੱਦਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਅਮਰੀਕਾ ਦੇ ਰਾਜਦੂਤ ਦੇ ਦੁਆਰਾ ਜੰਮੂ ਕਸ਼ਮੀਰ ਦਾ ਦੌਰਾ ਕਰਨ ਔਰ ਇਸ ਦੇ ਬਾਰੇ ਗਲਤ ਤੱਥ ਪੇਸ਼ ਕਰਨ ਨੂੰ ਲੈ ਕੇ ਪਾਕਿਸਤਾਨ ਆਪਣਾ ਅਧਿਕਾਰਕ ਵਿਰੋਧ ਦਰਜ ਕਰਵਾਉਂਦਾ। ਪਾਕਿਸਤਾਨ ਨੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦੱਸੇ ਜਾਣ ਦੇ ਉੱਤੇ ਵੀ ਨਿੰਦਾ ਕੀਤੀ। ਆਪਣੇ ਬਿਆਨ ਦੇ ਵਿੱਚ ਸਰਜੀਓ ਗੌਰ ਨੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਇੱਕ ਅਹਿਮ ਹਿੱਸਾ ਦੱਸ ਦਿੱਤਾ ਸੀ। ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹਮੇਸ਼ਾ ਤੋਂ ਹੀ ਕਸ਼ਮੀਰ ਨੂੰ ਲੈ ਕੇ ਤਣਾਅ ਰਿਹਾ। ਭਾਰਤ ਜੰਮੂ ਕਸ਼ਮੀਰ ਨੂੰ ਆਪਣਾ ਹਿੱਸਾ ਦੱਸਦਾ ਹੈ। ਪਾਕਿਸਤਾਨ ਇਸ ਮਾਮਲੇ 'ਚ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਹਵਾਲਾ ਅਕਸਰ ਦਿੰਦਾ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਤੇ ਅਗਲੀ ਖਬਰ ਦਿੱਲੀ ਤੋਂ, ਜਿੱਥੇ ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਦਿੱਲੀ ਦੇ ਇੱਕ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਉਹਨਾਂ ਨੂੰ ਇੱਕ ਵੱਡਾ ਝਟਕਾ ਵੀ ਲੱਗਿਆ। ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਦਿੱਲੀ ਜਲ ਬੋਰਡ ਦੇ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਟੈਂਡਰ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਨੂੰ ਝਟਕਾ ਦਿੰਦਿਆਂ ਹੋਇਆਂ ਗੈਰ ਕਾਨੂੰਨੀ ਦੱਸਣ ਵਾਲੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਹੁਣ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਜੈਨ ਦੇ ਨਾਲ 4 ਹੋਰ ਕਥਿਤ ਮੁਲਜ਼ਮਾਂ ਨੂੰ ਵੀ ਜੇਲ੍ਹ ਦੇ ਵਿੱਚ ਭੇਜਿਆ ਗਿਆ, ਜਦਕਿ ਇੱਕ ਹੋਰ ਮੁਲਜ਼ਮ ਅੰਕਿਤ ਸ਼੍ਰੀਵਾਸਤਵ ਨੂੰ 2 ਦਿਨ ਦੇ ਲਈ ACB ਰਿਮਾਂਡ ਦੇ ਉੱਤੇ ਭੇਜਿਆ ਗਿਆ। ਦਿੱਲੀ ਸਰਕਾਰ ਦੀ ਐਂਟੀ ਕਰਪਸ਼ਨ ਬ੍ਰਾਂਚ ACB ਨੇ ਬਹੁਤ ਚਰਚਿਤ ਘੁਟਾਲੇ ਮਾਮਲੇ ਦੇ ਵਿੱਚ ਮੰਗਲਵਾਰ ਦੇ ਦਿਨ ਸਤਿੰਦਰ ਜੈਨ ਸਣੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚ ਦਿੱਲੀ ਜਲ ਬੋਰਡ ਦੇ ਸਾਬਕਾ CEO IAS ਅਧਿਕਾਰੀ ਉਦਿਤ ਪ੍ਰਕਾਸ਼ ਰਾਏ ਵੀ ਸ਼ਾਮਲ ਸੀ। ਜਾਂਚ ਏਜੰਸੀ ਮੁਤਾਬਕ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਅਪਗ੍ਰੇਡੇਸ਼ਨ ਟੈਂਡਰ ਦੇ ਵਿੱਚ ਵੱਡੀਆਂ ਬੇਨੀਮੀਆਂ ਪਾਈਆਂ ਗਈਆਂ ਸੀ। ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਸਤਿੰਦਰ ਜੈਨ ਨੇ ਆਪਣਾ ਪੱਖ ਰੱਖਦਿਆਂ ਆਪਣੇ ਦੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਗ੍ਰਿਫਤਾਰੀ ਪੂਰੀ ਤਰ੍ਹਾਂ ਦੇ ਨਾਲ ਸਿਆਸਤ ਤੋਂ ਪ੍ਰੇਰਿਤ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਹਿਨ ਚਾਰਜ ਹੋਣ ਦਾ ਹਵਾਲਾ ਦਿੰਦਿਆਂ ਉਹਨਾਂ ਦਾਅਵਾ ਕੀਤਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਇਸ ਕਰਕੇ ਉਹਨਾਂ ਦੇ ਖਿਲਾਫ਼ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਕੀਤੀ ਗਈ ਹੈ। ਜੈਨ ਨੇ ਇਹ ਵੀ ਦਲੀਲ ਦਿੱਤੀ ਕਿ ਜਦੋਂ ਉਹ ਦਸੰਬਰ 2022 ਦੇ ਵਿੱਚ ਟੈਂਡਰ ਕੱਢਿਆ ਗਿਆ ਸੀ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਸੀ। ਉਹ ਇੱਕ ਵੱਖਰਾ ਮਾਮਲਾ ਸੀ, ਪਰ ਇਸ ਵਕਤ ਉਹਨਾਂ ਦੇ ਕੋਲ ਇਸ ਸੰਬੰਧੀ ਕੋਈ ਵੀ ਤਕਨੀਕੀ ਜਾਣਕਾਰੀ ਨਹੀਂ ਹੈ ਕਿ ਉਸ ਵਕਤ ਆਖਰ ਕੀ ਹੋਇਆ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਕਰਜ਼ੇ ਦੇ ਨਾਲ ਜੁੜੀ ਹੋਈ ਖਬਰ। ਆਸਟ੍ਰੇਲੀਆ ਸਰਕਾਰ ਹੁਣ ਇੱਕ ਨਵੇਂ ਮਾਈਲਸਟੋਨ ਨੂੰ ਹਿੱਟ ਕਰਨ ਜਾ ਰਹੀ ਹੈ। ਫੈਡਰਲ ਕਰਜ਼ਾ ਹੁਣ $1 ਟ੍ਰਿਲੀਅਨ ਦਾ ਹੋ ਗਿਆ ਹੈ। ਦੱਸ ਦਈਏ ਕਿ $4 ਬਿਲੀਅਨ ਦਾ ਇੱਕ ਸਿੰਡੀਕੇਟ 2038 ਟ੍ਰੈਜਰੀ ਬੋਂਡਸ ਜਿਹੜਾ ਹੈ ਉਹਦੇ ਦੁਆਰਾ ਆਸਟ੍ਰੇਲੀਅਨ ਆਫਿਸ ਆਫ ਫਾਈਨੈਂਸ਼ੀਅਲ ਮੈਨੇਜਮੈਂਟ ਨੂੰ ਜਿਹੜੇ ਟ੍ਰੈਜਰੀ ਬੋਂਡ ਦਿੱਤੇ ਜਾਣ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਦਰਮਿਆਨ ਅਮਰੀਕਾ ਦਾ ਵੀ ਕਰਜ਼ ਜਿਹੜਾ ਉਹ $40 ਟ੍ਰਿਲੀਅਨ ਹੋ ਗਿਆ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ। ਅਸਲ ਦੇ ਵਿੱਚ ਅਮਰੀਕਾ ਦੀ ਬੋਰੋਇੰਗ ਕਪੈਸਿਟੀ ਜਿਹੜੀ ਉਹ ਉਨੀ ਨਹੀਂ ਵਧੀ ਹੈ, ਪਰ ਉਹਨਾਂ ਨੇ ਬੋਰੋ ਵਧੇਰੇ ਕਰ ਲਿਆ, ਯਾਨੀ ਕਰਜ਼ਾ ਵਧੇਰੇ ਚੱਕ ਲਿਆ ਔਰ ਇਸੇ ਦੇ ਚੱਲਦੇ ਅਮਰੀਕਾ ਦੇ ਸੋਸ਼ਲ ਸੇਫਟੀ ਨੈੱਟ ਪ੍ਰੋਗਰਾਮ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ, ਯਾਨੀ ਕਿ ਉੱਥੋਂ ਦੇ ਸਥਾਨਕ ਸਮਾਜ ਨੂੰ ਭਲਾਈ ਸਕੀਮਾਂ ਜਿਹੜੀਆਂ ਨੇ ਪ੍ਰਭਾਵਿਤ ਹੋ ਰਹੀਆਂ ਨੇ।
ਅਮਰੀਕੀ ਫੈਡਰਲ ਸਰਕਾਰ ਦੇ ਦੁਆਰਾ ਪਿਛਲੇ ਇੱਕ ਦਹਾਕੇ ਦੇ ਵਿੱਚ ਇਹ ਕਰਜ਼ ਦੁੱਗਣੇ ਤੋਂ ਵੀ ਵਧੇਰੇ ਕਰ ਲਿਆ ਗਿਆ। ਉਸ ਵਕਤ 19.95 ਲਗਭਗ $20 trillion ਮੰਨ ਕੇ ਚੱਲੋ, ਜਦੋਂ ਡੋਨਲਡ ਟਰੰਪ ਪਹਿਲੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ ਸੀ January 2017 ਦੇ ਵਿੱਚ, ਔਰ ਉਸ ਤੋਂ ਬਾਅਦ ਇਸ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਦੇ ਵਿੱਚ ਅਮਰੀਕਾ ਦਾ ਕਰਜ਼ਾ ਵਧਿਆ। ਆਸਟ੍ਰੇਲੀਆ ਦਾ ਵੀ ਕਰਜ਼ਾ ਇਸੇ ਦੇ ਚੱਲਦਿਆਂ ਨਾਲ ਦੀ ਨਾਲ ਪ੍ਰਭਾਵਿਤ ਹੋਇਆ। ਆਸਟ੍ਰੇਲੀਆ ਦੇ ਕਰਜ਼ੇ ਦੀ ਗੱਲ ਕੀਤੀ ਹੈ, ਵਿੱਤ ਅਦਾਰਿਆਂ ਦੀ ਗੱਲ ਕੀਤੀ ਹੈ, ਤਾਂ ਨਾਲ ਦੀ ਨਾਲ ਮਾਰਕੀਟ ਸਨੈਪਸ਼ਾਟ ਵੀ ਸਾਂਝਾ ਕਰ ਲਈਏ। ASX 200 ਅੱਜ ਕਈ ਦਿਨਾਂ ਦੇ ਬਾਅਦ ਮਜ਼ਬੂਤੀ ਦੇ ਨਾਲ ਸ਼ੁਰੂ ਹੋਇਆ, ਹਾਲਾਂਕਿ ਹਾਲੇ ਵੀ ਆਪਣੇ ਸਿਖਰਲੇ ਪੱਧਰ ਦੇ ਉੱਤੇ ਨਹੀਂ ਹੈ। 9066 point ਦੇ ਉੱਤੇ ਇਹ ਸ਼ੁਰੂ ਹੋਇਆ। ਆਸਟ੍ਰੇਲੀਅਨ ਡਾਲਰ ਥੋੜ੍ਹਾ ਜਿਹਾ ਟੁੱਟਿਆ ਜ਼ਰੂਰ ਹੈ, 0.1% ਟੁੱਟਿਆ, ਜਦਕਿ ਅਮਰੀਕੀ ਬਾਜ਼ਾਰ ਡੋ ਜੋਨਸ, S&P 500 ਅਤੇ ਨੈਸਡੈਕ ਕੰਪੋਜ਼ਿਟ ਇਹ ਸਾਰੇ ਹੀ ਮਜ਼ਬੂਤੀ ਦੇ ਨਾਲ ਕੱਲ੍ਹ ਦੇ ਦਿਨ ਖਤਮ ਹੋਏ ਨੇ। ਅੱਜ ਦੇ ਦਿਨ ਸ਼ੁਰੂਆਤ ਵੀ ਮਜ਼ਬੂਤ ਮੰਨੀ ਜਾ ਰਹੀ ਹੈ, ਕਿਉਂਕਿ ਏਸ਼ੀਆ ਦੇ ਦੂਸਰੇ ਬਾਜ਼ਾਰ ਤਾਂ ਮਜ਼ਬੂਤ ਰਹੇ ਨੇ, ਜਿਵੇਂ ਨਿਕੇਈ, ਹੈਂਗਸੈਂਗ, KOSPI। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ, $98 ਪ੍ਰਤੀ ਬੈਰਲ ਦੀ ਕੀਮਤਾਂ ਦੇ ਉੱਤੇ, ਬਲਕਿ $98.90 ਦੀਆਂ ਕੀਮਤਾਂ ਦੇ ਉੱਤੇ ਕੱਚਾ ਤੇਲ ਜਾ ਪਹੁੰਚਿਆ। ਬਿਟਕੋਇਨ ਦੇ ਵਿੱਚ ਵੀ ਥੋੜ੍ਹੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ, ਪਰ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਸਰਵਿਸ ਸੈਕਟਰ ਦੇ ਅੰਦਰ ਅੱਜ ਦੇ ਦਿਨ ਸ਼ੇਅਰ ਬਾਜ਼ਾਰ ਦੇ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਉੱਥੇ ਲਗਭਗ 53 lakh ਆਸਟ੍ਰੇਲੀਅਨ ਲੋਕਾਂ ਦੀ ਜੇਬ ਨੂੰ ਫਾਇਦਾ ਮਿਲਣ ਜਾ ਰਿਹਾ, ਜਦੋਂ ਸੋਸ਼ਲ ਸਿਕਿਉਰਿਟੀ ਪੇਮੈਂਟ ਦੇ ਵਿੱਚ 20 September ਤੋਂ ਇਜ਼ਾਫਾ ਲਾਗੂ ਹੋ ਜਾਏਗਾ। ਦੱਸ ਦਈਏ ਕਿ ਪੈਨਸ਼ਨਰਸ, ਜਿਨ੍ਹਾਂ ਦੇ ਵਿੱਚ ਸਿੰਗਲ ਰਾਈਜ਼ ਸਭ ਤੋਂ ਵਧੇਰੇ ਕੀਤਾ ਗਿਆ ਹੈ, ਅਲੱਗ ਅਲੱਗ ਕਿਸਮ ਦੀਆਂ ਪੈਨਸ਼ਨ ਦੱਸ ਦਈਏ, ਜੋਬ ਸਿਕਰ ਜਿਹੜੇ ਬੱਚਿਆਂ ਤੋਂ ਬਗੈਰ ਹਾਸਲ ਕਰ ਰਹੇ ਨੇ, ਉਹਨਾਂ ਨੂੰ $16.20 ਦਾ ਇਜ਼ਾਫਾ ਦਿੱਤਾ ਗਿਆ, ਹੁਣ $833.70 ਪ੍ਰਤੀ ਪੰਦਰਵਾੜੇ ਦੇ ਹੋਣਗੇ। ਜਦਕਿ ਬੱਚਿਆਂ ਦੇ ਨਾਲ ਜਿਹੜੇ ਜੋਬ ਸਿਕਰ ਹਾਸਲ ਕਰ ਰਹੇ ਨੇ, ਉਹਨਾਂ ਨੂੰ $20 ਦਾ ਇਜ਼ਾਫਾ ਦਿੱਤਾ ਗਿਆ, ਹੁਣ ਉਹ $1087.20 ਪ੍ਰਤੀ ਪੰਦਰਵਾੜੇ ਦੇ ਹਾਸਲ ਕਰਨਗੇ। ਇਸ ਤੋਂ ਇਲਾਵਾ ਰੈਂਟਰਸ ਜਿਹੜੇ ਨੇ ਸਰਕਾਰ ਦੀ ਤਰਫ ਤੋਂ ਵਿੱਤੀ ਮਦਦ ਹਾਸਲ ਕਰ ਰਹੇ ਨੇ, ਉਹਨਾਂ ਨੂੰ$223.80 ਦੀ ਮਦਦ ਦਿੱਤੀ ਜਾਏਗੀ, ਇਕੱਲੇ ਨੇ ਜਿਹੜੇ, ਅਤੇ ਜਿਹੜੇ ਜੋੜਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ $211 ਪ੍ਰਤੀ ਕਪਲ ਦੇ ਹਿਸਾਬ ਦੇ ਨਾਲ ਦਿੱਤਾ ਜਾਏਗਾ। ਹਾਲਾਂਕਿ ਯੂਥ ਅਲਾਊਂਸ ਦੇ ਵਿੱਚ $20.90 ਦਾ ਇਜ਼ਾਫਾ ਕੀਤਾ ਗਿਆ, $1087 ਹੁਣ ਪਰ ਫੋਰਟ ਨਾਈਟ ਇਹ ਕਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਸੋਸ਼ਲ ਸਰਵਿਸ ਮਿਨਿਸਟਰ ਤਾਨੀਆ ਪਲਿਬਿਸਿਕ ਨੇ ਕਿਹਾ ਕਿ ਐਕਸਟਰਾ $4 billion ਦਾ ਰਿਲੀਫ ਜਿਹੜਾ ਹੈ ਆਸਟ੍ਰੇਲੀਅਨ ਲੋਕਾਂ ਨੂੰ ਇਸ ਸਾਲ ਦੇ ਅਖੀਰ ਤੱਕ ਮਿਲਣਾ ਸ਼ੁਰੂ ਹੋ ਜਾਏਗਾ, ਅਲੱਗ ਅਲੱਗ ਸੋਸ਼ਲ ਸਰਵਿਸਿਜ਼ ਦੇ ਜ਼ਰੀਏ। ਆਸਟ੍ਰੇਲੀਅਨ ਕੌਂਸਲ ਆਫ ਸੋਸ਼ਲ ਸਰਵਿਸਿਜ਼ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਹਾਲਾਂਕਿ ਸਰਕਾਰ ਦੀ ਤਰਫ ਤੋਂ ਕੀਤਾ ਗਿਆ ਇਹ ਪੈਨਸ਼ਨਰਸ ਨੂੰ ਇਜ਼ਾਫਾ ਸਵਾਗਤਯੋਗ ਹੈ, ਪਰ ਇਹ ਨਾਕਾਫੀ ਹੈ, ਇਸ ਤੋਂ ਕਿਤੇ ਵਧੇਰੇ ਜਿਹੜੇ ਵਿੱਤੀ ਮਦਦ, ਵਿੱਤੀ ਭੱਤੇ ਨੇ ਉਹ ਦਿੱਤੇ ਜਾਣੇ ਚਾਹੀਦੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਐਸੀ ਮੰਦਭਾਗੀ ਘਟਨਾ ਵੀ ਵਾਪਰਦੀ ਹੈ, ਜਿਸ ਦੇ ਬਾਰੇ ਕਾਫੀ ਹੱਦ ਤੱਕ ਜਿਹੜੀ ਵਿਸਥਾਰ ਉਹ ਸਾਂਝੀ ਨਹੀਂ ਕਰਾਂਗੇ, ਪਰ ਪਤਾ ਇਹ ਚੱਲਿਆ ਹੈ ਕਿ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ 3 17 saal ਦੇ ਲੜਕਿਆਂ ਦੇ ਦੁਆਰਾ ਆਪਣੀ ਹੀ ਹਮ ਉਮਰ ਇੱਕ ਲੜਕੀ ਦੇ ਨਾਲ ਬਦਸਲੂਕੀ ਔਰ ਜਿਨਸੀ ਸ਼ੋਸ਼ਣ ਜਿਹੜਾ ਉਹ ਕੀਤਾ ਗਿਆ। ਮੈਕਾਰਥਰ ਦੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਫਿਲਹਾਲ ਇਹਨਾਂ ਤਿੰਨਾਂ ਲੜਕਿਆਂ ਨੂੰ ਕੈਮਡਨ ਪੁਲਿਸ ਸਟੇਸ਼ਨ ਦੇ ਵਿੱਚ ਗ੍ਰਿਫਤਾਰ ਕਰਕੇ ਲਿਆਂਦਾ ਗਿਆ। ਉਹਨਾਂ ਦੇ ਉੱਤੇ 11 ਅਲੱਗ ਅਲੱਗ ਦੋਸ਼ ਆਇਦ ਕੀਤੇ ਗਏ ਨੇ। ਇਸ ਦੇ ਵਿੱਚ ਇਸ ਲੜਕੀ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਨਾਲ ਜਿਨਸੀ ਸੰਬੰਧ ਬਣਾਉਣ ਦੇ ਵੀ ਗੰਭੀਰ ਅਪਰਾਧ ਦਰਜ ਕੀਤੇ ਗਏ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹਨਾਂ ਤਿੰਨਾਂ ਲੜਕਿਆਂ ਨੂੰ ਜਿਹੜੀ ਬੇਲ ਸੀਗੀ ਅਦਾਲਤ ਦੀ ਤਰਫ ਤੋਂ ਵੀਰਵਾਰ ਅੱਜ ਸਵੇਰ ਵੇਲੇ ਚਿਲਡਰਨਸ ਕੋਰਟ ਦੀ ਤਰਫ ਤੋਂ ਰੱਦ ਕਰ ਦਿੱਤੀ ਗਈ ਹੈ, ਪਰ ਅੱਗੇ ਫਿਲਹਾਲ ਇਸ ਮਾਮਲੇ ਦਾ ਟ੍ਰਾਇਲ ਜਿਹੜਾ ਉਹ ਹਾਲੇ ਚੱਲਦਾ ਰੱਖਿਆ ਜਾਏਗਾ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਮਸ਼ਰੂਮ ਕਿਲਰ ਐਰਿਨ ਪੈਟਰਸਨ ਦੀ ਤਰਫ ਤੋਂ ਵੀ ਹੁਣ ਅੱਜ ਆਖਰੀ ਦਿਨ ਹੈ, ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਹੈ। ਐਰਿਨ ਪੈਟਰਸਨ, ਜਿਸ ਨੂੰ ਮਸ਼ਰੂਮ ਕਿਲਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਵਿਕਟੋਰੀਆ ਦੇ ਵਿੱਚ ਖੇਤਰੀ ਇਲਾਕੇ ਦੇ ਅੰਦਰ ਉਸਨੇ ਰਾਤ ਦੇ ਡਿਨਰ ਦੇ ਵਿੱਚ ਜ਼ਹਿਰੀਲੀ ਮਸ਼ਰੂਮ ਖਿਲਾ ਕੇ ਆਪਣੇ ਸੱਸ ਸਹੁਰਾ ਅਤੇ ਸੱਸ ਦੀ ਭੈਣ ਦਾ ਕਤਲ ਕਰ ਦਿੱਤਾ ਸੀ, ਜਾਂ ਇੱਕ ਤਰੀਕੇ ਦੇ ਨਾਲ ਮਾਰ ਦਿੱਤਾ ਸੀ, ਔਰ ਇਸੇ ਮਾਮਲੇ ਦੇ ਵਿੱਚ ਉਸਨੂੰ ਇੱਕ ਲੰਮੀ ਸਜ਼ਾ ਦਿੱਤੀ ਗਈ ਹੈ। ਪ੍ਰੋਸੀਕਿਊਟਰਸ ਦੀ ਤਰਫ ਤੋਂ 6 ਅਲੱਗ ਅਲੱਗ ਤਰਕ ਦਿੱਤੇ ਗਏ, ਹਾਲਾਂਕਿ ਇਸ ਤਰਕ ਜਿਹੜੇ ਤਰਕ ਦਿੱਤੇ ਗਏ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਵਾਜਬ
नहीं पाया गया। दस दी गए कि एक ऑडियो विजुअल लिंक के जरिए सुप्रीम कोर्ट के उसनू पेश किया गया। फिलहाल इस मामले के एरिन पैटरसन की सज़ा बरकरार रखे जाने दी भी खबर सामने आ रही ने। खबरों के अज के इस सैगमेंट के फिलहाल इन्ना ही दो इजाजत। धन्यवाद सुनते रहो रेडियो हांजी 1674 एम। बाकी के प्रोग्राम खबर जानकारियां इसे तरीके दे नाल रेडियो हांजी की फ्रीकुएंसी मोबाइल ऐप तो जारी रहेंगे। तुसीं अपनी फीडबैक अपने विचार 0472-6416-74 या facebook.com/hanjisydney के उत्ते भी भेज सकते हो या info@hanji.com.au की भी वरतों ईमेल की वरतों की जा सकती है। न्यूज़ रूम दे विच नहीं दे इजाजत। धन्यवाद।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
0: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜੈਂਟਸ ਬੋਲ ਭਾਵੇਂ ਨਾ ਬੋਲ,
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
7: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
6: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 August ਨੂੰ।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
10: This station is now the ultimate power in the universe.
11: Radio Haji 1674.

ਇਹ ਪੰਜਾਬੀ ਵਾਲਾ ਵੇ ਨਹੀਂ ਹੈਗਾ, ਇਹ ਬੇ ਅੱਜ ਕੱਲ ਜਿਹੜਾ ਯੰਗ ਜਨਰੇਸ਼ਨ ਵਾਲਾ ਜੈਨਜ਼ੀ ਵਾਲਾ ਬੇ ਹੈ, ਬੀ ਏ ਈ, ਉਹ ਵਾਲੀ ਬੇ। ਤੇ ਹਰਕਿਰਤ ਸਿੰਘ ਦਾ ਇਹ ਨਵਾਂ ਗਾਣਾ ਸਵਿਤਾਜ ਬਰਾੜ ਨੂੰ ਇਹਦੇ 'ਚ ਲਿਆ। ਮੈਂ ਅੱਗੇ ਵੀ ਬੜੀ ਵਾਰ ਕਹਿ ਚੁੱਕਿਆ ਕਿ ਸਵਿਤਾਜ ਨੂੰ ਲੀਡ ਰੋਲ ਮਿਲਣਾ ਚਾਹੀਦਾ ਹੈਗਾ। ਆਈ ਰੀਅਲੀ ਫੀਲ ਕਿ ਇੱਕ ਮਲਟੀ ਟੈਲੈਂਟਡ ਇੱਕ ਪਰਸਨੈਲਿਟੀ ਹੈਗੀ ਹੈ ਸਵਿਤਾਜ। ਸਿੰਗਰ ਤਾਂ ਹੈ ਹੀ, ਸਿੰਗਰ ਦੀ ਇੱਕ ਬਹੁਤ ਵੱਡੇ ਸਿੰਗਰ ਦੀ ਰਾਈਟਰ ਦੀ ਕੁੜੀ ਤਾਂ ਹੈਗੀ ਹੈ, ਬਟ ਉਹਦੇ ਨਾਲ ਉਹ ਵੀ ਵਧੀਆ ਕੰਮ ਕਰ ਸਕਦੀ ਹੈਗੀ ਹੈ। ਐਨੀਵੇਜ਼, ਮੌਕੇ ਨਹੀਂ ਨਾ ਮਿਲਦੇ ਇੱਥੇ ਇੰਡਸਟਰੀ ਦੇ ਵਿੱਚ, ਬਗੈਰ ਕਨੈਕਸ਼ਨ ਤੋਂ ਗੱਲ ਨਹੀਂ ਹੁੰਦੀ। ਕਨੈਕਸ਼ਨ ਸਾਡੇ ਨਾਲ ਬਣਾ ਕੇ ਰੱਖਿਓ, ਤੋੜਿਓ ਨਾ, ਅੱਗੇ ਚੱਲ ਕੇ ਗੱਲਾਂ ਕਰਦੇ ਹਾਂ ਅੱਜ ਦੇ।

ਮੈਕਸਮੀਨੀ ਦਾ ਸ਼ੋਅ ਹੋ ਹਟਿਆ ਫਿਰ ਕਹਿੰਦੇ ਸਿਡਨੀ ਦੇ ਵਿੱਚ ਬੜਾ ਕਮਾਲ ਹੀ ਕਰਤਾ ਇਹ ਕਹਿੰਦੇ ਹੈ ਮੈਂ ਤਾਂ ਨਹੀਂ ਜਾ ਸਕਿਆ ਯਾਰ ਆਈ ਰੀਅਲੀ ਵਾਂਟਿਡ ਟੂ ਗੋ ਆਈ ਡੋਂਟ ਨੋ ਕਿਹੜੇ ਰੀਜ਼ਨ ਸੀਗੇ ਜਿਹਦੇ ਕਰਕੇ ਮੈਂ ਨਹੀਂ ਗਿਆ ਹੈਗਾ ਕੋਈ ਰੀਜ਼ਨ ਨਹੀਂ ਹੈਗਾ ਵੈਸੇ ਬਸ ਨਹੀਂ ਹੋ ਗਿਆ ਤਾਂ ਨਹੀਂ ਹੋ ਗਿਆ ਹੁਣ ਕੀ ਕਰੀਏ ਇੱਕ ਮਤਲਬ ਅੱਜ ਕੱਲ੍ਹ ਦੀ ਸਟ੍ਰੈਸ ਭਰੀ ਲਾਈਫ ਦੇ ਵਿੱਚ ਇੱਕ ਵਧੀਆ ਰਿਲੈਕਸੇਸ਼ਨ ਮਿਲ ਜਾਂਦੀ ਹੈਗੀ ਹੈ ਇਸ ਕਿਸਮ ਦੇ ਕਮੇਡੀ ਉਹ ਅਲੱਗ ਗੱਲ ਹੈ ਕਿ ਉਹ ਫੈਮਿਲੀ ਕਮੇਡੀਅਨ ਨਹੀਂ ਹੁੰਦੇ ਔਰ ਇਹਦੇ 'ਤੇ ਵੀ ਇੱਕ ਬਹਿਸ ਹੁੰਦੀ ਹੈਗੀ ਆ ਔਰ ਹੋਣੀ ਵੀ ਚਾਹੀਦੀ ਹੈ ਕਿ ਉਹ ਜਿਹੜੀ ਕਾਮੇਡੀ ਆ ਉਸ ਦੇ ਵਿੱਚ ਉਹ ਕਿਸੇ ਦੀ ਫਿਜ਼ੀਕੈਲਿਟੀ ਨੂੰ ਕਿਸੇ ਦੀ ਪਰਸਨੈਲਿਟੀ ਨੂੰ ਉਹਨੂੰ ਬਸ ਉਹ ਰੋਸਟ ਕਰਦੇ ਨੇ ਬਟ ਦਿਸ ਇਜ਼ ਹਾਓ ਇਟ ਇਜ਼ ਮਤਲਬ ਤੁਸੀਂ ਹੁਣ ਅੱਜ ਕੱਲ੍ਹ ਹਾਸਾ ਵੀ ਉਹਨਾਂ ਲੋਕਾਂ ਨੂੰ ਆਉਂਦਾ ਹੀ ਆ ਉਹਦੇ 'ਤੇ ਫਿਰ ਕੀ ਕਰੀਏ ਹੁਣ ਐਨੀਵੇਜ਼ ਹਸਤਿੰਦਰ ਦਾ ਨਵਾਂ ਗਾਣਾ ਆਇਆ

ਮੈਨੂੰ ਪਤਾ ਵੀ ਨਹੀਂ ਹੈ ਆਫੀਸ਼ੀਅਲ ਗਾਣਾ ਹੈਗਾ ਉਹਦਾ ਕਿ ਨਹੀਂ ਹੈਗਾ, ਮੈਂ ਐਵੇਂ ਕਹਿ ਤਾ ਨਵਾਂ ਗਾਣਾ। ਐਨੀਵੇਜ਼, ਡਰਾਈਵ ਬੈਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਜੀ। ਅੱਜ ਥੋੜ੍ਹੀ ਜਿਹੀ ਬ੍ਰੇਕ ਲੰਬੀ ਹੋ ਜਾਣੀ ਹੈ, ਬ੍ਰੇਕ ਇਨ ਦੀ ਸੈਂਸ ਕਿ ਤੁਸੀਂ ਬੈਕ ਟੂ ਬੈਕ ਗਾਣੇ ਸੁਣੋਗੇ, ਅਤੇ ਕਿਉਂਕਿ ਅੱਜ ਵੀਰਵਾਰ ਦਾ ਦਿਨ ਹੈ ਅਤੇ ਵੀਰਵਾਰ ਦੇ ਦਿਨ ਪ੍ਰੋਗਰਾਮ ਇੱਕ ਦੇਸ ਪੰਜਾਬ ਕੀ ਗੱਲ ਕੀ ਚ ਲੈ ਕੇ ਆਵਾਂਗੇ, ਇੱਕ ਵੱਖਰੇ ਵਿਸ਼ੇ ਦੇ ਉੱਤੇ, ਔਰ ਦਿਨ ਦੇ ਇਤਿਹਾਸ ਦੇ ਨਾਲ ਜੁੜੀ ਹੋਈ ਗੱਲ ਹੈਗੀ ਹੈ, ਉਹ ਪੰਜਾਬ ਦੇ ਨਾਲ ਜੁੜੀ ਹੋਈ ਗੱਲ ਹੈਗੀ ਹੈ। ਉਹਦੇ 'ਤੇ ਸਭ ਦੇ ਆਪਣੇ ਆਪਣੇ ਇਤਰਾਜ਼ ਹੋ ਸਕਦੇ ਨੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਫਿਰ ਵੀ ਪੰਜਾਬ ਦੇ ਨਾਲ ਜੁੜੀ ਹੋਈ ਗੱਲ ਹੈਗੀ ਹੈ। ਸ਼ਾਮ ਨੂੰ 5 ਵਜੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ। ਬੋਹੀਮੀਆਂ ਦਾ ਗਾਣਾ ਹੈ।

ਦੇਖੋ ਹਿਪ ਹੌਪ ਜਦ ਤੋਂ ਮੈਂ ਇਹ ਜੋਨਰ ਨੂੰ ਸਮਝਣ ਲੱਗਿਆ ਇਹਦੇ 'ਚ ਨਾ ਇੱਕ ਕ੍ਰੀਏਟਿਵ ਹੈਗਾ ਬਟ ਇਹ ਇੱਕ ਰਫ ਕਿਸਮ ਦੀ ਕ੍ਰੀਏਸ਼ਨ ਹੈ ਇਹਦੇ 'ਚ ਜਿਵੇਂ ਗੀਤਾਂ ਗਜ਼ਲਾਂ ਦੇ ਵਿੱਚ ਤੁਕਬੰਦੀ ਬਣਦੀ ਹੈ ਇਹਦੇ 'ਚ ਉੱਦਾਂ ਨਹੀਂ ਬਣਦੀ ਹੁੰਦੀ ਸੋ ਕਈ ਲੋਕਾਂ ਨੂੰ ਇਹ ਪਸੰਦ ਨਹੀਂ ਵੀ ਆਉਂਦਾ ਹੈਗਾ ਬਟ ਇਹਦੇ 'ਚ ਬੜੇ ਬਹੁਤ ਜ਼ਿਆਦਾ ਅੱਖਰ ਜਿਹੜੇ ਹੁੰਦੇ ਨੇ ਇੱਕ ਗੀਤ ਦੇ ਨਾਲ ਉਹ ਕਿਤੇ ਜ਼ਿਆਦਾ ਅੱਖਰ ਇੱਕ ਹਿਪ ਹੌਪ ਦੇ ਵਿੱਚ ਆ ਜਾਂਦੇ ਹੈਗੇ ਨੇ ਔਰ ਪੰਜਾਬੀ ਦੇ ਵਿੱਚ ਤਾਂ ਹਿਪ ਹੌਪ ਦਾ ਬਾਦਸ਼ਾਹ ਬੋਹੀਮੀਆ ਨੂੰ ਮੰਨਿਆ ਜਾਂਦਾ ਖੈਰ ਨਵੀਂ ਫਿਲਮ ਆ ਰਹੀ ਹੈ ਜੀ ਸਿੰਘ ਵਰਸਿਸ ਕੌਰ ਪਾਰਟ 2 ਪਹਿਲੀ ਜਿਹੜੀ ਸੀਗੀ ਸਿੰਘ ਵਰਸਿਸ ਕੌਰ ਉਹ ਘੈਂਟ ਸੀ ਸੁਰਵੀਨ ਚਾਵਲਾ ਵਾਲੀ ਸੀ ਸ਼ਾਇਦ ਉਹ ਪਰ ਗਿੱਪੀ ਗਰੇਵਾਲ ਅਤੇ ਇਸ ਵਾਰ ਸ਼ਹਿਨਾਜ਼ ਗਿੱਲ ਹੈਗੇ ਨੇ ਇਸ ਫਿਲਮ ਦੇ ਵਿੱਚ ਇੱਕ ਟਰੈਕ ਰਿਲੀਜ਼ ਹੋਇਆ ਆਡੀਓ ਟਰੈਕ ਹਾਲੇ ਵੀਡੀਓ ਨਹੀਂ ਆਇਆ

ਸੁਣਨ ਨੂੰ ਚੰਗਾ ਲੱਗਦਾ ਹੋਊਗਾ ਬਟ ਇਹਦੇ ਚ ਕ੍ਰੀਏਸ਼ਨ ਹੈਗੀ ਹੈ ਐ ਨਹੀਂ ਕਹਿ ਰਿਹਾ ਕ੍ਰੀਏਸ਼ਨ ਨਹੀਂ ਹੈਗੀ ਬਟ ਉਹ ਐਕਿਊਸਟਿਕ ਵਾਲੀ ਗੱਲ ਬਣ ਜਾਂਦੀ ਹੁੰਦੀ ਹੈ ਇੱਕ ਹੋਰ ਗੀਤ ਆਇਆ ਹੈਗਾ ਤਰਸੇਮ ਜੱਸੜ ਜਦੋਂ ਪਿਛਲੀ ਵਾਰ ਆਏ ਸੀਗੇ ਆਸਟ੍ਰੇਲੀਆ ਤਾਂ ਪੈਪ ਧਾਰੀਆ ਤੋਂ ਸਿਡਨੀ 'ਚ ਮਿਊਜ਼ਿਕ ਅਰੇਂਜ ਕਰਵਾ ਕੇ ਗਏ ਸੀਗੇ ਉਹ ਗਾਣਾ ਹੁਣ ਫਾਈਨਲੀ ਆ ਗਿਆ ਤਰਸੇਮ ਜੱਸੜ ਦਾ ਵੇਲੀ ਜਨਤਾ ਦੇ ਆਫੀਸ਼ੀਅਲ ਰਿਕਾਰਡ ਤੋਂ ਜਸਟ ਯੂ ਲੈਟਸ ਸੀ ਪੈਪ ਧਾਰੀਆ ਨੇ ਕਿੱਦਾਂ ਦਾ ਮਿਊਜ਼ਿਕ ਦਿੱਤਾ ਉਹਦੇ ਵਿੱਚ

0: ਸਾਰਿਆਂ ਹਸੀਨ ਜਿਹੇ ਪਲਾਂ ਵਿੱਚ ਤੂੰ, ਆਉਣ ਵਾਲੇ ਸਾਰਿਆਂ ਹੀ ਕੱਲਾਂ ਵਿੱਚ ਤੂੰ, ਇਸ਼ਕ 'ਚ ਫੁੱਟੀਆਂ ਏ ਬੱਲਾਂ ਵਿੱਚ ਤੂੰ, ਸਾਰੇ ਹੀ ਸਵਾਲਾਂ ਨਾਲੇ ਹੱਲਾਂ ਵਿੱਚ ਤੂੰ, ਪਾਣੀ ਦੀਆਂ ਛੱਲਾਂ ਛੱਲਾਂ ਵਿੱਚ ਤੂੰ।
1: ਹਾਲੇ ਤੱਕ ਤਾਂ ਕੁਛ ਅਨਯੂਜੁਅਲ ਦਿਖਿਆ ਨਹੀਂ ਮੈਨੂੰ ਮਿਊਜ਼ਿਕ 'ਚ। ਤਰਸੇਮ ਜੱਸੜ ਦੀ ਆਵਾਜ਼ ਦੇ ਉੱਤੇ ਇੱਕ ਉਹ ਇਫੈਕਟ ਜ਼ਰੂਰ ਨੇ, ਹਾਲ ਇਫੈਕਟ ਹੁੰਦੇ ਨੇ ਨਾ, ਉਹ ਹਾਲ ਇਫੈਕਟ, ਰਿਵਰਬ, ਥੋੜ੍ਹੀ ਜਿਹੀ ਗੂੰਜ ਜੀ, ਥੋੜ੍ਹੀ ਜਿਹੀ ਐਕੋ ਉਹਦੇ 'ਤੇ ਦੇ ਕੇ ਉਹਨੂੰ ਉਹ ਕਰਨਾ। ਬਾਕੀ ਮੈਨੂੰ ਹਾਲੇ ਤੱਕ ਕੁਛ ਸੌਰੀ।

ਕਈ ਵਾਰ ਇਹ ਵੀ ਹੁੰਦਾ ਨਾ ਕਿ ਕੰਪੋਜੀਸ਼ਨ ਇੰਨੀ ਕਮਜ਼ੋਰ ਹੋਵੇ, ਹੋ ਸਕਦਾ ਮੈਨੂੰ ਇਹ ਲੱਗ ਰਿਹਾ ਹੈਗਾ ਕਿ ਲਿਰਿਕਸ ਥੋੜ੍ਹਾ ਜਿਹਾ ਹੋਰ ਵਧੀਆ ਹੋ ਸਕਦਾ ਸੀ, ਜਸਟ ਸਾਹਿਬ ਥੋੜ੍ਹਾ ਵਧੀਆ ਲਿਖਿਓ ਅਗਲੀ ਵਾਰ, ਤਾਂ ਕਿ ਜੇ ਪੈਪ ਤੋਂ ਮਿਊਜ਼ਿਕ ਕਰਵਾਉਣਾ ਹੈ ਤਾਂ ਸ਼ਾਇਦ ਵਧੀਆ ਢੰਗ ਦਾ ਹੋ ਸਕੇ। ਹਾਲ ਇਫੈਕਟ ਜਿਹੜਾ ਹੈ ਆਵਾਜ਼ ਦੇ ਵਿੱਚ ਲੱਗਿਆ ਹੋਇਆ, ਉਹਦੇ ਤੋਂ ਇੱਕ ਗਾਣਾ ਯਾਦ ਆਇਆ, ਹਾਲ ਪੁੱਛ ਗਿਆ ਗੁਰਨਜ਼ਰ। ਮੈਨੂੰ ਇਹ ਲੱਗਦਾ ਹੁੰਦਾ ਕਿ ਇਹ ਵੀ ਵਧੀਆ ਬੰਦਾ, ਮਤਲਬ ਵਧੀਆ ਸਿੰਗਰ ਹੈਗਾ, ਇਹਨੂੰ ਉਨੇ ਮੌਕੇ ਨਹੀਂ ਮਿਲੇ ਹੈਗੇ ਗੁਰਨਜ਼ਰ ਨੂੰ, ਅਤੇ ਬੱਬਲ ਰਾਏ ਦੇ ਨਾਲ ਕਲੈਬਰੇਸ਼ਨ ਦੇ ਵਿੱਚ ਆਇਆ। ਲੈਟਸੀ ਕੀ ਹੈ ਗਾਣਾ ਇਹ।

ਰੈਲੀ ਵਿਸ਼ ਇਹਨਾਂ ਦੇ ਨਾ ਤਿੰਨਾਂ ਦਾ ਮਤਲਬ ਗੁਰਨਜ਼ਰ ਵੀ ਠੀਕ ਹੈ, ਚਲੋ ਚਾਰਾਂ ਦਾ ਵੀ ਹੋ ਸਕਦਾ, ਪਰ ਬੱਬਲ ਰਾਏ ਦਾ ਜਿਹੜਾ ਸਿੰਗਿੰਗ ਦਾ ਸਟਾਈਲ ਹੈ ਅਤੇ ਪ੍ਰਭ ਗਿੱਲ ਜਿਹੜੇ ਆੜੀ ਵੀ ਨੇ ਅਤੇ ਜੱਸੀ ਗਿੱਲ, ਇਹ ਤਿੰਨੇ ਇੱਕ ਗਾਣੇ ਦੇ ਵਿੱਚ ਆਉਣ, ਕੋਈ ਵਧੀਆ ਜਿਹਾ ਗਾਣਾ ਕੋਈ ਲਿਖੇ ਬੰਦਾ ਵਧੀਆ ਜਿਹਾ, ਕਿਉਂਕਿ ਇਹ ਲਿਰਿਸਿਸ ਤਾਂ ਤਿੰਨੇ ਹੀ ਨਹੀਂ ਹੈਗੇ, ਗੁਰਨਜ਼ਰ ਲਿਖ ਸਕਦਾ, ਗੁਰਨਜ਼ਰ ਕਦੇ ਕਦੇ ਲਿਖ ਲੈਂਦਾ ਵਧੀਆ ਵਧੀਆ। ਚਲੋ ਰੇਡੀਓ ਹਾਂਜੀ 1674 AM ਤੇ ਸ਼ਾਮ ਨੂੰ 5 ਵਜੇ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਲਿਆ ਗਿਆ ਨਾ ਜੀ, ਉਦੋਂ ਤੱਕ ਤੁਸੀਂ ਡਰਾਈਵ ਬੈਕ ਸ਼ੋਅ 'ਚ ਸੁਣਦੇ ਰਹੋ ਗਾਣੇ ਬੈਕ ਟੂ ਬੈਕ।

ਬੜੇ ਚਿਰ ਬਾਅਦ ਬੱਬੂ ਦਾ ਲਿਖਿਆ ਹੋਇਆ ਗੀਤ ਮਨਿੰਦਰ ਪੁੱਟਰ ਨੇ ਗਾਇਆ ਹੁਣ, ਕਈ ਦੇ ਹੀ ਗੀਤ ਗਾਉਂਦੇ ਹੁੰਦੇ ਸੀਗੇ। ਚਲੋ ਮੈਨੂੰ ਕੋਈ ਬਹੁਤ ਵਧੀਆ ਵੀ ਨਹੀਂ ਲੱਗਿਆ। ਦਿਓ ਇਜਾਜ਼ਤਾਂ ਹੁਣ ਇਸ ਸੈਗਮੈਂਟ ਦੇ ਵਿੱਚੋਂ, ਅਤੇ ਅਗਲੇ ਸੈਗਮੈਂਟ ਦੇ ਵਿੱਚ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹ ਲੈ ਕੇ ਤੁਹਾਡੇ ਤੱਕ ਹੁੰਦੇ ਹਾਜ਼ਰ। ਬਸ ਥੋੜ੍ਹੀ ਜਿਹੀ ਦੇਰ ਤੱਕ ਸਿਡਨੀ ਸਟੇਸ਼ਨ ਦੇ ਉੱਤੇ ਸਵਿਚ ਕਰ ਲਿਓ ਜੇ ਤੁਸੀਂ ਹੁਣ ਤੱਕ ਐਪ ਦੇ ਥਰੂ ਮੈਲਬਨ ਤੋਂ ਸੁਣ ਰਹੇ ਹੈਗੇ। ਅਗਲੇ ਸੈਗਮੈਂਟ ਦੇ ਵਿੱਚ ਇੱਕ ਆਖਰੀ ਗਾਣਾ ਸਮਰ ਫਲਿੰਗ ਛੱਡ ਕੇ ਜਾਵਾਂਗੇ ਜੱਸਾ ਢਿੱਲੋਂ ਦਾ, ਅਤੇ ਫਿਰ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚਾਹ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰ ਜੁਲਰਸ ਵੱਲ ਲੈ ਲੋ
2: ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
0: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਟ ਕੇ ਹੋ ਜਾਣਾ
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
4: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਨੂੰ ਉਹ ਚਾਹੀਦਾ
0: ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ
5: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ
6: ਰੇਡੀਓ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
8: Zippy Music ਅਤੇ Music Time Productions ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ ਅਧੂਰੇ ਪਿਆਰ ਦੀ ਪੂਰੀ ਕਹਾਣੀ
9: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ
8: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
11: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
11: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hanji Hanji, yoy Hanji Hanji,
3: Hanji Radio.
4: ਰੇਡੀਓ ਹਾਂਜੀ 1674 AM ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚੱਲੋ ਕੇ ਹੋਏ ਹਾਂ ਹਾਜ਼ਰ। ਕਹਿੰਦੇ ਨੇ ਕਿ ਸੰਗਰੂਰ ਦੀ ਧਰਤੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੈਅ ਕਰਦੀ ਹੈ। ਉਹ ਥਾਂ ਹੈਗੀ ਹੈ ਜਿੱਥੋਂ ਮੁੱਖ ਮੰਤਰੀ ਆਉਂਦੇ ਨੇ, ਪਰ ਇੱਕ ਐਸਾ ਸ਼ਖਸ ਵੀ ਆਉਂਦਾ ਹੈ ਜਿਹਨੇ ਇੱਕੋ ਹੀ ਮੁੱਖ ਮੰਤਰੀ ਨੂੰ ਦੋ ਵਾਰ ਮਾਤ ਦਿੱਤੀ। ਇੱਕ ਐਸਾ ਸ਼ਖਸ ਵੀ ਆਉਂਦਾ ਹੈ ਜਿਹਦੀ ਲੰਮੇ ਚਿਰ ਤੱਕ ਪੰਜਾਬ ਦਾ ਇੱਕ ਮੁੱਖ ਮੰਤਰੀ ਵਰੇਗੰਢ ਦੇ ਮੌਕੇ ਤੱਕ ਸ਼ਾਮਲ ਨਹੀਂ ਹੋਇਆ। ਇੱਕ ਐਸਾ ਮੁੱਖ ਮੰਤਰੀ ਜਾਂ ਇੱਕ ਐਸਾ ਸਿਆਸੀ ਚਿਹਰਾ ਆਉਂਦਾ ਹੈ ਜਿਹਨੂੰ ਕਈਆਂ ਨੇ ਜਾਣਦਿਆਂ ਹੋਇਆਂ ਵੀ ਅਣਜਾਣਿਆ ਕਰ ਦਿੱਤਾ। ਇੱਕ ਐਸਾ ਸ਼ਖਸ ਆਉਂਦਾ ਹੈ ਜਿਹਦੇ ਨਾਂ ਦੇ ਉੱਤੇ ਪੰਜਾਬ ਸਮਝੌਤਾ ਹੁੰਦਾ, ਔਰ ਇਹੀ ਸਮਝੌਤਾ ਉਸਦੀ ਮੌਤ ਦਾ ਕਾਰਨ ਵੀ ਬਣ ਜਾਂਦਾ। ਗੱਲ ਅੱਜ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਕਰਨੀ ਹੈ। ਕਿਉਂ ਕਰਨੀ ਹੈ, ਉਸ ਦੀ ਵਜ੍ਹਾ ਵੀ ਤੁਹਾਨੂੰ ਦੱਸਣਗੇ। ਪ੍ਰੀਤਮ ਸਿੰਘ ਰੁਪਾਲ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ। ਭਾਈ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ
5: ਸਤਿ ਸ੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਾਡੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਹਾਂਜੀ
4: ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਗੱਲ ਕਰਨੀ ਹੈਗੀ, ਔਰ ਮੇਰੇ ਖਿਆਲ ਦੇ ਨਾਲ ਨਾਲ ਇੱਕ ਅਕਾਲੀ ਸਿਆਸਤ ਦੀ ਵੀ ਗੱਲ ਹੋ ਜਾਏਗੀ, ਰਾਜੀਵ ਲੌਂਗੋਵਾਲ ਸਮਝੌਤੇ ਦੀ ਵੀ ਗੱਲ ਹੋ ਜਾਏਗੀ, ਅਤੇ ਨਾਲ ਨਾਲ ਪੰਜਾਬ ਦੀ ਉਸ ਵੇਲੇ ਦੀ ਜਿਹੜੀ ਸਮਾਜਿਕ ਹਾਲਾਤ ਸੀ ਔਰ ਸਿਆਸੀ ਹਾਲਾਤ ਕਿਸ ਕਿਸਮ ਦੇ ਸੀਗੇ ਉਹਦੇ 'ਤੇ ਵੀ ਗੱਲ ਹੋਈ ਜਾਣੀ ਹੈ। ਔਰ ਇਹ ਜਿਹਦੇ 'ਤੇ ਗੱਲ ਕਈ ਵਾਰ ਬਹੁਤੇ ਜ਼ਿਆਦਾ ਪੰਜਾਬ ਦੇ ਮੀਡੀਆ ਅਦਾਰੇ ਖਾਮੋਸ਼ ਰਹਿ ਜਾਂਦੇ ਨੇ ਕਿ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਦਾ ਕਾਰਨ ਜੋ ਸੀਗਾ ਉਹਦੇ 'ਤੇ ਬੜੇ ਲੰਮੇ ਚਿਰ ਤੱਕ ਚੁੱਪੀ ਵੀ ਸਾਧੀ ਰਹੀ ਹੈ। ਉਹਦੇ 'ਤੇ ਵੀ ਗੱਲ ਮੈਂ ਕਹਿੰਦਾ ਅੱਜ ਕਰਦੇ ਬੰਦੇ ਹੈਗੇ ਹਾਂ, ਅਤੇ ਅੱਜ 20 ਅਗਸਤ ਨੂੰ ਜਦੋਂ ਇਹ ਪ੍ਰੋਗਰਾਮ ਲਾਈਵ ਪੇਸ਼ ਕਰ ਰਹੇ ਹਾਂ, ਅੱਜ ਦੇ ਦਿਨ ਉਹਨਾਂ ਦੀ ਇੱਕ ਕਿਸਮ ਦੇ ਨਾਲ ਅੱਜ ਦਾ ਹੀ ਦਿਨ ਸੀਗਾ ਜਿੱਦਣ ਕਤਲ ਹੋਇਆ ਸੀ ਭਾਅ ਜੀ। ਉੱਥੇ ਤੱਕ ਪਹੁੰਚਣ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਸਾਰੀ ਇੱਕ ਜੇ ਭੂਮਿਕਾ ਜੇ ਬਣਦੀ ਹੈ।
5: ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਤੁਸੀਂ ਗੱਲ ਸ਼ੁਰੂ ਚ ਗੌਤਮ ਜੀ ਕੀਤੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਿਹੜਾ ਹੈਗਾ ਇੱਕ ਏਦਾਂ ਦੀ ਸ਼ਖਸੀਅਤ, ਏਦਾਂ ਦੀ ਪਰਸਨੈਲਿਟੀ, ਤੇ ਫਿਰ ਜੋ ਵੀ ਅਕਾਲੀ ਮੋਰਚੇ ਲੱਗੇ ਉਦੋਂ ਬਾਅਦ ਆਪਰੇਸ਼ਨ ਬਲੂ ਸਟਾਰ ਹੋਇਆ, ਫਿਰ ਸਮਝੌਤਾ ਹੋਇਆ, ਹੋਰ ਤੇ ਜਿਹੜੀ ਇੱਕ ਜੇ ਕਿਸੇ ਵੱਡੇ ਆਗੂ ਦੀ ਜਾਨ ਗਈ ਇਸ ਸਭ ਕਹ ਦੇ ਵਿੱਚ, ਤੇ ਤਾਂ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਹੀ ਸੀ ਆਪਾਂ ਜਦੋਂ ਆਪਾਂ ਦੇਖਦੇ ਹਾਂ। ਕਿਉਂਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਹੈ ਉਹਦੇ ਚ ਜਿਹੜੀਆਂ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਸੀ। ਆਪਰੇਸ਼ਨ ਬਲੂ ਸਟਾਰ ਦੇ ਵਿੱਚ ਫੌਜ ਦਾ ਚੜ੍ਹ ਕੇ ਆਉਣਾ, ਤੇ ਫਿਰ ਦਰਬਾਰ ਸਾਹਿਬ ਦੇ ਅੰਦਰ ਸ਼ਰਧਾਲੂਆਂ ਦੇ ਨਾਲ ਉਸ ਵੇਲੇ ਪੰਥ ਨੂੰ ਲੀਡ ਕਰ ਰਹੇ ਸੀ ਜਾਂ ਇਹ ਮੋਰਚੇ ਨੂੰ ਲੀਡ ਕਰ ਰਹੇ ਸੀ ਜਰਨੈਲ ਸਿੰਘ ਢਿੰਡਾਂ, ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਤੇ ਸੁਵੇਕ ਸਿੰਘ, ਜਨਰਲ ਸੁਵੇਕ ਸਿੰਘ ਦਾ ਉੱਥੇ ਮਾਰਿਆ ਜਾਣਾ, ਤੇ ਸੋ ਇਹ ਜਿਹੜੀਆਂ ਇੱਕ ਏਦਾਂ ਦੀਆਂ ਘਟਨਾਵਾਂ ਦੀ ਇੱਕ ਲੜੀ ਚੱਲੀ ਤੇ ਜਿਹੜੀ ਬਹੁਤ ਅੱਗੇ ਤੱਕ ਜਿਹੜੀ ਉਹ ਫਿਰ ਚੱਲਦੀ ਰਹੀ ਵਿੱਚ ਦੀ, ਭਾਵੇਂ ਉਹ ਸਾਰੇ ਦੇ ਬਾਵਜੂਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਚ ਅਕਾਲੀਆਂ ਦੀ ਸਰਕਾਰ ਵੀ ਬਣੀ, ਤੇ ਪਰ ਉਹ ਗੱਲ ਆ ਕੇ ਜਦੋਂ ਇਹ ਸਾਰੀ ਬੇਅੰਤ ਸਿੰਘ ਦੇ ਜਿਹੜੇ ਕਤਲ ਤੱਕ ਜਿਹੜੀ ਉਹ ਗੱਲ ਜਿਹੜੀ ਹੈ ਲੜੀ ਜਿਹੜੀ ਆ ਉਹ ਚੱਲਦੀ ਹੈ। ਹੁਣ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਜਾਂ ਸੋਚਣ ਵਾਲੀਆਂ ਨੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਕਹਿ ਲਓ, ਤੇ ਵੀ ਕੀ ਸਿਰਫ ਤੇ ਸਿਰਫ ਜਿਹੜਾ ਹੈਗਾ ਇਹਦਾ ਕਾਰਨ ਇਹ ਸੀਗਾ ਕਿ ਜਿਹੜਾ ਆਪਾਂ ਸੰਤ ਲੌਂਗੋਵਾਲ ਦੀ ਗੱਲ ਕਰਦੇ ਹਾਂ, ਕਿਉਂਕਿ ਉਦੋਂ ਤੱਕ ਸੰਤ ਲੌਂਗੋਵਾਲ ਬਾਰੇ ਜਿਹੜਾ ਹੈਗਾ ਕੋਈ ਵਿਰੋਧੀ ਵੀ, ਚਲੋ ਕਾਂਗਰਸ ਤਾਂ ਉਸ ਸਮਝੌਤੇ ਦੇ ਵਿੱਚ ਸ਼ਾਮਿਲ ਸੀ, ਖੈਰ ਉਹ ਤਾਂ ਕਹਿੰਦੇ ਸੰਤ ਸ਼ਾਂਤੀ ਦੇ ਪੁੰਜ ਹੋਰ ਏਦਾਂ ਦੇ ਕਹਿੰਦੇ, ਦੂਜੇ ਪਾਸੋਂ ਵੀ ਸੰਤ ਲੌਂਗੋਵਾਲ ਦੇ ਜਿਹੜਾ ਹੈਗਾ ਕੋਈ ਏਦਾਂ ਦਾ ਕਿਸੇ ਦੀ ਉਦੋਂ ਇਹ ਹਿੰਮਤ ਨੀ ਸੀ ਜਾਂ ਇਹ ਜ਼ਰੂਰਤ ਨੀ ਸੀ ਕਿ ਇਹ ਕਹਿ ਦੇਣ ਕਿ ਜਿਹੜੇ ਇਹਨਾਂ ਨੇ ਕੋਈ ਇਹਦੇ ਚ ਇਹਨਾਂ ਦਾ ਕੋਈ ਲਾਲਚ ਸੀ ਜਾਂ ਇਹ ਸਾਰਾ ਕੁਛ ਸੀ। ਇਹਦੇ ਬਾਵਜੂਦ ਅਸਲੀ ਤਾਂ ਉਹੀ ਸੀ ਕਿ ਉਹ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਕਿਸੇ ਨਾ ਵੀ ਤਰੀਕੇ ਨਾਲ ਉਹ ਸ਼ਾਂਤੀ ਹੋ ਜੇ, ਤੇ ਜਿਹੜਾ ਨੌਜਵਾਨਾਂ ਦੇ ਦਾ ਜਿਹੜਾ ਕਹਾਣ ਹੋ ਰਿਹਾ ਉਹ ਖਤਮ ਹੋ ਜੇ ਸਾਰੀ, ਤੇ ਪਰ ਇਹਦੇ ਬਾਵਜੂਦ ਜਿਹੜਾ ਹੈਗਾ ਉਹ ਸਾਰੀ ਇਸੇ ਦੀ ਜਿਹੜੀ ਉਹ ਗੱਲ ਦੇ ਸੰਤ ਲੌਂਗੋਵਾਲ ਭੇਟ ਚੜ ਗਏ। ਜਦੋਂ ਆਪਾਂ ਥੋੜਾ ਜਿਹਾ ਉਹਨਾਂ ਦਾ ਦੇਖਦੇ ਹਾਂ ਆਪਣਾ ਪਿਛੋਕੜ, ਕਿਉਂਕਿ ਉਹ ਇੱਕ ਨਿਹਾਇਤ ਹੀ ਇੱਕ ਆਮ ਪਰਿਵਾਰ ਚੋਂ, ਕਿਸਾਨੀ ਦੇ ਪਰਿਵਾਰ ਚੋਂ ਆਏ ਸੀ, ਥੋੜੇ ਜ਼ਮੀਨ ਵਾਲੇ ਪਰਿਵਾਰ ਚੋਂ ਆਏ ਸੀ, ਤੇ ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਉਹ ਵੀ ਸੰਗਰੂਰ ਜ਼ਿਲ੍ਹੇ 'ਚ ਹੀ ਹੈ ਗਦੜਿਆਣੀ, ਤੇ ਉਥੋਂ ਫਿਰ ਕਿਉਂਕਿ ਲਗਨ ਸੀ ਉਹਨਾਂ ਨੂੰ ਧਰਮ ਵਾਲੇ ਪਾਸੇ ਜਾਂ ਸਿੱਖੀ ਵਾਲੇ ਪਾਸੇ, ਬਚਪਨ ਤੋਂ ਹੀ ਉਹ ਇਸ ਪਾਸੇ ਸੀ ਜਿਹੜੇ ਉਹ ਲੱਗ ਗਏ, ਜਿਸ ਕਰਕੇ ਫਿਰ ਕਿਉਂਕਿ ਪਿੰਡ ਉਹਨਾਂ ਦਾ ਗਰੜਿਆ ਨੀ ਸੀ, ਪਰ ਉਹ ਲੰਬਾ ਸਮਾਂ ਲੌਂਗੋਵਾਲ ਰਹੇ। ਲੌਂਗੋਵਾਲ ਜਿਹੜਾ ਭਾਈ ਮਨੀ ਸਿੰਘ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਬਣੇ ਹੋਏ ਨੇ, ਤੇ ਉੱਥੇ ਉਹਨਾਂ ਨੇ ਸੇਵਾ ਸੰਭਾਲ ਜਿਹੜੀ ਆ ਉਹ ਕਾਫੀ ਕੀਤੀ, ਜਿਸਦੇ ਦੌਰਾਨ ਉਹ ਜਿਹੜੇ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ। ਤੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਗੇ ਵਾਈਸ ਪ੍ਰੈਜੀਡੈਂਟ, ਜਿਹਨੂੰ ਆਪਾਂ ਕਹਿੰਦੇ ਮੀਤ ਪ੍ਰਧਾਨ ਵੀ ਰਹੇ, ਤੇ ਇਹਨਾਂ ਧਾਰਮਿਕ ਜਾਂ ਏਦਾਂ ਦੇ ਅਹੁਦਿਆਂ ਤੇ ਵੀ ਜਿਹੜਾ ਉਹ ਨਾਲ ਨਾਲ ਰਹੇ, ਤੇ ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਸੰਤ ਜੁੜ ਗਿਆ, ਤੇ ਸੰਤ ਹੌਲੀ ਹੌਲੀ ਫਿਰ ਉਹ ਪਾਪੂ ਦਾ ਹੋਇਆ। ਜੋ ਧਰਮ ਯੁੱਧ ਮੋਰਚਾ ਲੱਗਦਾ ਨਾ ਜੀ, ਉਹ ਧਰਮ ਯੁੱਧ ਮੋਰਚੇ ਵੇਲੇ ਜਿਹੜਾ ਹੈ ਉਹ ਪ੍ਰਧਾਨ ਬਣਦੇ ਨੇ ਅਕਾਲੀ ਦਲ ਦੇ, ਤੇ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਹੋਣਾ ਹੀ ਜਿਹੜਾ ਹੈਗਾ ਇੱਕ ਆਪਣੇ ਆਪ 'ਚ ਜਿਹੜੀ ਵੱਡੀ ਗੱਲ ਹੁੰਦੀ ਹੈ, ਕਿਉਂਕਿ ਉਸ ਵੇਲੇ ਤੱਕ ਜਿਹੜਾ ਹੈ ਅਕਾਲੀ ਦਲ ਦੀ ਇੱਕ ਵੱਡਾ ਪਿੱਛੇ ਲਗੇਸੀ ਸੀ, ਇਤਿਹਾਸ ਸੀ, ਪਿਛੋਕੜ ਸੀ, ਕਿਉਂਕਿ ਉਦੋਂ ਬਾਅਦ ਤਾਂ ਚਲੋ ਕਈ ਧੜੇ ਵਗੈਰਾ ਬਣ ਗਏ। ਤੇ ਫਿਰ ਜਿਹੜੀ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਮੋਰਚਾ ਲੱਗਦਾ ਤੇ ਮੋਰਚੇ ਦੇ ਉਹ ਜਿਹੜੇ ਹੈਗੇ ਆ ਡਿਕਟੇਟਰ ਬਣਦੇ ਆ। ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ 1983 ਦੇ ਵਿੱਚ ਤੇ ਈਵਨ 1984 ਦੇ ਸ਼ੁਰੂ ਦੇ ਵਿੱਚ ਵੀ ਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਜਿਹੜੇ ਜਥੇ ਉੱਥੇ ਧਰਮ ਯੁੱਧ ਮੋਰਚੇ ਜਾਂਦੇ ਆ ਗ੍ਰਿਫਤਾਰੀ ਦੇਣ ਵਾਸਤੇ ਲਗਾਤਾਰ, ਕਿਉਂਕਿ ਉਦੋਂ ਅਕਾਲੀਆਂ ਦਾ ਜਿਹੜਾ ਧਰਮ ਦਾ ਅੰਦੋਲਨ ਚੱਲ ਰਿਹਾ ਸੀ, ਦੋਨੇ ਸੰਤ ਜਿਹੜੇ ਹੈਗੇ ਇੱਕੋ ਸਟੇਜ ਤੋਂ ਗੁਰਦੁਆਰਾ ਜਿਹੜਾ ਮੰਜੀ ਸਾਹਿਬ ਦੀ ਜਿਹੜੀ ਸਟੇਜ ਆ ਤੇ ਦਰਬਾਰ ਸਾਹਿਬ ਦੇ ਅੰਦਰ ਕੰਪਲੈਕਸ ਦੇ, ਉੱਥੋਂ ਦੋਨੇ ਆਗੂ ਜਿਹੜੇ ਹੈਗੇ ਆ ਉਹ ਜਥਿਆਂ ਨੂੰ ਸੰਬੋਧਨ ਕਰਕੇ ਤੋਰ ਤੇ, ਸੰਤ ਜਰਨੈਲ ਸਿੰਘ ਤੇ ਸੰਤ ਲੌਂਗੋਵਾਲ ਹਰਚੰਦ ਸਿੰਘ ਲੌਂਗੋਵਾਲ। ਉਹ ਫਿਰ ਕਿਹੜੇ ਕਾਰਨ ਸੀ ਜਿੱਥੇ ਦੋਨਾਂ ਦੇ ਵਿੱਚ ਡਿਫਰੈਂਸ ਆਏ, ਉਹ ਫਿਰ ਕਿਹੜੇ ਕਾਰਨ ਸੀ ਜਿਸ ਕਰਕੇ ਇਹਨਾਂ ਤੇ ਇਹ ਇਲਜ਼ਾਮ ਲੱਗਿਆ ਕਿ ਦੇਖੋ ਜੀ ਉਹਨਾਂ ਨੇ ਤਾਂ ਖੁਦ ਫੌਜ ਬੁਲਾਈ ਹੈ, ਤੇ ਉਹ ਹੱਥ ਖੜੇ ਕਰਕੇ ਬਾਹਰ ਆ ਗਏ। ਤੇ ਉਦੋਂ ਦਰਬਾਰ ਸਾਹਿਬ ਦੇ ਅੰਦਰ ਦੋ ਹੀ ਇਹ ਪੰਥ ਦੇ ਵੱਡੇ ਲੀਡਰ ਸੀਗੇ, ਹੋਰ ਵੀ ਸੀ ਚਲੋ, ਜਥੇਦਾਰ ਟੌੜਾ ਤੇ ਜਥੇਦਾਰ ਲੌਂਗੋਵਾਲ ਸੰਤ ਲੌਂਗੋਵਾਲ ਜਿਹੜੇ ਸੀਗੇ, ਕਿਉਂਕਿ ਬਾਕੀ ਤਾਂ ਜਿਹੜੇ ਸੀ ਉਹ ਗਏ ਹੀ ਨੀ। ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਪਹਿਲਾਂ ਕਿਆ ਹੋਣ ਵਾਲਾ ਹੈ, ਤੇ ਉਹ ਪਹਿਲੇ ਟਲ ਟੁਲ ਗਏ ਇੱਧਰ ਉੱਧਰ। ਇਹਦੇ ਤੇ ਸੋਸ਼ਲ ਮੀਡੀਆ ਤੇ ਬੜਾ ਕੁਛ ਚੱਲ ਰਿਹਾ, ਚਲੋ ਉਹ ਆਪਣਾ ਅੱਜ ਗੱਲ ਕਰਨ ਦਾ ਵਿਸ਼ਾ ਨਹੀਂ ਹੈ। ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀ ਜੋਧਪੁਰ ਦੀ ਜੇਲ੍ਹ ਚ ਬੰਦ ਰਹਿਣ ਤੋਂ ਬਾਅਦ, ਤੇ ਫਿਰ ਜਦੋਂ ਉਹਨਾਂ ਦੀ ਜਿਹੜੀ ਹੈਗੀ ਹੈ ਰਿਹਾਈ ਹੁੰਦੀ ਆ, ਤੇ ਰਿਹਾਈ ਤੋਂ ਬਾਅਦ ਜਿਹੜਾ ਹੈਗਾ 1985 ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਰਿਹਾਈ ਹੁੰਦੀ ਆ 1985 ਚ। ਫਿਰ ਉਦੋਂ ਬਾਅਦ ਛੇਤੀ ਜਿਹੜੀ ਹੈ ਇੱਥੋਂ ਜਿਹੜੀ ਫਿਰ ਉਹ ਸਮਝੌਤੇ ਵਾਲੇ ਪਾਸੇ ਜਿਹੜੀ ਉਹ ਗੱਲ ਤੁਰਦੀ ਹੈ। ਇਹ ਵੀ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਸਮਝੌਤਾ ਹੁੰਦਾ ਹੈਗਾ ਤੇ ਉਦੋਂ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲੱਗਿਆ ਹੋਇਆ, ਤੇ ਅਰਜਨ ਸਿੰਘ ਜਿਹੜੇ ਜਿਹੜੇ ਕਾਂਗਰਸ ਦੇ ਬੜੇ ਹੀ ਜਿਹੜੇ ਇੱਕ ਚੰਗੇ ਆਗੂਆਂ ਦੇ ਵਿੱਚੋਂ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਆਉਂਦੇ ਸੀ ਉਦੋਂ ਪੰਜਾਬ ਦੇ ਗਵਰਨਰ ਨੇ ਉਹ, ਤੇ ਉਹ ਜ਼ਿਆਦਾ ਮੀਡੀਏਟ ਕਰਦੇ ਇਸ ਸਮਝੌਤੇ ਦੇ ਵਿੱਚ। ਤੇ ਕਿਉਂਕਿ ਇਸ ਦੇ ਦੌਰਾਨ ਕਾਫੀ ਜਿਹੜਾ ਕੁਛ ਵਾਪਰ ਚੁੱਕਿਆ ਹੈ, ਬਲੂਸਟਾਰ ਹੁੰਦਾ, ਤੇ ਉਦੋਂ ਬਾਅਦ ਜਿਹੜੀ ਵੱਡੀ ਇੱਕ ਘਟਨਾ ਇੰਦਰਾ ਦਾ ਕਤਲ ਹੁੰਦਾ, ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਤਲਿਆਮ ਹੁੰਦਾ। ਤੇ ਉਸ ਤੋਂ ਬਾਅਦ ਫਿਰ ਇਸ ਨੂੰ ਕਿਵੇਂ ਜਿਹੜਾ ਹੈਗਾ ਗੱਲ ਇਸ ਪਾਸੇ ਨੂੰ ਤੁਰੇ, ਕਿਉਂਕਿ ਪੰਜਾਬ ਦੇ ਹਾਲਾਤ ਉਦੋਂ ਖਰਾਬ ਕਾਫੀ ਹੋਣੇ ਸ਼ੁਰੂ ਹੋ ਗਏ ਸੀ ਉਦੋਂ ਬਾਅਦ, ਹਾਲਾਂਕਿ 84 ਤੋਂ ਪਹਿਲਾਂ ਤਾਂ ਇੰਨੇ ਖਰਾਬ ਹੈ ਵੀ ਨਹੀਂ ਸੀ। ਤੇ ਫਿਰ ਉੱਥੇ ਜਿਹੜੀਆਂ ਇਹ ਮੀਡੀਏਸ਼ਨ ਦੀਆਂ ਗੱਲਾਂ ਚੱਲਦੀਆਂ, ਭਾਵੇਂ ਉਹਦੇ ਚ ਅਰਜਨ ਸਿੰਘ ਹੁੰਦੇ ਆ, ਹੋਰ ਕੁਛ ਜਿਹੜੇ ਪੰਜਾਬ ਦੇ ਕੋਈ ਇੱਕ ਦੋ ਬੁੱਧੀਜੀਵੀ ਸ਼ਾਮਿਲ ਹੁੰਦੇ ਆ, ਤੇ ਫਿਰ ਉਹ ਅਲਟੀਮੇਟਲੀ ਇੱਕ ਜਿਹੜਾ ਟੇਬਲ ਤੇ ਦਿੱਲੀ ਇਕੱਠੇ ਹੁੰਦੇ ਆ, ਤੇ ਇੱਕ ਦੋ ਮੀਟਿੰਗਾਂ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਸਮਝੌਤਾ ਜਿਹਨੂੰ ਆਪਾਂ ਪੰਜਾਬ ਅਕੋਰਡ ਦੇ ਨਾਂ ਨਾਲ ਜਾਂ ਪੰਜਾਬ ਸਮਝੌਤੇ ਦੇ ਨਾਂ ਨਾਲ ਜਿਹੜਾ ਆਪਾਂ ਜਾਣਦੇ ਹਾਂ 1985 ਦੇ ਵਿੱਚ ਜਿਹੜਾ ਸਮਝੌਤਾ ਹੁੰਦਾ 24 ਜੁਲਾਈ ਨੂੰ। ਤੇ 24 ਜੁਲਾਈ ਤੋਂ ਬਾਅਦ ਜਿਹੜਾ ਇਹ ਸਮਝੌਤਾ ਜਿਹੜੀ ਅਕਾਲੀ ਲੀਡਰਸ਼ਿਪ ਆ ਉਸ ਵੇਲੇ ਜਿਹਦੇ ਚ ਬਾਦਲ ਸਾਹਿਬ ਵੀ ਨੇ, ਟੌੜਾ ਸਾਹਿਬ ਵੀ ਨੇ, ਜਥੇਦਾਰ ਤਲਵੰਡੀ ਵੀ ਨੇ, ਹੋਰ ਨੇ, ਤੇ ਉਹਨਾਂ ਚੋਂ ਇੱਕ ਧਿਰ ਜਿਹੜੀ ਇਹਨੂੰ ਵੈਲਕਮ ਕਰਦੀ ਹੈ, ਤੇ ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਇਹ ਗਲਤ ਕੀਤਾ, ਸਾਨੂੰ ਪੁੱਛਿਆ ਨਹੀਂ ਗਿਆ, ਆਪਣੇ ਤੌਰ ਤੇ ਸੰਤ ਚਲੇ ਗਿਆ, ਏਦਾਂ ਦੀਆਂ ਗੱਲਾਂ ਜਿਹੜੀਆਂ ਨਾਲੋ ਨਾਲ ਦੋਨੇ ਗੱਲਾਂ ਜਿਹੜੀਆਂ ਚੱਲਦੀਆਂ ਨੇ। ਤੇ ਪਰ ਉਸ ਸਮਝੌਤੇ ਦਾ ਜਿਹੜਾ ਇੱਕ ਗੱਲ ਹੈ ਕਿ ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਕਿ ਜੁਲਾਈ ਦੇ ਵਿੱਚ ਸਮਝੌਤਾ ਹੁੰਦਾ, ਤੇ ਫਿਰ ਅਗਸਤ ਦੇ ਵਿੱਚ ਜਿਹੜਾ ਹੈਗਾ 20 ਅਗਸਤ ਨੂੰ ਜਿਹੜੀ ਹੈਗੀ ਆ ਉਹ ਸੰਤ ਦੀ ਜਿਹੜੀ ਆ ਉਹ ਹੱਤਿਆ ਹੋ ਜਾਂਦੀ ਆ ਉੱਥੇ ਸ਼ੇਰਪੁਰ, ਜਿੱਥੇ ਉਹ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਅਕਾਲੀ ਕਾਨਫਰੰਸ ਨੂੰ। ਤੇ ਉਸ ਤੋਂ ਬਾਅਦ ਫਿਰ ਜਿਹੜੀ ਨਵੀਂ ਸਿਆਸਤ ਚੱਲਦੀ ਹੈ। ਤੇ ਪਰ ਇਹ ਹੈ ਕਿ ਲੌਂਗੋਵਾਲ ਦੀ ਜਿਹੜੀ ਅਸੈਸੀਨੇਸ਼ਨ ਜਾਂ ਜਿਹੜੀ ਹੱਤਿਆ ਹੋਈ ਉਹ ਕਿਵੇਂ ਵੀ ਹੋਈ, ਚਲੋ ਬਾਅਦ ਦੇ ਵਿੱਚ ਉਹਦੇ ਚ ਦੋ ਜਣੇ ਜਿਹੜੇ ਉਹਦੇ ਚ ਸ਼ਾਮਿਲ ਸੀ ਜਿਹੜੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਮਾਰੇ ਗਏ, ਤੇ ਬਾਕੀ ਹੋਰਨਾਂ ਜਿਨ੍ਹਾਂ ਦੇ ਕੇਸ ਚੱਲਿਆ ਕੁਛ ਵਾਰੀ ਪਹਿਲਾਂ ਹੋ ਗਏ। ਤੇ ਗਿਆਨ ਸਿੰਘ ਲੀਲ ਜੀ ਦੇ ਤੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ, ਸੁਪਰੀਮ ਕੋਰਟ ਨੇ ਜਿਹਦੀ ਸਜ਼ਾਏ ਮੌਤ ਨੂੰ ਫਿਰ ਆਪਣਾ ਇਹਦੇ ਚ ਬਦਲਿਆ, ਜਦੋਂ ਉਮਰ ਕੈਦ ਦੇ ਵਿੱਚ ਬਦਲਿਆ। ਤੇ ਉਦੋਂ ਬਾਅਦ ਫਿਰ ਕਿਉਂਕਿ ਉਹ ਤੱਕ 14 ਸਾਲ ਤਾਂ ਉਹਨੂੰ ਜੇਲ੍ਹ ਚ ਹੋ ਚੁੱਕੇ ਸੀਗੇ, ਤੇ ਉਹਦੀ ਜਿਹੜੀ ਜੱਜਮੈਂਟ ਹੈ ਨਾ ਜੀ ਗੌਤਮ ਜੀ ਉਹ ਪੜ੍ਹਨ ਵਾਲੀ ਹੈ। ਜਿਹੜਾ ਕੇ ਟੀ ਥੋਮਸ ਉਦੋਂ ਉਸ ਬੈਂਚ ਡਬਲ ਬੈਂਚ ਦੇ ਵਿੱਚ ਜਿਹੜੀ ਉਹ ਲੱਗੀ ਸੀ, ਜਿਹਦੇ ਚ ਕਿਉਂਕਿ ਟਾਡਾ ਦੇ ਤਹਿਤ ਉਹ ਗ੍ਰਿਫਤਾਰ ਸੀ, ਤੇ ਉਹ ਜਿਹੜਾ ਹੈਗਾ ਉਹਨੂੰ ਗਿਆਨ ਸਿੰਘ ਲੀਲ ਦੀ ਜਿਹੜੀ ਉਹ ਘਟਾ ਕੇ ਸਜ਼ਾਏ ਮੌਤ ਤੋਂ ਜਿਹੜੀ ਸੀ ਉਮਰ ਕੈਦ ਬਦਲੀ ਗਈ। ਤੇ ਉਹਦੇ ਵਿੱਚ ਕਾਫੀ ਗੱਲਾਂ ਮੈਂਸ਼ਨ ਹੈ ਜਿਹੜੀਆਂ, ਜਿਹੜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਵੀ ਇਹ ਹੱਤਿਆਵਾਂ ਇਹ ਨੀ ਗਾ ਕਿ ਕੋਈ ਇਹ ਇੱਕੋਦਮ ਏਦਾਂ ਹੋ ਗਈਆਂ ਜਾਂ ਇਮੋਸ਼ਨਲ ਹੋ ਕੇ ਹੋ ਗਈਆਂ ਜਾਂ ਏਦਾਂ ਦੀਆਂ ਹੋ ਗਈਆਂ। ਤੇ ਇਹਨੂੰ ਜਦੋਂ ਵੀ ਅਸੀਂ ਜਦੋਂ ਲੈਂਦੇ ਹਾਂ, ਕਿਉਂਕਿ ਬਾਅਦ ਦੇ ਵਿੱਚ ਇੱਥੇ ਸਰਕਾਰ ਬਣੀ, ਜਿਹੜੀ ਸਰਕਾਰ ਬਣੀ ਉਹ ਸੰਤ ਲੌਂਗੋਵਾਲ ਦੀ, ਇਹ ਕਹਿੰਦੇ ਕਿ ਸੰਤ ਲੌਂਗੋਵਾਲ ਦੀ ਮੌਤ ਜਾਂ ਸੰਤ ਲੌਂਗੋਵਾਲ ਦੀ ਹੱਤਿਆ ਦੇ ਇਸ਼ੂ ਤੇ ਜਿਹੜੀ ਹੈਗੀ ਉਹ ਇੱਕ ਵੱਡਾ ਉਦੋਂ ਇਸ਼ੂ ਸੀ, ਹਮਦਰਦੀ ਵੀ ਹੋਈ, ਸਾਰੀਆਂ ਗੱਲਾਂ ਹੋਈਆਂ। ਤੇ ਸ਼ਾਇਦ ਜਿਹੜੇ ਹੈ ਪੰਜਾਬ ਦੇ ਲੋਕ ਵੀ ਜਿਹੜੇ ਸੀ ਇਹ ਕਿਤੇ ਨਾ ਕਿਤੇ ਇਹ ਗੱਲ ਇਹ ਪਈ ਸੀ ਕਿ ਇਹ ਸਮਝਦੇ ਸੀ ਕਿ ਇਹਦਾ ਜਿਹੜਾ ਹੈਗਾ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰ ਨੂੰ ਗੱਲ ਜਿਹੜੀ ਤੁਰਨੀ ਚਾਹੀਦੀ ਹੈ। ਤੇ ਉਦੋਂ ਕਮਾਲ ਦੀ ਗੱਲ ਹੈ ਕਿ ਜਦੋਂ ਉਦੋਂ ਬਾਅਦ ਇਲੈਕਸ਼ਨ ਹੁੰਦੀ ਹੈ, ਅਕਾਲੀ ਦਲ 100 ਸੀਟਾਂ ਤੇ ਜਿਹੜਾ ਹੈਗਾ ਚੋਣ ਲੜਦਾ, ਤੇ 100 ਦੇ ਵਿੱਚੋਂ 73 ਸੀਟਾਂ ਅਕਾਲੀ ਦਲ ਜਿੱਤਦਾ। ਤੇ ਇਹ ਵੀ ਨੀ ਕਿ ਉਦੋਂ ਕੋਈ ਲੋਕਾਂ ਚ ਏਦਾਂ ਦਾ ਸੀ ਵੋਟਾਂ ਨੀ ਪਾਉਣ ਆਏ ਜਾਂ ਹੋਰ, ਕਿਉਂਕਿ ਉਦੋਂ ਬਾਅਦ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ। ਤੇ ਜੇ ਆਪਾਂ ਦੇਖਿਆ ਜਾਵੇ ਉਦਾਂ ਟੋਟਲ ਪੋਲ ਪਰਸੈਂਟੇਜ ਦਾ ਜੇ ਹਿਸਾਬ ਕਿਤਾਬ ਦੇਖਿਆ ਜਾਵੇ ਤਾਂ ਬਹੁਤ ਉਦੋਂ ਵੋਟ ਪਈ ਹੈ 67-67%, ਉਦੋਂ ਬਾਅਦ ਵੀ ਇਸ ਲੈਵਲ ਤੱਕ ਬਹੁਤ ਘੱਟ ਜਿਹੜਾ ਹੈਗਾ ਜਾਂਦਾ ਟੋਟਲ ਪੰਜਾਬ ਦੇ ਵਿੱਚ। ਤੇ ਕਾਂਗਰਸ ਦੂਜੇ ਨੰਬਰ ਦੀ ਪਾਰਟੀ ਸੀ, ਇਸ ਦੇ ਬਾਵਜੂਦ ਵੀ ਬਲੂ ਸਟਾਰ ਹੋਣ ਦੇ ਬਾਵਜੂਦ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਕਾਂਗਰਸ ਦੇ ਜਿਹੜੇ ਸੀਗੇ ਉਦੋਂ 32 MLA ਸੀ ਜਿਹੜੇ ਉਹ ਜਿੱਤ ਗਏ ਸੀ 32 ਕਾਂਗਰਸ ਦੇ। ਤੇ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਚ ਸਰਕਾਰ ਬਣਦੀ ਆ, ਸਾਰਾ ਕੁਛ ਜਿਹੜਾ ਇਹ ਹੁੰਦਾ। ਤੇ ਪਰ ਇਹ ਵੀ ਫੇਰ ਵੀ ਬਹੁਤਾ ਲੰਬਾ ਸਮਾਂ ਜਿਹੜੀ ਆ ਉਹ ਸਰਕਾਰ ਉਹ ਚੱਲਦੀ ਨੀ ਕਈ ਇਸ਼ੂ ਦੇ ਉੱਤੇ, ਖਾਸ ਕਰਕੇ ਪੰਜਾਬ ਜਿਹੜਾ ਸਮਝੌਤਾ ਹੈ ਉਹ ਲਾਗੂ ਹੀ ਨੀ ਕਰਦੀ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਉਹ ਹੋਣਾ ਹੁੰਦਾ। 1986 ਦਾ ਮੈਨੂੰ ਯਾਦ ਹੈ ਕਿ ਚੰਡੀਗੜ੍ਹ ਟ੍ਰਾਂਸਫਰ ਹੋਣਾ ਸੀ ਪੰਜਾਬ ਨੂੰ, ਇਹਦਾ ਬੜਾ ਰੌਲਾ ਸੀ ਕਿ 26 ਜਨਵਰੀ ਨੂੰ ਜਿਹੜਾ ਹੋਏਗਾ ਉਹਦੇ ਉੱਤੇ ਪੋਸਟਰ ਵਗੈਰਾ ਹੋਰ ਬਣੇ ਬਣਾਏ ਹੋਰ ਸਾਰਾ ਕੁਛ ਰਹਿ ਗਿਆ, ਤੇ ਕੇਂਦਰ ਸਰਕਾਰ ਮੁੱਕਰ ਗਈ ਕਿ ਨਹੀਂ ਅਸੀਂ ਟ੍ਰਾਂਸਫਰ ਨਹੀਂ ਕਰਨਾ। ਤੇ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਜਿਹੜਾ ਸੀਗਾ ਸਰਕਾਰ ਤੋੜ ਤੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਜਿਹੜੀ ਬਣੀ ਸੀ। ਹੁਣ ਜਿਹੜੀ ਗੱਲ ਸੰਤ ਲੌਂਗੋਵਾਲ ਦੀ ਜਿਹੜੀ ਹੱਤਿਆ ਦਾ ਮਾਮਲਾ ਹੈ ਜਾਂ ਸੰਤ ਲੌਂਗੋਵਾਲ ਦੇ ਇੱਕ ਤਰ੍ਹਾਂ ਦੇ ਇੱਕ ਵੱਡਾ ਆਗੂ ਸੀ, ਕਿਉਂਕਿ ਸੰਤ ਲੌਂਗੋਵਾਲ ਨੇ ਬ੍ਰਿਸ਼ਪਾਨ ਨੂੰ ਹਰਾਇਆ ਸੀ ਲਹਿਰੇ ਗਾਗੇ ਤੋਂ ਜਦੋਂ ਉਹ ਪਹਿਲੀ ਵਾਰੀ ਪੰਜਾਬ ਅਸੈਂਬਲੀ ਵਿੱਚ MLA ਬਣ ਕੇ ਆਏ ਨੇ। ਤੇ ਬ੍ਰਿਸ਼ਪਾਨ ਕਿਸੇ ਵੇਲੇ ਪੈਪਸੂ ਦਾ ਬਹੁਤ ਵੱਡਾ ਲੀਡਰ ਸੀ, ਮੁੱਖ ਮੰਤਰੀ ਰਿਹਾ ਸੀਗਾ। ਤੇ ਕਿਉਂਕਿ ਇੱਕ ਪੋਲੀਟੀਕਲ ਤੇ ਇੱਕ ਧਾਰਮਿਕ ਦੋਨੇ ਪਾਸੇ ਸੰਤ ਲੌਂਗੋਵਾਲ ਦੀ ਇੱਕ ਤਰ੍ਹਾਂ ਦੀ ਫਾਲੋਇੰਗ ਆਪਾਂ ਕਹਿ ਸਕਦੇ ਹੈਗੀ ਸੀ। ਤੇ ਜਿਹੜੀ ਉਹ ਰਾਜਨੀਤੀ ਤੇ ਚੱਲ ਰਹੇ ਸੀ ਜਿੱਦਾਂ ਦੀ ਰਾਜਨੀਤੀ ਤੇ ਅਕਾਲੀ ਦਲ ਪਹਿਲਾਂ ਚੱਲ ਰਿਹਾ ਸੀ, ਤੇ ਉਹ ਰਾਜਨੀਤੀ ਵੀ ਉਸ ਵੇਲੇ ਵੀ ਦੁਬਾਰਾ ਫੇਰ ਇੱਥੇ ਐਸਟੈਬਲਿਸ਼ ਹੋਣੀ ਸ਼ੁਰੂ ਹੋ ਗਈ ਸੀ। ਹੁਣ ਉਹ ਜਿਹੜੇ ਕਾਰਨ ਸੀ ਕਿ ਵੀ ਉਹ ਹੱਤਿਆ ਦੇ ਕਾਰਨ ਵੀ ਬਣੇ, ਚਲੋ ਆਪਾਂ ਉਹਨੂੰ ਕਈ ਵਾਰੀ ਇਹ ਲੈ ਲੈਂਦੇ ਕਿ ਨੌਜਵਾਨਾਂ ਦੇ ਵਿੱਚ ਜਾਂ ਉਸ ਵੇਲੇ ਜਿਹੜੀਆਂ ਗਰਮ ਖਿਆਲੀ ਜੱਸੇ ਬੰਨੀਆਂ ਸੀ ਉਹਨਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਬਲੂ ਸਟਾਰ ਆਪਰੇਸ਼ਨ ਦੇ ਉੱਤੇ ਜਾਂ ਜਿਹੜੀਆਂ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਮ ਸਿੱਖਾਂ ਦੇ ਉਹਦੇ ਉੱਤੇ ਜਿਹੜਾ ਹੈਗਾ ਸੰਤ ਲੌਂਗੋਵਾਲ ਜਾ ਕੇ ਉੱਥੇ ਪੈਰ ਰੱਖ ਕੇ ਤੇ ਉੱਥੇ ਸਮਝੌਤਾ ਕਰਿਆ ਆ। ਫਿਰ ਇਹ ਗੱਲਾਂ ਬੜੀਆਂ ਉਦੋਂ ਚੱਲਦੀਆਂ ਰਹੀਆਂ ਕਿ ਰਾਜੀਵ ਲੌਂਗੋਵਾਲ ਨਾਲ ਜਿਹੜਾ ਹਥਿਆਰਾ ਸੀ ਦਿੱਲੀ ਦੇ ਵਿੱਚ ਸਿੱਖਾਂ ਦਾ, ਹੋਰ ਜਿਹਨੇ ਬਿਆਨ ਕਰਕੇ ਇੰਨਾ ਕੁਛ ਹੋਇਆ ਉਹਦੇ ਨਾਲ ਹੱਥ ਮਿਲਾ ਲਿਆ ਜਾ ਕੇ, ਇਹ ਦੋਨੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਚਲੋ ਉਹ ਬਾਅਦ ਦੀ ਹੋਰ ਤਰ੍ਹਾਂ ਦੀ ਹੁੰਦੀ ਹੈ ਰਾਜਨੀਤੀ ਵਿੱਚ, ਪਰ ਜਿਹੜੀ ਇੱਕ ਗੱਲ ਹੈ ਜਿਹਨੂੰ ਅਜੇ ਤੱਕ ਵੀ ਜਿਹੜਾ ਹੈਗਾ ਸਾਡੀ ਪੋਲਿਟਿਕਸ ਹੈ ਜਿਹੜੀ ਉਹ ਰੈਕਗਨਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਕਰ ਰਹੀ ਕਿ ਇਹ ਅਸਲ ਦੇ ਵਿੱਚ ਜਿਹੜੇ ਇਹ ਮਾਡਰਨ ਨੇ, ਇਹ ਪੋਲੀਟੀਕਲ ਮਾਡਰਨ ਨੇ, ਇਹਨਾਂ ਨੂੰ ਇਸ ਗੱਲ ਨੂੰ ਜਿਹੜਾ ਸਮਝਣਾ ਚਾਹੀਦਾ ਤੇ ਕਿ ਕਿਹੜਾ ਆਗੂ ਕਿਹੜੇ ਵੇਲੇ ਸਿਆਸੀ ਤੌਰ ਤੇ ਕਿਹੜਾ ਸਟੈਂਡ ਲੈਂਦਾ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਫਿਰ ਉਹਨੂੰ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ। ਹੁਣ ਜਦੋਂ ਅਸੀਂ ਇਹਨੂੰ ਸਿਰਫ ਤੇ ਸਿਰਫ ਇੱਕ ਟੈਰਰਿਸਟ ਐਕਟੀਵਿਟੀ ਕਹਿੰਦੇ ਹਾਂ ਨਾ, ਤੇ ਉੱਥੇ ਫਿਰ ਜਿਹੜੇ ਹੈਗੇ ਆ ਉਹ ਗੜਬੜ ਕਰਦੇ ਆ ਅਸੀਂ। ਜਦੋਂ ਤੁਸੀਂ ਕਹਿੰਦਾ ਕਿ ਇਹਦੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਇਹਦੇ ਕੀ ਜਿਹੜੀਆਂ ਹੈਗੀਆਂ ਇਹਦੀਆਂ ਇੰਪਲੀਕੇਸ਼ਨ ਕੀ ਨੇ, ਤੇ ਉਦੋਂ ਇਹਨੂੰ ਸੋਚਣ ਦੀ ਲੋੜ ਹੈ ਇਸ ਪੱਖ ਤੋਂ। ਭਾਵੇਂ ਇੰਦਰਾ ਗਾਂਧੀ ਦਾ ਕਤਲ ਸੀ, ਭਾਵੇਂ ਬੇਅੰਤ ਸਿੰਘ ਦਾ ਸੀ, ਭਾਵੇਂ ਲੌਂਗੋਵਾਲ ਦਾ ਸੀ, ਤੇ ਈਵਨ ਰਾਜੀਵ ਗਾਂਧੀ ਦਾ ਤੇ ਹੋਰ ਵੀ ਦੁਨੀਆਂ ਦੇ ਵਿੱਚ ਬਹੁਤ ਥਾਂ ਤੇ ਹੁੰਦੇ, ਤੇ ਪਰ ਇਹਨੂੰ ਸਿਰਫ ਤੇ ਸਿਰਫ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਤਾਂ ਇੱਕ ਟੈਰਰਿਜ਼ਮ ਦੀ ਐਕਟੀਵਿਟੀ ਹੈ, ਇੱਕ ਟੈਰਰਿਸਟ ਉਹ ਸੀ, ਤੇ ਮੇਰਾ ਖਿਆਲ ਹੈ ਉਹ ਏਦਾਂ ਜਿਹੜਾ ਉਹ ਨਹੀਂ ਹੁੰਦਾ। ਕਿਤੇ ਨਾ ਕਿਤੇ ਜਿਹੜੀ ਕੋਈ ਰਾਜਨੀਤੀ ਉਹਦੇ ਚ ਤੇ ਜਿਹੜਾ ਹੈਗਾ ਮਰਨ ਵਾਲਾ ਉਹਦੀ ਪੋਲੀਟੀਕਲ ਅਪਰੋਚ ਕੀ ਹੈ, ਤੇ ਜਾਂ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਜੇ ਉਹਨਾਂ ਦੀ ਆਪਣੀ ਵੀ ਨਹੀਂ ਹੈ ਤਾਂ ਜਿਹੜੀ ਕਿਸੇ ਵਿਚਾਰਧਾਰਾ ਦੇ ਨਾਲ ਜੁੜ ਕੇ ਮਾਰਦਾ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਇਹ ਜਿਹੜੀ ਇੱਕ ਗੱਲ ਹੈ ਇਹ ਸਮਝਣ ਦੀ ਬਹੁਤ ਲੋੜ ਹੈ। ਤੇ ਖਾਸ ਕਰਕੇ ਸਾਡੇ ਇਸ ਦੇਸ਼ ਦੇ ਵਿੱਚ ਇਸ ਖਿੱਤੇ ਦੇ ਵਿੱਚ ਘੱਟੋ ਘੱਟ ਜਿਹੜੀ ਹੈ ਅਕਾਲੀ ਸਿਆਸਤ ਦੇ ਵਿੱਚ ਤਾਂ ਇਸ ਗੱਲ ਨੂੰ ਜ਼ਿਆਦਾ ਸਮਝਣ ਦੀ ਜ਼ਰੂਰਤ ਸੀਗੀ, ਤੇ ਪਰ ਉਹ ਜਿਹੜੀ ਉਹ ਸਮਝ ਜਿਹੜੀ ਆ ਉਸ ਪਾਸੇ ਨੂੰ ਨਹੀਂ ਬਣਾਈ ਗਈ। ਤੁਸੀਂ ਸ਼ੁਰੂ ਚ ਗੌਤਮ ਜੀ ਗੱਲ ਕੀਤੇ ਸੀ ਕਿ ਲੌਂਗੋਵਾਲ ਨੂੰ ਜਿਹੜਾ ਹੈਗਾ ਇੱਕ ਧਰਮ ਨੇ ਇਹ ਵੀ ਕਿਹਾ ਉਹ ਸ਼ਹੀਦ ਨੇ, ਉਹਨਾਂ ਦੀ ਸ਼ਹਾਦਤ ਹੋਈ ਹੈ, ਤੇ ਦੂਜੇ ਕੁਛ ਤਰ੍ਹਾਂ ਇਹ ਵੀ ਸੀ ਜਿਹੜੀਆਂ ਕਹਿੰਦੀਆਂ ਸੀ ਕਿ ਨਹੀਂ ਉਹ ਉਹਨਾਂ ਨੇ ਗਲਤ ਕੀਤਾ, ਸਮਝੌਤਾ ਨਹੀਂ ਸੀ ਕਰਨਾ ਚਾਹੀਦਾ। ਤੇ ਦੇਖੋ ਇਹਦੇ ਤੇ ਕੋਈ ਪੋਲੀਟੀਕਲ ਅਨਾਲਿਸਿਸ ਬਾਅਦ ਦੇ ਵਿੱਚ ਹੋਇਆ ਹੀ ਨਹੀਂ ਕਿ ਕਿਉਂ ਨਹੀਂ ਸੀ ਕਰਨਾ ਚਾਹੀਦਾ, ਜੇ ਹੋਇਆ ਸੀ ਤਾਂ ਉਹਦੇ ਕਾਰਨ ਕੀ ਸੀ, ਕੀ ਸਿਰਫ ਤੇ ਸਿਰਫ ਸੁਰਜੀਤ ਸਿੰਘ ਬਰਨਾਲਾ ਜਾਂ ਜਿਹੜੀ ਉਹਨਾਂ ਦੀ ਉਹ ਇੱਕ ਗਰੁੱਪ ਸੀ ਕੋਟਰੀ ਸੀ, ਸਿਰਫ ਉਹਨਾਂ ਨੇ ਗੱਦੀ ਹਾਸਲ ਕਰਨ ਵਾਸਤੇ ਲੌਂਗੋਵਾਲ ਨੂੰ ਅੱਗੇ ਲਾਇਆ, ਤੇ ਇਹ ਵੀ ਬਹੁਤ ਲੋਕ ਕਹਿੰਦੇ ਰਹੇ ਨੇ, ਤੇ ਪਰ ਇਹਨਾਂ ਸਾਰੀਆਂ ਗੱਲਾਂ ਦਾ ਇੱਦਾਂ ਅਨਾਲਿਸਿਸ ਕਦੇ ਨਹੀਂ ਹੋਇਆ ਕਿ ਇਹਦੇ ਪਿੱਛੇ ਜਿਹੜੀ ਉਹ ਰਾਜਨੀਤੀ ਕਿਹੜੀ ਸੀ ਜਾਂ ਕਿਸ ਰਾਜਨੀਤੀ ਕਰਕੇ ਇਹ ਸਾਰਾ ਕੁਛ ਹੋਇਆ। ਕਿਉਂਕਿ ਮਗਰੋਂ ਜਦੋਂ ਆਪਾਂ ਬਰਸੀ ਦੀ ਗੱਲ ਤੋਂ ਸ਼ੁਰੂ ਚ ਕੀਤੀ ਸੀ, ਤੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਅਕਾਲੀ ਦਲ ਨੇ ਅਵੋਇਡ ਕੀਤਾ ਬਰਸੀ ਮਨਾਉਣਾ, ਉੱਥੇ ਜਾਣਾ, ਕਾਂਗਰਸ ਜਾ ਕੇ ਉੱਥੇ ਬਰਸੀ ਮਨਾਉਂਦੀ ਰਹੀ, ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਬਾਅਦ ਸਰਕਾਰ ਬਣਾਈ ਉਹਨਾਂ ਨੇ ਖੁਦ ਇਹ ਗੱਲ ਕੀਤੀ, ਤੇ ਫਿਰ ਇੱਕ ਅਕਾਲੀ ਦਲ ਦੇ ਵੀ ਫਿਰ ਦੋ ਧੜਿਆਂ ਦੇ ਵਿੱਚੋਂ ਇੱਕ ਧੜਾ ਉਹ ਕਰਦਾ ਰਿਹਾ, ਤੇ ਦੂਜੇ ਧੜੇ ਨੇ ਕਦੇ ਸਮਝਿਆ ਹੀ ਨਹੀਂ ਕਿ ਉੱਥੇ ਜਾਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕਦੇ ਉੱਥੇ ਗਏ ਹੀ ਨਹੀਂ, ਜਿਹੜੇ ਸੀਗੇ ਉਹਨਾਂ ਨੂੰ ਰੈਕਗਨਾਈਜ਼ ਹੀ ਨਹੀਂ ਕੀਤਾ, ਤੇ ਕਿ ਹਾਂ ਇਹ ਬੰਦਾ ਅਕਾਲੀ ਦਲ ਦਾ ਕਿਸੇ ਪ੍ਰਧਾਨ ਰਿਹਾ ਸੀ ਜਾਂ ਇਸ ਜਿਹੜੀ ਤਰੀਕੇ ਦੀ ਜਿਹੜੀ ਉਹ ਗੱਲ। ਤੇ ਹੁਣ ਇਸ ਵਾਰ ਵੀ ਦੇਖੋ ਕਮਾਲ ਦੀ ਗੱਲ ਹੈ ਕਿ ਅੱਜ ਜਿਹੜੀ ਉੱਥੇ ਸਮਾਗਮ ਹੋਏ ਨੇ ਤੇ ਉਹਦੇ ਚ ਜਿਹੜਾ ਹੈਗਾ ਜਾਂ ਤਾਂ ਜਿਹੜਾ ਇਹ ਪੁਨਰ ਸੁਰਜੀਤ ਧੜਾ ਹੈ, ਕਿਉਂਕਿ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਹੈ ਉਹ ਸੰਤ ਚੰਦ ਸਿੰਘ ਲੌਂਗੋਵਾਲ ਦੇ ਨਾਲ ਰਿਹਾ ਹਮੇਸ਼ਾ, ਤੇ ਕਿਸੇ ਵੇਲੇ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ, ਬਾਅਦ ਵਿੱਚ ਚਲੋ ਉਹਨਾਂ ਨੂੰ ਟਿਕਟ ਮਿਲ ਗਈ ਉੱਥੋਂ ਧਨੌਲੇ ਤੋਂ ਉਹ MLA ਜਿੱਤੇ, ਤੇ ਉਦੋਂ ਬਾਅਦ ਫੇਰ ਦੁਬਾਰਾ ਆ ਗਏ, ਫਿਰ SGP ਦੇ ਪ੍ਰਧਾਨ ਵੀ ਰਹਿ ਗਏ ਹੋਣ, ਤੇ ਹੁਣ ਉਹ ਦੂਜੇ ਧੜੇ ਚ ਨੇ। ਤੇ ਇਧਰੋਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਕਿ ਉਹੀ ਬਾਹਰ ਦੀ ਕੋਈ ਇੱਕ ਪਾਰਟੀ ਹੈ, ਤੇ ਉਹਨਾਂ ਵੱਲੋਂ ਜਿਹੜਾ ਹੈਗਾ ਕਿਤੇ ਨੀ ਉਹ ਸਗੋਂ ਜਿਹੜਾ ਹੈਗਾ ਉੱਥੇ ਜਿਹੜਾ ਸਮਾਗਮ ਕਰਨ ਦੀ ਜਿਹੜੀ ਗੱਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿੱਦਾਂ ਦੀ ਜਿਹੜੀ ਰਾਜਨੀਤੀ ਹੈ ਜਾਂ ਕਿੱਦਾਂ ਦੀ ਜਿਹੜੀ ਪੋਲਿਟਿਕਸ ਹੈ ਜਾਂ ਇਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਅਕਾਲੀ ਧੜੇ ਜਾਂ ਕੋਈ ਵੀ ਨੇ, ਤੁਹਾਡੇ ਕਿਸੇ ਲੀਡਰ ਨੇ ਆਗੂ ਨੇ ਕਿਸੇ ਸਮੇਂ ਗਲਤੀ ਕੀਤੀ ਹੋਣੀ ਹੈ, ਤੇ ਜੇ ਉਹ ਗਲਤੀ ਕੀਤੀ ਹੈ ਤਾਂ ਇਹ ਨਹੀਂ ਹੈ ਕਿਉਂਕਿ ਉਹ ਤੁਹਾਡਾ ਲੀਡਰ ਹੀ ਨਹੀਂ ਸੀ ਜਾਂ ਉਹਨਾਂ ਨੇ ਸਦਾ ਗਲਤੀਆਂ ਕੀਤੀਆਂ ਨੇ ਤੇ ਕੋਈ ਚੰਗੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ। ਮੈਨੂੰ ਇਹ ਲੱਗਦਾ ਕਿ ਜਿਹੜਾ ਹੈ ਉਹਦੇ ਸਾਰੀ ਇੱਕ ਡਿਸਕਸ਼ਨ ਜਿਹੜੀ ਇਸ ਕਿਸਮ ਦੀ ਜਿਹੜੀ ਇਸ ਪਾਸੇ ਨੂੰ ਜਿਹੜੀ ਤੁਰਨੀ ਚਾਹੀਦੀ ਹੈ ਜਿਹੜੀ ਨਹੀਂ ਚੱਲੀ। ਤੇ ਜਿਹੜੀ ਮੈਂ ਗੱਲ ਕੀਤੀ ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਹੜੇ ਇੱਦਾਂ ਦੀਆਂ ਅਸੈਸੀਨੇਸ਼ਨ ਜਾਂ ਹੋਰ ਸਿਰਫ ਉਹਨੂੰ ਇਹ ਕਹਿ ਕੇ ਇਹਦਾ ਹੀ ਟੈਰਰਿਸਟ ਐਕਟੀਵਿਟੀ ਸੀ, ਦੇਖੋ ਦਹਿਸ਼ਤਗਰਦਾਂ ਨੇ ਇੱਦਾਂ ਦੀ ਕਾਰਵਾਈ ਕਰ ਗਏ, ਤੇ ਇਹਨੂੰ ਵੀ ਜਿਹੜਾ ਰਿਵਿਊ ਕਰਨਾ ਚਾਹੀਦਾ ਕਿ ਦਹਿਸ਼ਤਗਰਦਾਂ ਨੇ ਜਿਹੜੀਆਂ ਐਕਟੀਵਿਟੀ ਕਹਿ ਕੇ ਇਹਨੂੰ ਟਾਲ ਕੇ ਜਾਂ ਇੱਦਾਂ ਇਸ ਪਾਸੇ ਨੂੰ ਮਿੱਟੀ ਪਾ ਦੇਣੀ ਕਿ ਨਹੀਂ ਚਲੋ ਇਹ ਗੱਲ ਹੋ ਗਈ ਹੁਣ ਨਵੇਂ ਆ ਗਏ ਲੀਡਰ ਹੋਰ ਆ ਗਏ ਤੇ ਉਸ ਗੱਲ ਨੂੰ ਸੋਚਣਾ ਹੀ ਨੀ ਕਿ ਇਹਦੇ ਤੇ ਵਿਚਾਰ ਹੀ ਨੀ ਕਰਨੀ ਵੀ ਇਹ ਕਿਉਂ ਹੈ, ਕਿਉਂਕਿ ਉਦੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਰਹੇ ਨਾ ਜੀ, ਖਾਸ ਕਰਕੇ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਜਾਣ ਤੋਂ ਬਾਅਦ ਤੇ ਬੈਂਤ ਸਿੰਘ ਦੀ ਸਰਕਾਰ ਬਣਨ ਤੱਕ, ਤੇ ਉਹਨਾਂ ਨੂੰ ਬਿਲਕੁਲ ਰਿਵਿਊ ਕਰਨ ਜਿਹੜੀ ਆ ਉਹ ਮੈਂ ਸਮਝਦਾ ਕਿ ਉਹ ਲੋੜ ਹੈ ਕਿ ਇਹ ਕਿਸ ਤਰੀਕੇ ਦੀ ਜਿਹੜੀ ਕੀ ਸਿਚੁਏਸ਼ਨ ਸੀ। ਮੈਂ ਇਸੇ ਕਰਕੇ ਕਹਿ ਰਿਹਾ ਕਿ ਸੁਪਰੀਮ ਕੋਰਟ ਦੀ ਜਿਹੜੀ ਆ ਇਸ ਇਸ਼ੂ ਤੇ, ਕਿਉਂਕਿ ਜਿਹੜੇ ਦੋ ਨੌਜਵਾਨ ਸੀ ਉਹ ਇਹਦੇ ਚ ਉਹ ਪਹਿਲਾਂ ਹੀ ਮਾਰੇ ਗਏ ਤੇ ਮੁਕਾਬਲੇ ਦੇ ਵਿੱਚ, ਤੇ ਇਹਦੇ ਚ ਗਿਆਨ ਸਿੰਘ ਦੀ ਜਿਹੜੀ ਹੈ ਕਿਉਂਕਿ ਉਹ CBI ਕੋਲੇ ਸੀ ਕੇਸ, ਤੇ ਉੱਥੇ ਮੌਤ ਦੀ ਸਜ਼ਾ ਦਿੱਤੀ ਹੋਈ ਸੀ ਸੁਪਰੀਮ ਕੋਰਟ ਤੱਕ ਸੀ ਜਦੋਂ ਕੇਸ ਪਹੁੰਚਿਆ ਜਿਹੜੀ ਉਹ ਜੱਜਮੈਂਟ। ਮੈਂ ਇਸੇ ਕਰਕੇ ਕਹਿ ਰਿਹਾ ਕਿ ਉਹ ਜੱਜਮੈਂਟ ਜਿਹੜੀ ਉਹ ਪੜ੍ਹਨ ਵਾਲੀ ਹੈ, ਜਿਹਦੇ ਚ ਇੱਕ ਸੀਰੀਜ਼ ਜਿਹੜੀਆਂ ਘਟਨਾਵਾਂ ਦੀ ਪੂਰੀ ਉਹਨਾਂ ਨੇ ਜਿਹੜੀ ਦਿੱਤੀ ਹੈ। ਹਾਲਾਂਕਿ ਜੱਜ ਨੂੰ ਕੀ ਲੋੜ ਹੈ ਇੰਨਾ ਲੰਬਾ ਚੌੜਾ ਇਹ ਲਿਖਣ ਦੀ, ਉਹ ਸਿੱਧਾ ਦੋ ਟੁੱਕ ਫੈਸਲਾ ਉਹ ਚ ਦੇ ਸਕਦਾ ਕਿ ਇੱਥੇ ਗਵਾਹਾਂ ਦੀ ਜਿਹੜੀ ਉਹ ਪੂਰੀ ਉਹ ਸੰਤੁਸ਼ਟ ਨਹੀਂ ਜਾਂ ਏਦਾਂ ਦੀ ਗੱਲ ਨੀ, ਤੇ ਪਰ ਇਹ ਵੀ ਉਹ ਸਾਰੀਆਂ ਉਹ ਘਟਨਾਵਾਂ ਜਿਹੜੀਆਂ ਦਿੱਤੀਆਂ ਨੇ ਉਹ ਇੱਕ ਰਿਕਾਰਡ ਹੈ। ਤੇ ਉਹ ਉੱਥੋਂ ਫਿਰ ਪੋਲੀਟੀਕਲ ਸਾਡੇ ਲੋਕ ਨੇ ਜਾਂ ਜਿਹੜੇ ਮੀਡੀਆ ਵਾਲੇ ਨੇ ਉਹਦਾ ਕਿਉਂ ਅਨਾਲਿਸਿਸ ਨਹੀਂ ਹੋਇਆ, ਜਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਕਿਉਂ ਉਹਦਾ ਅਨਾਲਿਸਿਸ ਨਹੀਂ ਹੋਇਆ, ਤੇ ਸਿਰਫ ਇੱਕ ਗੱਲ ਨੂੰ ਇਹ ਕਹਿ ਕੇ ਜਾਂ ਉਹਨੂੰ ਸ਼ਹੀਦਾਂ ਵਾਲੇ ਪਾਸੇ ਰੱਖ ਲਓ ਜਾਂ ਗਦਾਰਾਂ ਵਾਲੇ ਪਾਸੇ ਰੱਖ ਲਓ ਲਾਈਨ ਖਿੱਚ ਕੇ, ਏਦਾਂ ਨਹੀਂ ਹੋਣਾ ਚਾਹੀਦਾ ਇਸ ਰਾਜਨੀਤੀ ਦੇ ਵਿੱਚ, ਕਿਉਂਕਿ ਹਰੇਕ ਜਿਹੜਾ ਇਨਸਾਨ ਦੀ ਕੰਟਰੀਬਿਊਸ਼ਨ ਹੁੰਦੀ ਹੈ ਉਸ ਕੰਟਰੀਬਿਊਸ਼ਨ ਨੂੰ ਤਾਂ ਰੈਕਗਨਾਈਜ਼ ਕਰਨਾ ਚਾਹੀਦਾ। ਤੇ ਦੁਨੀਆਂ ਦੇ ਵਿੱਚ ਕਿੰਨੀਆਂ ਕੌਮਾਂ ਨੇ ਜਿਹੜੀਆਂ ਰਿਵਿਊ ਕਰਦੀਆਂ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ, ਆਪਣੇ ਆਗੂਆਂ ਨੂੰ ਰਿਵਿਊ ਕਰਦੀਆਂ ਨੇ, ਪਰ ਜਿਹੜੀ ਇੱਕ ਬਿਲਕੁਲ ਪੋਚਾ ਮਾਰਨ ਵਾਲੀ ਗੱਲ ਆ ਉਹ ਜਿਹੜੀ ਆ ਉਹ ਹੋਰ ਤਰੀਕੇ ਦੀ ਆ। ਫਿਰ ਉਹ ਸਾਡੀ ਇਸੇ ਕਰਕੇ ਹੈ ਕਿ ਅਸੀਂ ਪੋਲੀਟੀਕਲੀ ਸਾਡੇ ਚ ਮੈਚਿਓਰਿਟੀ ਨਹੀਂ ਆਉਂਦੀ, ਅਸੀਂ ਪੋਲੀਟੀਕਲੀ ਰਾਜਨੀਤਿਕ ਤੌਰ ਤੇ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕੌਮ ਸਿਆਣੀ ਹੈ ਜਾਂ ਇਹ ਲੋਕ ਸਿਆਣੇ ਨੇ ਜਾਂ ਇਹ ਆਗੂ ਜਿਹੜੇ ਸਿਆਣੇ ਨੇ, ਜਿਹੜੇ ਉਸ ਗੱਲ ਨੂੰ ਅੱਗੇ ਰਿਵਿਊ ਹੀ ਨਹੀਂ ਕਰਦੇ ਤੇ ਪਾਸਾ ਹੀ ਜਿਹੜਾ ਹੈਗਾ ਉਹ ਵੱਟ ਜਾਂਦੇ ਨੇ ਜਾਂ ਚੁੱਪ ਹੀ ਕਰ ਜਾਂਦੇ ਨੇ। ਇਹ ਤੁਸੀਂ ਵੀ ਇਸ਼ਾਰਾ ਕੀਤਾ ਸ਼ੁਰੂ ਚ, ਇਹ ਚੁੱਪ ਕਰਨ ਵਾਲੀ ਗੱਲ ਵੱਲ ਵੀ ਉਹ ਮੂੰਹ ਹੀ ਨਹੀਂ ਖੋਲਿਆ ਬਾਅਦ ਦੇ ਵਿੱਚ। ਤੇ ਮੇਰਾ ਖਿਆਲ ਹੈ ਕਿ ਲੌਂਗੋਵਾਲ ਨੂੰ ਯਾਦ ਕੀਤਾ ਜਾਣਾ ਚਾਹੀਦਾ, ਲੌਂਗੋਵਾਲ ਦੇ ਜਿਹੜੀ ਕਾਰਗੁਜ਼ਾਰੀ ਆ, ਅਕਾਲੀ ਦਲ ਦੀ ਸੇਵਾ ਕੀਤੀ ਪ੍ਰਧਾਨ ਰਹੇ, ਤੇ ਫਿਰ ਉਹ ਕਿਸ ਪਰਿਵਾਰ ਚੋਂ ਕਿੱਥੋਂ ਉਹ ਉੱਠ ਕੇ ਆਏ, ਤੇ ਫਿਰ ਉਹਨਾਂ ਨੇ ਬਣਾਇਆ ਕੁਛ ਨੀ। ਅੱਜ ਕੱਲ ਤਾਂ ਉਸ ਤੋਂ ਬਾਅਦ ਤਾਂ ਕਿੰਨੇ ਲੀਡਰ ਨੇ ਗਾਹਾਂ ਆਪਦੇ ਪੁੱਤਾਂ ਪੋਤਿਆਂ ਤੱਕ ਵੀ ਚਾਹੁੰਦੇ ਆ ਕਿ ਇਹ ਰਾਜਨੀਤੀ ਚ ਰਹਿਣ ਜੇ, ਅੱਜ ਮੈਂ ਆ ਤਾਂ ਕੱਲ ਨੂੰ ਮੇਰਾ ਪੁੱਤ, ਉਦੋਂ ਬਾਅਦ ਮੇਰਾ ਪੋਤਾ ਆਵੇ ਤੇ ਹੋਰ ਰਿਸ਼ਤੇਦਾਰ ਆਉਣ, ਏਦਾਂ ਦੀ ਰਾਜਨੀਤੀ ਅਕਾਲੀ ਦਲ ਚ ਵੀ ਚੱਲਦੀ ਹੈ। ਤੇ ਪਰ ਇਹ ਵੀ ਉਸ ਵਿਅਕਤੀ ਨੇ ਕਦੇ ਇਹ ਇਸ ਪਾਸੇ ਨੂੰ ਉਹ ਤੁਰੇ ਨੀ ਕਿੱਦਾਂ ਜਿਹੜੀ ਹੈਗੀ ਆ ਪੁਸ਼ਤ ਪਨਾਹੀ ਜਾਂ ਜਿਹੜੀ ਆ ਉਦਾਂ ਦੀ ਕਿਵੇਂ ਕਰਨੀ ਆ ਇਸ ਪਾਸੇ ਨੂੰ, ਉਹ ਕਦੇ ਨਹੀਂ ਤੁਰੇ। ਉਹਨਾਂ ਤਾਂ ਜਦੋਂ ਮੈਨੂੰ ਯਾਦ ਹੈ 1980 ਦੀ ਜਦੋਂ ਇਲੈਕਸ਼ਨ ਹੋਈ ਹੈ, 1980 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਸੀਟ ਛੱਡਤੀ ਸੀ, ਉਹਨਾਂ ਨੂੰ ਪਟਿਆਲੇ ਤੋਂ ਆਫਰ ਹੋਈ ਸੀ ਕਿ ਤੁਸੀਂ MP ਦੀ ਚੋਣ ਲੜੋ, ਤੇ ਉਹ ਕਹਿੰਦੇ ਵੀ ਨਹੀਂ ਮੈਂ ਨਹੀਂ ਲੜਨੀ ਚੋਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਬਹੁਤ ਘੱਟ ਲੀਡਰਾਂ ਦੇ ਵਿੱਚ ਜਾਂ ਬਹੁਤ ਘੱਟ ਆਗੂਆਂ ਦੇ ਵਿੱਚ ਹੁੰਦੀ ਹੈ। ਠੀਕ ਆ ਉਹ ਥੋੜੀ ਮੋਟੀ ਰੈਕਗਨੇਸ਼ਨ ਉਦੋਂ ਤੁਰਤ ਰਹੀ, ਇਮੋਸ਼ਨਲ ਸੀ ਅਰਜਨ ਸਿੰਘ, ਉਦੋਂ ਬਾਅਦ ਸੈਂਟਰ ਚ ਵੀ ਚਲੋ ਮੰਤਰੀ ਰਹੇ ਤੇ ਹਿਊਮਨ ਰਿਸੋਰਸ ਦੇ ਉਹ ਰਹੇ, ਉਦੋਂ ਉਹਨਾਂ ਦੇ ਨਾਂ ਤੇ ਲੌਂਗੋਵਾਲ ਦੇ ਵਿੱਚ ਇੱਕ ਵੱਡਾ ਇੰਸਟੀਚਿਊਟ ਵੀ ਖੋਲਤਾ ਸਲਾਈਟ ਦੇ ਨਾਂ ਨਾਲ, ਜਿਹਨੂੰ ਆਪਾਂ ਜਾਣਦੇ ਹਾਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਆਪਣਾ ਟੈਕਨੀਕਲ ਐਂਡ ਇੰਜੀਨੀਅਰਿੰਗ ਟੈਕਨੋਲੋਜੀ, ਏਦਾਂ ਦਾ ਨਾਂ ਜਿਹੜਾ ਹੈਗਾ ਉਹਦਾ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀਗਾ ਉਹ ਉਹਨਾਂ ਨੇ ਥੋੜਾ ਮੋਟਾ ਕੀਤਾ, ਪਰ ਹੁਣ ਕਿਤੇ ਨੀ ਕਿਤੇ ਨਜ਼ਰ ਨੀ ਆਉਂਦੇ ਸਾਰੇ ਪੂਰੀ ਜਦੋਂ ਆਪਾਂ ਲਾਈਨ। ਵੈਸੇ ਤਾਂ ਬਾਕੀ ਆਗੂਆਂ ਦਾ ਵੀ ਏਦਾਂ ਹੀ ਹੁੰਦਾ, ਜਦੋਂ ਆਗੂ ਚਲੇ ਜਾਂਦੇ ਆ ਵਿਸਰ ਜਾਂਦੇ ਫਿਰ ਉਹਨਾਂ ਨੂੰ ਕੋਈ ਯਾਦ ਨੀ ਕਰਦਾ। ਤੇ ਪਰ ਇਹ ਹੈ ਕਿਉਂਕਿ ਇਹ ਇਹਨਾਂ ਨੇ ਇੱਕ ਤਾਂ ਵੱਡੀ ਜਿਹੜੀ ਉਦੋਂ ਇਹ ਘਟਨਾ ਸੀ ਜਿਹੜਾ ਰਾਜੀਵ ਗਾਂਧੀ ਨਾਲ ਹੱਥ ਮਿਲਾ ਕੇ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਕਿਉਂਕਿ ਜੇ ਤੁਸੀਂ ਪੰਜਾਬ ਅਕੋਰਡ ਦੀਆਂ ਵੀ ਸਾਰੀਆਂ ਮੱਦਾਂ ਪੜ੍ਹ ਲਓਗੇ ਤੇ ਫਿਰ ਵੀ ਤੁਹਾਨੂੰ ਲੱਗਦਾ ਕਿ ਕਾਫੀ ਉਹ ਇੱਕ ਹੌਸਲੇ ਵਾਲਾ ਇੱਕ ਦਲੇਰੀ ਵਾਲਾ ਕੰਮ ਸੀਗਾ, ਕਿਉਂਕਿ ਜਿਹੜਾ ਪੰਜਾਬ ਸਮਝੌਤਾ ਉਹ ਤਾਂ ਡਾਕੂਮੈਂਟ ਅਜੇ ਪਿਆ ਹੈਗਾ। ਤੇ ਪਰ ਜਦੋਂ ਅਸੀਂ ਇਹ ਕਿ ਸਾਰੀ ਚੀਜ਼ ਨੂੰ ਪਾਸੇ ਛੱਡ ਕੇ ਜਾਣ ਤੇ ਮਿੱਟੀ ਪਾ ਕੇ ਅੱਗੇ ਤੁਰਨਾ ਕਿ ਸਾਡੀ ਰਾਜਨੀਤੀ ਕਿਵੇਂ ਚੱਲੇ, ਅਸੀਂ ਕਿਹੜੇ ਇਸ਼ੂਜ਼ ਨੂੰ ਲੈ ਕੇ ਆਈਏ, ਕਿਹੜੇ ਨਵੇਂ ਮੁੱਦਿਆਂ ਨੂੰ ਲੈ ਕੇ ਆਈਏ, ਤੇ ਫਿਰ ਜਿਹੜੀ ਆ ਉਹ ਬਹੁਤੀ ਗੱਲ ਜਿਹੜੀ ਆ ਅੱਗੇ ਫਿਰ ਉਹਨਾਂ ਕੌਮਾਂ ਦੀ ਜਿਹੜੀ ਉਹ ਚੱਲ ਸਕਦੀ ਨੀ। ਤੇ ਘੱਟੋ ਘੱਟ ਅਕਾਲੀ ਦਲ ਨੂੰ ਤਾਂ ਇਹ ਸਾਰੀਆਂ ਇੱਦਾਂ ਦੇ ਆਪਣੇ ਹਿਸਟਰੀ ਆ ਜਿਹੜੀ ਇਤਿਹਾਸ ਹੈ ਤੇ ਉਹਦੇ ਤੇ ਦੁਬਾਰਾ ਰਿਵਿਊ ਕਰਨਾ ਚਾਹੀਦਾ, ਝਾਤ ਮਾਰਨੀ ਚਾਹੀਦੀ ਹੈ। ਜਿਹੜੀ ਗੱਲ ਮੈਂ ਗੌਤਮ ਜੀ ਕੀਤੀ ਹੈ ਨਾ ਕਿ ਇੱਦਾਂ ਦੇ ਜਿਹੜੇ ਕਤਲ ਨੇ ਜਾਂ ਹੋ ਰਹੇ ਇਹਨੂੰ ਸਿਰਫ ਤੇ ਸਿਰਫ ਇਹ ਬੰਨ ਕੇ ਇਹਨੂੰ ਟੈਗ ਲਾ ਕੇ ਕਿ ਇਹ ਤਾਂ ਦਹਿਸ਼ਤਗਰਦਾਂ ਦੀ ਕਾਰਵਾਈ ਸੀ, ਟੈਰਰਿਜ਼ਮ ਐਕਟੀਵਿਟੀ ਸੀ ਜੀ, ਤੇ ਇਹ ਹੋ ਗਿਆ ਬੰਦੇ ਦੀ ਹੋਣੀ ਇੱਦਾਂ ਸੀ, ਉਹਦਾ ਲਿਖਿਆ ਹੀ ਇੱਦਾਂ ਸੀ, ਇਹ ਇੱਦਾਂ ਨੀ। ਇਹਦੇ ਪਿੱਛੇ ਜਿਹੜੀ ਉਸ ਵੇਲੇ ਦੇ ਰਾਜਨੀਤਿਕ ਕਾਰਨ ਕੀ ਸੀ ਤੇ ਜਾਂ ਸੰਤ ਲੌਂਗੋਵਾਲ ਨੇ ਉਸ ਜਿਹੜੇ ਹੈ ਸਮਝੌਤਾ ਜਦੋਂ ਪੰਜਾਬ ਅਕੋਰਡ ਹੋਇਆ ਠੀਕ ਉਹ ਚ ਕਾਫੀ ਕੁਛ ਹੈ ਤੇ ਉਹਦੇ ਚ ਹੋਰ ਗੱਲਾਂ ਜਿਹੜੀਆਂ ਉਹ ਕਿਉਂ ਨੀ ਜਿਹੜੀਆਂ ਐਡ ਕੀਤੀਆਂ ਜਾਂ ਇੱਦਾਂ ਦੀਆਂ ਗੱਲਾਂ ਕਾਫੀ ਬਾਅਦ ਦੇ ਵਿੱਚ ਵੀ ਚੱਲਦੀਆਂ ਰਹੀਆਂ ਨੇ ਤੇ ਉਹਨਾਂ ਸਾਰੀਆਂ ਗੱਲਾਂ ਤੇ ਕਦੇ ਚਰਚਾ ਹੋਈ ਨੀ ਨਾ ਹੁਣ ਹੁੰਦੀ ਆ। ਹੁਣ ਠੀਕ ਹੈ ਇੱਕ ਫਾਰਮੈਲਿਟੀ ਦੇ ਤੌਰ ਤੇ ਉੱਥੇ ਕੋਈ ਸ਼ੇਰਪੁਰ ਚ ਮਨਾ ਲੈਂਦੇ ਆ, ਕੋਈ ਲੌਂਗੋਵਾਲ ਚ ਮਨਾ ਲੈਂਦੇ ਆ, ਉਹਨਾਂ ਦੀ ਬਰਸੀ ਮਨਾ ਲੈਂਦੇ ਆ, ਉੱਥੇ ਚਲੇ ਜਾਂਦੇ ਆ ਤੇ ਇੱਕ ਜਿਹੜਾ ਹੈਗਾ ਰਸਮੀ ਤੌਰ ਤੇ ਸ਼ਰਧਾਂਜਲੀ ਦੇ ਚਾਰ ਸ਼ਬਦ ਜਿਹੜੇ ਆ ਉਹ ਕਹਿ ਦਿੰਦੇ ਆ ਤੇ ਪਰ ਨਾ ਹੀ ਤਾਂ ਕਦੇ ਲੌਂਗੋਵਾਲ ਦੀ ਹਸਤੀ ਨੂੰ ਸ਼ਖਸੀਅਤ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਪਾਰਟੀਆਂ ਨੇ, ਚਾਹੇ ਹੁਣ ਦੋ ਤਿੰਨ ਧੜੇ ਬਣ ਗਏ ਉਹ ਵੱਧ ਦੀ ਗੱਲ ਹੈ, ਤੇ ਨਾ ਹੀ ਕਦੇ ਜਿਹੜਾ ਹੈਗਾ ਇਹਦੇ ਤੇ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਵਜੋਂ ਜਾਂ ਇੱਕ ਵਿਚਾਰਧਾਰਾ ਦੇ ਵਜੋਂ ਕਿੱਥੇ ਨੁਕਸ ਸੀ ਜਿਹਦੇ ਕਰਕੇ ਇਹ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹਾਂਜੀ
4: ਇੱਕ ਸਵਾਲ ਇਹਦੇ ਤੇ ਪੁੱਛਣਾ ਬਣਦਾ ਹੈਗਾ ਪ੍ਰੀਤਮ ਭਾਜੀ ਕਿ ਲੌਂਗੋਵਾਲ ਨੂੰ ਕਦੇ ਕਦੇ ਤਾਂ ਐਂ ਲੱਗਦਾ ਜਦੋਂ ਤੁਸੀਂ ਇਤਿਹਾਸਿਕ ਜਦੋਂ ਹਿਸਟੋਰੀਕਲ ਫੈਕਟਸ ਦੇ ਉੱਤੇ ਸਾਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਮਾਰੋ ਕਿ ਇੱਕ ਬਲੀਦਾਨ ਦੇ ਲਈ ਹੀ ਉਹਨਾਂ ਨੂੰ ਰੱਖਿਆ ਗਿਆ ਸੀਗਾ ਪਾਰਟੀ ਦੇ ਵਿੱਚ ਵੀ ਕਿਹਨੇ ਕੁਰਬਾਨੀ ਦੇਣੀ ਹੈ, ਚਲੋ ਲੌਂਗੋਵਾਲ ਨੂੰ ਮੂਹਰੇ ਕਰ ਦਿਉ। 1960 ਦੇ ਵਿੱਚ ਕਹਿੰਦੇ ਜਦੋਂ SGPC ਦੇ ਇਲੈਕਸ਼ਨ ਹੋਣੇ ਸੀਗੇ ਉਦੋਂ ਉਹਨਾਂ ਨੇ ਬੜੇ ਅਦਬ ਦੇ ਨਾਲ ਕਿਹਾ ਸੀਗਾ ਕਿ ਮੈਂ ਬਾਕੀ ਉਮੀਦਵਾਰਾਂ ਦੀ ਸਪੋਰਟ ਕਰੂੰਗਾ, ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ। ਅਤੇ ਫਿਰ ਜਦੋਂ 1963 ਦੇ ਵਿੱਚ ਦਮਦਮਾ ਸਾਹਿਬ ਨੂੰ ਪਹਿਲੀ ਵਾਰ ਪੰਜਵਾਂ ਤਖ਼ਤ ਮੰਨਿਆ ਸੀਗਾ ਤਾਂ ਉਦੋਂ ਉਹਨਾਂ ਨੂੰ ਜਥੇਦਾਰ ਬਣਾਇਆ ਸੀ ਔਰ ਉਦੋਂ ਉਹਨਾਂ ਨੇ ਅਸਤੀਫਾ ਵੀ ਇਸ ਕਰਕੇ ਦਿੱਤਾ ਸੀ ਕਿਉਂਕਿ ਗੁਰਦੁਆਰਾ ਪੌਂਟਾ ਸਾਹਿਬ 'ਚ ਗੋਲੀ ਚੱਲੀ ਸੀਗੀ। ਤਾਂ ਉਹ ਇੱਕ ਨੈਤਿਕ ਤਰੀਕਾ ਹੁੰਦਾ ਜਿਹੜਾ, ਪਰ ਜਦੋਂ ਗੱਲ ਅੱਗੇ ਆਉਣ ਦੀ ਹੁੰਦੀ ਹੈਗੀ ਹੈ ਤਾਂ ਉਦੋਂ ਉਹਨਾਂ ਨੂੰ ਹਮੇਸ਼ਾ ਪਿੱਛੇ ਕਰ ਦਿੱਤਾ ਜਾਂਦਾ ਸੀ, ਜਿਵੇਂ ਤੁਸੀਂ ਦੱਸਿਆ ਕਿ ਬ੍ਰਿਸ਼ਭਾਨ ਦੇ ਖਿਲਾਫ ਉਹਨਾਂ ਨੂੰ ਉਤਾਰਿਆ ਗਿਆ ਇੱਦਾਂ ਸੋਚ ਕੇ ਕਿ ਪੈਪਸੂ ਦਾ ਮੁੱਖ ਮੰਤਰੀ ਹੈ, ਵੱਡਾ ਕੱਦਾਵਰ ਨੇਤਾ, ਔਰ ਪਹਿਲੀ ਵਾਰ ਲੌਂਗੋਵਾਲ ਨੂੰ ਉਤਾਰਿਆ ਗਿਆ ਸੀਗਾ, ਪਰ ਫਿਰ ਵੀ ਉਹ ਚਲੋ ਖੈਰ ਜਿੱਤ ਜਾਂਦੇ ਨੇ। ਫਿਰ ਜਿਹੜੀਆਂ ਇਹ ਵਾਰ ਵਾਰ ਇਸ ਕਿਸਮ ਦੀਆਂ ਆਉਂਦੀਆਂ ਨੇ ਕਿ ਜਦੋਂ 75 'ਚ ਐਮਰਜੈਂਸੀ ਆਈ ਸੀ, ਮੋਹਨ ਸਿੰਘ ਤੂੜ ਪਾਰਟੀ ਪ੍ਰਧਾਨ ਸੀ ਅਕਾਲੀ ਦਲ ਦੇ, ਉਹ ਕਹਿੰਦੇ ਕਿ ਟੌੜਾ, ਬਾਦਲ, ਤਲਵੰਡੀ, ਬਸੰਤ ਸਿੰਘ ਖਾਲਸਾ ਹੋਰੀ ਇਹ ਸਾਰੇ ਚਲੋ ਗ੍ਰਿਫਤਾਰੀਆਂ ਦੇਣਗੇ ਅਤੇ ਤੁਸੀਂ ਬਾਹਰ ਰਹੋ। ਉਦੋਂ ਇੱਕ ਸਿਆਸਤ ਚਮਕਾਉਣ ਦਾ, ਜਿਵੇਂ ਅਕਸਰ ਸਿਆਸਤ 'ਚ ਕਿਹਾ ਜਾਂਦਾ ਹੁੰਦਾ ਕਿ ਜਦੋਂ ਪੋਲੀਟੀਕਲ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਕੋਈ ਲੀਡਰ ਵੱਡਾ ਬਣ ਕੇ ਨਿਕਲਦਾ, ਜਿਵੇਂ ਬਾਦਲ, ਤਲਵੰਡੀ ਇਹ ਸਾਰੇ ਵੱਡੇ ਹੋਰ ਬਣ ਕੇ ਹੋਰ ਵੱਡੇ ਬਣ ਕੇ ਨਿਕਲੇ ਸੀਗੇ। ਇੱਕ ਤਾਂ ਉਹਨਾਂ ਨੂੰ ਉਦੋਂ ਸਾਈਡਲਾਈਨ ਕੀਤਾ ਗਿਆ, ਫਿਰ ਜਿੱਦਾਂ ਤੁਸੀਂ ਦੱਸਿਆ ਕਿ 80 'ਚ ਫਿਰ ਉਹਨਾਂ ਨੇ ਆਪ ਹੀ ਡਿਕਲਾਈਨ ਕਰਤਾ ਸੀਗਾ, ਪਰ ਜਦੋਂ ਐਮਰਜੈਂਸੀ ਤੋਂ ਬਾਅਦ ਜਦੋਂ ਬਾਦਲ ਜਿੱਤ ਜਾਂਦੇ ਨੇ, ਜਦੋਂ ਮੁਰਾਰਜੀ ਦੇਸਾਈ ਉਹਨਾਂ ਨੂੰ ਖੇਤੀਬਾੜੀ ਮੰਤਰੀ ਬਣਾ ਦਿੰਦੇ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹੁਣ ਫਰੀਦਕੋਟ ਦੀ ਸੀਟ ਲੜੋ। ਇੱਦਾਂ ਕਿਉਂ ਵਾਰ ਵਾਰ ਕਿਉਂ ਹੋ ਰਿਹਾ ਸੀਗਾ ਕਿ ਇਹਨਾਂ ਨੂੰ ਹੀ ਜਦੋਂ ਵੀ ਕੁਰਬਾਨੀ ਦੇਣ ਦਾ ਮੌਕਾ ਆਉਂਦਾ ਤਾਂ ਲੌਂਗੋਵਾਲ ਨੂੰ ਮੂਹਰੇ ਕਰ ਦਿਉ। ਇਨਫੈਕਟ ਪੰਜਾਬ ਸਮਝੌਤਾ ਵੀ ਇਸੇ ਤਰੀਕੇ ਦਾ, ਸ਼ਾਇਦ ਹਿੰਦੁਸਤਾਨ ਦੇ ਇਤਿਹਾਸ 'ਚ ਇੱਦਾਂ ਕਦੇ ਨਾ ਹੋਇਆ ਹੋਵੇ ਕਿ ਇੱਕ ਪਾਰਟੀ ਦੇ ਪ੍ਰਧਾਨ ਅਤੇ ਇੱਕ ਪ੍ਰਧਾਨ ਮੰਤਰੀ ਦੇ ਵਿਚਕਾਰ ਸਮਝੌਤਾ ਹੋਊਗਾ, ਪਰ ਉਦੋਂ ਕਿਉਂਕਿ ਅਕਾਲੀ ਦਲ ਦਾ ਕੋਈ ਮੁੱਖ ਮੰਤਰੀ ਵੀ ਨਹੀਂ ਸੀਗਾ ਅਤੇ ਫਿਰ ਹੋਰ ਜ਼ਿੰਮੇਵਾਰੀ ਕਿਹਨੇ ਲੈਣੀ ਸੀ। ਸੋ ਕੀ ਇੱਦਾਂ ਹਿਸਟਰੀ ਦੇ ਵਿੱਚ ਇਹ ਸਟ੍ਰੈਟੇਜੀਕਲੀ ਹੋਇਆ ਵਾਰ ਵਾਰ ਕਿ ਹਰਚੰਦ ਸਿੰਘ ਲੌਂਗੋਵਾਲ ਨੂੰ ਸਿਰਫ ਕੁਰਬਾਨੀ ਦੇਣ ਦੇ ਲਈ ਅੱਗੇ ਰੱਖਿਆ ਜਾਂਦਾ ਸੀ?
5: ਨਹੀਂ ਚਲੋ ਇਹਨੂੰ ਆਪਾਂ ਇੱਦਾਂ ਘਟਨਾਵਾਂ ਨਾਲ ਜੋੜਦੇ ਹਾਂ ਜੀ, ਫਿਰ ਉਦਾਂ ਉਹ ਲੱਗਣ ਲੱਗ ਜਾਂਦਾ ਕਿ ਜਿਹੜਾ ਇੱਕ ਇਹ ਹੈ ਵੀ ਆਗੂ ਦਾ ਕਿਸੇ ਲੀਡਰ ਦਾ ਸੁਭਾਅ ਵੀ ਹੁੰਦਾ, ਉਹ ਉਹਦੇ ਤੇ ਬਹੁਤ ਇਹ ਗੱਲ ਜਿਹੜੀ ਹੈ ਨਿਰਭਰ ਕਰਦੀ ਹੈ। ਤੇ ਕਈ ਆਗੂ ਹੁੰਦੇ ਆ ਸਿਰਫ ਆਪਣਾ ਨਾਂ ਚਮਕਾਉਣ ਵਾਸਤੇ ਅੱਗੇ ਆਉਂਦੇ ਆ, ਕਈ ਆਗੂ ਹੁੰਦੇ ਆ ਕਿ ਉਹਨਾਂ ਨੂੰ ਹੁੰਦਾ ਕਿ ਮੇਰੀ ਪਾਰਟੀ ਠੀਕ ਚੱਲਣੀ ਚਾਹੀਦੀ ਹੈ, ਮੇਰੇ ਲੋਕ ਠੀਕ ਰਹਿਣੇ ਚਾਹੀਦੇ ਆ, ਮੇਰਾ ਪੰਜਾਬ ਠੀਕ ਰਹਿਣਾ ਚਾਹੀਦਾ। ਉਹ ਮੇਰਾ ਖਿਆਲ ਸੰਤ ਲੌਂਗੋਵਾਲ ਇੱਦਾਂ ਦੇ ਆਗੂ ਸੀ, ਇੱਦਾਂ ਦੇ ਲੀਡਰ ਸੀ, ਉਹਨਾਂ ਨੂੰ ਇਹ ਸੀ ਕਿ ਜਿਹੜਾ ਜਿਸ ਤਰੀਕੇ ਦਾ ਇਹ ਜੇ ਇਹ ਹਥਿਆਰਬੰਦ ਜਾਂ ਹੋਰ ਗੱਲਾਂ ਚੱਲਣਗੀਆਂ, ਕਿਉਂਕਿ ਇੱਕ ਵਿਜ਼ਡਮ ਹੁੰਦੀ ਹੈ ਇੱਕ ਲੀਡਰ ਦੀ, ਆਗੂ ਦੀ, ਕਿ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦੇਣ ਦੀ ਬਜਾਏ, ਉਂਗਲ ਲਾਉਣ ਦੀ ਬਜਾਏ ਜਿਹੜਾ ਹੈ ਤੇ ਸ਼ਾਂਤੀ ਵਾਲੇ ਪਾਸੇ ਤੁਰੋ, ਕਿਉਂਕਿ ਉਹ ਤਾਂ 47 ਜਦੋਂ ਸਪਸ਼ਟ ਹੀ ਹੋ ਗਿਆ ਸੀ ਕਿ ਜੇ ਇੱਦਾਂ ਦਾ ਰਾਜ ਕਰਨਾ ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਸਿਸਟਮ ਚ ਜਿਹੜਾ ਹੈਗਾ ਉਹ ਰਹਿਣਾ ਪਊਗਾ। ਤੇ ਠੀਕ ਆ, ਉਦੋਂ ਵੱਡੇ ਵਾਅਦੇ ਕੀਤੇ ਸੀ, ਉਹ ਵਾਅਦੇ ਨਹੀਂ ਵਫਾ ਹੋਏ ਤੇ ਉਹਦੇ ਤੇ ਮੋਰਚੇ ਲੱਗਦੇ ਰਹੇ। ਹੋਰ ਹੁਣ ਜਿਹੜੀਆਂ ਲੱਗਦੀਆਂ ਉਹ ਜਦੋਂ ਆਪਾਂ ਫਿਰ ਕਿਸੇ ਬੰਦੇ ਦੀ ਇੱਕ ਉਹ ਸਾਰੀਆਂ ਘਟਨਾਵਾਂ ਕ੍ਰੋਨੋਲੋਜੀ ਦੇਖਦੇ ਨਾ ਪਿਛਲੀ, ਤੇ ਜਾਂ ਜਿਹੜੀ ਆਪਾਂ ਲਿਸਟ ਆਫ ਇਵੈਂਟਸ ਨੂੰ ਆਪਾਂ ਰਿਵਿਊ ਕਰਦੇ ਹਾਂ, ਫਿਰ ਉਹ ਲੱਗਦਾ ਹੁੰਦਾ। ਪਰ ਕਿਉਂਕਿ ਇੱਕ ਤਾਂ ਉਹਨਾਂ ਦਾ ਸੁਭਾਅ ਆਪ ਖੁਦ ਏਦਾਂ ਦਾ ਸੀਗਾ, ਹਲੀਮੀ ਵਾਲਾ ਸੁਭਾਅ ਸੀਗਾ, ਇਹ ਇਸ ਕਰਕੇ। ਤੇ ਇਹ ਜਿਹੜੀ ਸੀ ਕਿ ਉਸ ਵੇਲੇ ਕਿਉਂਕਿ ਹੋਰ ਕੋਈ ਆਗੂ ਸਮਝੌਤਾ ਕਰ ਹੀ ਨਹੀਂ ਸਕਦਾ, ਡੇਰ ਹੀ ਨਹੀਂ ਕਰ ਸਕਦਾ। ਜੇ ਹੁਣ ਤੁਸੀਂ ਚਾਹੁੰਦੇ ਵੀ ਪ੍ਰਕਾਸ਼ ਸਿੰਘ ਬਾਦਲ ਸਮਝੌਤਾ ਕਰ ਜਾਂਦਾ, ਉਹ ਬਿਲਕੁਲ ਨਹੀਂ ਸੀ ਕਦੇ ਉਹਨਾਂ ਚ। ਉਹ ਤਾਂ ਉਦੋਂ ਹਾਲਤ ਏਦਾਂ ਦੇ ਹੋ ਗਏ ਸੀ ਜਦੋਂ ਬਣੇ ਸੀ, ਉਹ ਤਾਂ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ, ਜਾ ਕੇ ਘਰੇ ਬਹਿ ਗਏ ਸੀ। ਠੀਕ ਹੈ, ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਰਾਜਨੀਤੀ ਚਮਕੀ ਜਾਂ ਰਾਜਨੀਤੀ ਚ ਅੱਗੇ ਆਏ। ਤੇ ਦੂਜੀ ਗੱਲ ਇਹ ਹੈ ਕਿ ਸੰਤ ਲੌਂਗੋਵਾਲ ਤੋਂ ਬਾਅਦ ਹੀ ਜਿਹੜਾ ਹੈਗਾ, ਜੇ ਤੁਸੀਂ ਅਕਾਲੀ ਦਲ ਦਾ ਸਾਰਾ ਪਿੱਛੇ ਪਿਛੋਕੜ ਦੇਖੋ, ਤੇ ਪਹਿਲਾਂ ਤਾਂ ਪ੍ਰਧਾਨਗੀ ਜਾਂ ਇਹ ਅਕਾਲੀ ਦਲ ਦਾ ਸਾਰਾ ਉਹ ਸੀਗਾ ਹੀ ਮਾਝੇ ਕੋਲੇ, ਤੇ ਉਹ ਭਾਵੇਂ ਉੱਧਰ ਦੇ ਭਾਵੇਂ ਮੋਹਨ ਸਿੰਘ ਤੋੜ ਹੋਣ, ਭਾਵੇਂ ਹੋਰ ਜਿਹੜੇ ਪੁਰਾਣੇ ਲੀਡਰ ਸੀ ਸਾਰੇ ਉੱਧਰ ਦੇ ਸੀਗੇ। ਤੇ ਇਹ ਫਿਰ ਇੱਧਰ ਨੂੰ ਜਿਹੜਾ ਤੁਰਿਆ ਇਹ ਪ੍ਰਧਾਨਗੀ ਵਾਲਾ ਮੁੱਦਾ, ਭਾਵੇਂ ਜਗਦੇਵ ਸਿੰਘ ਤਲਵੰਡੀ ਬਣੇ, ਤੇ ਉਹ ਸੰਤ ਲੌਂਗੋਵਾਲ ਦੇ ਜਿਹੜਾ ਹੈ ਅੱਗੇ ਲੱਗਣ ਕਰਕੇ, ਉਹਨਾਂ ਦੇ ਸੁਭਾਅ ਕਰਕੇ, ਉਹਨਾਂ ਦੀ ਹਲੀਮੀ ਕਰਕੇ ਇਹ ਸਾਰਾ ਕੁਛ ਹੋਇਆ। ਇਹਦੀ ਮੈਨੂੰ ਲੱਗਦਾ ਇਹੀ ਕਾਰਨ ਸੀ ਕਿ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਕਿ ਪੋਲੀਟੀਕਲੀ ਕੁਛ ਖੱਟਿਆ ਜਾਵੇ ਜਾਂ ਪੋਲੀਟੀਕਲੀ ਸਿਆਸੀ ਤੌਰ ਤੇ ਜਿਹੜਾ ਇਹ ਕੀਤਾ ਜਾਵੇ। ਪਰ ਕਿਉਂਕਿ ਉਦੋਂ ਉਹ ਪ੍ਰਧਾਨ ਸੀ ਇੱਕ ਤਾਂ ਬਾਈ ਡਿਫਾਲਟ, ਚਲੋ ਅਕਾਲੀ ਦਲ ਦੇ, ਤੇ ਦੂਜੀ ਜਿਹੜੀ ਗੱਲ ਵੱਡੀ ਇਹ ਸੀਗੀ ਕਿ ਉਸ ਵੇਲੇ ਜੇ ਤੁਸੀਂ ਆਪਾਂ ਦੇਖਦੇ ਹਾਂ ਨਾ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਇਮੀਜੀਏਟ ਉਹ ਤੋਂ ਬਾਅਦ ਸੰਤ ਜਰਨੈਲ ਸਿੰਘ ਪਿੰਡਾਂਵਾਲ ਦੇ ਪਿਤਾ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਪ੍ਰਧਾਨ ਬਣਾਓ, ਮੰਨ ਲੈਂਦੇ ਸਾਰੇ ਗਰੁੱਪ ਸਾਰੇ ਧੜੇ। ਤੇ ਪਰ ਜਿਹੜਾ ਹੈਗਾ ਇਹ ਧੜਾ ਖਾਸ ਕਰਕੇ, ਹਾਲਾਂਕਿ ਬਾਅਦ ਦੇ ਵਿੱਚ ਬਾਦਲ ਗਰੁੱਪ ਅਲੱਗ ਹੋ ਜਾਂਦਾ ਹੈ ਲੌਂਗੋਵਾਲ ਗਰੁੱਪ ਨਾਲੋਂ ਦੀ, ਤੇ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਗੱਲ ਆਉਂਦੀ ਹੈ ਇੰਡੀਕੇਸ਼ਨ ਕਿ ਜਿਹੜਾ ਹੈਗਾ ਮੁੱਖ ਮੰਤਰੀ ਬਰਨਾਲੇ ਨੂੰ ਬਣਾਇਆ ਜਾਊਗਾ। ਤੇ ਪਰ ਉਦੋਂ ਤੱਕ ਤਾਂ ਉਹ ਕਹਿੰਦੇ ਸੀ ਨਾ ਕਿ ਇਹ ਲੌਂਗੋਵਾਲ ਹੀ ਸਾਡੇ ਦਾ ਪ੍ਰਧਾਨ ਨੇ, ਤੇ ਅਸੀਂ ਨਹੀਂ ਮੰਨਦੇ, ਤੇ ਬਾਪੂ ਜਗਿੰਦਰ ਸਿੰਘ ਨੂੰ ਨਹੀਂ ਮੰਨਦੇ, ਤੇ ਉਹ ਸਾਰੇ ਖੈਰ ਉਦੋਂ ਅਲੱਗ ਅਲੱਗ ਪਹਿਲਾਂ ਇਕੱਠੇ ਹੋ ਗਏ ਸੀ, ਫਿਰ ਅਲੱਗ ਅਲੱਗ ਹੋ ਗਏ ਸੀਗੇ। ਤੇ ਫਿਰ ਉਦੋਂ ਇੱਕ ਕੋਈ ਰਿਪ੍ਰੈਜੈਂਟੇਟਿਵ ਕੌਣ ਹੁੰਦਾ ਜਾਂ ਕਿਵੇਂ ਹੁੰਦਾ, ਤੇ ਕਾਂਗਰਸ ਨੂੰ ਵੀ ਇਹੀ ਸੂਟ ਕਰਦਾ ਸੀ ਕਿ ਜਿਹੜਾ ਉੱਥੇ ਗੱਲ ਬੈਠ ਕੇ ਸਾਈਨ ਕਰ ਸਕੇ, ਗੱਲ ਸੁਣ ਸਕੇ, ਤੇ ਜਾਂ ਜਿਹਦੇ ਨਾਲ ਸਿਆਸੀ ਤੌਰ ਤੇ ਕੋਈ ਗੱਲ ਹੋ ਸਕੇ, ਤੇ ਤਾਂ ਹੀ ਜਿਹੜੀ ਉਹ ਗੱਲ ਜਿਹੜੀ ਅੱਗੇ ਤੁਰ ਸਕਦੀ ਹੈ। ਕਿਉਂਕਿ ਸੈਂਟਰ ਵੀ ਜਾਂ ਉਸ ਵੇਲੇ ਅਫੋਰਡ ਨਹੀਂ ਸੀ ਕਰ ਸਕਦਾ, ਕਿਉਂਕਿ ਜਿਹੜਾ ਪੰਜਾਬ ਇੱਕ ਤਰ੍ਹਾਂ ਦੀ ਬਾਰਡਰ ਸਟੇਟ ਹੈ, ਤੇ ਇੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣ। ਉਸ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਕਿੰਨਾ ਕੁਛ ਜਿਹੜਾ ਹੈਗਾ ਕ੍ਰੋਸ ਬਾਰਡਰ ਜਿਹੜਾ ਹੈ ਉਹ ਹੁੰਦਾ ਰਿਹਾ, ਟਰਾਂਸ ਬਾਰਡਰ ਕਿੰਨਾ ਕੁਛ ਹੁੰਦਾ ਰਿਹਾ। ਜਦੋਂ ਆਪਾਂ ਉਸ ਤੋਂ ਬਾਅਦ ਇੱਥੇ ਜਿਹੜੀਆਂ ਏਦਾਂ ਦੀ ਐਕਟੀਵਿਟੀ ਜ਼ਿਆਦਾ ਮਿਲੀਟੈਂਸੀ ਜੋ ਫੜ ਗਈ ਸੀ, ਤੇ ਉਸ ਵੇਲੇ ਸ਼ਾਇਦ ਰਾਜੀਵ ਗਾਂਧੀ ਦੀ ਵੀ ਇਹਦੇ ਚ ਕਿਤੇ ਨਾ ਕਿਤੇ ਕੋਈ ਸਿਆਣਪ ਹੋਵੇ, ਉਹਨੇ ਸੋਚਿਆ ਹੋਵੇ ਕਿ ਇੱਕ ਵਾਰੀ ਇੱਥੇ ਜਿਹੜਾ ਹੈਗਾ ਡੈਮੋਕ੍ਰੈਟਿਕਲੀ ਚੁਣੀ ਹੋਈ ਸਰਕਾਰ ਬਣ ਜੇ, ਰਾਸ਼ਟਰਪਤੀ ਰਾਜ ਖਤਮ ਹੋਵੇ, ਤਾਂ ਕਿ ਗੱਲ ਅੱਗੇ ਫਿਰ ਤੁਰੇ। ਤੇ ਉਹਦਾ ਇਹ ਵੀ ਕਿ ਫਿਰ ਉਹ ਸਾਰੇ ਦਾ ਸਾਰਾ ਜਿਵੇਂ ਆਪਾਂ ਸਕੇਪ ਗੋਟ ਕਹਿੰਦੇ ਹਾਂ, ਜਾਂ ਇੱਕ ਬਲੀ ਦਾ ਬੱਕਰਾ ਬਣਾਉਣ ਵਾਲੀ ਗੱਲ ਕਹਿੰਦੇ ਹਾਂ ਜਾਂ ਹੋਰ ਹੈ, ਫਿਰ ਉਹ ਸੰਤ ਲੌਂਗੋਵਾਲ ਨੂੰ ਜਿਹੜਾ ਸਾਰਾ ਉਹ ਆਪਣੀ ਘਿਰਨਾ ਪਿਆ।
4: ਬਿਲਕੁਲ ਠੀਕ, ਥੈਂਕ ਯੂ, ਬਹੁਤ ਸ਼ੁਕਰੀਆ ਪ੍ਰੀਤਮ ਜੀ, ਧੰਨਵਾਦ ਸਾਰੀ ਜਾਣਕਾਰੀ ਦੇ ਲਈ।
5: ਹਾਂਜੀ, ਸ਼ੁਕਰੀਆ।
4: ਸੋ ਇਹ ਸੀ ਸਾਡੇ ਨਾਲ ਪ੍ਰੀਤਮ ਸਿੰਘ ਰੁਪਾਲ ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਦੇ ਬਾਰੇ ਭਾਅ ਜੀ ਹੋਰਾਂ ਨੇ ਦੱਸਿਆ। ਜਨਮ ਇਹਨਾਂ ਦਾ 2 ਜਨਵਰੀ 1932 ਨੂੰ ਹੁੰਦਾ, ਔਰ ਅੱਜ ਦੇ ਦਿਨ ਯਾਨੀ ਕਿ 20 ਅਗਸਤ ਨੂੰ ਸਾਲ 1985 ਨੂੰ ਇਹਨਾਂ ਦਾ ਕਤਲ ਹੁੰਦਾ। ਕਤਲ ਦੇ ਨਾਲ ਜੁੜਿਆ ਜਾਂ ਕਤਲ ਦੇ ਪਿੱਛੇ ਵਜ੍ਹਾ ਬਣਿਆ ਪੰਜਾਬ ਸਮਝੌਤਾ, ਉਹਦੀ ਚਰਚਾ ਕੀਤੀ। ਉਸ ਤੋਂ ਇਲਾਵਾ ਤੁਹਾਨੂੰ ਦੱਸਿਆ ਕਿ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦਾ ਜਨਮ ਜਾਂ ਜਿਸ ਕਿਸਮ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਬੀਤਿਆ, ਕਿਸ ਤਰੀਕੇ ਦੇ ਨਾਲ ਉਹ ਇੱਕ ਜ਼ਿਲ੍ਹਾ ਇਕਾਈ ਤੋਂ ਪਹਿਲਾਂ ਤਾਂ ਇਨਫੈਕਟ ਉਸ ਤੋਂ ਵੀ ਪਹਿਲਾਂ ਅਕਾਲੀ ਮੋਰਚਿਆਂ ਦੇ ਦਰਮਿਆਨ ਕਿੱਦਾਂ ਉਹ ਮੋਹਰੀ ਆਗੂਆਂ ਦੇ ਨਾਲ ਰਹੇ, ਅਤੇ ਇੱਕ ਤੱਥ ਜਿਹਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਜਿਹੇ ਸੀਨੀਅਰ ਆਗੂ ਕਈ ਸਾਲਾਂ ਤੱਕ ਉਹਨਾਂ ਦੀ ਮੌਤ ਦੀ ਵਰ੍ਹੇਗੰਢ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਹਾਲਾਂਕਿ ਜਿੱਦਾਂ ਪ੍ਰੀਤਮ ਭਾਅ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਚਰਚਾਵਾਂ ਚੱਲਦੀਆਂ ਹੋਣਗੀਆਂ, ਜਿਨ੍ਹਾਂ 'ਚੋਂ ਇੱਕ ਪੱਖ ਦੀ ਅਸੀਂ ਗੱਲ ਵੀ ਕੀਤੀ ਹੈ ਕਿ ਜਦੋਂ ਐਮਰਜੈਂਸੀ ਤੋਂ ਬਾਅਦ ਮੁਰਾਰਜੀ ਦੇਸਾਈ ਦੀ ਸਰਕਾਰ 'ਚ ਖੇਤੀਬਾੜੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣ ਜਾਂਦੇ ਨੇ, ਅਤੇ ਵਾਪਸ ਜਦੋਂ ਉਹ ਪੰਜਾਬ ਦੀ ਸਿਆਸਤ 'ਚ ਆਉਣਾ ਚਾਹੁੰਦੇ ਨੇ ਅਤੇ ਕਿਉਂਕਿ ਉਦੋਂ ਮੌਕਾ ਵੀ ਸੀ ਉਹਨਾਂ ਦੇ ਮੁੱਖ ਮੰਤਰੀ ਬਣਨ ਦਾ ਤਾਂ ਬਾਦਲ ਨੇ ਜਿਹੜੀ ਸੀਟ ਤੋਂ ਚੋਣ ਲੜੀ ਸੀ ਲੋਕ ਸਭਾ ਦੀ ਫਰੀਦਕੋਟ ਦੀ ਉੱਥੋਂ ਲੌਂਗੋਵਾਲ ਨੇ ਇਨਕਾਰ ਕਰਤਾ ਸੀਗਾ ਔਰ ਲੌਂਗੋਵਾਲ ਤੋਂ ਵੱਡਾ ਉਸ ਵਕਤ ਲੀਡਰ ਉਹ ਸੀਟ ਨੂੰ ਬਚਾ ਕੇ ਅਕਾਲੀ ਦਲ ਨੂੰ ਨਹੀਂ ਸੀ ਦੇ ਸਕਦਾ ਸ਼ਾਇਦ ਐਸੇ ਦਰਮਿਆਨ ਇੱਕ ਧੜੇਬੰਦੀ ਜਿਹੜੀ ਆ ਅਕਾਲੀ ਦਲ ਦੇ ਵਿੱਚ ਔਰ ਐਸੇ ਧੜੇਬੰਦੀ ਦੇ ਵਿਚਕਾਰ 1980 ਨੂੰ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਜਾਣਾ ਅਤੇ ਫਿਰ ਉਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਸ ਦ੍ਰਿਸ਼ 'ਚ ਆਉਣਾ ਅਤੇ ਫਿਰ ਉਹਨਾਂ ਦੀਆਂ ਦੂਰੀਆਂ ਭਿੰਡਰਾਂਵਾਲੇ ਦੇ ਨਾਲ ਅਤੇ ਫਿਰ ਉਸ ਤੋਂ ਬਾਅਦ ਠੀਕ 84 ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਸਮਝੌਤੇ ਦੇ ਉੱਤੇ ਹਸਤਾਖਰ ਹੋਣਾ ਇਹ ਹਰਚੰਦ ਸਿੰਘ ਲੌਂਗੋਵਾਲ ਦੀ ਪੂਰੀ ਜ਼ਿੰਦਗੀ ਦੀ ਬਿਆਨਬਾਜ਼ੀ ਨਹੀਂ ਹੈ ਪਰ ਫਿਰ ਵੀ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਹਿਮ ਪਹਿਲੂ ਅਹਿਮ ਪੱਖ ਤੁਹਾਡੇ ਤੱਕ ਸਾਹਮਣੇ ਰੱਖ ਸਕੀਏ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇਸੇ ਹੀ ਤਰੀਕੇ ਦੇ ਨਾਲ ਪੰਜਾਬ ਪੰਜਾਬੀਅਤ ਦੇ ਨਾਲ ਜੁੜੀਆਂ ਗੱਲਾਂ ਪੰਜਾਬੀ ਇਤਿਹਾਸ ਦੇ ਨਾਲ ਜੁੜੀਆਂ ਗੱਲਾਂ ਸਮਾਜ ਦੇ ਨਾਲ ਜੁੜੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ ਜੇ ਕਦੇ ਨਹੀਂ ਸੁਣੇ ਇਹ ਪ੍ਰੋਗਰਾਮ ਅੱਜ ਪਹਿਲੀ ਵਾਰ ਰੇਡੀਓ ਫ੍ਰੀਕੁਐਂਸੀ ਤੋਂ ਸੁਣ ਰਹੇ ਹੋ ਤਾਂ ਸਾਡੇ ਪੋਡਕਾਸਟ ਸੈਕਸ਼ਨ 'ਚ ਜਾ ਕੇ ਸੁਣ ਸਕਦੇ ਹੋ ਅਤੇ ਜੇ ਉੱਥੋਂ ਹੀ ਆਲਰੇਡੀ ਤੁਸੀਂ ਸੁਣ ਰਹੇ ਹੋ ਤਾਂ ਪੁਰਾਣੇ ਐਪੀਸੋਡ ਵੀ ਸੁਣ ਕੇ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ 0472-6674 ਜਾਂ facebook.com/ ਹਾਂਜੀ ਸਿਡਨੀ ਦੇ ਉੱਤੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
6: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ ਹੈ
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
6: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਵਿੱਚ
3: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਿਡ ਬਾਈ ਰਾਕੇਸ਼ ਧਵਨ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
7: This station is now the ultimate power in the universe.
1: Radio Haji 1674 AM.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Imran Hashmi and you're listening to me on Radio Haji

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: Radio RG, 1674 AM, 24/7 Indian Radio, Sydney ka apna Indian Radio Station.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
2: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
3: ਉਹ ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
4: ਮੇਰੀ ਹਾਏ ਹਾਏ ਕੋਲੀ ਮਾਰੇ ਅੱਖੀਓ ਸੇ ਹਾਏ ਹਾਏ।

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 189, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-GEELONG-ROAD ਹੋਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਹਾਂਜੀ ਹਾਂਜੀ, ਓਏ ਹਾਂਜੀ ਹਾਂਜੀ,
6: ਹਾਂਜੀ ਰੇਡੀਓ

0: लग गया ना पता फिर केड़ा रेडियो बजदा। हां जी हां जी हां जी हां जी
1: हां जी हां जी रेडियो हां जी रेडियो हां जी 1674 AM 24/7 इंडियन रेडियो सिडनी का अपना इंडियन रेडियो स्टेशन।
2: रेडियो हाँ जी 1674 समा हो चुका लाफ्टर थैरेपी का। कल दे गुस्से गिले परेशानियां जो भी मन दे ते बोझ आ सारा कुछ एक पासे रख के हसण दा ते हसाउण दा चुटकले सुनाउण दा समा हो चुका। ते आपां वादा करदे आ कि आपां जरूर जरूर जरूर हसांगे ते तुसीं वी जरूर हसो। चुटकला नवा होवे पुराना होवे पहलां सुनिया होवे कोई फर्क नहीं पैंदा। फर्क पैंदा साडे हसण या ना हसण दे नाल। ते आओ फिर रल मिल के हसदे आ। ते मेरे नाल हसण दे लई पहुंच चुके ने कृष्णा भारद्वाज।
3: ही हे हा हा हा हा हा हा हा सारे सत श्रीकाल। मेरा नाम कृष्णा। ਕਿਵੇਂ ਭਾਈ ਠੀਕ ਠਾਕ?
2: ਮੈਂ ਠੀਕ ਠਾਕ ਬਹੁਤ ਵਧੀਆ।
3: ਗੁੱਡ ਗੁੱਡ।
2: ਤੁਹਾਡਾ ਹਾਸਾ ਬੜਾ ਅੜ ਅੜ ਕੇ ਨਿਕਲ ਰਿਹਾ।
3: ਮੈਂ ਖਾਂਸੀ ਲੱਗ ਗਈ ਮੈਨੂੰ ਕੱਲ੍ਹ ਦੇ ਖੰਘ ਜ਼ੁਕਾਮ। ਮੈਂ ਕਿਹਾ ਜ਼ਿਆਦਾ ਹੀ ਗਲਤ ਵਾਲਾ ਨਾ ਛਿੱਟਿਆਂ ਤੋਂ ਭਰਿਆ ਹਾਸਾ ਨਾ ਅਜੇ ਇਸ ਤੋਂ ਜ਼ਿਆਦਾ ਨਾ ਕਰਾਂ ਤਾਂ ਕਰਕੇ।
2: ਠੰਡ ਜਿਹੜੀ ਹੈ ਨਾ ਉਹ ਬੰਦਾ ਸੋਚਦਾ ਵੀ ਹੁਣ ਤੇ ਹੱਟ ਚੱਲੀ ਹੈ।
3: ਹੱਟ ਚੱਲੀ ਹੈ
2: ਤੇ ਹੱਟ ਚੱਲੀ ਜਿਹੜੀ ਆ ਉਹ ਜ਼ਿਆਦਾ ਖਰਾਬ ਕਰਦੀ ਹੈ। ਸੋ ਬੇਨਤੀ ਆ ਵੀ ਜਾਂਦੀ ਠੰਡ ਦਾ ਥੋੜ੍ਹਾ ਜਿਹਾ ਵਧੇਰੇ ਖਿਆਲ ਰੱਖਿਓ।
3: ਬਿਲਕੁਲ ਠੀਕ
2: ਹੈ ਨਾ। ਦਿਨੇ ਗਰਮੀ ਜਿਹੀ ਹੋ ਜਾਂਦੀ ਤਾਂ ਆਪਾਂ ਸਾਰੇ ਕੋਟੀਆਂ ਸਵੈਟਰ ਲਾ ਕੇ ਤੇ ਤੁਰ ਪੈਂਦੇ ਹਾਂ। ਤੇ ਚਲੋ ਜਦੋਂ ਗਰਮੀ ਲੱਗਦੀ ਹੈ ਲਾ ਲਓ, ਪਰ ਮਤਲਬ ਖਿਆਲ ਰੱਖਣ ਦਾ ਮਤਲਬ ਵੀ ਖਿਆਲ ਰੱਖਿਓ। ਸਭ ਤੋਂ ਪਹਿਲਾਂ ਸਾਡੇ ਨਾਲ ਨੇ ਹੱਸ ਕੇ ਵੈਸੇ ਹੋ ਜਾਣਾ ਠੀਕ ਹੈ, ਖੁੱਲ ਜਾਂਦਾ ਹੁੰਦਾ ਹੱਸ ਕੇ। ਤੇ ਜੇ ਖੁੱਲ ਗਿਆ ਤੇ ਜਾਇਓ ਜਾਂਦੇ ਜਾਂਦੇ ਦੱਸ ਕੇ। ਸਭ ਤੋਂ ਪਹਿਲਾਂ ਮੰਨਤ ਤੇ ਫਤਿਹ ਨੂੰ ਆਪਾਂ ਕਰਦੇ ਹਾਂ ਔਨ ਏਅਰ, ਕਿਉਂਕਿ ਬਾਕੀ ਫਿਰ ਥੋੜੀ ਜਿਹੀ ਦੇਰੀ ਵੀ ਲਾ ਦਿੰਦੇ ਕਿਸੇ ਵੇਲੇ।
3: ਓਕੇ ਓਕੇ,
2: ਥੋੜੀ ਜਿਹੀ ਮੰਨਤ, ਥੋੜੀ ਜਿਹੀ ਪੰਕਚੁਅਲ ਹੈ ਇਸ ਕੰਮੋਂ।
3: ਹਾਂ ਨਹੀਂ ਪ੍ਰਧਾਨ ਆ ਨਾ ਫਿਰ।
4: ਹਾਂ ਮੰਨਤ ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਕ੍ਰਿਸ਼ਨ ਵੀਰ ਜੀ।
3: ਸਤਿ ਸ਼੍ਰੀ ਅਕਾਲ
2: ਮੰਨਤ ਜੀ,
3: ਤੁਹਾਨੂੰ
2: ਪ੍ਰਧਾਨ ਸਾਹਿਬ ਕਹਿ ਲਿਆ ਕਰੀਏ।
4: ਜੇ ਤੁਹਾਡਾ ਜੀ ਕਰਦਾ ਤਾਂ ਕਹਿ ਰਿਹਾ।
2: ਥੈਂਕ ਯੂ ਥੈਂਕ
3: ਯੂ, ਡਨ ਹੋ ਗਿਆ, ਨੋਟ ਹੋ ਗਿਆ।
2: ਇਸ ਕੰਮੋਂ ਮੰਨਤ ਬਹੁਤ ਬੀਬੀ ਹੈ।
3: ਹਾਂ ਨਹੀਂ, ਟੀਮ ਪਲੇਅਰ ਹੈ ਨਾ ਪ੍ਰੋਪਰ।
2: ਇਹੋ ਫਤਿਹ ਨੂੰ ਕਿਹਾ ਹੁੰਦਾ ਉਹਨੇ ਕਹਿਣਾ ਸੀ ਕਿਉਂ ਅਕਾਲੀ ਦਲ ਨੂੰ ਇਸ ਕਰਕੇ ਢਾ ਲੈ, ਕਾਂਗਰਸ ਇੱਥੋਂ ਮਾਰ ਖਾਣ ਡਈ,
3: ਇੱਥੋਂ ਮਾਰ ਖਾ ਰਹੀ ਹੈ। ਗੱਲ ਸਹੀ ਹੈ, ਗੱਲ ਸਹੀ ਹੈ।
2: ਮੰਨਤ ਕੀ ਲਿਆ ਫਿਰ ਅੱਜ?
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਓਕੇ
4: ਪਤਰੀ ਜੇ ਤੁਸੀਂ ਮੇਰੀ ਗੱਲ ਸੁਣਦੇ ਹੋ, ਮੈਂ ਨਾ ਜੇ ਮੈਂ ਕਿਸੇ ਰਾਕਸ਼ਸ ਦਾ ਵਿਆਹ ਕਰਾ ਲੈਂਦੀ ਤਾਂ ਇੰਨੀ ਦੁਖੀ ਨਹੀਂ ਸੀ ਹੋਣਾ ਮੈਂ। ਫੇਰ ਵੀ ਪਤੀ ਚਾਹ ਪੀਂਦੇ ਹੋਏ ਕਹਿੰਦਾ, ਉਹ ਕਮਲੀਏ ਖੂਨ ਖੂਨ ਤੇਰਾ ਰਿਸ਼ਤੇ ਵਾਲੇ ਨੇ ਕਿਹੜਾ ਵਿਆਹ ਕਰਾਈ ਦਾ
3: ਪਤਨੀ ਬੇਹੋਸ਼। ਜਵਾਬ ਸੋਨਾ ਦਿੱਤਾ ਬਈ,
2: ਪਤਨੀ ਬੇਹੋਸ਼ ਨਹੀਂ ਹੋ ਸਕਦੀ।
3: ਅੱਛਾ, ਹਾਂ ਇਹ ਮੁਸ਼ਕਿਲ ਹੈ,
2: ਇਹ ਗੱਲ ਗਲਤ ਹੈ।
3: ਉਹਨੇ ਬਾਅਦ ਚੋਂ ਮੁੜ ਕੇ ਇਹਨੂੰ ਬੇਹੋਸ਼ ਕੀਤਾ ਹੋਣਾ ਪਤੀ ਨੂੰ।
2: ਪਤੀ ਬੇਹੋਸ਼ ਕਰੀਏ ਆਪਣਾ ਮੰਨਤ ਇਸ ਚੁਟਕਲੇ ਚ ਨਾ, ਥੋੜੀ ਜੀ ਮਤਲਬ ਰਿਐਲਿਟੀ ਜ਼ਿਆਦਾ
3: ਐਕਸਟੈਂਡ ਹੋਣਾ ਚਾਹੀਦਾ ਥੋੜਾ।
2: ਹਾਂ ਹਾਂ, ਮੰਨਤ ਕਰ ਸਕਦੇ ਹੋ
4: ਥੋੜਾ
2: ਯੇ ਲਿਟਲ ਬਿਟ ਅਮੈਂਡਮੈਂਟਸ?
3: ਹਾਂ ਲਿਟਲ ਬਿਟ ਅਮੈਂਡਮੈਂਟਸ,
2: ਥੋੜਾ ਟੇਲਰਡ ਕਰ ਲਈਏ ਇਹਨੂੰ,
3: ਟੇਲਰਡ ਜੋਕ ਐਟ ਰੇਡੀਓ ਹਾਂਜੀ 1674।
2: ਥੈਂਕ ਯੂ ਮੰਨਤ,
3: ਥੈਂਕ ਯੂ
4: ਥੈਂਕ ਯੂ। ਹੋਰ ਫਤਿਹ ਦਾ ਵੀ ਗੱਲ ਕਰ
2: ਲਿਆਓ ਜੀ, ਲਿਆਓ ਫਤਿਹ ਦਾ ਕਾਰ ਮਕੈਨਿਕ।
4: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਕ੍ਰਿਸ਼ਨਾ ਵੀਰ ਜੀ।
2: ਸਤਿ ਸ਼੍ਰੀ ਅਕਾਲ
3: ਫਤਿਹ ਜੀ, ਕਿੱਦਾਂ ਕੀ ਹਾਲ ਚਾਲ?
4: ਮੈਂ ਵਧੀਆ, ਤੇ ਕਿਵੇਂ ਹੋ?
3: ਬੈਸਟ ਯਾਰ, ਬੈਸਟ ਐਮ ਬੈਸਟ। ਓਕੇ ਰਿਪੋਰਟ
2: ਇਹ ਅੱਜ ਅੱਜ ਫਤਿਹ ਦੱਸੇ ਯਾਰ, ਇਹ ਕਾਰਾਂ ਦੇ ਨਾਮ ਬੜੇ ਦੱਸਦਾ, ਮੈਨੂੰ ਪਤਾ ਨਹੀਂ ਲੱਗਦਾ ਯਾਰ।
3: ਹਾਂ
2: ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਨਾਂ ਲੈਂਦਾ ਤੇ ਮਤਲਬ ਮੈਨੂੰ ਸਮਝ ਨਹੀਂ ਲੱਗਦੀ।
3: ਹਾਂ ਇਹ ਗੱਲ ਸਹੀ ਹੈ ਨਾ। ਹੋਰ ਕੋਈ ਕਿਸੇ ਨਵੀਂ ਗੱਡੀ ਦੀ ਜਾਣਕਾਰੀ ਲਿਆਓ।
4: ਮੈਂ ਰੋਜ਼ ਥਰਸਡੇ ਤੋਂ ਦੱਸਿਆ ਕਰਨਾ ਸਟਾਰਟਿੰਗ ਫਰਮ ਨੈਕਸਟ ਵੀਕ।
2: ਹਾਂ ਥਰਸਡੇ ਦੱਸਿਆ ਕਰ ਮੇਰਾ ਵੀਰ, ਜਦੋਂ ਨਾ ਕੋਈ ਗੱਡੀਆਂ ਗੁੱਡੀਆਂ ਵਾਲਾ ਬੰਦਾ ਕੋਈ ਪੜ੍ਹਿਆ ਲਿਖਿਆ ਜਾਇਆ ਹੁੰਦਾ ਨਾ, ਮੈਨੂੰ ਪਤਾ ਹੁੰਦਾ ਨਾ ਬੀਬੀਆਂ ਨੂੰ ਪਤਾ ਹੁੰਦਾ
3: ਇਹ ਬੰਦਾ ਫਸ ਜਾਂਦਾ। ਅੱਛਾ,
2: ਹੋਰ ਕੀ, ਇਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਨਾਂ ਲੈਂਦਾ ਤੇ ਅਸੀਂ ਕਹਿ ਦਿੰਦੇ ਹਾਂ ਉਹ ਓਕੇ ਯੈਸ
3: ਗੁੱਡ ਗੁੱਡ ਹੋ ਗਿਆ।
2: ਸਾਨੂੰ ਤਾਂ ਮਰੂਤੀ ਸਜੂਕੀ ਦੱਸਿਆ ਕਰ ਕੁਛ ਇਦਾਂ ਦੀਆਂ ਹਨਾ, ਆਲਟੋ ਵਰਨਾ ਕੋਈ ਇਦਾਂ ਦੀਆਂ ਗੱਡੀਆਂ ਸਾਨੂੰ ਦੱਸਿਆ ਕਰ। ਮੇਰੇ
3: ਕੋਲ ਆਲਟੋ ਕਿੱਥੋਂ ਯਾਦ ਆ ਗਈ, ਵਾਹ ਕੀ ਬਾਤ ਹੈ।
2: ਨੈਨੋ
3: ਨੈਨੋ
4: ਚਲੋ ਜਿਹੜੀਆਂ ਗੱਡੀਆਂ ਦੀ ਜਿੰਨਾ ਘੱਟ ਨੌਲੇਜ ਆ ਉਹਨਾਂ ਦੀ ਤੁਹਾਨੂੰ ਫਿਰ ਨੌਲੇਜ ਆ ਜੂਗੀ
2: ਆ ਵੀ ਠੀਕ ਹਾਂ ਨੀ ਇਹ ਗਾ ਇਹ ਠੀਕ ਆ ਤਾਂ ਹਾਂ ਉਹਦੇ ਵੀਰਵਾਰ ਵੀ ਆ ਜਾਣੀ ਪੁੱਤ
3: ਹਾਂ ਪੱਕਾ ਹੋ ਗਿਆ ਇਹ ਫਿਰ ਆਪਾਂ ਥਰਸਡੇ ਤੋਂ ਥਰਸਡੇ ਪੱਕਾ ਹੀ ਰੱਖ ਲਈਏ ਹਾਂ
4: ਹਾਂਜੀ
2: ਕੀ ਸੁਣਾਓਗੇ
4: ਠੀਕ ਆ ਅੱਜ ਵਾਸਤੇ ਸੁਣਾਉਂਗਾ ਅਕਬਰ ਜੱਟ
2: ਹਾਂਜੀ
4: ਕਿਹੜੀ ਚੀਜ਼ ਹੈ ਜਿਹੜੀ ਬਿਨਾਂ ਅੱਖਾਂ ਤੋਂ ਰੋ ਪੈਂਦੀ ਆ
2: ਜਿਹੜੀ ਬਿਨਾਂ ਅੱਖਾਂ ਤੋਂ ਰੋ ਪੈਂਦੀ ਆ
3: ਬਿਨਾਂ ਅੱਖਾਂ ਤੋਂ ਰੋ ਪੈਂਦੀ
2: ਆ ਅੱਛਾ ਓਕੇ ਦਿਲ
3: ਜਵਾਬ ਦੋ ਫ੍ਰੀ ਕਰੋ
2: ਕਿਹੜੀ ਚੀਜ਼ ਆ ਜਿਹੜੀ ਬਿਨਾਂ ਅੱਖਾਂ ਤੋਂ ਵੀ ਰੋ ਪੈਂਦੀ ਆ ਕੇਲੇ
4: ਲੈ
3: ਨਹੀਂ ਰੋਂਦੇ ਜਿਹੜੇ ਵਿਕਦੇ ਨੀ ਬੇਚਾਰੇ
2: ਕੱਚੇ ਕੇਲੇ ਕੱਚੇ ਕੇਲੇ ਨੂੰ ਕੱਟੋ ਤੇ ਉਹਦੇ ਵਿੱਚ ਪਾਣੀ ਨਿਕਲਦਾ ਰੋਂਦਾ ਵਾ
4: ਹਾਂ ਇਹਦੇ ਲਈ ਦੋ ਆਨਸਰ ਨੇ ਇੱਕ ਮੈਂ ਬਣਾਇਆ ਇੱਕ ਅਸਲੀ
2: ਆ ਅੱਛਾ ਇੱਕ ਅਸਲੀ ਆ ਤੇ ਇੱਕ ਤੁਸੀਂ ਬਣਾਇਆ ਵਾ ਓਕੇ ਤੇ ਹੋਰ ਕਿਹੜੀ ਚੀਜ਼ ਹੈ ਜਿਹੜੀ ਆਪੇ ਰੋਂਦੀ ਆ
3: ਅਸਮਾਨ ਹੋ ਸਕਦਾ ਹੈ ਅਸਮਾਨ ਹੋ ਸਕਦਾ
2: ਕੁੱਤੇ ਕੁੱਤੇ
3: ਕੁੱਤਿਆਂ ਦੀ ਤਾਂ ਪਰ ਅੱਖਾਂ ਹੁੰਦੀਆਂ
2: ਕੁੱਤੇ ਵੀ ਰੋਂਦੇ ਆ ਊ ਕਰਦੇ ਰਾਤ ਨੂੰ
4: ਉਹਨਾਂ ਦੀ ਅੱਖਾਂ ਹੁੰਦੀਆਂ ਕੁੱਤਿਆਂ ਦੇ
2: ਅੱਛਾ ਏਦਾਂ ਦੀ ਅੱਖਾਂ ਨੀ ਆ ਅੰਨਾ ਕੁੱਤਾ
3: ਹਾਂ ਵੈਰੀ ਡਿਸਰਿਸਪੈਕਟਫੁਲ ਇੱਥੇ ਤੇ ਅੰਨਾ ਬੰਦਾ ਵੀ ਹੋ ਜੇ ਯਾਰ
2: ਯਾਰ ਕੁੱਤੇ ਕੁੱਤੇ ਅੱਖਾਂ ਚੋਂ ਥੋੜੀ ਰੋਂਦੇ ਆ ਆਵਾਜ਼ਾਂ ਕੱਢ ਕੇ ਰੋਂਦੇ ਆ ਉਹ ਕਰਦੇ ਊ ਹਾਂ ਉਹ ਇੱਦਾਂ ਰੋਂਦੇ ਆ ਅੱਖਾਂ ਚੋਂ ਥੋੜੀ ਰੋਂਦੇ ਆ
4: ਪਾਣੀ ਨਿਕਲਣਾ ਚਾਹੀਦਾ
2: ਅੱਛਾ ਪਾਣੀ ਨਿਕਲਣਾ ਚਾਹੀਦਾ ਓਕੇ ਅੰਨਾ ਕੁੱਤਾ ਅੱਖਾਂ ਚੋਂ ਪਾਣੀ ਨਿਕਲਦਾ
4: ਪਾਣੀ ਕਿੱਥੋਂ ਨਿਕਲੂਗਾ
3: ਤੁਸੀਂ ਨਾ ਫਾਈਨ ਆਪਣਾ ਬੰਨ ਕੇ ਰੱਖੋ ਸਾਈਡ ਤੇ
2: ਕਲਾਉਡ ਕਲਾਉਡ ਬੱਦਲ ਚੱਲ ਪਹਿਲਾਂ ਕਰ ਪਹਿਲਾਂ ਗੁਰਜੀਤ ਆਂਟੀ ਨੇ
4: ਦੱਸਿਆ
2: ਇੱਕ ਮੋਮਬੱਤੀ ਵੀ ਹੋ ਸਕਦੀ ਆ ਨਹੀਂ ਅੱਛਾ ਉਹ ਵੀ ਨਹੀਂ ਆ ਓਕੇ ਤੁਹਾਡਾ ਕਿਹੜਾ ਵਾ ਫਿਰ
4: ਮੇਰਾ ਆਨਸਰ ਹੈਗਾ ਐਪਲ ਕਿਉਂਕਿ ਜੋ ਆਪ ਬਾਈਂਡ ਕਰਦੇ ਉਹਦੇ ਵਿੱਚ ਬਹੁਤ ਪਾਣੀ
2: ਨਿਕਲਦਾ ਓ ਯਸ ਯਾਰ ਮੇਰਾ ਫਿਰ ਕੇਲਾ ਮਾੜਾ ਹੈ
3: ਕੇਲਾ ਕੋ ਖਰਾਬ ਸੀਗਾ ਅੰਕਲ ਦਾ ਮਾੜੀ ਗੱਲ ਹੈ ਯਾਰ
4: ਕੇਲਾ ਸੁੱਕਾ ਹੁੰਦਾ
3: ਸਾਡਾ ਕੁੱਤਾ ਕੁੱਤਾ ਤੁਹਾਡਾ ਕੁੱਤਾ ਟੌਮੀ ਹੈ
2: ਓ ਯਾ ਯਾਰ ਥੈਂਕ ਯੂ ਥੈਂਕ ਯੂ ਵਾਹ ਜੀ ਵਾਹ ਫਤਿਹ ਜੀ ਤੁਸੀਂ ਤੇ ਮਤਲਬ ਕਮਾਲ ਹੀ ਕਰੀ ਜਾਂਦੇ ਹੋ ਤੁਸੀਂ ਤੇ ਇੰਨਾ ਸ਼ਾਈ ਜਾਂਦੇ ਹੋ ਤੁਸੀਂ ਤੇ ਔਜਲਾ ਸਾਹਿਬ ਤੁਸੀਂ ਆਉਂਦੇ ਰਹੋ ਹੈਲੋ ਔਜਲਾ ਸਾਹਿਬ ਤੁਹਾਡੀ ਵਾਰੀ ਗਈ ਤੇ ਹੁਣ ਨੈਕਸਟ ਵਾਰੀ ਤੁਹਾਡੀ ਆਊਗੀ ਹੁਣ ਰੁਕ ਜਾਓ ਹੁਣ ਤੁਸੀਂ ਤੇ ਨੈਕਸਟ ਵਾਰੀ ਅਰਨਵ ਤੁਸੀਂ ਆਉਂਦੇ ਰਹੋ
3: ਹੈਲੋ ਹੈਲੋ
2: ਹੈਲੋ
3: ਹੈਲੋ
2: ਅਰਨਵ
5: ਹੈਲੋ ਅੰਕਲ ਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਕੀ ਗੱਲ ਸੌ ਗਏ ਸੀ
5: ਨਹੀਂ ਪਤਾ ਹੀ ਨਹੀਂ ਲੱਗਾ ਫਿਰ ਪਹਿਲਾਂ ਕੱਟਿਆ ਗਿਆ
2: ਅੱਛਾ ਅੱਛਾ ਅੱਛਾ ਹੋਰ ਸੌ ਠੀਕ ਠਾਕ ਹੋ
5: ਹਾਂਜੀ ਹਾਂਜੀ
2: ਹਾਂਜੀ ਵਧੀਆ
5: ਤੁਹਾਡਾ ਕੀ ਹਾਲ
2: ਹੈ ਵਧੀਆ ਵਧੀਆ
3: ਬੈਸਟ ਬੈਸਟ ਬੈਸਟ
2: ਕੀ ਸੁਣਾਓਗੇ
3: ਕੀ ਸੁਣਾਓਗੇ ਅੱਜ
5: ਅੱਜ ਸੁਣਾਉਂਗੇ ਇੱਕ ਬੁਝਾਰਤ
2: ਓਕੇ
5: ਨਿੱਕੀ ਜੀ ਕੁੜੀ 12 ਪੜ੍ਹੀ ਫਿਰ ਪਹਿਲੀ ਚ ਜਾ ਵੜੀ
2: ਹੈ
3: ਜੀ ਕੁੜੀ 12 ਪੜ੍ਹੀ
2: ਫਿਰ ਪਹਿਲੀ ਚ ਜਾਵੜੀ ਨੇਹਾ ਕੱਕੜ
3: ਕਿਸੇ ਨੇ ਕਰੀਅਰ ਉੱਪਰ ਇਸ ਤਰ੍ਹਾਂ ਤੰਜ ਨੀ ਕਸਣਾ ਚਾਹੀਦਾ ਮਾੜੀ ਗੱਲ
2: ਯਾਰ ਬੁਝਾਰ ਤੇ ਆ ਇਹਦੇ ਚ ਕੀ ਆ ਇਹਦਾ ਤੇ ਫਿਰ
3: ਵੈਸੇ ਵੈਸੇ ਨਾ ਇਹ ਜਵਾਬ ਸਹੀ ਆ
2: ਕਿਹੜਾ
3: ਆ ਜਿਹੜਾ ਤੁਸੀਂ ਦਿੱਤਾ ਮੈਂ ਕਹਿੰਦਾ ਆਪਾਂ ਜੋ ਵੀ ਜਵਾਬ ਦੇਣ
2: ਸਾਡਾ ਇਹੋ ਹੀ ਆ ਤੁਸੀਂ ਜੋ ਮਰਜ਼ੀ
3: ਇਹ ਬੁਝਾਰਤ ਕਿੰਨੀ ਪੁਰਾਣੀ ਤਦ ਤੱਕ ਨੇਹਾ ਕੱਕੜ ਆਈ ਨੀ ਹੋਣੀ ਠੀਕ ਹੈ ਨੀ ਹੁਣ ਆਉਣ ਵਾਲੇ ਸਮੇਂ ਲਈ ਨੇਹਾ ਕੱਕੜ ਹੀ ਹੋਣਾ ਚਾਹੀਦਾ ਇਸ ਬੁਝਾਰਤ ਦਾ
2: ਆਨਸਰ ਇਹੋ ਹੀ ਆ ਨਹੀਂ
3: ਨਹੀਂ
2: ਕੀ ਯੈਸ
3: ਜਾਗੋ ਜਾਗੋ ਜਾਗੋ
2: ਇਹੋ ਹੀ ਆ ਕੇ
3: ਸਹੀ ਆ
2: ਉੱਠੋ ਪੁੱਤ ਉੱਠੋ ਉੱਠੋ
3: ਸ਼ੁਕਰਵਾਰ ਥੋੜੀ ਛੁੱਟੀ
2: ਜਾਂਦੇ ਜਾਂਦੇ ਸਾਡੇ ਤੇ ਕੇਸ ਪਾ ਗਾ ਜਾਣਾ ਹੈ ਚਲੋ ਹਾਰ ਗਏ ਫਿਰ
4: ਆਨਸਰ ਹੈਗਾ ਘੜੀ।
2: ਘੜੀ? ਅੱਛਾ, ਘੜੀ ਨਾਲੋਂ ਤੇ ਯਾਰ ਸਾਡਾ ਚੰਗਾ ਹੀ ਆਨਸਰ।
3: ਹਾਂ ਨਹੀਂ, ਨੇਹਾ ਕੱਕੜੀ ਰੱਖ
2: ਲਿਆ ਹੈ ਤੁਹਾਡਾ ਆਨਸਰ ਘੜੀ ਆ।
3: ਤੁਸੀਂ ਹੁਣ ਸਾਡੇ ਵਾਲਾ ਰੱਖ ਲਓ, ਅੱਗੇ ਤੋਂ ਕਿਸੇ ਨੂੰ ਪਾਓਗੇ ਨਾ ਤੇ ਇਹਦਾ ਜਵਾਬ ਉਹ ਘੜੀ ਕਹੋ, ਕਿਉਂਕਿ ਤੁਸੀਂ ਪੁਰਾਣੇ ਹੋਈ ਯਾਰ। ਜਸਟ ਅਪਡੇਟ ਬ੍ਰੋ,
2: ਥੈਂਕ ਯੂ, ਹਾਈ ਟੈਕ ਆਨਸਰ, ਥੈਂਕ ਯੂ, ਥੈਂਕ ਯੂ। ਤੇ ਹੁਣ ਸਾਡੇ ਨਾਲ ਫਿਰ ਇੱਕ ਵਾਰੀ ਫਿਰ ਤੋਂ ਔਜਲਾ ਸਾਹਿਬ, ਉਸ ਤੋਂ ਬਾਅਦ ਸ਼੍ਰੇਆ ਤੁਸੀਂ ਰੈਡੀ ਰਹੋ ਪੁੱਤ।
3: ਹਾਂਜੀ ਔਜਲਾ ਸਾਹਿਬ। ਔਜਲਾ
6: ਸਤਿ ਸ਼੍ਰੀ
2: ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਔਜਲਾ ਸਾਹਿਬ। ਜਿਹੜਾ ਕਹਿ ਦਿੱਤਾ ਜਾਂਦਾ ਨਾ ਵੀ ਘਰ ਵਾਲੇ ਬੜੇ ਬਹਾਨੇ ਜਾਣਦੇ ਆ, ਬੇਸਿਕਲੀ ਉਹ ਬਚਪਨ ਤੋਂ ਹੀ ਹੁੰਦੇ ਆ, ਬੰਦਾ ਬਾਅਦ ਚ ਵਿਆਹ ਹੋ ਜਾਂਦਾ। ਸਾਡੀ ਕੁਛ ਟੋਕ ਹੈ ਆਪਸ ਦੀ ਨਾ, ਤੁਸੀਂ ਦੋ
3: ਮਿੰਟ
2: ਤੁਸੀਂ ਫੀਲ ਨੀ ਕਰਨਾ ਤੁਹਾਡੇ ਬਾਰੇ ਹੋ ਰਹੀ ਆ, ਤੁਸੀਂ ਨੀ ਫੀਲ ਕਰਨਾ
3: ਹਨਾ।
2: ਬਾਅਦ ਚੋ ਤਰਾਸ਼ਿਆ ਜਾਂਦਾ, ਗੱਲ ਵੱਖਰੀ ਆ।
3: ਲਾਈਫ ਤੁਹਾਡੇ ਸਾਹਮਣੇ ਸਿਚੁਏਸ਼ਨ ਏਦਾਂ ਹੀ ਲੈਂਦੀ ਕਿ ਤੁਸੀਂ ਫਿਰ ਉਹ ਟੈਲੈਂਟ ਨੂੰ ਲੋਕਾਂ ਤੱਕ ਲੈ ਕੇ ਜਾ ਸਕੋ, ਦਿਖਾ ਸਕੋ।
2: ਹੁੰਦਾ ਪਹਿਲਾਂ ਹੀ ਆ,
3: ਪਹਿਲੇ ਤੋਂ ਹੀ।
2: ਹਾਂਜੀ ਸੱਚ ਔਜਲਾ ਸਾਹਿਬ, ਕੀ ਹਾਲ? ਹਾਂਜੀ ਕੀ ਸੁਣਾਓਗੇ?
6: ਜਿੰਨੀ
2: ਨਾ ਸਮਝੀ ਚ ਲੰਘ ਜੇ ਉਨੀ ਸਮਝ ਕੇ ਬੰਦਾ ਤੰਗ ਹੁੰਦਾ।
3: ਸਹੀ ਗੱਲ, ਜਿੰਨਾ ਨਹੀਂ ਪਤਾ ਉਹਨਾਂ ਖੜਾ ਸਕੋ।
2: ਹੈ
3: ਕੀ ਸੁਣਾਉਂਦਾ ਅੱਜ?
6: ਮੇਰੇ ਕੋਲ ਇੱਕ ਰੇਡਲ ਆ।
2: ਅੱਛਾ, ਤੁਹਾਡੇ ਕੋਲ ਇੱਕ ਰੇਡਲ ਆ, ਕਿੱਥੇ ਰੱਖੀ ਜੇ?
6: ਮੇਰਾ ਪਾਕਟ ਚ।
3: ਕੱਢੋ ਫਿਰ ਜੇਬ ਚੋਂ।
2: ਪੈਂਟ ਦੀ ਪਾਕਟ ਚ ਕਿ ਪਜਾਮੇ ਦੀ ਪਾਕਟ ਚ ਕਿ ਕਮੀਜ਼?
6: ਜੰਪਰ
2: ਦੀ ਪਾਕਟ ਚ।
3: ਓਕੇ,
2: ਫਿਰ ਤੇ ਉਹਨੂੰ ਮਾੜੀ ਮਾੜੀ ਰੂਈ ਵੀ ਲੱਗੀ ਹੋਣੀ ਆ।
6: ਕਿਹੜੀ
2: ਚੀਜ਼ ਆ ਜਿਹੜੀ ਤੁਸੀਂ ਸੱਜੇ ਹੱਥ ਨਾਲ ਫੜ ਸਕਦੇ ਹੋ?
6: ਤੁਸੀਂ ਉਹਦੇ ਕੱਬੇ ਹੱਥ ਨਾਲ ਨਹੀਂ ਫੜ ਸਕਦੇ।
2: ਖੱਬਾ ਹੱਥ? ਮੈਂ ਫੜ ਕੇ ਬੈਠਾ।
3: ਵੈਰੀ ਗੁੱਡ, ਵੈਰੀ ਨਾਈਸ, ਵੈਰੀ।
2: ਇਹ ਜਿਹੜੀ ਤੂੰ ਬੁਝਾਰਤ ਪਾਈ, ਮੈਂ ਤਾਂ ਸੱਜੇ ਦੇ ਨਾਲ ਖੱਬਾ ਫੜ ਕੇ ਬੈਠਾ ਵਾ। ਅੱਜ ਤੇ ਛੇਤੀ ਫੜੇ ਗਏ ਜੋਇਲਾ
3: ਸਾਹਿਬ। ਫਲੋ ਫਲੋ ਹੀ ਹੋ ਗਿਆ ਕੰਮ।
2: ਹੋਰ ਥੈਂਕ ਯੂ ਜੋਇਲਾ
6: ਸਾਹਿਬ,
2: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆਸ਼ਰਿਆ, ਤੇ ਉਸ ਤੋਂ ਬਾਅਦ ਤੇਗ, ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਆਸ਼ਰਿਆ। ਠੀਕ ਠਾਕ ਹੋ? ਹਾਂਜੀ, ਕਾਲਾ ਸ਼ਾਹ ਕਾਲਾ,
3: ਵਾਹ ਸਿੱਧਾ ਹੀ।
2: ਹਾਂਜੀ,
3: ਹਾਲ ਚਾਲ ਤੇ ਸੁਣਾ ਲੋ ਪਹਿਲਾਂ।
2: ਉਹ ਸਾਡਾ ਠੀਕ ਹੈ ਪੁੱਤ,
3: ਅਸੀਂ ਠੀਕ। ਹਾਲ ਹੋ, ਤੁਸੀਂ ਦੱਸੋ ਤੁਸੀਂ
4: ਕਰਦਾ ਪਿਆ?
2: ਹਾਂਜੀ,
3: ਕੀ ਕਰਦਾ ਪਿਆ?
2: ਅਸੀਂ ਕੁਛ ਨੀ, ਨਹਾ ਕੇ ਹਟੇ ਆ,
3: ਸਕੂਲ ਦੀ ਤਿਆਰੀ ਕਰਦੇ ਪਏ ਆ। ਅੰਕਲ ਦਾ ਬਸਤਾ ਗਵਾ ਜੀ,
2: ਮੈਂ ਸ਼ੂ ਪਾਲਿਸ਼ ਕਰਦਾ ਸੀ।
4: ਉੱਥੇ ਸਕੂਲ ਜਾਂਦੇ ਹੋ?
2: ਹੋਰ, ਜਰਾਬਾਂ ਪਾ ਕੇ।
3: ਹੋਰ, ਸ਼ੂ ਵੀ ਨਾਲ, ਕੱਲੀਆਂ ਜਰਾਬਾਂ ਨੀ,
2: ਬੈਗ ਲੈ ਕੇ।
4: ਕਿਹੜੀ ਕਲਾਸ ਤੋਂ ਵਿੱਚ?
3: ਮੈਂ ਪ੍ਰੈਪ ਚ ਆ।
2: ਮੈਂ ਵਨ ਚ।
3: ਇਹ ਵਨ ਚ ਨੇ ਅੰਕਲ ਜੀ,
2: ਵਨ ਗ੍ਰੇਡ ਚ।
3: ਹਾਂ, ਇਹਨਾਂ ਨੂੰ ਮੇਰੀ ਉਂਗਲ ਫੜ ਕੇ ਲੈ ਕੇ
4: ਜਾਣਾ ਮੈਨੂੰ।
2: ਹਾਂਜੀ,
7: झूठ बोलने पे
2: ना
3: नहीं चाहिए जी नहीं बोल दे
7: झूठ बोल दे
2: ना ना ही तेरे ना मजाक करते पे झूठ थोड़ी बोल दे पे
3: फन कर रहे फन
2: मजाक करते हैं झूठ
7: हां
2: ना ना झूठ थोड़ी लाफ्टर थेरेपी अहीं ते फन कर रहे थोड़े नाल मानू बिल्ली की करन दिया पिछे उन्हें को चुप कर दे दो मिनट
7: हां
2: को थोड़ा चुप कर जा डिस्टर्ब हों दिया वा सुनाओ फिर
7: क्या था
2: हाँ जी
3: हाँ जी सुनाओ सुनाओ बुझार सुनाओ
7: तादे तान एप्पल सी दो दो अंकल निकाल दी एंड देन दो वीडी निकाल दी एंड मगर किने रह गए एप्पल
2: दो अंकल ने दो आंटी ने ते लगभग डेढ़ किलो डिपेंड ऑन साइज
3: के लिए कुछ 12 13 डॉलर दे बच गए
2: जे मैं वकीला वांगू आंसर दवा ते डिपेंड ऑन साइज
3: ये भी ठीक है
2: हैं डिपेंड ऑन वेदर डिपेंड ऑन साइज डिपेंड ऑन पैकिंग
3: किस्म ते भी है ओ जैज़ वाले लेके आए हो पिंक लेडी है ना बड़ी तरह दी आइटम
2: है इदा आंसर देन दे ली ना स्पष्ट कोई आंसर देन हाँ सेब हाँ जी हाँ जी
3: अच्छा
2: सो इदा कोई स्पष्ट आंसर देन दे ली सानू ना डिटेल चाहिए होगी
3: हाँ नहीं बिल्कुल तुसी ना प्रॉपर एफिडेविट तैयार कराओ नोटरी कराओ
2: अच्छा तुही किन्ने साल हो तुही सिक्स
3: सिक्स
2: बदाम नहीं बारा खान दे पता
3: माली हालत ठीक
2: अजकल रात नू धक्के भिओ के सौ जी थैंक यू थैंक यू
3: वेरी गुड
7: श्रीकांत
3: मानु बिल्ली
2: सास श्रीकांत मानु बिल्ली
7: म्याऊ म्याऊ म्याऊ
2: ठीक है ओ ठीक है तू ही पीछे डिस्टरबेंस क्यों कर दे ओ दीदी दे
7: मैं प्ले करता
2: हूँ मैं तो डी कार खोलनी है
3: ओ वार्म अप हो रहा है मुंडा वार्म अप है कॉल वास्ते
2: मैं तो डी कार खो के तो जेब च पा लेनी है
7: केड़ी
2: चीज जेड़ी उपर जांदी आ उत्ते जांदी तो उत्ते ही रहिंदी थले नहीं नरेंद्र मोदी टाइप चुटकला वा
3: भाई और
7: रहना
2: उमर उमर
3: हाँ एज एज
7: क्लाउड
3: बदल भी आ गए जमीन ते
2: कड़ी गल खादी पीती च कह जाती थैंक यू मानो बिल्ली थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू थैंक यू ਸਕੂਲ ਜਿਥੇ ਸਫਾਈ ਦੇ ਨੀ ਹੈਗੇ
3: ਅੱਛਾ ਵੈਸੇ ਹੋ ਨਹੀਂ ਸਕਦਾ
2: ਮੈਂ ਇੱਥੇ ਮੈਂ ਇੱਥੇ ਕੁਝ ਨਿਆਣੇ ਭਾਵੇਂ ਨਾ ਹੋਣ ਸਫਾਈ ਦੇ ਜ਼ਰੂਰ ਹੁੰਦੇ
7: ਨੀਲੀ ਟਾਕੀ ਚਾਵਲ ਬੱਦੇ ਜਿਹਨੇ ਗਵਾਚੇ ਰਾਤ ਨੂੰ ਲੱਭੇ
2: ਇਹ ਪੁੱਤੋ ਹੈਗੇ ਆ ਇਹ ਘਰ ਵਾਲਾ ਘਰ ਵਾਲੀ ਸਕੂਲ ਛੱਡ ਕੇ ਨਾ ਬੱਚਿਆਂ ਨੂੰ ਬਾਅਦ ਚ ਰਾਤ ਨੂੰ ਲੱਭਦੇ ਆ ਦਿਨੇ ਗਾਇਬ ਹੋ
7: ਜਾਂਦੇ
2: ਉਹ ਤਾਂ ਸਮੇਂ ਦੇ ਹਿਸਾਬ ਨਾਲ ਇਹਦਾ ਆਂਸਰ ਅੱਜ ਕੱਲ੍ਹ ਇਹੋ ਹੀ ਆ
3: ਬੜੀ ਵਧੀਆ ਬੁਝਾਰਤ ਸੀਰੀਅਸਲੀ ਲੱਭੋ ਦੇਖੋ ਕੰਪਿਊਟਰ ਜੀ ਕੁਛ ਕਹਿੰਦੇ
2: ਨੀਲੀ ਟਾਕੀ ਚੌਲ ਬੱਧੇ ਇਹ ਤੋਂ ਇੰਨਾ ਕੁ ਪਤਾ ਲੱਗਦਾ ਵਾ ਵੀ ਜਿਹੜੀ ਮੰਮੀ ਆ ਉਹ ਨਰਸਿੰਗ ਚ ਚਾਵਲ ਚੌਲ ਪੁੱਤੋ ਇੱਕੋ ਗੱਲ ਹੁੰਦੀ ਹੈ ਚੌਲ ਪੰਜਾਬੀ ਚ ਚੌਲ ਕਹੀਦਾ ਵਾ ਤੇ ਚਾਵਲ ਹਿੰਦੀ ਚ ਕਹੀਦਾ ਠੀਕ ਆ ਤੇ ਰਾਈਸ ਅੰਗਰੇਜ਼ੀ ਚ ਕਹੀਦਾ ਤੇ ਗਹੁੰ ਪਏ ਕਹੀਦਾ ਵਾ ਪਤਾ ਨੀ ਕਿਹੜੀ
3: ਭਾਸ਼ਾ ਜਾਣਾ ਰੁਕੋ ਸਰਾ ਸਬਰ ਕਰੋ
2: ਅੰਕੜੇ ਵੀ ਕਹਿੰਦੇ ਇਹਨੂੰ
3: ਅੰਕੜੇ
2: ਤੇ ਇਹੋ ਹੀ ਆ
3: ਇਹੀ ਆ ਆਰਨ ਆਰਨ ਹੈ ਜੀ ਆਂਸਰ ਰਜਿਸਟਰਡ ਨਰਸ
2: ਨੀਲੀ ਟਾਕੀ ਚੌਲ ਬੱਧੇ ਮੰਮੀ ਤੇ ਡੀਕੋਡ ਹੋ ਗਈ ਆ ਤੇ ਦਿਨੇ ਗਵਾਚੇ ਤੇ ਰਾਤ ਨੂੰ ਲੱਭੇ
3: ਦਿਨੇ ਗਵਾਚੇ ਰਾਤ ਨੂੰ ਲੱਭੇ 9 ਟੂ 5 ਟਾਈਪ ਜੌਬ ਹੈ ਫਿਰ ਫਾਦਰ ਸਾਹਿਬ ਦੇ ਵੀ ਇਹੀ ਕਹਿ ਸਕਦੇ ਆ ਆਪਾਂ ਜਾਂ ਫਿਰ ਲੰਮੀ ਸ਼ਿਫਟ ਹੋ ਸਕਦੀ ਹੈ
2: ਹਾਂ ਨਹੀਂ ਹਾਰ ਗਏ ਪੁੱਤ ਆਪਾਂ ਇਹ ਫਿਰ ਇਹੋ ਹੀ ਆ ਸਾਡੇ ਕੋਲ ਤੇ
7: ਤਾਰੇ
2: ਓ
3: ਤਾਰੇ
2: ਉਹ ਤੇ ਤਾਰੇ ਹੁੰਦੇ ਮਾਂ ਪਿਓ
3: ਹਾਂ ਇਹ ਗੱਲ ਠੀਕ ਹੈ
2: ਮਾਂ ਪਿਓ ਚਮਕਦੇ ਰਹਿੰਦੇ ਆ ਤੂੰ ਹੱਸਦੀ ਹੈ ਗੁੜੀਆ ਤੈਨੂੰ ਸਮਝ ਲੱਗਦੀ ਹੈ ਤੂੰ ਉਦਾਂ ਹੱਸਦੀ ਹੈ ਵੈਰੀ ਇੰਟੈਲੀਜੈਂਟ ਥੈਂਕ ਯੂ ਤੇ ਅਸੀਸ ਕੌਰ ਤਵਨੀਤ ਉਸ ਤੋਂ ਬਾਅਦ ਤੁਹਾਡੀ ਵਾਰੀ ਹੈ ਸਤਿ ਸ੍ਰੀ ਅਕਾਲ ਅਸੀਸ ਕੀ ਹਾਲ ਹੈ ਚੌਲ ਖਾਇਆ ਕਰ ਤੇਰੀ ਯਾਦਾਸ਼ਤ ਭੁੱਲਦੀ ਜਾਂਦੀ ਆ
3: ਤੁਹਾਨੂੰ ਪਤਾ ਨੀ ਲੱਗਾ ਮੈਨੂੰ
7: ਯਾਦ ਨੀ ਆਇਆ
2: ਤੇ ਏਦਾਂ ਜੇ ਯਾਦ ਭੁੱਲ ਜੇ ਤੇ ਫਿਰ ਇੱਕ ਮਾੜੀ ਗੱਲ ਆ
3: ਬਦਾਮ ਖਾਇਆ ਕਰ ਗੁੱਡੀ
2: ਨਹੀਂ ਨਹੀਂ ਬਦਾਮ ਨਾਲ ਨੀ ਅਸਰ ਹੋਣਾ ਇਹਨੂੰ
3: ਅੱਛਾ ਇਹਦੇ ਨਾਲ ਨੀ ਅਸਰ ਪੈਂਦਾ
2: ਇਹ ਛੋਟੀ ਗੱਲ ਹੈ
3: ਚਲ ਆਪਾਂ ਫਿਰ ਕੁਛ ਹੋਰ ਸੋਚ ਲੈਂਦੇ
2: ਇਹ ਮੈਨੂੰ ਲੱਗਦਾ ਇਹਨਾਂ ਫੋਨ ਤੇ ਲੱਗੀ ਹੋਣੀ ਆ ਤੇ ਫੋਨ ਤੇ ਲੱਗੀ ਲੱਗੀ ਨੇ
3: ਹਾਂ ਆਈਡੀਆ ਜਿਹਾ ਲਾ ਲਿਆ ਕੌਣ ਆਇਆ ਹੋਣਾ
7: ਸੁਣੋ ਪਤਾ ਕੀ
2: ਕੀ ਕੀ ਕਰਦੀ ਸੀ ਪਹਿਲਾਂ
7: ਮੇਰੇ ਲਿਪਸ ਡਰਾਈ ਆ ਨਾ ਅੱਜ ਕੀ ਕੀਤਾ ਨਾ ਮੰਮਾ ਨੇ ਮੇਰੇ ਲਿਪਾਂ ਤੇ ਲਿਪ ਬੋਮ ਲਾਤੀ
2: ਓ ਮੇਰੇ ਵੀ ਡਰਾਈ ਹੋਏ ਤੇ ਮੈਂ ਚੇਤੇ
7: ਭੁੱਲ ਗਿਆ ਅਸਾਂ ਲਿਪਸ ਨੂੰ ਡਰਾਈ ਨਹੀਂ ਰੱਖਦੀ
2: ਹੁਣ ਫਿਰ ਠੀਕ ਰਹਿਣੇ
3: ਵੈਰੀ ਗੁੱਡ ਹੁਣ ਸਹੀ
7: ਰਹਿਣਗੇ
2: ਬੋਲੀ ਪਾਉਂਦੇ ਫਿਰ ਫਟ ਜਾਂਦੇ ਨਾ ਹਨਾ ਫਿਰ ਤਾਂ ਵੇਖਿਆ ਇੱਥੋਂ ਦੇ ਜਿਹੜੇ ਨਿਆਣੇ ਇੱਥੋਂ ਦੇ
7: ਉਹ ਰਾਤ ਤੱਕ ਬਸ ਮਿਡਲ ਦਿਨ ਦੇ ਮਿਡਲ ਚ ਬਸ
2: ਬੋਲੀ ਨੀ ਪਾ ਪਾਉਂਦੇ ਨਾ ਜਿਦਾਂ ਹੈਨਾ ਉਹ ਫਿਰ ਏਦਾਂ ਹੀ ਬੋਲੀ ਪਾਉਂਦੇ ਤੇਰੇ ਜਾਏ ਨੂੰ ਮੈਂ ਤੇ ਚਲਾਂ ਦੀ ਉਹ ਇੰਨਾ ਕਿ ਮੂੰਹ ਖੋਲਦੇ
3: ਬੜੀ ਵਸੀ ਖੜਨ ਗਿਆ ਸੀ
7: ਮੈਂ ਸੋਨੂੰ ਕੁਝ ਦੱਸਣਾ
3: ਹਾਂਜੀ ਹਾਂਜੀ ਦੱਸੋ
2: ਅਸੀਂ ਨਹੀਂ ਸੋ ਅਸੀਂ ਨਹੀਂ ਪੁੱਛਣਾ
7: ਮੇਰੀ ਮੰਮਾ ਦੀ ਬੋਲਣਾ ਨਹੀਂ
2: ਤੁਸੀਂ ਨਾ ਆਪਣੀ ਵੱਖਰੀ ਲੈ ਕੇ ਰੱਖੋ
3: ਤੁਹਾਡੇ ਅੰਦਰ ਆਉਣ ਵਾਲੇ ਸਮੇਂ ਚੋਂ ਰਿਵਿਊ ਕਰਦੀਆਂ ਨਾ ਕਿੰਨੀਆਂ ਕੁੜੀਆਂ ਕਿ ਆਹ ਪ੍ਰੋਡਕਟ ਗੁੱਡ ਨੇ ਆਹ ਬੈਡ ਹੈ ਮੈਨੂੰ ਤੁਹਾਡੇ ਅੰਦਰ ਉਹ ਵਾਲਾ ਨਾ ਕਲਾਕਾਰ ਦਿਸ ਰਿਹਾ ਯੂ ਕੈਨ ਡੂ ਦੈਟ
2: ਹੈ ਸੀਸ
7: ਹਾਂਜੀ
3: ਹਮ ਚਲੋ ਠੀਕ
2: ਅਸੀਂ ਇਹ ਤੇ ਕੁਝ ਵੀ ਕਰ ਸਕਦੇ ਹਮ ਇਹ ਤੇ ਕੁਝ ਵੀ ਕਰ ਸਕਦੀ ਕੁੜੀ ਕੀ ਲਿਆਇਓ
7: ਕ੍ਰਿਸ਼ਨ ਵਿੱਚ
2: ਉਹਨਾਂ ਕਿਹਾ ਕੀ ਲਿਆਇਓ ਅੱਜ ਸੁਣਾਉਣ ਲਈ
3: ਹਾਂ ਕੀ ਲਿਆਇਓ ਅੱਜ ਸੁਣਾਉਣ ਲਈ
7: ਅੱਛਾ ਮੈਂ ਇੱਕ ਪਹਿਲਾਂ ਕੋਈ ਛੋਟਾ ਜਿਹਾ ਕੋਈ ਫਰੀ ਦੀ ਗੱਲ ਦੱਸਣੀ ਫੇਰ ਮੈਂ ਬੋਲੀ ਸੀ
2: ਹਾਂਜੀ
3: ਡਨ ਹੋ ਗਿਆ ਜੀ
7: ਬਹੁਤ ਸਾਰੇ ਟੀ ਸ਼ਰਟ ਉਹਨੇ ਕਿਹਾ ਨਹੀਂ ਨਹੀਂ ਨਹੀਂ ਫਿਰ ਉਹਨੇ ਕਿਹਾ ਹਾਂ ਇਹ ਵਾਲੀ ਸੋਹਣੀ ਅੰਕਲ ਇਹ ਸੋਹਣੀ ਹਾਂ ਬਟ ਅੰਕਲ ਨੇ ਕਿਹਾ ਵੀ ਇਹਦੇ ਕੋਲ ਤਾਂ ਪੋਕਿਟ ਨੀ ਤੂੰ ਟੋਫੀ ਕੀ ਟੋਫੀ ਕਿੱਥੇ ਛਪਾਏਗਾ ਤੇ ਫਿਰ ਉਹ ਫਿਰ ਉਹ ਕੋਈ ਹੋਰ ਲੈ ਲਈ ਤੇ ਜੀਜ ਪੋਕਿਟ ਸੀ ਤੇ ਫਿਰ ਬਸ ਉਹ ਫਿਰ ਉਹ ਬਸ ਘਰ ਵਗ ਗਿਆ
2: ਪੁੱਤ ਮੈਨੂੰ ਇਹ ਦੱਸ ਵੀ ਤੂੰ ਰਾਤ ਨੂੰ ਨਾ ਕਿਹਦੇ ਨਾਲ ਧੱਕਾ ਕਰਦੀ ਹੁੰਦੀ ਮੰਮੀ ਨਾ ਕਿ ਪਾਪਾ ਨਾ ਵੀ ਮੈਨੂੰ ਬਾਤ ਸੁਣਾਓ ਹੀ ਸੁਣਾਓ
7: ਉਹ ਟੀਵੀ ਤੇ ਦੇਖਿਆ
2: ਸੀ ਅੱਛਾ ਟੀਵੀ ਤੇ ਓਕੇ ਓਕੇ
3: ਫਿਰ ਠੀਕ ਹੈ ਫਿਰ ਜੈਨੂਨ
7: ਹੈ ਅੱਜ ਵੀਡੀਓ ਮੇਰੇ ਮੰਮਾ ਦੇ ਫੋਨ ਤੇ ਆਉਂਦੀ ਆ ਬਟ ਅੱਜ ਟੀਵੀ ਤੇ ਆ ਗਿਆ
3: ਅੱਛਾ ਵਾਹ ਅਪਡੇਟ ਨਾ ਸਿਸਟਮ ਆ ਵੀ ਕਰੇ
2: ਗੁੱਡ ਗੁੱਡ ਗੁੱਡ ਸਕੋਰ ਓ ਗੁੱਡ ਕੀ ਸੁਣਾਓਗੇ ਫਿਰ ਹੁਣ
3: ਲਿਆਓ ਫਿਰ ਬੋਲੀ ਫਿਰ
2: ਬੋਲੀ ਓਕੇ
7: ਬੋਲੀ
2: ਹਾਂਜੀ ਹਾਂਜੀ ਹਾਂਜੀ
7: ਕਿੱਕਰਾ ਵਿਲੰਗੇ ਆਏ ਬੇਰੀਆ ਵਿਲੰਗੇ ਆਏ ਕਿੱਕਰਾ ਵਿਲੰਗੇ ਬੇਰੀਆ ਵਿਲੰਗੇ ਆਏ ਲੰਘਣੋ ਰਹਿ ਗਈ ਕਿਆਰੀ ਭਾਬੀ ਜੀ ਆਉਣ ਜੋਗੀਏ ਲੱਗੇ ਵੀਰ ਤੋਂ ਪਿਆਰੀ
2: ਭਾਬੀ ਜੀ ਆਉਣ ਜੋਗੀਏ
7: ਲਗੇ ਵੀਰ ਤੋਂ ਪਿਆਰੀ ਪਾਪੀ ਜੀ ਆਉਣ ਜੋਗੀਏ ਲਗੇ
2: ਵੀਰ ਤੋਂ ਪਿਆਰੀ ਪਾਪੀ ਜੀ ਆਉਣ ਜੋਗੀਏ
7: ਲਗੇ ਵੀਰ ਤੋਂ ਪਿਆਰੀ

0: ਘੱਟ ਰੇਸ਼ਾ ਜ਼ਿਆਦਾ ਨਿਕਲਣਾ। ਸਤਿ ਸ਼੍ਰੀ ਅਕਾਲ ਤਵਨੀਤ, ਤੁਸੀਂ ਆਉਣੇ ਰਹੋ।
1: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਸੈਂਟਾ ਵੀਰ ਜੀ।
0: ਸਤਿ ਸ਼੍ਰੀ ਅਕਾਲ,
2: ਕਿਵੇਂ ਹੋ,
0: ਕੀ ਹਾਲ ਆ?
1: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
0: ਸਾਡਾ ਠੀਕ ਆ ਭੈਣਾ, ਤੂੰ ਸੁਣਾ।
2: ਗੱਲ ਹੋ ਗਈ ਬਸ, ਹੋਰ ਕੀ
1: ਚਾਹੀਦਾ। ਮੈਂ ਠੀਕ ਆ।
0: ਹੋਰ ਫਿਰ ਕੀ ਕਰਦੀ ਸਾਡੀ ਭੈਣ ਸ਼ਿੰਦੀ?
2: ਮਾਲਵਾ ਬਲੌਕ ਉਹਨੀ ਮਾਝਾ ਬਲੌਕ
0: ਕੀ ਖਾਧਾ ਜੇ?
1: ਮੱਝਾ ਚੋਲੀਏ
0: ਹਲੇ ਨੀ ਮਿਲਣੀਆਂ,
2: ਹਜੇ ਟਾਈਮ ਹੈ।
1: ਕਿਉਂ?
0: ਹਲੇ ਪਾਣੀ ਪੁਣੀ ਡਾਓ ਉਹਨਾਂ ਨੂੰ, ਵੱਧ ਦੁੱਧ ਦੇਣਗੀਆਂ।
1: ਹਲ ਖੁਲ ਪਾਓ।
0: ਹਾਂਜੀ, ਗਤਾਵਾ ਕੀਤਾ ਸੀ ਘਰ?
1: ਗਤਾਵਾ ਉਹ ਨੀ।
0: ਹਾਂ ਨਹੀਂ, ਰਾਤੀ
1: ਉਹ ਨਹੀਂ ਲਾਈਕ ਕਰਦੇ। ਮੈਂ
0: ਉਹ ਤੁਸੀਂ ਥੋੜੀ ਖਾਣਾ, ਮੱਝਾਂ ਨਹੀਂ।
1: ਸਾਡੇ ਘਰ ਚ ਬਹੁਤ ਮਾਡਰਨ ਹੈ।
0: ਅੱਛਾ, ਮਾਡਰਨ ਹੈ। ਓਕੇ, ਤੁਹਾਡੇ ਘਰ ਚ ਕੀ ਆ?
1: ਹਾਂ,
0: ਤੁਹਾਡੇ ਘਰ ਚ ਕੀ ਆ? ਗਤਾਵੇ ਦਾ ਮਾਡਰਨ ਵਰਜ਼ਨ ਕੀ ਆ? Bursin?
2: Ralph Lauren se Bursin? Wow, baby.
1: Te aaj Ashlyn de...
2: ਇੱਕ ਹੀ ਚਾਈਨੀਜ਼ ਕੁਛ ਨਹੀਂ। ਅੱਛਾ ਚਲੋ ਠੀਕ,
0: ਮੰਮਾ ਨੇ ਰੋਕਤਾ।
2: ਸ਼ੁਕਰ ਹੈ,
0: ਮੰਮਾ ਨੇ ਕਿਹਾ ਗੱਲ ਨਹੀਂ ਦੱਸਣੀ, ਨਹੀਂ ਤੇ ਤੇਰੇ ਮੈਂ ਤੇਰੀਆਂ ਮੈਂ ਗੁੱਤੜੀਆਂ ਪੁੱਟ ਦੇਣੀਆਂ, ਏਦਾਂ ਕਿਹਾ ਨਾ ਮੰਮਾ ਨੇ? ਕੀ ਸੁਣਾਓਗੇ ਫਿਰ?
1: ਇੱਕ ਬੋਲੀ ਬੋ, ਉਸ ਤੋਂ ਪਹਿਲਾਂ ਜਦੋਂ ਤੁਸੀਂ ਕੈਂਡਲ ਵਾਲੀ ਕਹਾਣੀ ਸੁਣਾ ਰਹੇ ਸੀ, ਮੰਮਾ ਬਹੁਤ ਖੁਸ਼ ਹੋਏ।
0: ਕਿਹੜੀ ਕੈਂਡਲ ਵਾਲੀ?
2: ਕੈਂਡਲ ਵਾਲੀ ਕਹਾਣੀ
1: ਜੀ, ਮੋਮਬੱਤੀ।
0: ਅੱਛਾ ਮੋਮਬੱਤੀ, ਅੱਛਾ ਅੱਛਾ, ਉਹ ਕਿਹੜੀ ਚੀਜ਼ ਰੋਂਦੀ ਆ ਜਿਹਦੀਆਂ ਅੱਖਾਂ ਨਹੀਂ ਹੁੰਦੀਆਂ? ਅੱਜ ਵੈਸੇ ਮੋਮਬੱਤੀ ਬਣਦਾ ਸੀ,
2: ਕਿਤੇ ਤਾਂ ਮੋਮਬੱਤੀ ਲੱਗਣੀ ਚਾਹੀਦੀ।
0: ਉਹਦੀਆਂ ਅੱਖਾਂ ਵੀ ਨਹੀਂ ਹੁੰਦੀਆਂ ਤੇ ਉਹ ਰੋਂਦੀ ਵੀ ਆ।
2: ਮਾੜੀ ਗੱਲ ਆ ਬੱਚੋ, ਕਰੀ ਤਾਂ ਕੋਈ ਇੱਧਰ ਹੀ ਪਾ ਦੋ, ਖੁਸ਼ ਕਰੋ ਸਾਨੂੰ। ਮੈਂ ਵੀ ਸੂਈ ਬੋਲ ਦਵਾਂ, ਉਹ ਵੀ ਮੋਮਬੱਤੀ ਬੋਲ ਦੇਣ।
0: ਰੋ ਰੋ ਕੇ ਆਪਣੇ ਪੈਰ ਸਾੜ ਲੈਂਦੀ ਵਿਚਾਰੀ।
2: ਓ ਹੋ ਹੋ, ਕਿਆ ਬਾਤ ਆ,
0: ਹੋ
2: ਬਿਊਟੀਫੁਲ।
0: ਵੇਖਾ ਸ਼ਾਇਦ
1: ਉਹਦੇ ਆਸੂ ਅੱਗ ਵਾਲੇ ਹੈਗੇ।
2: ਹਾਂ,
1: ਜਿਹਦੇ
0: ਚਿੜੀ ਕਾਂ ਤੇ ਲੈ ਗਏ ਨਾ?
1: ਹਾਂਜੀ,
0: ਹੋਰ
2: ਲੰਮਾ ਚੱਲਿਆ।
0: ਹਾਂ, ਕੀ ਸੁਣਾਓਗੇ?
1: ਇੱਕ ਬੋਲੀ
2: ਲਿਆਓ ਜੀ, ਲਿਆਓ।
1: ਬੱਲੇ ਬੱਲੇ ਵੀ ਸਾਡੇ ਜੀਜੇ ਦੀ ਚੜਾਈ ਆ, ਸ਼ਾਵਾ ਸ਼ਾਵਾ ਵੀ ਸਾਡੇ ਜੀਜੇ ਦੀ ਚੜਾਈ ਆ, ਯਾ ਚੂਹੇ ਵਰਗੇ ਮੁੱਛਾਂ ਉੱਤੇ ਕਾਲੀਆਂ ਕਲਾਈਆਂ, ਚੂਹੇ ਵਰਗੇ ਮੁੱਛਾਂ ਉੱਤੇ ਕਾਲੀਆਂ ਕਲਾਈਆਂ,
0: ਬੱਲੇ ਬੱਲੇ ਬੱਲੇ ਕਾਲੀਆਂ ਕਲਾਈਆਂ, ਬੱਲੇ ਬੱਲੇ
1: ਬੱਲੇ
0: ਬੱਲੇ ਬੱਲੇ ਬੱਲੇ ਬੱਲੇ ਸ਼ਵਾ ਸ਼ਵਾ।
2: ਅਮਰੂਦ ਦੀ ਯਾਰ ਇੰਨੀ ਮਾੜੀ ਪਰਸਨੈਲਿਟੀ, ਮਾੜੀ ਗੱਲ ਹੈ ਯਾਰ।
0: ਹੈ
2: ਅਮਰੂਦ ਦੀ ਇੰਨੀ ਮਾੜੀ ਪਰਸਨੈਲਿਟੀ ਥੋੜੀ ਆ?
1: ਮੋਟਾ ਨੀ
0: ਕਹਿੰਦਾ,
1: ਕਾਊਬੋਏ ਹੈਟ ਚਾਹੀਦੀ।
2: ਓ ਦੈਟ ਇਜ਼ ਗੁੱਡ। ਵੈਸੇ
0: ਉਹ ਤੁਸੀਂ ਭੇਜਿਓ ਨਾ ਜਦੋਂ ਕੱਪੜੇ ਭੇਜੋਗੇ ਅਮਰੂਦ ਦੇ।
2: ਹਾਂ ਇਹ ਵੀ ਠੀਕ ਹੈ।
1: ਤੁਸੀਂ ਅਮਰੂਦ ਵਾਲੇ ਹੈਗੇ, ਮੈਂ ਪਿੰਡੀ ਵਾਲੇ ਹੈਗੇ।
0: ਹਾਂ ਹਾਂ ਆਹੋ ਤੇ ਤੁਸੀਂ ਪਿੰਡੀ ਵਾਲਿਆਂ ਨੇ ਭੇਜਣੇ ਨਾ ਉਹਦੇ ਉਹਦੇ ਕੱਪੜੇ।
1: ਨਹੀਂ
0: ਹਾਂ ਅਸੀਂ ਪਿੰਡੀ
1: ਲਈ ਅਸੀਂ ਨਹੀਂ ਭੇਜਦੇ ਅਮਰੂਦ ਆਪੇ ਲਓ।
0: ਨਾ ਬੋ ਤਾਂ ਅਸੀਂ ਭਿੰਡੀ ਲਈ ਭੇਜਾਂਗੇ ਕੱਪੜੇ, ਤੁਸੀਂ ਅਮਰੂਦ ਲਈ ਭੇਜੋ।
2: ਹਾਂ ਅਸੀਂ ਵੀ ਭਿੰਡੀ ਲਈ ਭੇਜਾਂਗੇ।
1: ਸਾਨੂੰ ਨਹੀਂ ਪਤਾ ਅਮਰੂਦ ਦਾ ਸਾਈਜ਼।
2: ਅਸੀਂ ਦੱਸਾਂਗੇ
1: ਜੇ ਛੋਟਾ।
0: ਭੇਜਾਂਗੇ ਭੇਜਾਂਗੇ ਸਭ ਤੋਂ ਪਹਿਲਾਂ।
1: ਜੇ ਅਸੀਂ ਛੋਟਾ ਦੇਤਾ ਉਹ ਗੁੱਸਾ ਹੋ ਜਾਊਗਾ, ਜੇ ਅਸੀਂ ਵੱਡਾ ਦੇਤਾ ਉਹ ਗੁੱਸਾ ਹੋ ਜਾਊਗਾ।
0: ਨਹੀਂ ਕੋਈ ਨਹੀਂ ਪਤਾ,
2: ਅਸੀਂ ਨਰਮ ਮਿਜਾਜ਼ੀ
1: ਆ।
0: ਨਹੀਂ ਕੁਛ ਨਹੀਂ ਹੁੰਦਾ, ਅਸੀਂ ਗੁੱਟ ਦਾ ਮਾਪ ਭੇਜਾਂਗੇ ਅਮਰੂਦ ਦਾ। ਹਾਂ ਤੁਸੀਂ ਉਸ ਹਿਸਾਬ ਦੇ ਨਾਲ ਲਿਓ ਕੜਾ ਕੁੜਾ।
1: ਸੋਨਾ ਬਹੁਤ ਮਹਿੰਗਾ।
0: ਹਾਂ ਤੇ ਫਿਰ ਕੀ ਆ, ਅਮਰੂਦ ਵੀ ਤੇ ਮਹਿੰਗਾ ਹੀ ਆ।
2: ਸੋਨਾ ਬਹੁਤ ਮਹਿੰਗਾ ਤੇ ਫਿਰ ਤੁਸੀਂ ਜਾ ਸਕਦੇ ਹੋ ਖਰੀਦਣ ਲਈ। ਲੈ ਦੱਸੋ ਨਾ ਕਿੱਥੋਂ।
0: ਤੂੰ ਉਹਨਾਂ ਵੀ ਕਿਹੜਾ ਸਸਤਾ ਦੇਣਾ।
1: ਸਸਤਾ ਕਿੱਥੇ ਤੋਂ ਨਹੀਂ ਮਿਲਦਾ
0: ਨਾ, ਤਾਂ ਲਈ ਵੀ ਜਿਹੜਾ ਸਸਤਾ ਦੇ ਦੇਣਾ।
1: ਜਿਹੜਾ ਸੋਨਾ ਚਾਹੀਦਾ ਤੇ ਆਪੇ ਲੱਭ ਲਓ।
2: ਅੱਛਾ ਆਪੇ ਲੱਭ ਲਓ। ਅੱਛਾ ਉੱਥੇ ਚੱਲ ਜਾਈਏ, ਸੋਵਰਨ ਹਿੱਲ ਚੱਲ ਜਾਈਏ ਉਹ ਲੈ ਕੇ ਨਾ ਕਿ।
0: ਚਲੋ ਥੈਂਕ ਯੂ ਬੱਤੂ, ਥੈਂਕ ਯੂ। ਸਾਰੇ ਵੀਰ ਜੀ
2: ਵੀਰ ਜੀ ਕੰਪਨੀ ਹੋ ਗਈ ਹੈ
0: ਅੱਜ ਤੇ। ਵੀਰ ਜੀ ਵੀਰ ਜੀ ਵੀਰ ਜੀ ਹੋ ਗਈ ਅੱਜ
2: ਤੇ ਵੀਰ ਜੀ ਹੋਈ
1: ਪਈ। ਵੀਰ ਹੈਗੇ ਬਾ ਵੀਰ ਐਂਡ ਤੇ ਹੁੰਦਾ ਵੀਰ ਸੋ ਜਸੇ ਜੀ ਆਈ ਅਮ ਐਡ ਕਰਨਾ ਫਿਰ ਵੀ ਜੀ ਹੋਊਗਾ।
2: ਅੱਛਾ
0: ਆ ਵਧੀਆ ਕੰਮ ਹੈ ਨਾ,
2: ਆ ਠੀਕ ਹੈ ਨਾ।
0: ਤੁਸੀਂ ਮਤਲਬ ਨਾਲ ਨਾਂ ਦੇ ਨਾਲ ਹੀ ਵੀਰ ਲਾ ਲਓ ਤੇ ਫਿਰ ਚਾਰ ਸ਼ਫੇਰ ਤੁਹਾਨੂੰ ਆਪੇ ਇੱਜ਼ਤ ਮਿਲ ਜਾਣੀ ਹੈ ਭਾਵੇਂ ਨਿੱਕੇ ਪਿਓ। ਪਰ ਇਹ ਪੁੱਤ ਤੈਨੂੰ ਪ੍ਰੋਬਲਮ ਆਉਣੀ ਜਦੋਂ ਤੂੰ ਵਿਆਹਿਆ ਗਿਆ।
2: ਵਿਆਹ ਕਰਤੇ ਨਹੀਂ ਪ੍ਰੋਬਲਮ ਆਣੀ, ਉਸ ਤੋਂ ਥੋੜਾ ਪਹਿਲਾਂ ਜਿੱਦਾਂ ਹਾਈ ਸਕੂਲ ਟਾਈਪਸ ਉਹਦੇ ਪ੍ਰੋਬਲਮ ਆਣੀ
0: ਹੈ। ਹਾਂ ਉਦੋਂ ਮੈਂ ਫਿਰ ਨਾ ਬਾਹਰ ਕੁੜੀਆਂ ਨੇ ਸਾਰੀਆਂ ਨੇ ਤੈਨੂੰ ਵੀਰ ਵੀਰ ਕਹਿ ਕਰਨਾ।
2: ਤੁਸੀਂ ਮੰਮੀ ਨੂੰ ਇਹ ਕਹਿਣਾ ਕਿ ਕੁਝ ਹੋਰ ਵੀ ਸੋਚ ਸਕਦੇ ਸੀਗੇ ਤੁਸੀਂ ਨਾਮ ਚ ਹੈ।
0: ਹੁਣ ਤੇ ਠੀਕ ਆ, ਹੁਣ ਤੇ ਇੱਜ਼ਤ ਜੀ ਮਿਲ ਰਹੀ ਹੈ। ਉਹ ਕਿੱਦਾਂ ਬਲੌਕ ਹੋ ਗਈ
1: ਲੱਗਦਾ ਰੋਡ ਵਰਕ ਹੈ।
0: ਅੱਛਾ ਰੋਡ
2: ਵਰਕ
1: ਟਰੱਕ
0: ਖਰਾਬ ਹੈ।
1: ਵੱਡੀ
0: ਦੀਦੀ ਜ਼ਿਆਦਾ ਧੱਕਾ ਕਰਦੀ ਹੈ ਨਾ।
2: ਤੁਸੀਂ ਬੋਲੇ ਨੇ ਰਿਦਮ ਚ, ਮੈਂ ਸੋਚਿਆ ਬੋਲੀ ਸ਼ੁਰੂ ਹੋ ਗਈ ਕਿਤੇ ਦੁਬਾਰਾ।
1: ਲਾਲ ਕੇ
0: ਥੈਂਕ ਯੂ, ਥੈਂਕ ਯੂ
1: ਲਾਲ ਕੇ।
2: ਵੈਰੀ ਗੁੱਡ ਬਈ, ਵੈਰੀ ਗੁੱਡ,
0: ਥੈਂਕ ਯੂ ਵੀਰ ਜੀ।
1: ਜਿੰਦਾਬਾਦ ਬਲੇ ਬਲੇ ਸ਼ਵ ਸ਼ਵਾ
0: ਬਲੇ ਬਲੇ ਬਲੇ ਬਲੇ
2: ਜਿੰਦਾਬਾਦ ਜਿੰਦਾਬਾਦ ਵੀਰ ਜੀ
1: ਸ਼ਵ ਸ਼ਵਾ ਵੀਰ ਜੀ ਵੀ ਕਹਿ ਸਕਦੇ।
0: ਅੱਛਾ ਅੱਛਾ ਵੀਰ ਜੀ ਵੀ ਕਹਿ ਸਕਦੇ, ਓਕੇ ਠੀਕ ਹੈ। ਚਲੋ ਡੈਡਾ ਗਿਆ ਜੇ ਗੱਲ ਕਰਨ ਨੂੰ ਕਿ
1: ਨਹੀਂ?
0: ਨਹੀਂ। ਅੱਜ ਕੌਣ ਹੈ?
1: ਦਾਦਾ ਬਿਜ਼ਮਨ ਗਏ।
0: ਅੱਜ ਕੌਣ ਹੈ?
1: ਵੀਰ
0: ਜੀ ਕੀ ਹਾਲ ਤੁਹਾਡਾ?
2: ਠੀਕ ਹੋ?
1: ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ
2: ਠੀਕ ਹੈ
0: ਵੀਰ ਜੀ। ਭੈਣਾਂ ਲੜਦੀਆਂ ਤੇ ਨਹੀਂ?
1: ਹਾਂਜੀ।
0: ਕਿਹੜੀ ਭੈਣ ਲੜਦੀ ਜ਼ਿਆਦਾ?
1: ਵੱਡੀ।
0: ਨਿੱਕੀ ਨਿੱਕੀ ਚੰਗੀ ਹੈ ਨਾ,
2: ਹਾਂ ਨਿੱਕੀ ਗੁੱਡ ਹੈ ਯਾਰ,
0: ਨਿੱਕੀ ਨਾਈਸ ਆ, ਨਿੱਕੀ ਤੇ ਬੜੀ ਹੈਲਪਫੁਲ ਆ, ਹਾਂ ਬੜੀ ਪੋਲਾਈਟ ਆ,
2: ਬੜੀ ਅਕਲ ਵਾਲੀ, ਸੂਝਵਾਨ, ਸੁਚੱਜੀ,
0: ਹਾਂ ਹੈਲਪਫੁਲ ਆ ਬੜੀ, ਗੁੱਡ ਬੜੀਆਂ ਸੋਹਣੀਆਂ ਗੱਲਾਂ ਸੁਣਾਉਂਦੀ, ਪੜ੍ਹਦੀ ਬੜਾ ਸੋਹਣਾ,
2: ਅੱਛਾ ਪੜ੍ਹਦੀ ਵੀ
0: ਆ, ਇੰਟੈਲੀਜੈਂਟ ਬਹੁਤ,
1: ਵੱਡੀ ਲੜਾਕੀ ਹੈ,
2: ਹਾਂ ਵੱਡੀ ਲੜਾਕੀ ਹੈ, ਨਹੀਂ ਨਹੀਂ ਠੀਕ ਕਹਿ ਰਹੇ ਹੋ ਤੁਸੀਂ, ਤੁਹਾਡਾ ਜਜਮੈਂਟ ਸਹੀ ਹੋ ਨਾ, ਗਲਤ ਥੋੜੀ ਹੋਗਾ ਵੀਰ ਜੀ, ਬਿਲਕੁਲ ਤੁਸੀਂ ਪਾਰਸ਼ਲ ਨਹੀਂ ਹੋਊਂਗੇ, ਮੈਂ ਜਾਣਦਾ, ਮੈਂ ਸਮਝਦਾ, ਇੱਦਾਂ ਹੀ ਆ,
1: ਮਿਸਰੀ ਆ,
0: ਮਿਸਨੀ ਆ, ਓਏ ਓਏ,
2: ਬੜੇ ਚਿਰ ਬਾਅਦ ਸੁਣਿਆ ਮਿਸਨੀ,
0: ਤੇ ਨਿੱਕੀ
2: ਜਿੰਦਾਬਾਦ ਯਾਰ, ਵੈਰੀ ਗੁੱਡ, ਕਿਆ ਬਾਤ, ਲਾਲ
0: ਥੈਂਕ ਯੂ,
2: ਹਰਾ ਕੋਣਾ, ਵਾਹ ਵਾਹ ਵਾਹ ਵਾਹ ਵਾਹ, ਯਾਰ ਹਰ ਵਾਰ ਟ੍ਰਿਕ ਕਰਦੀ,
0: ਟ੍ਰਿਕ ਕਰ ਦਿੰਦੀ ਸਾਨੂੰ ਕੁੜੀ, ਥੈਂਕ ਯੂ,
2: ਵੈਰੀ ਗੁੱਡ,
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਥੈਂਕ ਯੂ, ਥੈਂਕ ਯੂ, ਤੇ ਸਤਿ ਸ਼੍ਰੀ ਅਕਾਲ, ਤੇ ਨੈਕਸਟ ਸਾਡੇ ਨਾਲ ਨੇ ਡਡਵਾਲ ਸਾਹਿਬ, ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ, ਹੈਲੋ, ਸਤਿ ਸ਼੍ਰੀ ਅਕਾਲ ਸੁਖਨ ਜੀ,
2: ਉੱਠ ਜੋ, ਸਵੇਰ ਹੋ
1: ਗਈ,
0: ਕੀ ਕਰਦੇ ਸੀ,
1: ਡਰਾਇੰਗ,
0: ਓਏ ਬੱਲੇ
2: ਬੱਲੇ, ਮੇਰੇ ਪਿਕਾਸੋ,
0: ਕੀ ਬਣਾ ਰਹੇ ਹੋ, ਮੋਨਾ ਲੀਸਾ, ਹਾਂ
2: ਨਹੀਂ,
0: ਕੀ ਬਣਾਉਂਦੇ ਸੀ, ਹਟ ਫੁੱਲ, ਫਲਾਵਰ, ਕੁੱਤਾ,
2: ਤੁਸੀਂ ਦੱਸ ਹੀ ਦੋ ਯਾਰ,
0: ਕੀ ਬਣਾਉਂਦੇ ਸੀ, ਤੁਸੀਂ ਦੱਸੋ,
2: ਸ਼ੇਰ,
0: ਸ਼ੇਰ ਬਣਾਉਂਦੇ ਸੀ, ਸ਼ੇਰ ਖਾਨ,
2: ਓਹੋ ਅੱਛਾ, ਕਿਆ ਬਾਤ
1: ਹੈ, ਕੁਰਸੀ,
0: ਚੇਅਰ,
2: ਚੇਅਰ, ਓਹੋ ਯਾਰ ਕੁਰਸੀ, ਚਲੋ
0: ਅੱਛਾ, ਕੁਰਸੀ ਬਣਾਉਂਦੇ ਸੀ, ਓਕੇ ਗੁੱਡ ਗੁੱਡ, ਬਣ ਗਈ ਕਿ ਨਹੀਂ,
1: ਬਣ ਗਈ,
0: ਓਕੇ,
2: ਕੌਣ ਬੈਠੂਗਾ ਕੁਰਸੀ ਤੇ, ਭਗਵੰਤ ਮਾਨ ਕੇ ਕੋਈ ਹੋਰ,
0: ਕਿਹਨੂੰ ਪਾਇਆ ਉੱਤੇ, ਕਿਹਨੂੰ ਬਿਠਾਇਆ, ਹੈ ਕੌਣ ਬੈਠੂਗਾ, ਕੁਰਸੀ ਦੇ ਉੱਤੇ ਬੈਠੂਗਾ ਸੁਖਨ, ਜਦੋਂ ਉਹਦਾ ਬਰਥਡੇ ਆ ਨਾ, ਉਹਨਾਂ ਨੇ ਕੇਕ ਕੱਟਣਾ ਉਹਦੇ ਤੇ ਬਹਿ ਕੇ, ਕੁਰਸੀ ਤੇ ਬਹਿ, ਕੁਰਸੀ ਤੇ ਬਹਿ ਕੇ ਲੱਤ ਤੇ ਲੱਤ ਧਰ ਕੇ ਕੇਕ ਕੱਟਣਾ,
2: ਕਿਆ ਬਾਤ,
0: ਟੋਰ ਦੇ ਨਾਲ ਕੇਕ ਕੱਟਣਾ,
2: ਕਿਆ ਬਾਤ ਨੇ,
0: ਹੈ ਨਾ,
2: ਫੁੱਲ ਓਕੇ ਰਿਪੋਰਟ ਹੈ, ਚਰਚੇ ਹੋਣ ਪੂਰੇ ਮੈਲਬਨ ਚ,
0: ਹਾਂ
1: ਸਪਾਈਡਰਮੈਨ
0: ਫਿਲਮ ਵੇਖ ਲਈ ਕਿ ਨਹੀਂ,
2: ਨਵੀਂ ਵਾਲੀ ਫਿਲਮ ਵੇਖ ਲਈ ਸਪਾਈਡਰਮੈਨ ਦੀ,
0: ਸਪਾਈਡਰਮੈਨ ਵਾਲੀ, ਅੱਛਾ ਨਹੀਂ ਵੇਖੀ ਹਲੇ,
2: ਨਹੀਂ ਕਹਿੰਦਾ ਟੋਏ ਤੱਕ ਹੀ ਸੀਮਤ,
0: ਟੋਏ ਤੱਕ ਹੀ ਆ, ਉਹ ਫਿਲਮ ਵੇਖ ਕੇ ਆਇਓ ਤੁਸੀਂ ਬਰਥਡੇ ਤੇ,
1: ਅੱਜ ਮੇਰੀ ਦੀਦੀ ਦਾ ਬਰਥਡੇ ਆ, ਓਏ

0: Да, Ира.
1: Thank you.
0: Thank you.
1: Thank you. Pringle to yaad aaya Lal ji ne. Sade na Lal ji.
0: Pringle to yaad aaya tuhanu vaise. Pringle bechare da ki dosh.
1: Sat Sri Akal ji. Oh, lal rang da packet ja hunda na.
0: Achha.
1: Haan ji. Red Pringle.
0: Pringle brother, where are you?
1: कोई पैसा नहीं खर्चना पैंदा इन्हां नूं बहुत लोकां नाल मिलाया
0: अच्छा देखो ए वेरी गुड आ वधिया सी मैं लाइक कीता है
1: मतलब टीस ते हैगी ओनू वीजा ना लगदा
0: बाबे
1: तू सपोज वीजे आ जा कर
0: बाबे स्वाद लियाता वीजा लिया के रुकदा नहीं फिर
2: कम नहीं करते बड़े बड़े काम करते अगे भी ਵੱਧ ਗਿਆ ਨਾ ਤੇ ਚੁੱਪ ਕਰਕੇ ਆਪਣਾ ਕੰਮ ਕਰੋ ਸਾਡਾ ਦਿਮਾਗ ਨੀ ਹੈ ਤੇ ਭਾਈ ਕਹਿੰਦੇ ਦਿਮਾਗ ਹੁੰਦਾ ਤੇ ਸਟੈਂਡ ਨੂੰ ਪੈਰ ਨੀ ਮਾਰਦੀ ਕਿੱਕ ਨੂੰ ਪੈਰ ਮਾਰਦੀ
0: ਵਾਹ ਵਾਹ ਵਾਹ
1: ਅੱਧੀ ਕਿੱਕ ਤੇ ਸਟਾਰਟ ਮੇਰੀ ਸਕੂਟੀ
0: ਸਟੈਂਡ ਮੈਂ ਕਿਉਂ ਭਾਲਾਂ
1: करते तुम भी धक्का गए सेल्फ स्टार्ट होंगी
0: मैं सोच गया मैं दो ढाई साल तो उपर हो गया लगता बैटरी चेंज किए हुए कुछ हो सकता शायद एक्साइड एक्सुइड वाले को नहीं होगा स्टॉक उस टाइम पे मैं बॉस बारे कुछ नहीं सुनांगा
2: इन्हां नूं पता भी अजकल सेल्फ स्टार्ट आ गई
1: है ले ਇਦਾਂ ਕਰੋ ਤੁਸੀਂ ਨਾ ਵਿੰਡੋ ਅਪਡੇਟ ਕਰਾਓ ਆਪਣੀ
0: ਤੁਸੀਂ ਬੈਠੇ ਹੋ
1: ਜਿਹੜੀ ਵਿੰਡੋ ਚ ਤੁਸੀਂ ਉਹਦੇ ਅਪਗ੍ਰੇਡ ਵੀ ਆਉਂਦੇ ਬੰਦ ਹੋ ਗਏ ਆ
2: ਉਹ ਗਾਣਾ ਨਾ ਕਹਿੰਦੇ ਨਾ ਉਮਰ ਕੀ ਸੀਮਾ ਹੋ ਨਾ ਜੀ
0: ਜੀ
2: ਕਹਿੰਦਾ ਇਹਦੇ ਕਵੀ ਕੀ ਕਰਿਆ ਕਹਿੰਦਾ ਕਵੀ ਕਹਿੰਦਾ ਜਾਂਦਾ ਉਮਰ ਹੋਊਗੀ ਹੁਣ ਕੋਈ ਵੀ ਚੱਲੂਗੀ
1: ਯੂ ਮੀਨ ਰਿਚਰਡ
0: ਜਗਜੀਤ ਸਿੰਘ ਜੀ ਨੇ ਇੰਨਾ ਪਹਿਲੇ ਗਾਣਾ ਤੁਹਾਡੇ ਤੇ ਡੈਡੀਕੇਟ ਕਰਤਾ ਯੈਸ ਹੈ ਤੁਹਾਡੀ ਰਿਚਰਡ ਜੀ ਵੈਰੀ ਗੁੱਡ ਯਾਰ ਹੈ ਗੱਲਬਾਤ ਹੈ ਚੋਬਰ ਦੀ
1: ਜਤਿੰਦਰਪਾਲ ਜੀ ਬਹੁਤ ਧੰਨਵਾਦ ਸੇਖੋ ਜੀ ਕਹਿੰਦੇ ਅੱਜ ਮੇਰਾ ਬਰਥਡੇ ਹੈ ਅੱਜ ਮੇਰਾ ਬਰਥਡੇ ਹੈ ਤੇ ਪਲੀਜ਼ ਵਿਸ਼ ਕਰ ਦਿਓ ਸੁਖਬੀਰ ਸਿੰਘ ਸੇਖੋ ਆ ਮੇਰਾ ਫੁੱਲ ਨਾਮ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ
0: ਸੁਖਬੀਰ ਸਿੰਘ ਸੇਖੋ ਜੀ
1: ਹੈਪੀ ਬਰਥਡੇ ਟੂ
0: ਯੂ ਹਾਂਜੀ
1: ਬਹੁਤ ਬਹੁਤ ਵਧਾਈਆਂ ਜੀ ਰੱਬ ਤੰਦਰੁਸਤੀ ਦੇਵੇ
0: ਕੰਗ੍ਰੈਚੁਲੇਸ਼ਨਸ
1: ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਤੇ ਜਤਿੰਦਰ ਜੀ ਧੰਨਵਾਦ ਤੁਹਾਡਾ ਤੇ ਕਿਰਨ ਸੰਧੂ ਜੀ ਧੰਨਵਾਦ ਮਿਹਰਬਾਨੀ ਤੇ ਰਜਿੰਦਰ ਬਾਵਾ ਜੀ ਧੰਨਵਾਦ ਕਹਿੰਦੇ ਕਿ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਅਤੇ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ 'ਚ ਰਹੋ

0: भाई सिडनी वाले तुसी सुन रहे हो अपना इंडियन रेडियो स्टेशन रेडियो हांजी 1674 AM।
1: कुछ गल्लां कहनियां नहीं पैंदियां, बस महसूस करनियां पैंदियां ने।
2: हाय नी, इन्ना सोहना मुंडा वी गूंगा है।
1: इस बार गल सिर्फ बोलन दी नहीं, दिल दी सुनन दी है।
3: मुंडे नु चाहिदी है सारी रात फोन ते गल्लां करन वाली कुड़ी, तू बोल नहीं सकदी।
1: लव इमोशन अदे रिलेशनशिप दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4 September। रिटन एंड डायरेक्टेड बाय राकेश धवन।
4: यार तू इत्थे इनी छेती आके पक्का भी हो गया, की जुगाड़ लाया है?
5: जुगाड़ नहीं, ए है 8 साल तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
4: नंबर दा दे बंसल इमीग्रेशन वालियां दा।
5: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
6: सुनो जी, गड्डी अक्षरा ज्वेलर्स वाल ले लो।
7: और जो हुकम मेरी सरकार।
6: ओ आ किधर, हैरी स्पार्क वाल जाना, तुसी आ किथे जा रहे हो?
7: अक्षरा ज्वेलर्स दी दूजी लोकेशन रिवर्स तंच।
6: यानी हुन 22 कैरेट गोल्ड हॉलमार्क ज्वेलरी, डायमंड ज्वेलरी, अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
7: आहो जी आहो,
6: अक्षरा ज्वेलर अपनी दूजी लोकेशन 56 Garfield Road, ईस्ट रिवर्सटन विच भी तुहाडी सेवा विच।
1: ऑस्ट्रेलिया विच इमिग्रेशन दा मसला ना, जाओ इधर उधर, सीधे आओ IME एडवाइजर, अपनी मां बोली विच समझण तुहाडी लोड नू। नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जां स्टूडेंट वीजा तो PR तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो IME एडवाइजर, कॉल 02-9063-1618। हुण पैरामेटा सिडनी अते न्यू दिल्ली विच भी IME एडवाइजर।
8: जिप्पी म्यूजिक अते म्यूजिक टाइम प्रोडक्शंस पेश करते ने पंजाबी फिल्म जुदा, अधूरे प्यार दी पूरी कहानी।
9: मेरी जिंदगी चोन वाली पहली कुड़ी भी तू, आखरी भी तू।
8: गुलाब सिद्धू अते जैस्मीन पसीन दी अदाकारी, वेखो गिल रौंता दी लिखी अते सिमरजीत सिंह वल्लों डायरेक्ट कीती पंजाबी फिल्म जुदा। रिलीज होवेगी 21 अगस्त नू।
6: सुनो जी, गड्डी अक्षरा ज्वेलर्स वाल ले लो।
7: और जो हुकम मेरी सरकार।
6: ओ आ किधर, हैरी स्पार्क वाल जाना, तुसी आ किथे जा रहे हो?
7: अक्षरा ज्वेलर्स दी दूजी लोकेशन रिवर्स तंच।
6: यानी हुन 22 कैरेट गोल्ड हॉलमार्क ज्वेलरी, डायमंड ज्वेलरी, अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
7: आहो जी आहो,
6: अक्षरा ज्वेलर अपनी दूजी लोकेशन 56 Garfield Road, ईस्ट रिवर्सटन विच भी तुहाडी सेवा विच।
1: ऑस्ट्रेलिया विच इमिग्रेशन दा मसला ना, जाओ इधर उधर, सीधे आओ IME एडवाइजर, अपनी मां बोली विच समझण तुहाडी लोड नू। नाले वरियां तो स्किल वीजा 186 189 190 482 491, स्किल असेसमेंट, पार्टनर वीजा, पेरेंट वीजा, जां स्टूडेंट वीजा तो PR तक हर इमिग्रेशन प्रोसेस ले एक्सपर्ट गाइडेंस। आज ही परोसे नाल संपर्क करो IME एडवाइजर, कॉल 02-9063-1618। हुण पैरामेटा सिडनी अते न्यू दिल्ली विच भी IME एडवाइजर। रिदम बॉयज एंटरटेनमेंट प्रेजेंट्स बोल पावे ना बोल,
10: प्यार नु सुनन ली कन्ना दी नी, दिल दी लोड़ हुंदी।
1: कुछ गल्लां कहनियां नहीं पैंदियां, बस महसूस करनियां पैंदियां ने।
10: एहो गल है ते मैं हुणे अपनी जुबान वड के हो जाणा।
1: इस वार गल सिर्फ बोलन दी नहीं, दिल दी सुनन दी है।
3: जिंदगी किवें कटांगी, मैं नहीं रह सकती ओदे बिना, मैनूं ओह चाहीदा।
1: रिलीजिंग वर्ल्ड वाइड 4 September। रिटन एंड डायरेक्टेड बाय राकेश धवन। लव इमोशंस अदे रिलेशनशिप्स दी कहानी, बोल पावे ना बोल।
11: अज दा विचार, अज दी कहानी, हर रोज तुसी सुनदे हो शो हांजी मेलबर्न विच। तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी।
12: रेडियो हांजी 1674, आस करदे हां दिन तुहाडा वधिया जा रहा होएगा, चढ़दी कला दे विच होओगे। कर रहे होगे शुकराना उस रब दा जिन्ने सानू ये चढ़दी कला दित्ती है, चेहरे दे उत्ते एक मुस्कुराहट लैके आयो, तेनू सारा दिन बरकरार रखियो। आओ इसे मुस्कुराहट दे नाल अगे वधदे हां। समां हो चुका अज दी कहानी दा, अज दे विचार दा। कहिंदे ने इक घर वाला इंटरव्यू दे लई चलिया ते घर वाली ने पिछों आवाज़ मार के कहा, जी मिठे वाला दही ते खांदे जाओ। ते दही खवाउंदे आ नाल ही कह रही है, ਮੈਨੂੰ ਯਕੀਨ ਆ ਤੁਹਾਡੀ ਕਾਬਲੀਅਤ ਦੇ ਉੱਤੇ। ਜਿੰਨੇ ਗੁਣ ਤੁਹਾਡੇ 'ਚ ਨੇ, ਜਿੰਨਾ ਤੁਸੀਂ ਇੰਟੈਲੀਜੈਂਟ ਹੋ, ਇਸ ਜੋਬ ਦੇ ਲਈ ਤੁਹਾਡੇ ਤੋਂ ਬਿਹਤਰ ਹੋਰ ਕੋਈ ਕੈਂਡੀਡੇਟ ਹੋ ਹੀ ਨਹੀਂ ਸਕਦਾ। ਮੈਨੂੰ ਤੁਹਾਡੇ 'ਤੇ ਯਕੀਨ ਹੈ। ਅਤੇ ਬਿਲਕੁਲ ਰਿਲੈਕਸ ਹੋ ਕੇ ਜਾਇਓ, ਤੁਹਾਨੂੰ ਚਿੰਤਾ ਲਾਉਣ ਦੀ ਜ਼ਰੂਰਤ ਨਹੀਂ। ਬੜੇ ਪਿਆਰ ਦੇ ਨਾਲ, ਬੜਾ ਹੌਂਸਲਾ ਦੇ ਕੇ ਘਰ ਵਾਲੇ ਨੂੰ ਦਹੀਂ ਖਵਾ ਕੇ ਵਿਦਾ ਕਰਦੀ ਹੈ। ਅਤੇ ਮਨ ਹੀ ਮਨ ਸੋਚ ਰਹੀ ਹੈ ਕਿ ਜੋ ਇਹ ਚਾਹੁੰਦੇ ਨੇ ਉਹ ਰੱਬਾ ਇਹਨਾਂ ਦਾ ਪੂਰਾ ਕਰੀ। ਬਾਕੀ ਸਾਰਾ ਦਿਨ ਰੱਬ ਅੱਗੇ ਅਰਦਾਸਾਂ ਕਰਦਿਆਂ ਕੱਢ ਦਿੰਦੀ ਹੈ। ਉੱਧਰ ਘਰ ਵਾਲਾ ਜਦੋਂ ਸ਼ਾਮੀ ਘਰ ਆਉਂਦਾ ਤਾਂ ਕੀ ਵੇਖਦਾ ਕਿ ਆਉਂਦਿਆਂ ਨੂੰ ਘਰ ਬੜੇ ਸੋਹਣੇ ਤਰੀਕੇ ਦੇ ਨਾਲ ਸਜਾਇਆ ਗਿਆ। ਇੱਕ ਕੇਕ ਲੈ ਕੇ ਆਉਂਦਾ, ਘਰ ਵਾਲੇ ਦਾ ਪਸੰਦੀਦਾ ਖਾਣਾ ਬਣਾਇਆ, ਆਪ ਵੀ ਨਵੇਂ ਕੱਪੜੇ ਪਾਏ ਨੇ, ਘਰ ਦੀ ਸਾਫ਼ ਸਫਾਈ, ਲਿੰਬਾ ਪੋਚੀ, ਐਂ ਵਧੀਆ ਫੀਲ ਘਰ ਦੇ ਵਿੱਚ ਐਂਟਰ ਹੁੰਦੇ ਆ। ਘਰ ਵਾਲਾ ਬਹੁਤ ਖੁਸ਼ ਹੈ ਅਤੇ ਇੱਕਦਮ ਘਰ ਨੂੰ ਧਿਆਨ ਮਾਰ ਕੇ ਕਹਿੰਦਾ, ਤੈਨੂੰ ਕਿੱਦਾਂ ਪਤਾ ਲੱਗਾ ਮੈਨੂੰ ਨੌਕਰੀ ਮਿਲ ਗਈ? ਘਰਵਾਲੀ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਇੱਕ ਮੁਸਕਰਾਹਟ ਜ਼ਰੂਰ ਦਿੱਤੀ ਹੈ ਕਿ ਮੈਨੂੰ ਪਤਾ ਸੀ, ਮੈਨੂੰ ਯਕੀਨ ਸੀ ਤੇਰੀ ਕਾਬਲੀਅਤ ਦੇ ਉੱਤੇ, ਮੈਨੂੰ ਪਤਾ ਸੀ ਇਹ ਨੌਕਰੀ ਤੈਨੂੰ ਹੀ ਮਿਲਣੀ ਹੈ। ਤੁਸੀਂ ਦਵਾ ਦਵਾ ਨਹਾ ਕਰ ਲਓ, ਫਰੈਸ਼ ਹੋ ਲਓ ਅਤੇ ਫਿਰ ਆਪਾਂ ਇਕੱਠੇ ਰੋਟੀ ਖਾਂਦੇ ਹਾਂ। ਘਰਵਾਲੇ ਦੇ ਦਿਮਾਗ ਦੇ ਵਿੱਚ ਹਾਲੇ ਵੀ ਇੱਕ ਸਵਾਲ ਚੱਲੀ ਜਾਂਦਾ, ਇਹਨੂੰ ਕਿੱਦਾਂ ਪਤਾ ਲੱਗਾ? ਮੈਂ ਤਾਂ ਦਫ਼ਤਰੋਂ ਸਿੱਧਾ ਘਰ ਆਇਆ ਕਾਲੀ ਕਾਲੀ ਇਹਨੂੰ ਦੱਸਣ ਦੇ ਲਈ। ਖੈਰ ਇਹ ਤਾਂ ਪਤਾ ਲੱਗ ਹੀ ਜਾਣਾ, ਇਹ ਗੱਲਾਂ ਕਰਨ ਦਾ ਹਾਲੇ ਮੌਕਾ ਨਹੀਂ। ਦੋਵੇਂ ਜਾਣੇ ਬਹੁਤ ਖੁਸ਼ ਨੇ ਆਪਣੇ ਅੱਜ ਦੇ ਐਕਸਪੀਰੀਅੰਸ ਬਾਰੇ, ਆਪਣੀ ਘਰਵਾਲੀ ਦੇ ਨਾਲ ਗੱਲਾਂ ਬਾਤਾਂ ਇਸ ਡਿਨਰ 'ਤੇ ਕਰ ਰਿਹਾ। ਰੋਟੀ ਪਾਣੀ ਖਾਧਾ, ਰਾਤ ਨੂੰ ਜਦੋਂ ਭਾਂਡੇ ਚੁੱਕ ਰਹੇ ਨੇ ਤਾਂ ਕੀ ਵੇਖਦਾ ਕਿ ਇੱਕ ਲੈਟਰ ਸਾਈਡ ਦੇ ਉੱਤੇ ਪਈ ਜਿਹਦੇ ਵਿੱਚ ਲਿਖਿਆ ਸੀ ਕਿ ਜੀ ਫਿਰ ਕੀ ਹੋਇਆ, ਜੇਕਰ ਤੁਹਾਨੂੰ ਇਹ ਨੌਕਰੀ ਨਹੀਂ ਮਿਲੀ ਤਾਂ ਇੱਦਾਂ ਕਹਿ ਲਓ ਕਿ ਉਹਨਾਂ ਨੂੰ ਹੀਰੇ ਦੀ ਪਰਖ ਹੀ ਨਹੀਂ, ਉਹਨਾਂ ਨੂੰ ਪਛਾਣ ਹੀ ਨਹੀਂ ਸੀ ਕਿ ਆਪਾਂ ਕੀ ਗਵਾ ਰਹੇ ਹਾਂ। ਜੇ ਨਹੀਂ ਮਿਲੀ ਤਾਂ ਨਾ ਸਹੀ, ਅਗਲੀ ਮਿਲ ਜੂਗੀ, ਤੁਹਾਡੇ ਲਈ ਹੋਰ ਕੋਈ ਬਿਹਤਰ ਨੌਕਰੀ ਹੋਏਗੀ ਅਤੇ ਇਸ ਵਜ੍ਹਾ ਦੇ ਕਰਕੇ ਆਪਾਂ ਅੱਜ ਦਾ ਦਿਨ ਆਪਣਾ ਖਰਾਬ ਕਿਉਂ ਕਰੀਏ? ਤੁਸੀਂ ਆਪਣਾ ਮੂਡ ਬਿਲਕੁਲ ਖਰਾਬ ਨਹੀਂ ਕਰਨਾ, ਮੈਂ ਤੁਹਾਡਾ ਪਸੰਦੀਦਾ ਖਾਣਾ ਬਣਾਇਆ, ਨੌਕਰੀ ਚਾਹੇ ਮਿਲੀ ਚਾਹੇ ਨਹੀਂ ਮਿਲੀ ਆਪਾਂ ਅੱਜ ਦੇ ਦਿਨ ਨੂੰ ਸੈਲੀਬ੍ਰੇਟ ਕਰਨਾ। ਤੁਹਾਡੇ ਨੌਕਰੀ ਨਾ ਮਿਲਣ ਦੇ ਕਰਕੇ ਅੱਜ ਆਪਾਂ ਆਪਣੇ ਇਸ ਦਿਨ ਨੂੰ ਸੈਲੀਬ੍ਰੇਟ ਕਰਨਾ, ਇਸ ਕਰਕੇ ਸੈਲੀਬ੍ਰੇਟ ਕਰਨਾ ਕਿ ਅੱਜ ਦੇ ਦਿਨ ਜੋ ਤੁਹਾਨੂੰ ਨਹੀਂ ਮਿਲਿਆ ਉਸ ਤੋਂ ਕਿਤੇ ਬਿਹਤਰ ਤੁਸੀਂ ਡਿਜ਼ਰਵ ਕਰਦੇ ਸੀ, ਅੱਗੇ ਇਸ ਤੋਂ ਕਿਤੇ ਕਈ ਦਰਜੇ ਬਿਹਤਰ ਤੁਹਾਡੇ ਲਈ ਨੌਕਰੀ ਪਈ ਹੈ ਜਿਹਦੇ ਵਿੱਚ ਰੁਤਬਾ ਵੀ ਵੱਡਾ ਹੋਵੇਗਾ, ਤਨਖਾਹ ਵੀ ਤੁਹਾਨੂੰ ਵਧੇਰੇ ਮਿਲੇਗੀ। ਅਤੇ ਫਿਰ ਅੱਜ ਦੇ ਦਿਨ ਨੂੰ ਆਪਾਂ ਕਿਉਂ ਸਪੋਇਲ ਕਰੀਏ? ਅੱਜ ਦੇ ਦਿਨ ਨੂੰ ਆਪਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਕਿਉਂਕਿ ਸਾਡੇ ਲਈ ਇੱਕ ਵੱਡਾ ਰਾਹ ਖੁੱਲ੍ਹਿਆ। ਘਰ ਵਾਲਾ ਕਦੀ ਲੈਟਰ ਵੱਲ ਵੇਖ ਰਿਹਾ ਅਤੇ ਕਦੀ ਆਪਣੀ ਘਰਵਾਲੀ ਵੱਲ, ਦੋਵੇਂ ਜਾਣੇ ਇਸ ਪਲ ਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਇੰਜੋਏ ਕਰ ਰਹੇ ਨੇ ਅਤੇ ਸ਼ਾਇਦ ਇਹ ਪਲ ਉਹੀ ਸਮਝ ਸਕਦੇ ਨੇ ਜਿਹੜੇ ਇੱਕ ਦੂਸਰੇ ਨੂੰ ਇਸ ਤਰੀਕੇ ਦੇ ਨਾਲ ਸਪੋਰਟ ਕਰਦੇ ਆ, ਜਿਹੜੇ ਇੱਕ ਦੂਸਰੇ ਨੂੰ ਇਸ ਤਰੀਕੇ ਦੇ ਨਾਲ ਹੱਲਾਸ਼ੇਰੀ ਦਿੰਦੇ ਆ, ਜਿਹੜੇ ਕਿਸੇ ਦੀ ਜਿੱਤ ਨੂੰ ਹੋਰ ਵੱਡੀ ਜਿੱਤ ਬਣਾ ਦਿੰਦੇ ਆ, ਅਤੇ ਉਹ ਸਾਥੀ ਜਿਹੜੀ ਆਪਣੇ ਸੰਗੀ ਸਾਥੀ ਦੇ ਆਪਣੇ ਪਾਰਟਨਰ ਦੀ ਹਾਰ ਨੂੰ ਵੀ ਜਿੱਤ ਤੋਂ ਘੱਟ ਨਹੀਂ ਮਹਿਸੂਸ ਕਰਾਉਂਦੇ। ਹੁਣ ਅਸੀਂ ਵੇਖਣਾ ਕਿ ਆਪਾਂ ਕਿੰਨਾ ਚੋਂ। ਕਹਿੰਦੇ ਨੇ ਹਰ ਇੱਕ ਕਾਮਯਾਬ ਔਰਤ ਦੇ ਪਿੱਛੇ ਜਾਂ ਫਿਰ ਹਰ ਇੱਕ ਕਾਮਯਾਬ ਮਰਦ ਦੇ ਪਿੱਛੇ ਉਹਦੇ ਜੀਵਨ ਸਾਥੀ ਦਾ ਹੱਥ ਕਿਤੇ ਨਾ ਕਿਤੇ ਜ਼ਰੂਰ ਹੁੰਦਾ। ਤੋ ਇੱਦਾਂ ਨਹੀਂ ਹੁੰਦਾ ਕਿ ਉਹਦੇ ਕੋਲ ਬੜੀ ਵੱਡੀ ਕੋਈ ਸਿਫਾਰਿਸ਼ ਹੁੰਦੀ ਹੈ, ਇੱਦਾਂ ਨਹੀਂ ਹੁੰਦਾ ਕਿ ਹਮੇਸ਼ਾ ਉਹ ਬਹੁਤ ਵੱਡਾ ਕੋਈ ਰੁਤਬਾ ਰੱਖਦਾ ਹੁੰਦਾ, ਉਹ ਹਮੇਸ਼ਾ ਉਹਦੀ ਹੱਲਾਸ਼ੇਰੀ ਹੁੰਦੀ ਹੈ। ਹੱਲਾਸ਼ੇਰੀ ਬੜਾ ਕੁਛ ਕਰਵਾ ਦਿੰਦੀ ਹੈ। ਇੱਕ ਯਕੀਨ, ਇੱਕ ਵਿਸ਼ਵਾਸ ਆਪਣੇ ਪਾਰਟਨਰ ਦੇ ਉੱਤੇ, ਆਪਣੇ ਪਰਿਵਾਰ ਦੇ ਉੱਤੇ, ਉਹ ਕੰਮ ਕਰਵਾ ਦਿੰਦਾ ਜਿਹੜਾ ਕਦੀ ਸ਼ਾਇਦ ਤੁਸੀਂ ਸੋਚਿਆ ਵੀ ਨਹੀਂ ਹੁੰਦਾ, ਜਿਹੜਾ ਤੁਹਾਨੂੰ ਲੱਗਦਾ ਹੁੰਦਾ ਕਿ ਤੁਸੀਂ ਕਦੀ ਵੀ ਨਹੀਂ ਕਰ ਪਾਓਗੇ, ਉਹ ਵੀ ਤੁਸੀਂ ਕਰ ਜਾਂਦੇ ਹੋ ਜੇਕਰ ਤੁਹਾਡੇ ਕੋਲ ਤੁਹਾਡੇ ਘਰਦਿਆਂ ਦਾ ਸਾਥ ਹੋਵੇ। ਜੇਕਰ ਇਸ ਤਰੀਕੇ ਦਾ ਸਾਥ ਆਪਾਂ ਇੱਕ ਦੂਸਰੇ ਦੇ ਨਾਲ ਬਣਾ ਕੇ ਰੱਖੀਏ ਤਾਂ ਫਿਰ ਕੋਈ ਨੌਕਰੀ ਮਿਲਣੀ ਜਾਂ ਨਾ ਮਿਲਣੀ, ਕੋਈ ਬਿਜ਼ਨਸ ਚੱਲਣਾ ਜਾਂ ਨਾ ਚੱਲਣਾ, ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ। ਬਹੁਤੀ ਵਾਰੀ ਆਪਾਂ ਘਰਾਂ ਦੇ ਵਿੱਚ ਵੇਖਿਆ ਹੋਏਗਾ ਕਿ ਉਹ ਨੌਕਰੀ ਉਹ ਕਾਰੋਬਾਰ ਸਾਡੇ ਲਈ ਉਨੀ ਮੇਨ ਅਹਿਮੀਅਤ ਨਹੀਂ ਰੱਖਦਾ ਹੁੰਦਾ। ਆਪਾਂ ਪ੍ਰਪੇਅਰ ਹੁੰਦੇ ਹਾਂ ਇਸ ਚੀਜ਼ ਦੇ ਲਈ ਕਿ ਇਹਦੇ ਵਿੱਚ ਸਾਨੂੰ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ, ਇਹਦੇ ਵਿੱਚ ਹੋ ਸਕਦਾ ਕਿ ਆਪਾਂ ਕਾਮਯਾਬ ਨਾ ਵੀ ਹੋਈਏ। ਪਰ ਸਭ ਤੋਂ ਵੱਡੀ ਸ਼ਰਮ ਸਾਨੂੰ ਆਪਣਿਆਂ ਦੀ ਮਾਰ ਰਹੀ ਹੁੰਦੀ ਹੈ, ਸਾਨੂੰ ਉਹ ਕੀ ਆਖੂਗਾ, ਉਹ ਕੀ ਆਖੂਗਾ। ਅਤੇ ਸਭ ਤੋਂ ਪਹਿਲਾਂ ਇਹ ਸਿਲਸਿਲਾ ਘਰ ਤੋਂ ਸ਼ੁਰੂ ਹੁੰਦਾ, ਸਾਡੇ ਬੱਚੇ ਕੀ ਸੋਚਣਗੇ, ਮੇਰਾ ਪਾਰਟਨਰ ਕੀ ਸੋਚੂਗਾ। ਅਤੇ ਜੇ ਉਹਨਾਂ ਤੋਂ ਆਪਾਂ ਨਿਸ਼ਚਿੰਤ ਹੋਈਏ, ਜੇ ਉਹਨਾਂ ਤੋਂ ਸਾਨੂੰ ਇੱਦਾਂ ਦੀ ਹੱਲਾਸ਼ੇਰੀ ਮਿਲ ਜਾਵੇ ਤਾਂ ਬਾਹਰ ਫਿਰ ਮਾਇਨੇ ਨਹੀਂ ਰੱਖਦਾ, ਕਿਉਂਕਿ ਇੰਨੀ ਕੁ ਜ਼ਿਆਦਾ ਐਨਰਜੀ, ਇੰਨੀ ਕੁ ਜ਼ਿਆਦਾ ਪੋਜ਼ਿਟਿਵਿਟੀ ਤੁਹਾਨੂੰ ਘਰੋਂ ਹੀ ਭਰੀ ਭਰਾਈ ਮਿਲ ਜਾਂਦੀ ਹੈ ਕਿ ਬਾਹਰਲਿਆਂ ਦਾ ਸਾਹਮਣਾ ਤੁਸੀਂ ਡਟ ਕੇ ਕਰ ਲੈਂਦੇ ਹੋ। ਹੁਣ ਇਸੇ ਦੇ ਵਿੱਚ ਹੀ ਜੇ ਘਰੋਂ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਸਵਾਲ ਸੁਣਨ ਨੂੰ ਮਿਲਣ, ਅੱਛਾ ਹੋਇਆ ਨਹੀਂ, ਤੁਸੀਂ ਕੋਈ ਕਮੀ ਪੇਸ਼ੀ ਛੱਡੀ ਹੋਣੀ ਹੈ, ਤੁਸੀਂ ਚੰਗੀ ਤਰ੍ਹਾਂ ਪੜ੍ਹੇ ਨਹੀਂ ਹੋਣੇ, ਤੁਸੀਂ ਇੰਟਰਵਿਊ ਦੀ ਤਿਆਰੀ ਨਹੀਂ ਕੀਤੀ ਹੋਣੀ, ਤੁਹਾਨੂੰ ਇਹ ਆਉਂਦਾ ਨਹੀਂ ਹੋਣਾ। ਸੋ ਇੱਦਾਂ ਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਜਿਹੜੇ ਪਹਿਲਾਂ ਹੀ ਟੁੱਟੇ ਬੰਦੇ ਨੂੰ ਹੋਰ ਤੋੜਦੇ ਨੇ। ਘਰੋਂ ਟੁੱਟਿਆ ਬੰਦਾ ਬਾਹਰ ਵੀ ਕਦੀ ਹੌਂਸਲਾ ਨਹੀਂ ਕਰ ਪਾਉਂਦਾ। ਇੱਕ ਪਰਿਵਾਰ ਹੋਣ ਦੇ ਨਾਤੇ ਸਾਡਾ ਇਹ ਫਰਜ਼ ਬਣਦਾ ਕਿ ਆਪਾਂ ਇੱਕ ਦੂਸਰੇ ਦੀ ਹੌਂਸਲਾ ਅਫਜਾਈ ਕਰੀਏ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਆਪਾਂ ਆਪਣੇ ਬੱਚਿਆਂ ਦੇ ਵਿੱਚ ਕੌਨਫੀਡੈਂਸ ਭਰਦੇ ਹਾਂ, ਕਿਉਂ ਨਹੀਂ ਆਪਾਂ ਆਪਣੇ ਪਾਰਟਨਰ ਦੇ ਵਿੱਚ ਵੀ ਭਰ ਸਕਦੇ, ਕਿਉਂ ਨਹੀਂ ਆਪਾਂ ਉਹਨੂੰ ਵੀ ਹੱਲਾਸ਼ੇਰੀ ਦੇ ਸਕਦੇ। ਜਦੋਂ ਆਪਾਂ ਬੱਚੇ ਨੂੰ ਕਹਿੰਦੇ ਹਾਂ ਕਿ ਤੂੰ ਕਰ ਲਏਗਾ, ਮੈਨੂੰ ਯਕੀਨ ਹੈ ਤੂੰ ਬਹੁਤ ਇੰਟੈਲੀਜੈਂਟ ਹੈ, ਤੂੰ ਮੇਰਾ ਪੁੱਤ ਬੈਸਟ ਪੋਤੇ ਇਨ ਦਾ ਵਰਲਡ, ਬੈਸਟ ਧੀ ਹੈ ਇਸ ਸਾਰੀ ਦੁਨੀਆ ਦੇ ਵਿੱਚ। ਪਤਾ ਨਹੀਂ ਕਿਉਂ ਇੱਕ ਸਟੇਜ ਦੇ ਉੱਤੇ ਆ ਕੇ ਆਪਾਂ ਆਪਣੇ ਪਾਰਟਨਰ ਨੂੰ ਇੱਦਾਂ ਦੀ ਹੱਲਾਸ਼ੇਰੀ ਦੇਣੋਂ ਕਿਉਂ ਹਟ ਜਾਂਦੇ। ਅਤੇ ਜੇ ਇੱਦਾਂ ਦਾ ਸਾਥ ਬਣਿਆ ਰਹੇ ਤਾਂ ਫਿਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨੌਕਰੀ ਤੋਂ, ਕਿਸੇ ਵੀ ਤਰ੍ਹਾਂ ਦੇ ਕਾਰੋਬਾਰ ਦੇ ਵਿੱਚੋਂ ਕਦੀ ਵੀ ਨਾਕਾਮਯਾਬ ਨਹੀਂ ਹੋ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
11: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇਨਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਵਾਗਤ ਜੀ। ਅੱਜ ਵੀਰਵਾਰ ਦਾ ਦਿਨ, ਅਗਸਤ ਮਹੀਨੇ ਦੀ 20 ਤਾਰੀਖ, ਸਾਲ 2026। ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ। ਆਸਟ੍ਰੇਲੀਆ ਦੇ ਉੱਤੇ ਕਰਜ਼ਾ $1 ਟ੍ਰਿਲੀਅਨ ਦਾ ਹੋ ਚੁੱਕਿਆ। ਫੈਡਰਲ ਕਰਜ਼ੇ ਦੀ ਗੱਲ ਕਰ ਰਹੇ ਹਾਂ, ਪਰ ਕੀ ਹੈ ਪੂਰੀ ਖਬਰ ਵਿਸਥਾਰ ਦੇ ਨਾਲ ਅੱਗੇ ਚੱਲ ਕੇ ਸਾਂਝ ਪਾਉਂਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ। ਖਬਰ ਅਫਗਾਨਿਸਤਾਨ ਤੋਂ, ਜਿੱਥੇ ਰਾਜਧਾਨੀ ਕਾਬੁਲ ਦੇ ਵਿੱਚ ਇੱਕ ਸਕੂਲ ਕੰਪਲੈਕਸ ਦੇ ਨੇੜੇ ਹੋਏ ਧਮਾਕੇ ਦੇ ਵਿੱਚ ਘੱਟੋ ਘੱਟ 42 ਬੱਚੇ ਜ਼ਖਮੀ ਹੋ ਗਏ ਨੇ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਦੇ ਦਿਨ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜ਼ਖਮੀ ਬੱਚਿਆਂ ਦੀ ਉਮਰ 9 ਤੋਂ 14 ਸਾਲ ਦੇ ਵਿਚਕਾਰ ਹੈ। ਧਮਾਕਾ ਇੱਕ ਵਿਦਿਅਕ ਕੇਂਦਰ ਦੇ ਨੇੜੇ ਹੋਇਆ। ਅਫਗਾਨਿਸਤਾਨ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਸਿਆਸੀ ਮਿਸ਼ਨ ਯਾਨੀ UNAMA ਨੇ ਬੱਚਿਆਂ ਦੀ ਜ਼ਖਮੀ ਹੋਣ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਬੁਲਾਰੇ ਸਟੀਫਨ ਦੁਜ਼ਾਰਿਕ ਨੇ ਦੱਸਿਆ ਹੈ ਕਿ ਮਿਸ਼ਨ ਨੇ ਘਟਨਾ ਦੇ ਹਾਲਾਤ ਦੀ ਜਾਂਚ ਦੀ ਮੰਗ ਵੀ ਕੀਤੀ ਹੈ। ਸੋਮਵਾਰ ਦੇ ਦਿਨ ਵੀ ਇੱਕ ਗ੍ਰੇਨੇਡ ਧਮਾਕਾ ਜਿਹੜਾ ਅਫਗਾਨਿਸਤਾਨ ਦੇ ਵਿੱਚ ਹੋਇਆ ਦੱਸਿਆ ਗਿਆ ਸੀ। ਉੱਥੇ ਕੁਝ ਇੱਕ ਧਮਾਕੇ ਰੂਸ ਦੀ ਤਰਫ ਤੋਂ ਰਾਤ ਭਰ ਕੀਤੇ ਗਏ ਯੂਕਰੇਨ ਦੀ ਰਾਜਧਾਨੀ ਕੀਵ ਦੇ ਵਿੱਚ ਔਰ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ, ਜਿੱਥੇ ਘੱਟੋ ਘੱਟ 5 ਲੋਕਾਂ ਦੀ ਮੌਤ ਹੋਈ ਹੈ ਅਤੇ 23 ਹੋਰ ਜ਼ਖਮੀ ਹੋਏ ਨੇ। ਯੂਕਰੇਨ ਦੀ ਸਟੇਟ ਐਮਰਜੈਂਸੀ ਸਰਵਿਸਿਸ DSNS ਨੇ ਦੱਸਿਆ ਹੈ ਕਿ ਵੀਰਵਾਰ ਦੇ ਦਿਨ ਵੱਡੇ ਪੈਮਾਨੇ ਦੇ ਉੱਤੇ ਹਮਲਿਆਂ ਦੇ ਵਿੱਚ ਇਮਾਰਤਾਂ ਅਤੇ ਗੋਦਾਮਾਂ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲਿਆਂ ਦੇ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਦੇ ਲਈ ਮਲਬੇ ਦੇ ਵਿੱਚ ਫਸੇ ਲੋਕਾਂ ਨੂੰ ਕੱਢਣ ਦੇ ਲਈ ਬਚਾਅ ਕਰਮੀ ਜੁਟੇ ਰਹੇ। ਇੱਕ ਵਿਅਕਤੀ ਨੂੰ ਮਲਬੇ ਤੋਂ ਜ਼ਿੰਦਾ ਵੀ ਕੱਢਿਆ ਗਿਆ। ਇਸ ਦਰਮਿਆਨ ਰੂਸ ਨੇ ਯੂਕਰੇਨ ਦੇ ਉੱਤੇ ਹਮਲਿਆਂ ਦੇ ਦਰਮਿਆਨ ਪੋਲੈਂਡ ਦੀ ਫੌਜ ਨੇ ਵੀ ਅਹਿਤਿਆਤੀ ਫੌਜੀ ਮੁਹਿੰਮ ਜਿਹੜੀ ਹੈ, ਹਵਾਈ ਫੌਜ ਦੀ ਜਿਹੜੀ ਮੁਹਿੰਮ ਹੈ ਉਹ ਸ਼ੁਰੂ ਕਰਨ ਦਾ ਐਲਾਨ ਕੀਤਾ। ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਦੱਸਿਆ ਕਿ ਰਾਤ ਭਰ ਹੋਏ ਹਮਲਿਆਂ ਦੇ ਵਿੱਚ ਇੱਕ ਬੱਚੇ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ਦੀ ਖਿੜਕੀਆਂ ਵੀ ਟੁੱਟ ਗਈਆਂ। ਆਲੇ ਦੁਆਲੇ ਦੀਆਂ ਕਈ ਕਾਰਾਂ ਦੇ ਵਿੱਚ ਅੱਗ ਵੀ ਲੱਗ ਗਈ। ਮੇਅਰ ਦੇ ਮੁਤਾਬਕ ਦੱਖਣ ਪੱਛਮੀ ਕੀਵ ਦੇ ਵਿੱਚ ਇੱਕ ਇੰਡਸਟਰੀਅਲ ਇਲਾਕੇ ਦੇ ਵਿੱਚ ਵੀ ਮਿਜ਼ਾਈਲਾਂ ਦੇ ਨਾਲ ਇਸ ਇਲਾਕੇ ਨੂੰ ਨਿਸ਼ਾਨਾ ਬਣਾਇਆ ਗਿਆ। ਉੱਥੇ ਕੀਨੀਆ ਦੇ ਵਿੱਚ ਬੁੱਧਵਾਰ ਦੇ ਦਿਨ ਹੋਏ ਇੱਕ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਇਕੁਆਡੋਰ ਦੇ ਇੰਟੈਲੀਜੈਂਸ ਚੀਫ ਅਤੇ ਉਸਦੀ ਪਤਨੀ ਦੀ ਮੌਤ ਹੋ ਗਈ ਹੈ। ਹਾਦਸੇ ਦੇ ਵਿੱਚ 5 ਅਮਰੀਕੀ ਨਾਗਰਿਕਾਂ ਸਣੇ ਕੁੱਲ 7 ਲੋਕਾਂ ਦੀ ਜਾਨ ਜਾਣ ਦੀ ਖਬਰ ਵੀ ਸਾਹਮਣੇ ਆਈ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹਾਦਸੇ 'ਚ 5 ਅਮਰੀਕੀ ਨਾਗਰਿਕ ਸ਼ਾਮਲ ਸੀ ਜਿਨ੍ਹਾਂ ਦੀ ਮੌਤ ਹੋਈ ਹੈ। ਇਕੁਆਡੋਰ ਦੇ ਇੰਟੈਲੀਜੈਂਸ ਚੀਫ ਮਿਸ਼ੇਲ ਸੈਂਸੀ ਕੌਂਟਨਗੀ ਅਤੇ ਉਹਨਾਂ ਦੀ ਪਤਨੀ ਸਟੈਫਨੀ ਹੋਲੀਹਾਨ ਉਹਨਾਂ 7 ਲੋਕਾਂ ਦੇ ਵਿੱਚ ਵੀ ਸ਼ਾਮਲ ਸੀ ਜਿਨ੍ਹਾਂ ਦੀ ਮੌਤ ਸਾਂਬਰੂ ਕਾਉਂਟੀ ਦੇ ਵਿੱਚ ਹੋਈ ਦੱਸੀ ਗਈ ਹੈ। ਕੀਨੀਆ ਸਿਵਲ ਐਵੀਏਸ਼ਨ ਅਥਾਰਟੀ ਦੇ ਮੁਤਾਬਕ ਹੈਲੀਕਾਪਟਰ ਲੁਇਸਾਬਾ ਦੇ ਇੱਕ ਸੁਰੱਖਿਅਤ ਵਾਈਲਡ ਲਾਈਫ ਇਲਾਕੇ ਦੇ ਵਿੱਚ ਇੱਕ ਨਦੀ ਦੇ ਵੱਲ ਵੱਧ ਰਿਹਾ ਸੀ, ਜਦਕਿ ਕੀਨੀਆ ਦੇ ਕਈ ਇਲਾਕਿਆਂ ਦੇ ਵਿੱਚੋਂ ਗੁਜ਼ਰਨ ਵਾਲੀ ਇਹ ਕਾਫ਼ੀ ਅਹਿਮ ਨਦੀ ਹੈ। ਹਾਦਸੇ ਦੇ ਕਾਰਨ ਕੀ ਰਹੇ ਨੇ ਇਹਨਾਂ ਦਾ ਪਤਾ ਕੀਤਾ ਜਾਣਾ। ਅਥਾਰਟੀ ਨੇ ਦੱਸਿਆ ਹੈ ਕਿ ਕੀਨੀਆ ਦੇ ਟਰਾਂਸਪੋਰਟ ਮੰਤਰਾਲੇ ਅਤੇ ਏਅਰ ਐਕਸੀਡੈਂਟ ਇਨਵੈਸਟੀਗੇਸ਼ਨ ਮਹਿਕਮੇ ਦੀ ਤਰਫ ਤੋਂ ਹੀ ਜਾਂਚ ਸਾਂਝੇ ਤੌਰ 'ਤੇ ਕੀਤੀ ਜਾਏਗੀ। ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਹੈਲੀਕਾਪਟਰ ਦੇ ਪਿੱਛੇ ਜਿਹੜੀਆਂ ਤਕਨੀਕੀ ਕਾਰਨ ਹੋ ਸਕਦੇ ਨੇ ਜਿਸ ਦੀ ਵਜ੍ਹਾ ਦੇ ਚੱਲਦਿਆਂ ਇਹ ਹਾਦਸੇ ਦਾ ਸ਼ਿਕਾਰ ਹੋਇਆ। 6 ਸਾਲ ਦਾ ਬਨਵਾਸ ਮੁੱਕਣ ਜਾ ਰਿਹਾ, ਬਨਵਾਸ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦਾ। ਅਦਾਰੇ BBC ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਡਿਊਕ ਅਤੇ ਡਚੇਸ ਆਫ ਸਸੈਕਸ ਯਾਨੀ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਅਮਰੀਕਾ ਤੋਂ ਬਰਤਾਨੀਆ ਵਾਪਸ ਪਰਤਣ ਦੀ ਤਿਆਰੀ ਦੇ ਵਿੱਚ ਨੇ। ਡੇਲੀ ਟੈਲੀਗ੍ਰਾਫ ਅਤੇ ਦੀ ਸਨ ਦੀ ਰਿਪੋਰਟ ਦੇ ਵਿੱਚ ਇਹ ਖਬਰ ਵੀ ਸਾਹਮਣੇ ਆਈ ਹੈ। ਹੈਰੀ ਅਤੇ ਮੇਗਨ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਲੰਡਨ ਦੇ ਬਾਹਰ ਇੱਕ ਪ੍ਰਾਈਵੇਟ ਅਤੇ ਗੈਰ ਸ਼ਾਹੀ ਘਰ ਦੇ ਵਿੱਚ ਸ਼ਿਫਟ ਹੋਣ ਵਾਲੇ ਨੇ। ਦੋਨੋਂ ਬੱਚੇ ਜਿਹੜੇ ਨੇ, 7 ਸਾਲ ਦਾ ਪ੍ਰਿੰਸ ਆਰਚੀ ਅਤੇ 5 ਸਾਲ ਦੀ ਪ੍ਰਿੰਸੈਸ ਲਿਲੀਬੈਟ, ਦੋਹਾਂ ਨੇ ਸਪਤੰਬਰ ਮਹੀਨੇ ਦੇ ਵਿੱਚ ਬਰਤਾਨੀਆ ਦੇ ਇੱਕ ਸਕੂਲ ਦੇ ਵਿੱਚ ਦਾਖਲਾ ਵੀ ਲੈ ਲਿਆ। ਦੱਸਿਆ ਜਾ ਰਿਹਾ ਕਿ ਕਿੰਗ ਚਾਰਲਸ ਐਤਵਾਰ ਦੇ ਦਿਨ ਇਸ ਫੈਸਲੇ ਦੇ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ ਉਹਨਾਂ ਨੂੰ। ਹਾਲਾਂਕਿ ਫਿਲਹਾਲ ਪ੍ਰਿੰਸ ਹੈਰੀ ਜਾਂ ਮੈਗਨ ਨੇ ਦੁਬਾਰਾ ਸ਼ਾਹੀ ਪਰਿਵਾਰ ਦੇ ਕੰਮਕਾਜੀ ਮੈਂਬਰ ਯਾਨੀ ਵਰਕਿੰਗ ਰਾਇਲਸ ਦੇ ਤੌਰ ਦੇ ਉੱਤੇ ਆਪਣੀ ਭੂਮਿਕਾ ਸ਼ੁਰੂ ਕਰਨੀ ਹੈ ਜਾਂ ਨਹੀਂ, ਇਸ ਦੀ ਕੋਈ ਯੋਜਨਾ ਸਾਂਝੀ ਨਹੀਂ ਕੀਤੀ ਹੈ। BBC ਦੀ ਖਬਰ ਦੇ ਮੁਤਾਬਕ ਕਿੰਗ ਚਾਰਲਸ ਨੂੰ ਪਿਛਲੇ ਹਫ਼ਤੇ ਦੇ ਅਖੀਰ ਦੇ ਵਿੱਚ ਇਸ ਫੈਸਲੇ ਦੀ ਜਾਣਕਾਰੀ ਤੱਕ ਨਹੀਂ ਸੀ। ਹਾਲਾਂਕਿ ਉਹਨਾਂ ਦੇ ਨਿੱਜੀ ਅਤੇ ਪਰਿਵਾਰਕ ਤੌਰ ਦੇ ਉੱਤੇ ਸਸੈਕਸ ਦੇ ਕੋਲ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਇਸ ਜੋੜੇ ਨੂੰ ਨਹੀਂ ਮਿਲਿਆ, ਪਰ ਹੈਰੀ ਅਤੇ ਮੇਗਨ ਅਧਿਕਾਰਕ ਸਥਿਤੀ ਦੇ ਵਿੱਚ ਕੋਈ ਵੀ ਹਾਲੇ ਬਦਲਾਅ ਨਹੀਂ ਦੇਖ ਸਕਣਗੇ ਕਿਉਂਕਿ ਸ਼ਾਹੀ ਪਰਿਵਾਰ ਦੇ ਕੰਮਕਾਜੀ ਮੈਂਬਰਸ ਦੀ ਬਜਾਏ ਨਿੱਜੀ ਨਾਗਰਿਕ ਦੇ ਤੌਰ ਦੇ ਉੱਤੇ ਹੀ ਉਹਨਾਂ ਦੀ ਭੂਮਿਕਾ ਹਾਲੇ ਬਰਕਰਾਰ ਰਹੇਗੀ। ਜੇਕਰ ਅਜਿਹਾ ਹੁੰਦਾ ਤਾਂ ਇਸ ਦੀ ਜਾਣਕਾਰੀ ਵੀ ਪਹਿਲਾਂ ਸ਼ਾਹੀ ਪਰਿਵਾਰ ਦੀ ਤਰਫ ਤੋਂ ਦੇ ਦਿੱਤੀ ਜਾਂਦੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ ਦੇ ਖਿਲਾਫ ਇੱਕ ਬੇਹੱਦ ਸਖਤ ਆਰਥਿਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟੂ ਸੋਸ਼ਲ ਦੇ ਉੱਤੇ ਲਿਖਿਆ ਕਿ ਉਹਨਾਂ ਨੂੰ ਈਰਾਨ ਸਮਝੌਤੇ ਦੇ ਲਈ ਸਭ ਤੋਂ ਜ਼ਿਆਦਾ ਮੌਕਾ ਦਿੱਤਾ ਗਿਆ ਸੀ, ਪਰ ਈਰਾਨ ਇਸ ਦਾ ਫਾਇਦਾ ਚੁੱਕਣ ਦੇ ਵਿੱਚ ਨਾਕਾਮ ਰਿਹਾ।
ਅੱਜ ਮੈਂ ਕਿਸੇ ਵੀ ਦੇਸ਼ ਦੇ ਖਿਲਾਫ ਸਭ ਤੋਂ ਵੱਡੀ ਸਖ਼ਤ ਆਰਥਿਕ ਕਾਰਵਾਈ ਕਰਨ ਦਾ ਐਲਾਨ ਕਰਦਾ। ਅਜਿਹਾ ਕਹਿੰਦੇ ਹੋਇਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਵੱਡੇ ਪੱਧਰ ਦੇ ਉੱਤੇ ਇਹ ਆਰਥਿਕ ਜੰਗ ਈਰਾਨ ਨੂੰ ਅਲੱਗ ਥਲੱਗ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਟਰੰਪ ਨੇ ਆਪਣੇ ਪਹਿਲੇ ਦੇ ਬਿਆਨਾਂ ਨੂੰ ਦੁਹਰਾਉਂਦੇ ਹੋਇਆਂ ਕਿਹਾ ਕਿ ਈਰਾਨ ਦੀ ਫੌਜ ਤੇ ਆਰਥਿਕ ਤਾਕਤ ਨੂੰ ਕਮਜ਼ੋਰ ਕੀਤਾ ਜਾਣਾ। ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜੇ ਦੇਸ਼ ਆਪਣੀਆਂ ਵਿੱਤੀ ਸੰਸਥਾਵਾਂ, ਆਪਣੇ ਕਾਰੋਬਾਰ, ਆਪਣੇ ਹਵਾਈ ਅੱਡੇ, ਆਪਣੀਆਂ ਸਰਕਾਰੀ ਏਜੰਸੀਆਂ ਦੇ ਜ਼ਰੀਏ ਈਰਾਨ ਨੂੰ ਕਿਸੇ ਵੀ ਕਿਸਮ ਦੀ ਆਰਥਿਕ ਮਦਦ ਦੇਣਗੇ, ਉਹਨਾਂ ਨੂੰ ਭਾਰੀ ਨੁਕਸਾਨ ਵੀ ਝੱਲਣਾ ਹੋਏਗਾ, ਅਮਰੀਕਾ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਹੋਏਗਾ। ਟਰੰਪ ਨੇ ਖਾਸ ਤੌਰ ਦੇ ਉੱਤੇ ਤੇਲ ਦੀ ਟ੍ਰੇਡਿੰਗ ਜਿਹੜੀ ਹੈ, ਤੇਲ ਟੈਂਕਰਾਂ ਦੀ ਅਦਲਾ ਬਦਲੀ, ਨਗਦੀ ਦੇ ਜ਼ਰੀਏ ਪੈਸੇ ਭੇਜਣ, ਮਨੀ ਐਕਸਚੇਂਜ ਕੰਪਨੀਆਂ ਦੇ ਇਸਤੇਮਾਲ ਤੇ ਜਹਾਜ਼ਾਂ ਨੂੰ ਫਰਜ਼ੀ ਕੰਪਨੀਆਂ ਦੇ ਨਾਮ ਦੇ ਉੱਤੇ ਰਜਿਸਟਰ ਕਰਨ ਵਰਗੀਆਂ ਗਤੀਵਿਧੀਆਂ ਦਾ ਜ਼ਿਕਰ ਵੀ ਕੀਤਾ ਆਪਣੇ ਬਿਆਨ ਦੇ ਵਿੱਚ। ਅਖੀਰ ਦੇ ਅੰਦਰ ਟਰੰਪ ਨੇ ਇਸ ਮੁਹਿੰਮ ਦੀ ਤੁਲਨਾ ਦੂਸਰੀ ਆਲਮੀ ਜੰਗ ਦੇ ਦਰਮਿਆਨ ਨੋਰਮੰਡੀ ਦੇ ਵਿੱਚ ਅਮਰੀਕੀ ਫੌਜੀਆਂ ਦੀ ਲੈਂਡਿੰਗ ਦੇ ਨਾਲ ਕੀਤੀ ਹੈ। ਉਹਨਾਂ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਈਰਾਨ ਤੋਂ ਪੈਦਾ ਹੋਣ ਵਾਲੇ ਖਤਰੇ ਨੂੰ ਖਤਮ ਕਰਨ ਦੇ ਲਈ ਅਮਰੀਕਾ ਦਾ ਸਾਥ ਦੇਣ, ਤੇ ਇਸ ਨੂੰ ਉਹਨਾਂ ਨੇ ਇਤਿਹਾਸਕ ਵੀ ਦੱਸਿਆ ਹੈ। ਖੈਰ, ਉਧਰ ਦੁਨੀਆ ਦੀਆਂ ਹੋਰ ਦੂਜੀਆਂ ਖਬਰਾਂ ਦੇ ਵੱਲ ਵੀ ਸਾਂਝ ਪਾਈਏ। ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਖਬਰਾਂ ਨੇ। ਭਾਰਤ ਤੋਂ ਪਹਿਲਾਂ ਖਬਰ ਪਾਕਿਸਤਾਨ ਤੋਂ। ਭਾਰਤ ਨੇ ਵਿੱਚ ਅਮਰੀਕਾ ਦੇ ਜਿਹੜੇ ਰਾਜਦੂਤ ਨੇ ਸਰਜੀਓ ਗੌਰ, ਉਹਨਾਂ ਨੇ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਤੇ ਮੁੱਖ ਮੰਤਰੀ ਉਮਰ ਅਬਦੁੱਲਾ ਦੇ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਅਮਰੀਕੀ ਤਲਬ ਨੂੰ, ਜਿਹੜੇ ਇਸਲਾਮਾਬਾਦ ਦੇ ਵਿੱਚ ਨੇ, ਉਹਨਾਂ ਨੂੰ ਅਮਰੀਕੀ ਸਫਾਰਤਖਾਨੇ ਦੇ ਵਿੱਚ ਰਾਜਦੂਤ ਨੂੰ ਤਲਬ ਕੀਤਾ ਹੈ। ਦੱਸ ਦਈਏ ਕਿ ਸਰਜੀਓ ਗੌਰ ਦੇ ਇਸ ਦੌਰੇ ਤੋਂ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਦੇ ਵਿੱਚ ਅਮਰੀਕੀ ਚਾਰਜ ਡੀ ਅਫੇਅਰਸ ਨੂੰ ਸੱਦਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਤਰਫ ਤੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤ ਦੇ ਵਿੱਚ ਅਮਰੀਕਾ ਦੇ ਰਾਜਦੂਤ ਦੇ ਦੁਆਰਾ ਜੰਮੂ ਕਸ਼ਮੀਰ ਦਾ ਦੌਰਾ ਕਰਨ ਔਰ ਇਸ ਦੇ ਬਾਰੇ ਗਲਤ ਤੱਥ ਪੇਸ਼ ਕਰਨ ਨੂੰ ਲੈ ਕੇ ਪਾਕਿਸਤਾਨ ਆਪਣਾ ਅਧਿਕਾਰਕ ਵਿਰੋਧ ਦਰਜ ਕਰਵਾਉਂਦਾ। ਪਾਕਿਸਤਾਨ ਨੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦੱਸੇ ਜਾਣ ਦੇ ਉੱਤੇ ਵੀ ਨਿੰਦਾ ਕੀਤੀ। ਆਪਣੇ ਬਿਆਨ ਦੇ ਵਿੱਚ ਸਰਜੀਓ ਗੌਰ ਨੇ ਜੰਮੂ ਕਸ਼ਮੀਰ ਨੂੰ ਭਾਰਤ ਦਾ ਇੱਕ ਅਹਿਮ ਹਿੱਸਾ ਦੱਸ ਦਿੱਤਾ ਸੀ। ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹਮੇਸ਼ਾ ਤੋਂ ਹੀ ਕਸ਼ਮੀਰ ਨੂੰ ਲੈ ਕੇ ਤਣਾਅ ਰਿਹਾ। ਭਾਰਤ ਜੰਮੂ ਕਸ਼ਮੀਰ ਨੂੰ ਆਪਣਾ ਹਿੱਸਾ ਦੱਸਦਾ। ਪਾਕਿਸਤਾਨ ਇਸ ਮਾਮਲੇ 'ਚ ਸੰਯੁਕਤ ਰਾਸ਼ਟਰ ਦੇ ਚਾਰਟਰ ਦਾ ਹਵਾਲਾ ਅਕਸਰ ਦਿੰਦਾ ਹੈ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਤੇ ਅਗਲੀ ਖਬਰ ਦਿੱਲੀ ਤੋਂ, ਜਿੱਥੇ ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਦਿੱਲੀ ਦੇ ਇੱਕ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਉਹਨਾਂ ਨੂੰ ਇੱਕ ਵੱਡਾ ਝਟਕਾ ਵੀ ਲੱਗਿਆ। ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਦਿੱਲੀ ਜਲ ਬੋਰਡ ਦੇ ਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਟੈਂਡਰ ਮਾਮਲੇ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਨੂੰ ਝਟਕਾ ਦਿੰਦਿਆਂ ਹੋਇਆਂ ਗੈਰ ਕਾਨੂੰਨੀ ਦੱਸਣ ਵਾਲੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਹੁਣ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਜੈਨ ਦੇ ਨਾਲ 4 ਹੋਰ ਕਥਿਤ ਮੁਲਜ਼ਮਾਂ ਨੂੰ ਵੀ ਜੇਲ੍ਹ ਦੇ ਵਿੱਚ ਭੇਜਿਆ ਗਿਆ, ਜਦਕਿ ਇੱਕ ਹੋਰ ਮੁਲਜ਼ਮ ਅੰਕਿਤ ਸ਼੍ਰੀਵਾਸਤਵ ਨੂੰ 2 ਦਿਨ ਦੇ ਲਈ ACB ਰਿਮਾਂਡ ਦੇ ਉੱਤੇ ਭੇਜਿਆ ਗਿਆ। ਦਿੱਲੀ ਸਰਕਾਰ ਦੀ ਐਂਟੀ ਕਰਪਸ਼ਨ ਬ੍ਰਾਂਚ ACB ਨੇ ਬਹੁ ਚਰਚਿਤ ਘੁਟਾਲੇ ਮਾਮਲੇ ਦੇ ਵਿੱਚ ਮੰਗਲਵਾਰ ਦੇ ਦਿਨ ਸਤਿੰਦਰ ਜੈਨ ਸਣੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ 'ਚ ਦਿੱਲੀ ਜਲ ਬੋਰਡ ਦੇ ਸਾਬਕਾ CEO IAS ਅਧਿਕਾਰੀ ਉਦਿਤ ਪ੍ਰਕਾਸ਼ ਰਾਏ ਵੀ ਸ਼ਾਮਲ ਸੀ। ਜਾਂਚ ਏਜੰਸੀ ਮੁਤਾਬਕ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੇ ਅਪਗ੍ਰੇਡੇਸ਼ਨ ਟੈਂਡਰ ਦੇ ਵਿੱਚ ਵੱਡੀਆਂ ਬੇਨੀਮੀਆਂ ਪਾਈਆਂ ਗਈਆਂ ਸੀ। ਅਦਾਲਤ ਦੇ ਵਿੱਚ ਪੇਸ਼ੀ ਦੌਰਾਨ ਸਤਿੰਦਰ ਜੈਨ ਨੇ ਆਪਣਾ ਪੱਖ ਰੱਖਦਿਆਂ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਗ੍ਰਿਫਤਾਰੀ ਪੂਰੀ ਤਰ੍ਹਾਂ ਦੇ ਨਾਲ ਸਿਆਸਤ ਤੋਂ ਪ੍ਰੇਰਿਤ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਹੋਣ ਦਾ ਹਵਾਲਾ ਦਿੰਦਿਆਂ ਉਹਨਾਂ ਦਾਅਵਾ ਕੀਤਾ ਸੀ ਕਿ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ, ਇਸ ਕਰਕੇ ਉਹਨਾਂ ਦੇ ਖਿਲਾਫ ਇਹ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਕੀਤੀ ਗਈ ਹੈ। ਜੈਨ ਨੇ ਇਹ ਵੀ ਦਲੀਲ ਦਿੱਤੀ ਕਿ ਜਦੋਂ ਉਹ ਦਸੰਬਰ 2022 ਦੇ ਵਿੱਚ ਟੈਂਡਰ ਕੱਢਿਆ ਗਿਆ ਸੀ ਤਾਂ ਉਸ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ ਸੀ। ਉਹ ਇੱਕ ਵੱਖਰਾ ਮਾਮਲਾ ਸੀ, ਪਰ ਇਸ ਵਕਤ ਉਹਨਾਂ ਦੇ ਕੋਲ ਇਸ ਸੰਬੰਧੀ ਕੋਈ ਵੀ ਤਕਨੀਕੀ ਜਾਣਕਾਰੀ ਨਹੀਂ ਹੈ ਕਿ ਉਸ ਵਕਤ ਆਖਰ ਕੀ ਹੋਇਆ ਸੀ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਕਰਜ਼ੇ ਦੇ ਨਾਲ ਜੁੜੀ ਹੋਈ ਖਬਰ। ਆਸਟ੍ਰੇਲੀਆ ਸਰਕਾਰ ਹੁਣ ਇੱਕ ਨਵੇਂ ਮਾਈਲਸਟੋਨ ਨੂੰ ਹਿੱਟ ਕਰਨ ਜਾ ਰਹੀ ਹੈ। ਫੈਡਰਲ ਕਰਜ਼ਾ ਹੁਣ $1 trillion ਦਾ ਹੋ ਗਿਆ ਹੈ। ਦੱਸ ਦਈਏ ਕਿ $4 billion ਦਾ ਇੱਕ ਸਿੰਡੀਕੇਟ 2038 ਟ੍ਰੈਜਰੀ ਬੋਂਡਸ ਜਿਹੜਾ ਹੈ ਉਹਦੇ ਦੁਆਰਾ ਆਸਟ੍ਰੇਲੀਅਨ ਆਫਿਸ ਆਫ ਫਾਈਨੈਂਸ਼ੀਅਲ ਮੈਨੇਜਮੈਂਟ ਨੂੰ ਜਿਹੜੇ ਟ੍ਰੈਜਰੀ ਬੋਂਡ ਦਿੱਤੇ ਜਾਣ ਤੋਂ ਬਾਅਦ ਇਹ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇਸ ਦਰਮਿਆਨ ਅਮਰੀਕਾ ਦਾ ਵੀ ਕਰਜ਼ ਜਿਹੜਾ ਉਹ $40 trillion ਹੋ ਗਿਆ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ। ਅਸਲ ਦੇ ਵਿੱਚ ਅਮਰੀਕਾ ਦੀ ਬੋਰੋਇੰਗ ਕਪੈਸਿਟੀ ਜਿਹੜੀ ਉਹ ਉਨੀ ਨਹੀਂ ਵਧੀ ਹੈ, ਪਰ ਉਹਨਾਂ ਨੇ ਬੋਰੋ ਵਧੇਰੇ ਕਰ ਲਿਆ, ਯਾਨੀ ਕਰਜ਼ਾ ਵਧੇਰੇ ਚੱਕ ਲਿਆ ਔਰ ਇਸੇ ਦੇ ਚੱਲਦੇ ਅਮਰੀਕਾ ਦੇ ਸੋਸ਼ਲ ਸੇਫਟੀ ਨੈੱਟ ਪ੍ਰੋਗਰਾਮ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੇ ਨੇ, ਯਾਨੀ ਕਿ ਉੱਥੋਂ ਦੇ ਸਥਾਨਕ ਸਮਾਜ ਨੂੰ ਭਲਾਈ ਸਕੀਮਾਂ ਜਿਹੜੀਆਂ ਨੇ ਪ੍ਰਭਾਵਿਤ ਹੋ ਰਹੀਆਂ ਨੇ। ਅਮਰੀਕੀ ਫੈਡਰਲ ਸਰਕਾਰ ਦੇ ਦੁਆਰਾ
ਪਿਛਲੇ ਇੱਕ ਦਹਾਕੇ ਦੇ ਵਿੱਚ ਇਹ ਕਰਜ਼ ਦੁੱਗਣੇ ਤੋਂ ਵੀ ਵਧੇਰੇ ਕਰ ਲਿਆ ਗਿਆ। ਉਸ ਵਕਤ 19.95 ਲਗਭਗ 20 ਟ੍ਰਿਲੀਅਨ ਡਾਲਰ ਮੰਨ ਕੇ ਚੱਲੋ, ਜਦੋਂ ਡੋਨਲਡ ਟਰੰਪ ਪਹਿਲੀ ਵਾਰ ਦੇਸ਼ ਦੇ ਰਾਸ਼ਟਰਪਤੀ ਬਣੇ ਸੀ ਜਨਵਰੀ 2017 ਦੇ ਵਿੱਚ, ਔਰ ਉਸ ਤੋਂ ਬਾਅਦ ਇਸ ਇੱਕ ਦਹਾਕੇ ਤੋਂ ਵੀ ਘੱਟ ਸਮੇਂ ਦੇ ਵਿੱਚ ਅਮਰੀਕਾ ਦਾ ਕਰਜ਼ਾ ਵਧਿਆ। ਆਸਟ੍ਰੇਲੀਆ ਦਾ ਵੀ ਕਰਜ਼ਾ ਇਸੇ ਦੇ ਚੱਲਦਿਆਂ ਨਾਲ ਦੀ ਨਾਲ ਪ੍ਰਭਾਵਿਤ ਹੋਇਆ। ਆਸਟ੍ਰੇਲੀਆ ਦੇ ਕਰਜ਼ੇ ਦੀ ਗੱਲ ਕੀਤੀ ਹੈ, ਵਿੱਤ ਅਦਾਰਿਆਂ ਦੀ ਗੱਲ ਕੀਤੀ ਹੈ, ਤਾਂ ਨਾਲ ਦੀ ਨਾਲ ਮਾਰਕੀਟ ਸਨੈਪਸ਼ਾਟ ਵੀ ਸਾਂਝਾ ਕਰ ਲਈਏ। ASX 200 ਅੱਜ ਕਈ ਦਿਨਾਂ ਦੇ ਬਾਅਦ ਮਜ਼ਬੂਤੀ ਦੇ ਨਾਲ ਸ਼ੁਰੂ ਹੋਇਆ, ਹਾਲਾਂਕਿ ਹਾਲੇ ਵੀ ਆਪਣੇ ਸਿਖਰਲੇ ਪੱਧਰ ਦੇ ਉੱਤੇ ਨਹੀਂ ਹੈ। 9066 ਪੁਆਇੰਟ ਦੇ ਉੱਤੇ ਇਹ ਸ਼ੁਰੂ ਹੋਇਆ। ਆਸਟ੍ਰੇਲੀਅਨ ਡਾਲਰ ਥੋੜ੍ਹਾ ਜਿਹਾ ਟੁੱਟਿਆ ਜ਼ਰੂਰ ਹੈ, 0.1% ਟੁੱਟਿਆ, ਜਦਕਿ ਅਮਰੀਕੀ ਬਾਜ਼ਾਰ ਡੋ ਜੋਨਸ, S&P 500 ਅਤੇ ਨੈਸਡੈਕ ਕੰਪੋਜ਼ਾਈਟ ਇਹ ਸਾਰੇ ਹੀ ਮਜ਼ਬੂਤੀ ਦੇ ਨਾਲ ਕੱਲ੍ਹ ਦੇ ਦਿਨ ਖਤਮ ਹੋਏ ਨੇ। ਅੱਜ ਦੇ ਦਿਨ ਸ਼ੁਰੂਆਤ ਵੀ ਮਜ਼ਬੂਤ ਮੰਨੀ ਜਾ ਰਹੀ ਹੈ, ਕਿਉਂਕਿ ਏਸ਼ੀਆ ਦੇ ਦੂਸਰੇ ਬਾਜ਼ਾਰ ਤਾਂ ਮਜ਼ਬੂਤ ਰਹੇ ਨੇ, ਜਿਵੇਂ ਨਿਕੇਈ, ਹੈਂਗਸੈਂਗ, KOSPI। ਇਸ ਤੋਂ ਇਲਾਵਾ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵੀ ਇਜ਼ਾਫਾ ਹੋਇਆ, $98 ਪ੍ਰਤੀ ਬੈਰਲ ਦੀ ਕੀਮਤਾਂ ਦੇ ਉੱਤੇ, ਬਲਕਿ $98.90 ਦੀਆਂ ਕੀਮਤਾਂ ਦੇ ਉੱਤੇ ਕੱਚਾ ਤੇਲ ਜਾ ਪਹੁੰਚਿਆ। ਬਿਟਕੋਇਨ ਦੇ ਵਿੱਚ ਵੀ ਥੋੜ੍ਹੀ ਮਜ਼ਬੂਤੀ ਦੇਖਣ ਨੂੰ ਮਿਲੀ ਹੈ, ਪਰ ਆਸਟ੍ਰੇਲੀਆ ਦੇ ਵਿੱਚ ਜ਼ਿਆਦਾਤਰ ਸਰਵਿਸ ਸੈਕਟਰ ਦੇ ਅੰਦਰ ਅੱਜ ਦੇ ਦਿਨ ਸ਼ੇਅਰ ਬਾਜ਼ਾਰ ਦੇ ਵਿੱਚ ਮਜ਼ਬੂਤੀ ਦੇਖਣ ਨੂੰ ਮਿਲੀ। ਉੱਥੇ ਲਗਭਗ 53 ਲੱਖ ਆਸਟ੍ਰੇਲੀਅਨ ਲੋਕਾਂ ਦੀ ਜੇਬ ਨੂੰ ਫਾਇਦਾ ਮਿਲਣ ਜਾ ਰਿਹਾ, ਜਦੋਂ ਸੋਸ਼ਲ ਸਿਕਿਉਰਿਟੀ ਪੇਮੈਂਟ ਦੇ ਵਿੱਚ 20 ਸਪਤੰਬਰ ਤੋਂ ਇਜ਼ਾਫਾ ਲਾਗੂ ਹੋ ਜਾਏਗਾ। ਦੱਸ ਦਈਏ ਕਿ ਪੈਨਸ਼ਨਰਸ, ਜਿਨ੍ਹਾਂ ਦੇ ਵਿੱਚ ਸਿੰਗਲ ਰਾਈਜ ਸਭ ਤੋਂ ਵਧੇਰੇ ਕੀਤਾ ਗਿਆ ਹੈ, ਅਲੱਗ ਅਲੱਗ ਕਿਸਮ ਦੀਆਂ ਪੈਨਸ਼ਨ ਦੱਸ ਦਈਏ, ਜੋਬ ਸਿਕਰ ਜਿਹੜੇ ਬੱਚਿਆਂ ਤੋਂ ਬਗੈਰ ਹਾਸਲ ਕਰ ਰਹੇ ਨੇ, ਉਹਨਾਂ ਨੂੰ $16.20 ਦਾ ਇਜ਼ਾਫਾ ਦਿੱਤਾ ਗਿਆ, ਹੁਣ $833.70 ਪ੍ਰਤੀ ਪੰਦਰਵਾੜੇ ਦੇ ਹੋਣਗੇ। ਜਦਕਿ ਬੱਚਿਆਂ ਦੇ ਨਾਲ ਜਿਹੜੇ ਜੋਬ ਸਿਕਰ ਹਾਸਲ ਕਰ ਰਹੇ ਨੇ, ਉਹਨਾਂ ਨੂੰ $20 ਦਾ ਇਜ਼ਾਫਾ ਦਿੱਤਾ ਗਿਆ, ਹੁਣ ਉਹ $1,087.20 ਪ੍ਰਤੀ ਪੰਦਰਵਾੜੇ ਦੇ ਹਾਸਲ ਕਰਨਗੇ। ਇਸ ਤੋਂ ਇਲਾਵਾ ਰੈਂਟਰਸ ਜਿਹੜੇ ਨੇ ਸਰਕਾਰ ਦੀ ਤਰਫ ਤੋਂ ਵਿੱਤੀ ਮਦਦ ਹਾਸਲ ਕਰ ਰਹੇ ਨੇ, ਉਹਨਾਂ ਨੂੰ$223.80 ਦੀ ਮਦਦ ਦਿੱਤੀ ਜਾਏਗੀ, ਇਕੱਲੇ ਨੇ ਜਿਹੜੇ, ਅਤੇ ਜਿਹੜੇ ਜੋੜਿਆਂ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ $211 ਪ੍ਰਤੀ ਕਪਲ ਦੇ ਹਿਸਾਬ ਦੇ ਨਾਲ ਦਿੱਤਾ ਜਾਏਗਾ। ਹਾਲਾਂਕਿ ਯੂਥ ਅਲਾਊਂਸ ਦੇ ਵਿੱਚ $20.90 ਦਾ ਇਜ਼ਾਫਾ ਕੀਤਾ ਗਿਆ, $1,087 ਹੁਣ ਪਰ ਫੋਰਟ ਨਾਈਟ ਇਹ ਕਰ ਦਿੱਤੇ ਗਏ ਨੇ। ਇਸ ਤੋਂ ਇਲਾਵਾ ਸੋਸ਼ਲ ਸਰਵਿਸ ਮਿਨਿਸਟਰ ਤਾਨੀਆ ਪਲਿਬਸਿਕ ਨੇ ਕਿਹਾ ਕਿ ਐਕਸਟਰਾ $4 ਬਿਲੀਅਨ ਦਾ ਰਿਲੀਫ ਜਿਹੜਾ ਆਸਟ੍ਰੇਲੀਅਨ ਲੋਕਾਂ ਨੂੰ ਇਸ ਸਾਲ ਦੇ ਅਖੀਰ ਤੱਕ ਮਿਲਣਾ ਸ਼ੁਰੂ ਹੋ ਜਾਏਗਾ, ਅਲੱਗ ਅਲੱਗ ਸੋਸ਼ਲ ਸਰਵਿਸਿਜ਼ ਦੇ ਜ਼ਰੀਏ। ਆਸਟ੍ਰੇਲੀਅਨ ਕੌਂਸਲ ਆਫ ਸੋਸ਼ਲ ਸਰਵਿਸਿਜ਼ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਹਾਲਾਂਕਿ ਸਰਕਾਰ ਦੀ ਤਰਫ ਤੋਂ ਕੀਤਾ ਗਿਆ ਇਹ ਪੈਨਸ਼ਨਰਸ ਨੂੰ ਇਜ਼ਾਫਾ ਸਵਾਗਤਯੋਗ ਹੈ, ਪਰ ਇਹ ਨਾਕਾਫੀ ਹੈ, ਇਸ ਤੋਂ ਕਿਤੇ ਵਧੇਰੇ ਜਿਹੜੇ ਵਿੱਤੀ ਮਦਦ, ਵਿੱਤੀ ਭੱਤੇ ਨੇ ਉਹ ਦਿੱਤੇ ਜਾਣੇ ਚਾਹੀਦੇ ਨੇ। ਉੱਥੇ ਆਸਟ੍ਰੇਲੀਆ ਦੇ ਵਿੱਚ ਇੱਕ ਐਸੀ ਮੰਦਭਾਗੀ ਘਟਨਾ ਵੀ ਵਾਪਰਦੀ ਹੈ, ਜਿਸ ਦੇ ਬਾਰੇ ਕਾਫੀ ਹੱਦ ਤੱਕ ਜਿਹੜੀ ਵਿਸਥਾਰ ਉਹ ਸਾਂਝੀ ਨਹੀਂ ਕਰਾਂਗੇ, ਪਰ ਪਤਾ ਇਹ ਚੱਲਿਆ ਹੈ ਕਿ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ 3 17 ਸਾਲ ਦੇ ਲੜਕਿਆਂ ਦੇ ਦੁਆਰਾ ਆਪਣੀ ਹੀ ਹਮ ਉਮਰ ਇੱਕ ਲੜਕੀ ਦੇ ਨਾਲ ਬਦਸਲੂਕੀ ਔਰ ਜਿਨਸੀ ਸ਼ੋਸ਼ਣ ਜਿਹੜਾ ਉਹ ਕੀਤਾ ਗਿਆ। ਮੈਕਾਰਥਰ ਦੇ ਇਲਾਕੇ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਫਿਲਹਾਲ ਇਹਨਾਂ ਤਿੰਨਾਂ ਲੜਕਿਆਂ ਨੂੰ ਕੈਮਡਨ ਪੁਲਿਸ ਸਟੇਸ਼ਨ ਦੇ ਵਿੱਚ ਗ੍ਰਿਫਤਾਰ ਕਰਕੇ ਲਿਆਂਦਾ ਗਿਆ। ਉਹਨਾਂ ਦੇ ਉੱਤੇ 11 ਅਲੱਗ ਅਲੱਗ ਦੋਸ਼ ਆਇਦ ਕੀਤੇ ਗਏ ਨੇ। ਇਸ ਦੇ ਵਿੱਚ ਇਸ ਲੜਕੀ ਦੀ ਸਹਿਮਤੀ ਤੋਂ ਬਿਨਾਂ ਉਸ ਦੇ ਨਾਲ ਜਿਨਸੀ ਸੰਬੰਧ ਬਣਾਉਣ ਦੇ ਵੀ ਗੰਭੀਰ ਅਪਰਾਧ ਦਰਜ ਕੀਤੇ ਗਏ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਇਹਨਾਂ ਤਿੰਨਾਂ ਲੜਕਿਆਂ ਨੂੰ ਜਿਹੜੀ ਬੇਲ ਸੀਗੀ ਅਦਾਲਤ ਦੀ ਤਰਫ ਤੋਂ ਵੀਰਵਾਰ ਅੱਜ ਸਵੇਰ ਵੇਲੇ ਚਿਲਡਰਨਸ ਕੋਰਟ ਦੀ ਤਰਫ ਤੋਂ ਰੱਦ ਕਰ ਦਿੱਤੀ ਗਈ ਹੈ, ਪਰ ਅੱਗੇ ਫਿਲਹਾਲ ਇਸ ਮਾਮਲੇ ਦਾ ਟ੍ਰਾਇਲ ਜਿਹੜਾ ਉਹ ਹਾਲੇ ਚੱਲਦਾ ਰੱਖਿਆ ਜਾਏਗਾ। ਉੱਥੇ ਹੀ ਆਖਰੀ ਖਬਰ ਦੀ ਸਾਂਝ ਪਾਈਏ ਤਾਂ ਮਸ਼ਰੂਮ ਕਿਲਰ ਐਰਿਨ ਪੈਟਰਸਨ ਦੀ ਤਰਫ ਤੋਂ ਵੀ ਹੁਣ ਅੱਜ ਆਖਰੀ ਦਿਨ ਹੈ, ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਹੈ। ਐਰਿਨ ਪੈਟਰਸਨ, ਜਿਸ ਨੂੰ ਮਸ਼ਰੂਮ ਕਿਲਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਵਿਕਟੋਰੀਆ ਦੇ ਵਿੱਚ ਖੇਤਰੀ ਇਲਾਕੇ ਦੇ ਅੰਦਰ ਉਸਨੇ ਰਾਤ ਦੇ ਡਿਨਰ ਦੇ ਵਿੱਚ ਜ਼ਹਿਰੀਲੀ ਮਸ਼ਰੂਮ ਖਿਲਾ ਕੇ ਆਪਣੇ ਸੱਸ ਸਹੁਰਾ ਅਤੇ ਸੱਸ ਦੀ ਭੈਣ ਦਾ ਕਤਲ ਕਰ ਦਿੱਤਾ ਸੀ, ਜਾਂ ਇੱਕ ਤਰੀਕੇ ਦੇ ਨਾਲ ਮਾਰ ਦਿੱਤਾ ਸੀ, ਔਰ ਇਸੇ ਮਾਮਲੇ ਦੇ ਵਿੱਚ ਉਸਨੂੰ ਇੱਕ ਲੰਮੀ ਸਜ਼ਾ ਦਿੱਤੀ ਗਈ ਹੈ। ਪ੍ਰੋਸੀਕਿਊਟਰਸ ਦੀ ਤਰਫ ਤੋਂ 6 ਅਲੱਗ ਅਲੱਗ ਤਰਕ ਦਿੱਤੇ ਗਏ, ਹਾਲਾਂਕਿ ਇਸ ਤਰਕ ਜਿਹੜੇ ਤਰਕ ਦਿੱਤੇ ਗਏ ਨੇ ਉਹਨਾਂ ਨੂੰ ਅਦਾਲਤ ਦੇ ਵਿੱਚ ਵਾਜਬ
नहीं पाया गया। दस दी गई कि एक ऑडियो विजुअल लिंक के जरिए सुप्रीम कोर्ट के उसनू पेश किया गया। फिलहाल इस मामले के एरिन पैटरसन की सज़ा बरकरार रखे जाने दी खबर सामने आ रही। खबरों के अज के इस सैगमेंट के फिलहाल इन्ना ही दो इजाजत। धन्यवाद सुनते रहो रेडियो हांजी 1674 एम। बाकी दे प्रोग्राम खबर जानकारियां इसे तरीके दे नाल रेडियो हांजी की फ्रीकुएंसी मोबाइल ऐप तो जारी रहेंगे। तुसी अपनी फीडबैक अपने विचार 0472464674 या facebook.com/hanjisydney दे उत्ते भी भेज सकते हो या info@hanji.com.au दी भी वरतों ईमेल की वरतों की जा सकती है। न्यूज़ रूम दे विच नहीं दे इजाजत। धन्यवाद।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ

0: 9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
2: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੁੰਗਾ ਹੈ
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਪਿੱਛੇ
1: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4 September written and directed by

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian Radio Station.
3: Radio Haji.
2: Stay tuned.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਰੇਡੀਓ ਹਾਂਜੀ 1674 AM ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚੱਲੋ ਕੇ ਹੋਏ ਹਾਂ ਹਾਜ਼ਰ। ਕਹਿੰਦੇ ਨੇ ਕਿ ਸੰਗਰੂਰ ਦੀ ਧਰਤੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਤੈਅ ਕਰਦੀ ਹੈ। ਉਹ ਥਾਂ ਹੈਗੀ ਹੈ ਜਿੱਥੋਂ ਮੁੱਖ ਮੰਤਰੀ ਆਉਂਦੇ ਨੇ, ਪਰ ਇੱਕ ਐਸਾ ਸ਼ਖਸ ਵੀ ਆਉਂਦਾ ਜਿਹਨੇ ਇੱਕੋ ਹੀ ਮੁੱਖ ਮੰਤਰੀ ਨੂੰ ਦੋ ਵਾਰ ਮਾਤ ਦਿੱਤੀ। ਇੱਕ ਐਸਾ ਸ਼ਖਸ ਵੀ ਆਉਂਦਾ ਹੈ ਜਿਹਦੀ ਲੰਮੇ ਚਿਰ ਤੱਕ ਪੰਜਾਬ ਦਾ ਇੱਕ ਮੁੱਖ ਮੰਤਰੀ ਵਰ੍ਹੇਗੰਢ ਦੇ ਮੌਕੇ ਤੱਕ ਸ਼ਾਮਲ ਨਹੀਂ ਹੋਇਆ। ਇੱਕ ਐਸਾ ਮੁੱਖ ਮੰਤਰੀ ਜਾਂ ਇੱਕ ਐਸਾ ਸਿਆਸੀ ਚਿਹਰਾ ਹੁੰਦਾ ਹੈ ਜਿਹਨੂੰ ਕਈਆਂ ਨੇ ਜਾਣਦਿਆਂ ਹੋਇਆਂ ਵੀ ਅਣਜਾਣਿਆਂ ਕਰ ਦਿੱਤਾ। ਇੱਕ ਐਸਾ ਸ਼ਖਸ ਆਉਂਦਾ ਹੈ ਜਿਹਦੇ ਨਾਂ ਦੇ ਉੱਤੇ ਪੰਜਾਬ ਸਮਝੌਤਾ ਹੁੰਦਾ ਹੈ, ਔਰ ਇਹੀ ਸਮਝੌਤਾ ਉਸਦੀ ਮੌਤ ਦਾ ਕਾਰਨ ਵੀ ਬਣ ਜਾਂਦਾ ਹੈ। ਗੱਲ ਅੱਜ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦੀ ਕਰਨੀ ਹੈ। ਕਿਉਂ ਕਰਨੀ ਹੈ ਉਸ ਦੀ ਵਜ੍ਹਾ ਵੀ ਤੁਹਾਨੂੰ ਦੱਸਣਗੇ ਪ੍ਰੀਤਮ ਸਿੰਘ ਰੁਪਾਲ, ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਾਡੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ, ਅੱਜ ਹਰਚੰਦ ਸਿੰਘ ਰੌਂਗੋਵਾਲ ਹੋਰਾਂ ਦੀ ਗੱਲ ਕਰਨੀ ਹੈਗੀ, ਔਰ ਮੇਰੇ ਖਿਆਲ ਦੇ ਨਾਲ ਨਾਲ ਇੱਕ ਅਕਾਲੀ ਸਿਆਸਤ ਦੀ ਵੀ ਗੱਲ ਹੋ ਜਾਏਗੀ, ਰਾਜੀਵ ਲੌਂਗੋਵਾਲ ਸਮਝੌਤੇ ਦੀ ਵੀ ਗੱਲ ਹੋ ਜਾਏਗੀ, ਅਤੇ ਨਾਲ ਨਾਲ ਪੰਜਾਬ ਦੀ ਉਸ ਵੇਲੇ ਦੀ ਜਿਹੜੀ ਸਮਾਜਿਕ ਹਾਲਾਤ ਸੀ ਔਰ ਸਿਆਸੀ ਹਾਲਾਤ ਕਿਸ ਕਿਸਮ ਦੇ ਸੀਗੇ ਉਹਦੇ 'ਤੇ ਵੀ ਗੱਲ ਹੋਈ ਜਾਣੀ ਹੈ। ਔਰ ਇਹ ਜਿਹਦੇ 'ਤੇ ਗੱਲ ਕਈ ਵਾਰ ਬਹੁਤੇ ਜ਼ਿਆਦਾ ਪੰਜਾਬ ਦੇ ਮੀਡੀਆ ਅਦਾਰੇ ਖਾਮੋਸ਼ ਰਹਿ ਜਾਂਦੇ ਨੇ ਕਿ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਦਾ ਕਾਰਨ ਜੋ ਸੀਗਾ ਉਹਦੇ 'ਤੇ ਬੜੇ ਲੰਮੇ ਚਿਰ ਤੱਕ ਚੁੱਪੀ ਵੀ ਸਾਧੀ ਰਹੀ ਹੈ। ਉਹਦੇ 'ਤੇ ਵੀ ਗੱਲ ਮੈਂ ਕਹਿੰਦਾ ਅੱਜ ਕਰਦੇ ਬੰਦੇ ਹੈਗੇ ਹਾਂ, ਅਤੇ ਅੱਜ 20 ਅਗਸਤ ਨੂੰ ਜਦੋਂ ਇਹ ਪ੍ਰੋਗਰਾਮ ਲਾਈਵ ਪੇਸ਼ ਕਰ ਰਹੇ ਹਾਂ, ਅੱਜ ਦੇ ਦਿਨ ਉਹਨਾਂ ਦੀ ਇੱਕ ਕਿਸਮ ਦੇ ਨਾਲ ਅੱਜ ਦਾ ਹੀ ਦਿਨ ਸੀਗਾ ਜਿੱਦਣ ਕਤਲ ਹੋਇਆ ਸੀ ਭਾਅ ਜੀ। ਉੱਥੇ ਤੱਕ ਪਹੁੰਚਣ ਤੋਂ ਪਹਿਲਾਂ ਮੇਰੇ ਖਿਆਲ ਦੇ ਨਾਲ ਸਾਰੀ ਇੱਕ ਜੇ ਭੂਮਿਕਾ ਜੇ ਬਣਦੀ ਹੈ।
1: ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜਿਹੜੀ ਤੁਸੀਂ ਗੱਲ ਸ਼ੁਰੂ ਚ ਗੌਤਮ ਜੀ ਕੀਤੀ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਜਿਹੜਾ ਹੈਗਾ ਇੱਕ ਏਦਾਂ ਦੀ ਸ਼ਖਸੀਅਤ, ਏਦਾਂ ਦੀ ਪਰਸਨੈਲਿਟੀ, ਤੇ ਫਿਰ ਜੋ ਵੀ ਅਕਾਲੀ ਮੋਰਚੇ ਲੱਗੇ ਉਦੋਂ ਬਾਅਦ ਆਪਰੇਸ਼ਨ ਬਲੂ ਸਟਾਰ ਹੋਇਆ, ਫਿਰ ਸਮਝੌਤਾ ਹੋਇਆ, ਹੋਰ ਤੇ ਜਿਹੜੀ ਇੱਕ ਜੇ ਕਿਸੇ ਵੱਡੇ ਆਗੂ ਦੀ ਜਾਨ ਗਈ ਇਸ ਸਭ ਤਹਿ ਦੇ ਵਿੱਚ, ਤੇ ਤਾਂ ਉਹ ਸੰਤ ਹਰਚੰਦ ਸਿੰਘ ਲੌਂਗੋਵਾਲ ਹੀ ਸੀ ਆਪਾਂ ਜਦੋਂ ਆਪਾਂ ਦੇਖਦੇ ਹਾਂ, ਕਿਉਂਕਿ ਜਿਹੜਾ ਆਪਰੇਸ਼ਨ ਬਲੂ ਸਟਾਰ ਆ ਉਹਦੇ ਚ ਜਿਹੜੀਆਂ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਸੀ। ਆਪਰੇਸ਼ਨ ਬਲੂ ਸਟਾਰ ਦੇ ਵਿੱਚ ਫੌਜ ਦਾ ਚੜ ਕੇ ਆਉਣਾ, ਤੇ ਫਿਰ ਦਰਬਾਰ ਸਾਹਿਬ ਦੇ ਅੰਦਰ ਸ਼ਰਧਾਲੂਆਂ ਦੇ ਨਾਲ ਉਸ ਵੇਲੇ ਪੰਥ ਨੂੰ ਲੀਡ ਕਰ ਰਹੇ ਸੀ ਜਾਂ ਇਹ ਮੋਰਚੇ ਨੂੰ ਲੀਡ ਕਰ ਰਹੇ ਸੀ ਸੰਤ ਜਰਨੈਲ ਸਿੰਘ ਢਿੰਡਾਂਵਾਲ, ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਤੇ ਸੁਵੇਕ ਸਿੰਘ, ਜਨਰਲ ਸੁਵੇਕ ਸਿੰਘ ਦਾ ਉੱਥੇ ਮਾਰਿਆ ਜਾਣਾ, ਤੇ ਸੋ ਇਹ ਜਿਹੜੀਆਂ ਇੱਕ ਏਦਾਂ ਦੀਆਂ ਘਟਨਾਵਾਂ ਦੀ ਇੱਕ ਲੜੀ ਚੱਲੀ, ਤੇ ਜਿਹੜੀ ਬਹੁਤ ਅੱਗੇ ਤੱਕ ਜਿਹੜੀ ਆ ਉਹ ਫਿਰ ਚੱਲਦੀ ਰਹੀ ਵਿੱਚ ਦੀ, ਭਾਵੇਂ ਉਹ ਸਾਰੇ ਦੇ ਬਾਵਜੂਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਚ ਅਕਾਲੀਆਂ ਦੀ ਸਰਕਾਰ ਵੀ ਬਣੀ, ਤੇ ਪਰ ਉਹ ਗੱਲ ਆ ਕੇ ਜਦੋਂ ਇਹ ਸਾਰੀ ਬੇਅੰਤ ਸਿੰਘ ਦੇ ਜਿਹੜੇ ਕਤਲ ਤੱਕ ਜਿਹੜੀ ਉਹ ਗੱਲ ਜਿਹੜੀ ਇਹ ਲੜੀ ਜਿਹੜੀ ਆ ਉਹ ਚੱਲਦੀ ਹੈ। ਹੁਣ ਇਹਦੇ ਚ ਦੋ ਗੱਲਾਂ ਜਿਹੜੀਆਂ ਬਹੁਤ ਹੀ ਮਹੱਤਵਪੂਰਨ ਜਾਂ ਸੋਚਣ ਵਾਲੀਆਂ ਨੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਸਾਰਿਆਂ ਨੂੰ ਕਹਿ ਲਓ, ਤੇ ਵੀ ਕੀ ਸਿਰਫ ਤੇ ਸਿਰਫ ਜਿਹੜਾ ਹੈਗਾ ਇਹਦਾ ਕਾਰਨ ਇਹ ਸੀਗਾ ਕਿ ਜਿਹੜਾ ਆਪਾਂ ਸੰਤ ਲੌਂਗੋਵਾਲ ਦੀ ਗੱਲ ਕਰਦੇ ਹਾਂ, ਕਿਉਂਕਿ ਉਦੋਂ ਤੱਕ ਸੰਤ ਲੌਂਗੋਵਾਲ ਬਾਰੇ ਜਿਹੜਾ ਹੈਗਾ ਕੋਈ ਵਿਰੋਧੀ ਵੀ, ਚਲੋ ਕਾਂਗਰਸ ਤਾਂ ਉਸ ਸਮਝੌਤੇ ਦੇ ਵਿੱਚ ਸ਼ਾਮਿਲ ਸੀ, ਖੈਰ ਉਹ ਤਾਂ ਕਹਿੰਦੇ ਸੀ ਸੰਤ ਸ਼ਾਂਤੀ ਦੇ ਪੁੰਜ ਹੋਰ ਏਦਾਂ ਦੇ ਕਹਿੰਦੇ, ਦੂਜੇ ਪਾਸੋਂ ਵੀ ਸੰਤ ਲੌਂਗੋਵਾਲ ਦੇ ਜਿਹੜਾ ਹੈਗਾ ਕੋਈ ਏਦਾਂ ਦਾ ਕਿਸੇ ਦੀ ਉਦੋਂ ਇਹ ਹਿੰਮਤ ਨੀ ਸੀ ਜਾਂ ਇਹ ਜ਼ਰੂਰਤ ਨੀ ਸੀ ਕਿ ਇਹ ਕਹਿ ਦੇਣ ਕਿ ਜਿਹੜੇ ਇਹਨਾਂ ਨੇ ਕੋਈ ਇਹਦੇ ਚ ਇਹਨਾਂ ਦਾ ਕੋਈ ਲਾਲਚ ਸੀ ਜਾਂ ਇਹ ਸਾਰਾ ਕੁਛ ਸੀ ਇਹਦੇ ਬਾਵਜੂਦ। ਅਸਲੀ ਤਾਂ ਉਹੀ ਸੀ ਕਿ ਉਹ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਕਿਸੇ ਨਾ ਵੀ ਤਰੀਕੇ ਨਾਲ ਉਹ ਸ਼ਾਂਤੀ ਹੋ ਜੇ, ਤੇ ਜਿਹੜਾ ਨੌਜਵਾਨਾਂ ਦੇ ਦਾ ਜਿਹੜਾ ਕਹਾਣ ਹੋ ਰਿਹਾ ਉਹ ਖਤਮ ਹੋ ਜੇ ਸਾਰੀ, ਤੇ ਪਰ ਇਹਦੇ ਬਾਵਜੂਦ ਜਿਹੜਾ ਹੈਗਾ ਉਹ ਸਾਰੀ ਇਸੇ ਦੀ ਜਿਹੜੀ ਆ ਉਹ ਗੱਲ ਦੇ ਸੰਤ ਲੌਂਗੋਵਾਲ ਭੇਟ ਚੜ ਗਏ। ਜਦੋਂ ਆਪਾਂ ਥੋੜਾ ਜਿਹਾ ਉਹਨਾਂ ਦਾ ਦੇਖਦੇ ਹਾਂ ਆਪਣਾ ਪਿਛੋਕੜ, ਕਿਉਂਕਿ ਉਹ ਇੱਕ ਨਿਹਾਇਤ ਹੀ ਇੱਕ ਆਮ ਪਰਿਵਾਰ ਚੋਂ, ਕਿਸਾਨੀ ਦੇ ਪਰਿਵਾਰ ਚੋਂ ਆਏ ਸੀ, ਥੋੜੇ ਜ਼ਮੀਨ ਵਾਲੇ ਪਰਿਵਾਰ ਚੋਂ ਆਏ ਸੀ, ਤੇ ਉਹਨਾਂ ਦਾ ਜਿਹੜਾ ਜੱਦੀ ਪਿੰਡ ਹੈ ਉਹ ਵੀ ਸੰਗਰੂਰ ਜ਼ਿਲ੍ਹੇ 'ਚ ਹੀ ਹੈ ਦੜਿਆਣੀ, ਤੇ ਉੱਥੋਂ ਫਿਰ ਕਿਉਂਕਿ ਲਗਨ ਸੀ ਉਹਨਾਂ ਨੂੰ ਧਰਮ ਵਾਲੇ ਪਾਸੇ ਜਾਂ ਸਿੱਖੀ ਵਾਲੇ ਪਾਸੇ, ਬਚਪਨ ਤੋਂ ਹੀ ਉਹ ਇਸ ਪਾਸੇ ਸੀ ਜਿਹੜੇ ਉਹ ਲੱਗ ਗਏ, ਜਿਸ ਕਰਕੇ ਫਿਰ ਕਿਉਂਕਿ ਪਿੰਡ ਉਹਨਾਂ ਦਾ ਗੜਿਆ ਨਹੀਂ ਸੀ, ਪਰ ਉਹ ਲੰਬਾ ਸਮਾਂ ਲੌਂਗੋਵਾਲ ਰਹੇ। ਲੌਂਗੋਵਾਲ ਜਿਹੜਾ ਭਾਈ ਬਨੀ ਸਿੰਘ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਬਣੇ ਹੋਏ ਨੇ, ਤੇ ਉੱਥੇ ਉਹਨਾਂ ਨੇ ਸੇਵਾ ਸੰਭਾਲ ਜਿਹੜੀ ਆ ਉਹ ਕਾਫੀ ਕੀਤੀ। ਜਿਸਦੇ ਦੌਰਾਨ ਉਹ ਜਿਹੜੇ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ ਤੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਗੇ ਵਾਈਸ ਪ੍ਰੈਜੀਡੈਂਟ ਜਿਹਨੂੰ ਆਪਾਂ ਕਹਿੰਦੇ ਮੀਤ ਪ੍ਰਧਾਨ ਵੀ ਰਹੇ ਤੇ ਇਹਨਾਂ ਧਾਰਮਿਕ ਜਾਂ ਏਦਾਂ ਦੇ ਅਹੁਦਿਆਂ ਤੇ ਵੀ ਜਿਹੜਾ ਉਹ ਨਾਲ ਨਾਲ ਰਹੇ ਤੇ ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਸੰਤ ਜੁੜ ਗਿਆ ਤੇ ਸੰਤ ਹੌਲੀ ਹੌਲੀ ਫਿਰ ਉਹ ਪਾਪੂ ਦਾ ਹੋਇਆ। ਜੋ ਧਰਮ ਯੁੱਧ ਮੋਰਚਾ ਲੱਗਦਾ ਨਾ ਜੀ ਉਹ ਤੇ ਉਹ ਧਰਮ ਯੁੱਧ ਮੋਰਚੇ ਵੇਲੇ ਜਿਹੜਾ ਹੈ ਉਹ ਪ੍ਰਧਾਨ ਬਣਦੇ ਨੇ ਅਕਾਲੀ ਦਲ ਦੇ ਤੇ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਹੋਣਾ ਹੀ ਜਿਹੜਾ ਹੈਗਾ ਇੱਕ ਆਪਣੇ ਆਪ ਤੇ ਜਿਹੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਉਸ ਵੇਲੇ ਤੱਕ ਜਿਹੜਾ ਹੈ ਅਕਾਲੀ ਦਲ ਦੀ ਇੱਕ ਵੱਡਾ ਪਿੱਛੇ ਲਗੇਸੀ ਸੀ ਇਤਿਹਾਸ ਸੀ ਪਿਛੋਕੜ ਸੀ ਕਿਉਂਕਿ ਉਦੋਂ ਬਾਅਦ ਚਲੋ ਕਈ ਧੜੇ ਵਗੈਰਾ ਬਣ ਗਏ ਤੇ ਫਿਰ ਜਿਹੜੀ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਮੋਰਚਾ ਲੱਗਦਾ ਤੇ ਮੋਰਚੇ ਦੇ ਉਹ ਜਿਹੜੇ ਹੈਗੇ ਆ ਡਿਕਟੇਟਰ ਬਣਦੇ ਆ ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ 1983 ਦੇ ਵਿੱਚ ਤੇ ਈਵਨ 1984 ਦੇ ਸ਼ੁਰੂ ਦੇ ਵਿੱਚ ਵੀ ਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਜਿਹੜੇ ਜਥੇ ਉੱਥੇ ਧਰਮ ਯੁੱਧ ਮੋਰਚੇ ਜਾਂਦੇ ਆ ਗ੍ਰਿਫਤਾਰੀ ਦੇਣ ਵਾਸਤੇ ਲਗਾਤਾਰ ਕਿਉਂਕਿ ਉਦੋਂ ਅਕਾਲੀਆਂ ਦਾ ਜਿਹੜਾ ਧਰਮ ਦਾ ਅੰਦੋਲਨ ਚੱਲ ਰਿਹਾ ਸੀ ਦੋਨੇ ਸੰਤ ਜਿਹੜੇ ਹੈਗੇ ਇੱਕੋ ਸਟੇਜ ਤੋਂ ਗੁਰਦੁਆਰਾ ਜਿਹੜਾ ਮੰਜੀ ਸਾਹਿਬ ਦੀ ਜਿਹੜੀ ਸਟੇਜ ਆ ਤੇ ਦਰਬਾਰ ਸਾਹਿਬ ਦੇ ਅੰਦਰ ਕੰਪਲੈਕਸ ਦੇ ਉੱਥੋਂ ਦੋਨੇ ਆਗੂ ਜਿਹੜੇ ਹੈਗੇ ਆ ਉਹ ਜਥਿਆਂ ਨੂੰ ਸੰਬੋਧਨ ਕਰਕੇ ਤੋਰ ਤੇ ਸੰਤ ਜਰਨੈਲ ਸਿੰਘ ਤੇ ਸੰਤ ਲੌਂਗੋਵਾਲ ਹਰਚੰਦ ਸਿੰਘ ਲੌਂਗੋਵਾਲ ਤੇ ਉਹ ਫਿਰ ਕਿਹੜੇ ਕਾਰਨ ਸੀ ਜਿੱਥੇ ਦੋਨਾਂ ਦੇ ਵਿੱਚ ਡਿਫਰੈਂਸਿਸ ਆਏ ਉਹ ਫਿਰ ਕਿਹੜੇ ਕਾਰਨ ਸੀ ਜਿਸ ਕਰਕੇ ਇਹਨਾਂ ਤੇ ਇਹ ਇਲਜ਼ਾਮ ਲੱਗਿਆ ਕਿ ਦੇਖੋ ਜੀ ਉਹਨਾਂ ਨੇ ਤਾਂ ਖੁਦ ਫੌਜ ਬੁਲਾਈ ਹੈ ਤੇ ਉਹ ਹੱਥ ਖੜੇ ਕਰਕੇ ਬਾਹਰ ਆ ਗਏ ਤੇ ਉਦੋਂ ਦਰਬਾਰ ਸਾਹਿਬ ਦੇ ਅੰਦਰ ਦੋ ਹੀ ਇਹ ਪੰਥ ਦੇ ਵੱਡੇ ਲੀਡਰ ਸੀਗੇ ਹੋਰ ਵੀ ਸੀ ਚਲੋ ਜਹੇਦਾਰ ਟੌੜਾ ਤੇ ਜਹੇਦਾਰ ਲੌਂਗੋਵਾਲ ਸੰਤ ਲੌਂਗੋਵਾਲ ਜਿਹੜੇ ਸੀਗੇ ਕਿਉਂਕਿ ਬਾਕੀ ਤਾਂ ਜਿਹੜੇ ਸੀ ਉਹ ਗਏ ਹੀ ਨੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਪਹਿਲਾਂ ਕਿਆ ਹੋਣ ਵਾਲਾ ਹੈ ਤੇ ਉਹ ਪਹਿਲੇ ਟਲਟੋ ਗਏ ਇੱਧਰ ਉੱਧਰ ਇਹਦੇ ਤੇ ਸੋਸ਼ਲ ਮੀਡੀਆ ਤੇ ਬੜਾ ਕੁਛ ਚੱਲ ਰਿਹਾ ਚਲੋ ਉਹ ਆਪਣਾ ਅੱਜ ਗੱਲ ਕਰਨ ਦਾ ਵਿਸ਼ਾ ਨਹੀਂ ਹੈ ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀ ਜੋਧਪੁਰ ਦੀ ਜੇਲ੍ਹ ਚ ਬੰਦ ਰਹਿਣ ਤੋਂ ਬਾਅਦ ਤੇ ਫਿਰ ਜਦੋਂ ਉਹਨਾਂ ਦੀ ਜਿਹੜੀ ਹੈਗੀ ਹੈ ਰਿਹਾਈ ਹੁੰਦੀ ਆ ਤੇ ਰਿਹਾਈ ਤੋਂ ਬਾਅਦ ਜਿਹੜਾ ਹੈਗਾ 1985 ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਰਿਹਾਈ ਹੁੰਦੀ ਆ 1985 ਚ ਫਿਰ ਉਦੋਂ ਬਾਅਦ ਛੇਤੀ ਜਿਹੜੀ ਹੈ ਇੱਥੋਂ ਜਿਹੜੀ ਫਿਰ ਉਹ ਸਮਝੌਤੇ ਵਾਲੇ ਪਾਸੇ ਜਿਹੜੀ ਉਹ ਗੱਲ ਤੁਰਦੀ ਹੈ ਇਹ ਵੀ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਸਮਝੌਤਾ ਹੁੰਦਾ ਹੈਗਾ ਤੇ ਉਦੋਂ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲੱਗਿਆ ਹੋਇਆ ਤੇ ਅਰਜਨ ਸਿੰਘ ਜਿਹੜੇ ਜਿਹੜੇ ਕਾਂਗਰਸ ਦੇ ਬੜੇ ਹੀ ਜਿਹੜੇ ਇੱਕ ਚੰਗੇ ਆਗੂਆਂ ਦੇ ਵਿੱਚੋਂ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਆਉਂਦੇ ਸੀ ਉਦੋਂ ਪੰਜਾਬ ਦੇ ਗਵਰਨਰ ਨੇ ਉਹ ਤੇ ਉਹ ਜ਼ਿਆਦਾ ਮੀਡੀਏਟ ਕਰਦੇ ਇਸ ਸਮਝੌਤੇ ਦੇ ਵਿੱਚ ਤੇ ਕਿਉਂਕਿ ਇਸ ਦੇ ਦੌਰਾਨ ਕਾਫੀ ਜਿਹੜਾ ਕੁਛ ਵਾਪਰ ਚੁੱਕਿਆ ਹੈ ਬਲੂਸ਼ਾ ਹੁੰਦਾ ਤੇ ਉਦੋਂ ਬਾਅਦ ਜਿਹੜੀ ਵੱਡੀ ਇੱਕ ਘਟਨਾ ਇੰਦਰਾ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਤਲਿਆਂ ਹੁੰਦਾ ਤੇ ਉਸ ਤੋਂ ਬਾਅਦ ਫਿਰ ਇਸ ਨੂੰ ਕਿਵੇਂ ਜਿਹੜਾ ਹੈਗਾ ਗੱਲ ਇਸ ਪਾਸੇ ਨੂੰ ਤੁਰੇ ਕਿਉਂਕਿ ਪੰਜਾਬ ਦੇ ਹਾਲਾਤ ਉਦੋਂ ਖਰਾਬ ਕਾਫੀ ਹੋਣੇ ਸ਼ੁਰੂ ਹੋ ਗਏ ਸੀ ਉਦੋਂ ਬਾਅਦ ਹਾਲਾਂਕਿ 84 ਤੋਂ ਪਹਿਲਾਂ ਤਾਂ ਇੰਨੇ ਖਰਾਬ ਹੈ ਵੀ ਨਹੀਂ ਸੀ ਤੇ ਫਿਰ ਉੱਥੇ ਜਿਹੜੀਆਂ ਇਹ ਮੀਡੀਏਸ਼ਨ ਦੀਆਂ ਗੱਲਾਂ ਚੱਲਦੀਆਂ ਭਾਵੇਂ ਉਹਦੇ ਚ ਅਰਜਨ ਸਿੰਘ ਹੁੰਦੇ ਆ ਹੋਰ ਕੁਛ ਜਿਹੜੇ ਪੰਜਾਬ ਦੇ ਕੋਈ ਇੱਕ ਦੋ ਬੁੱਧੀਜੀਵੀ ਸ਼ਾਮਿਲ ਹੁੰਦੇ ਆ ਤੇ ਫਿਰ ਉਹ ਅਲਟੀਮੇਟਲੀ ਇੱਕ ਜਿਹੜਾ ਟੇਬਲ ਤੇ ਦਿੱਲੀ ਇਕੱਠੇ ਹੁੰਦੇ ਆ ਤੇ ਇੱਕ ਦੋ ਮੀਟਿੰਗਾਂ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਸਮਝੌਤਾ ਜਿਹਨੂੰ ਆਪਾਂ ਪੰਜਾਬ ਅਕੋਰਡ ਦੇ ਨਾਂ ਨਾਲ ਜਾਂ ਪੰਜਾਬ ਸਮਝੌਤੇ ਦੇ ਨਾਂ ਨਾਲ ਜਿਹੜਾ ਆਪਾਂ ਜਾਣਦੇ ਹਾਂ 1985 ਦੇ ਵਿੱਚ ਜਿਹੜਾ ਸਮਝੌਤਾ ਹੁੰਦਾ 24 ਜੁਲਾਈ ਨੂੰ ਤੇ 24 ਜੁਲਾਈ ਤੋਂ ਬਾਅਦ ਜਿਹੜਾ ਇਹ ਸਮਝੌਤਾ ਜਿਹੜੀ ਅਕਾਲੀ ਲੀਡਰਸ਼ਿਪ ਆ ਉਸ ਵੇਲੇ ਜਿਹਦੇ ਚ ਬਾਦਲ ਸਾਹਿਬ ਵੀ ਨੇ ਟੌੜਾ ਸਾਹਿਬ ਵੀ ਨੇ ਜਹੇਦਾਰ ਤਲਵੰਡੀ ਵੀ ਨੇ ਹੋਰ ਨੇ ਤੇ ਉਹਨਾਂ ਚੋਂ ਇੱਕ ਧਿਰ ਜਿਹੜੀ ਇਹਨੂੰ ਵੈਲਕਮ ਕਰਦੀ ਹੈ ਤੇ ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਇਹ ਗਲਤ ਕੀਤਾ ਸਾਨੂੰ ਪੁੱਛਿਆ ਨਹੀਂ ਗਿਆ ਆਪਣੇ ਤੌਰ ਤੇ ਸੰਤ ਚਲਿਆ ਗਿਆ ਏਦਾਂ ਦੀਆਂ ਗੱਲਾਂ ਜਿਹੜੀਆਂ ਨਾਲੋ ਨਾਲ ਦੋਨੇ ਗੱਲਾਂ ਜਿਹੜੀਆਂ ਚੱਲਦੀਆਂ ਨੇ ਤੇ ਪਰ ਉਸ ਸਮਝੌਤੇ ਦਾ ਜਿਹੜਾ ਇੱਕ ਗੱਲ ਹੈ ਕਿ ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਕਿ ਜੁਲਾਈ ਦੇ ਵਿੱਚ ਸਮਝੌਤਾ ਹੁੰਦਾ ਤੇ ਫਿਰ ਅਗਸਤ ਦੇ ਵਿੱਚ ਜਿਹੜਾ ਹੈਗਾ 20 ਅਗਸਤ ਨੂੰ ਜਿਹੜੀ ਹੈਗੀ ਉਹ ਸੰਤ ਦੀ ਜਿਹੜੀ ਆ ਉਹ ਹੱਤਿਆ ਹੋ ਜਾਂਦੀ ਆ ਉੱਥੇ ਸ਼ੇਰਪੁਰ ਜਿੱਥੇ ਉਹ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਅਕਾਲੀ ਕਾਨਫਰੰਸ ਨੂੰ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਨਵੀਂ ਸਿਆਸਤ ਚੱਲ ਰਹੀ ਹੈ ਤੇ ਪਰ ਇਹ ਹੈ ਕਿ ਲੌਂਗੋਵਾਲ ਦੀ ਜਿਹੜੀ ਅਸੈਸੀਨੇਸ਼ਨ ਜਾਂ ਜਿਹੜੀ ਹੱਤਿਆ ਹੋਈ ਉਹ ਕਿਵੇਂ ਵੀ ਹੋਈ, ਚਲੋ ਬਾਅਦ ਦੇ ਵਿੱਚ ਉਹਦੇ ਚ ਦੋ ਜਣੇ ਜਿਹੜੇ ਉਹਦੇ ਚ ਸ਼ਾਮਿਲ ਸੀ ਜਿਹੜੇ ਜਿਹਨਾਂ ਨੇ ਗੋਲੀਆਂ ਚਲਾਈਆਂ ਉਹ ਮਾਰੇ ਗਏ, ਤੇ ਬਾਕੀ ਹੋਰਨਾਂ ਜਿਹਨਾਂ ਦੇ ਕੇਸ ਚੱਲਿਆ ਕੁਛ ਵਾਰੀ ਪਹਿਲਾਂ ਹੋ ਗਏ। ਤੇ ਗਿਆਨ ਸਿੰਘ ਲੀਲ ਜੀ ਦੇ ਤੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ, ਸੁਪਰੀਮ ਕੋਰਟ ਨੇ ਜਿਹਦੀ ਸਜ਼ਾਏ ਮੌਤ ਨੂੰ ਫਿਰ ਆਪਣਾ ਇਹਦੇ ਚ ਬਦਲਿਆ, ਜਦੋਂ ਉਮਰ ਕੈਦ ਦੇ ਵਿੱਚ ਬਦਲਿਆ, ਤੇ ਉਦੋਂ ਬਾਅਦ ਫਿਰ ਕਿਉਂਕਿ ਉਦੋਂ ਤੱਕ 14 ਸਾਲ ਤਾਂ ਉਹਨੂੰ ਜੇਲ੍ਹ ਚ ਹੋ ਚੁੱਕੇ ਸੀਗੇ। ਤੇ ਉਹਦੀ ਜਿਹੜੀ ਜਜਮੈਂਟ ਹੈ ਨਾ ਜੀ ਗੌਤਮ ਜੀ, ਉਹ ਪੜ੍ਹਨ ਵਾਲੀ ਹੈ। ਜਿਹੜਾ ਕੇ ਟੀ ਥੋਮਸ ਉਦੋਂ ਉਸ ਬੈਂਚ ਡਬਲ ਬੈਂਚ ਦੇ ਵਿੱਚ ਜਿਹੜੀ ਉਹ ਲੱਗੀ ਸੀ, ਜਿਹਦੇ ਚ ਕਿਉਂਕਿ ਟਾਡਾ ਦੇ ਤਹਿਤ ਉਹ ਗ੍ਰਿਫਤਾਰ ਸੀ, ਤੇ ਉਹ ਜਿਹੜਾ ਹੈਗਾ ਉਹਨੂੰ ਗਿਆਨ ਸਿੰਘ ਲੀਲ ਦੀ ਜਿਹੜੀ ਆ ਉਹ ਘਟਾ ਕੇ ਸਜਾਏ ਮੌਤ ਤੋਂ ਜਿਹੜੀ ਸੀ ਉਮਰ ਕੈਦ ਬਦਲੀ ਗਈ। ਤੇ ਉਹਦੇ ਵਿੱਚ ਕਾਫੀ ਗੱਲਾਂ ਮੈਂਸ਼ਨ ਹੈ ਜਿਹੜੀਆਂ, ਜਿਹੜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਵੀ ਹੱਤਿਆਵਾਂ ਇਹ ਨੀ ਗਾ ਕਿ ਕੋਈ ਇਹ ਇੱਕੋਦਮ ਏਦਾਂ ਹੋ ਗਈਆਂ ਜਾਂ ਇਮੋਸ਼ਨਲ ਹੋ ਕੇ ਹੋ ਗਈਆਂ ਜਾਂ ਏਦਾਂ ਦੀਆਂ ਹੋ ਗਈਆਂ। ਤੇ ਇਹਨੂੰ ਜਦੋਂ ਵੀ ਅਸੀਂ ਜਦੋਂ ਲੈਂਦੇ ਹਾਂ, ਕਿਉਂਕਿ ਬਾਅਦ ਦੇ ਵਿੱਚ ਇੱਥੇ ਸਰਕਾਰ ਬਣੀ, ਜਿਹੜੀ ਸਰਕਾਰ ਬਣੀ ਉਹ ਸੰਤ ਲੌਂਗੋਵਾਲ ਦੀ, ਇਹ ਕਹਿੰਦੇ ਕਿ ਸੰਤ ਲੌਂਗੋਵਾਲ ਦੀ ਮੌਤ ਜਾਂ ਸੰਤ ਲੌਂਗੋਵਾਲ ਦੀ ਹੱਤਿਆ ਦੇ ਇਸ਼ੂ ਤੇ ਜਿਹੜੀ ਹੈਗੀ ਆ ਉਹ ਇੱਕ ਵੱਡਾ ਉਦੋਂ ਇਸ਼ੂ ਸੀ, ਹਮਦਰਦੀ ਵੀ ਹੋਈ, ਸਾਰੀਆਂ ਗੱਲਾਂ ਹੋਈਆਂ। ਤੇ ਸ਼ਾਇਦ ਜਿਹੜੇ ਹੈ ਪੰਜਾਬ ਦੇ ਲੋਕ ਵੀ ਜਿਹੜੇ ਸੀ ਇਹ ਕਿਤੇ ਨਾ ਕਿਤੇ ਇਹ ਗੱਲ ਇਹ ਪਈ ਸੀ ਕਿ ਇਹ ਸਮਝਦੇ ਸੀ ਕਿ ਇਹਦਾ ਜਿਹੜਾ ਹੈਗਾ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰ ਨੂੰ ਗੱਲ ਜਿਹੜੀ ਤੁਰਨੀ ਚਾਹੀਦੀ ਹੈ। ਤੇ ਉਦੋਂ ਕਮਾਲ ਦੀ ਗੱਲ ਹੈ ਕਿ ਜਦੋਂ ਉਦੋਂ ਬਾਅਦ ਇਲੈਕਸ਼ਨ ਹੁੰਦੀ ਹੈ, ਅਕਾਲੀ ਦਲ 100 ਸੀਟਾਂ ਤੇ ਜਿਹੜਾ ਹੈਗਾ ਚੋਣ ਲੜਦਾ, ਤੇ 100 ਦੇ ਵਿੱਚੋਂ 73 ਸੀਟਾਂ ਅਕਾਲੀ ਦਲ ਜਿੱਤਦਾ। ਤੇ ਇਹ ਵੀ ਨੀ ਕਿ ਉਦੋਂ ਕੋਈ ਲੋਕਾਂ ਚ ਏਦਾਂ ਦਾ ਸੀ ਵੋਟਾਂ ਨੀ ਪਾਉਣ ਆਏ ਜਾਂ ਹੋਰ, ਕਿਉਂਕਿ ਉਦੋਂ ਬਾਅਦ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ। ਤੇ ਜੇ ਆਪਾਂ ਦੇਖਿਆ ਜਾਵੇ ਉਦਾਂ ਟੋਟਲ ਪੋਲ ਪਰਸੈਂਟੇਜ ਦਾ ਜੇ ਹਿਸਾਬ ਕਿਤਾਬ ਦੇਖਿਆ ਜਾਵੇ ਤਾਂ ਬਹੁਤ ਉਦੋਂ ਵੋਟ ਪਈ ਹੈ 67-67%, ਉਦੋਂ ਬਾਅਦ ਵੀ ਇਸ ਲੈਵਲ ਤੱਕ ਬਹੁਤ ਘੱਟ ਜਿਹੜਾ ਹੈਗਾ ਜਾਂਦਾ ਟੋਟਲ ਪੰਜਾਬ ਦੇ ਵਿੱਚ। ਤੇ ਕਾਂਗਰਸ ਦੂਜੇ ਨੰਬਰ ਦੀ ਪਾਰਟੀ ਸੀ, ਇਸ ਦੇ ਬਾਵਜੂਦ ਵੀ ਬਲੂ ਸਟਾਰ ਹੋਣ ਦੇ ਬਾਵਜੂਦ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਕਾਂਗਰਸ ਦੇ ਜਿਹੜੇ ਸੀਗੇ ਉਦੋਂ 32 MLA ਜਿਹੜੇ ਉਹ ਜਿੱਤ ਗਏ ਸੀ 32 ਕਾਂਗਰਸ ਦੇ। ਤੇ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਚ ਸਰਕਾਰ ਬਣਦੀ ਆ, ਸਾਰਾ ਕੁਛ ਜਿਹੜਾ ਇਹ ਹੁੰਦਾ। ਤੇ ਪਰ ਇਹ ਵੀ ਫੇਰ ਵੀ ਬਹੁਤਾ ਲੰਬਾ ਸਮਾਂ ਜਿਹੜੀ ਆ ਉਹ ਸਰਕਾਰ ਉਹ ਚੱਲਦੀ ਨੀ ਕਈ ਇਸ਼ੂ ਦੇ ਉੱਤੇ, ਖਾਸ ਕਰਕੇ ਪੰਜਾਬ ਜਿਹੜਾ ਸਮਝੌਤਾ ਹੈ ਉਹ ਲਾਗੂ ਹੀ ਨੀ ਕਰਦੀ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਉਹ ਹੋਣਾ ਹੁੰਦਾ। 1986 ਦਾ ਮੈਨੂੰ ਯਾਦ ਹੈ ਕਿ ਚੰਡੀਗੜ੍ਹ ਟ੍ਰਾਂਸਫਰ ਹੋਣਾ ਸੀ ਪੰਜਾਬ ਨੂੰ, ਇਹਦਾ ਬੜਾ ਰੌਲਾ ਸੀ ਕਿ 26 ਜਨਵਰੀ ਨੂੰ ਜਿਹੜਾ ਹੋਏਗਾ ਉਹਦੇ ਉੱਤੇ ਪੋਸਟਰ ਵਗੈਰਾ ਹੋਰ ਬਣੇ ਬਣਾਏ ਹੋਰ ਸਾਰਾ ਕੁਛ ਰਹਿ ਗਿਆ। ਤੇ ਕੇਂਦਰ ਸਰਕਾਰ ਮੁੱਕਰ ਗਈ ਕਿ ਨਹੀਂ ਅਸੀਂ ਟ੍ਰਾਂਸਫਰ ਨਹੀਂ ਕਰਨਾ। ਤੇ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਜਿਹੜਾ ਸੀਗਾ ਸਰਕਾਰ ਤੋੜ ਤੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਜਿਹੜੀ ਬਣੀ ਸੀ। ਹੁਣ ਜਿਹੜੀ ਗੱਲ ਸੰਤ ਲੌਂਗੋਵਾਲ ਦੀ ਜਿਹੜੀ ਹੱਤਿਆ ਦਾ ਮਾਮਲਾ ਹੈ ਜਾਂ ਸੰਤ ਲੌਂਗੋਵਾਲ ਦੇ ਇੱਕ ਤਰ੍ਹਾਂ ਦੇ ਇੱਕ ਵੱਡਾ ਆਗੂ ਸੀ, ਕਿਉਂਕਿ ਸੰਤ ਲੌਂਗੋਵਾਲ ਨੇ ਬ੍ਰਿਸ਼ਪਾਨ ਨੂੰ ਹਰਾਇਆ ਸੀ ਲਹਿਰੇ ਗਾਗੇ ਤੋਂ ਜਦੋਂ ਪਹਿਲੀ ਵਾਰੀ ਪੰਜਾਬ ਅਸੈਂਬਲੀ ਵਿੱਚ MLA ਬਣ ਕੇ ਆਏ ਨੇ। ਤੇ ਬ੍ਰਿਸ਼ਪਾਨ ਕਿਸੇ ਵੇਲੇ ਪੈਪਸੂ ਦਾ ਬਹੁਤ ਵੱਡਾ ਲੀਡਰ ਸੀ, ਮੁੱਖ ਮੰਤਰੀ ਰਿਹਾ ਸੀਗਾ। ਤੇ ਕਿਉਂਕਿ ਇੱਕ ਪੋਲੀਟੀਕਲ ਤੇ ਇੱਕ ਧਾਰਮਿਕ ਦੋਨੇ ਪਾਸੇ ਸੰਤ ਲੌਂਗੋਵਾਲ ਦੀ ਇੱਕ ਤਰ੍ਹਾਂ ਦੀ ਫਾਲੋਇੰਗ ਆਪਾਂ ਕਹਿ ਸਕਦੇ ਹੈਗੀ ਸੀ। ਤੇ ਜਿਹੜੀ ਉਹ ਰਾਜਨੀਤੀ ਤੇ ਚੱਲ ਰਹੀ ਸੀ ਜਿੱਦਾਂ ਦੀ ਰਾਜਨੀਤੀ ਤੇ ਅਕਾਲੀ ਦਲ ਪਹਿਲਾਂ ਚੱਲ ਰਿਹਾ ਸੀ, ਤੇ ਉਹ ਰਾਜਨੀਤੀ ਵੀ ਉਸ ਵੇਲੇ ਵੀ ਦੁਬਾਰਾ ਫੇਰ ਇੱਥੇ ਐਸਟੈਬਲਿਸ਼ ਹੋਣੀ ਸ਼ੁਰੂ ਹੋ ਗਈ ਸੀ। ਹੁਣ ਉਹ ਜਿਹੜੇ ਕਾਰਨ ਸੀ ਕਿ ਵੀ ਉਹ ਹੱਤਿਆ ਦੇ ਕਾਰਨ ਵੀ ਬਣੇ, ਚਲੋ ਆਪਾਂ ਉਹਨੂੰ ਕਈ ਵਾਰੀ ਇਹ ਲੈ ਲੈਂਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਜਾਂ ਉਸ ਵੇਲੇ ਜਿਹੜੀਆਂ ਗਰਮ ਖਿਆਲੀ ਜਥੇਬੰਦੀਆਂ ਸੀ ਉਹਨਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਬਲੂ ਸਟਾਰ ਆਪਰੇਸ਼ਨ ਦੇ ਉੱਤੇ ਜਾਂ ਜਿਹੜੀਆਂ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਮ ਸਿੱਖਾਂ ਦੇ ਉਹਦੇ ਉੱਤੇ ਜਿਹੜਾ ਹੈਗਾ ਸੰਤ ਲੌਂਗੋਵਾਲ ਜਾ ਕੇ ਉੱਥੇ ਪੈਰ ਰੱਖ ਕੇ ਤੇ ਉੱਥੇ ਸਮਝੌਤਾ ਕਰਿਆ ਆ। ਫਿਰ ਇਹ ਗੱਲਾਂ ਬੜੀਆਂ ਉਦੋਂ ਚੱਲਦੀਆਂ ਰਹੀਆਂ ਕਿ ਰਾਜੀਵ ਲੌਂਗੋਵਾਲ ਨਾਲ ਜਿਹੜਾ ਹਥਿਆਰਾ ਸੀ ਦਿੱਲੀ ਦੇ ਵਿੱਚ ਸਿੱਖਾਂ ਦਾ, ਹੋਰ ਜਿਹਦੇ ਬਿਆਨ ਕਰਕੇ ਇੰਨਾ ਕੁਛ ਹੋਇਆ, ਉਹਦੇ ਨਾਲ ਹੱਥ ਮਿਲਾ ਲਿਆ ਜਾ ਕੇ ਇਹਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਚਲੋ ਉਹ ਬਾਅਦ ਦੀ ਹੋਰ ਤਰ੍ਹਾਂ ਦੀ ਹੁੰਦੀ ਹੈ ਰਾਜਨੀਤੀ ਦੇ ਵਿੱਚ, ਪਰ ਜਿਹੜੀ ਇੱਕ ਗੱਲ ਹੈ ਜਿਹਨੂੰ ਅਜੇ ਤੱਕ ਵੀ ਜਿਹੜਾ ਹੈਗਾ ਸਾਡੀ ਪੋਲਿਟਿਕਸ ਜਿਹੜੀ ਉਹ ਰੈਕਗਨਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਕਰ ਰਹੀ ਕਿ ਇਹ ਅਸਲ ਦੇ ਵਿੱਚ ਜਿਹੜੇ ਇਹ ਮਾਡਰ ਨੇ, ਇਹ ਪੋਲੀਟੀਕਲ ਮਾਡਰ ਨੇ, ਇਹਨਾਂ ਨੂੰ ਇਸ ਗੱਲ ਨੂੰ ਜਿਹੜਾ ਸਮਝਣਾ ਚਾਹੀਦਾ ਤੇ ਕਿ ਕਿਹੜਾ ਆਗੂ ਕਿਹੜੇ ਵੇਲੇ ਸਿਆਸੀ ਤੌਰ ਤੇ ਕਿਹੜਾ ਸਟੈਂਡ ਲੈਂਦਾ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਫਿਰ ਉਹਨੂੰ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ। ਹੁਣ ਜਦੋਂ ਅਸੀਂ ਇਹਨੂੰ ਸਿਰਫ ਤੇ ਸਿਰਫ ਇੱਕ ਟੈਰਰਿਸਟ ਐਕਟੀਵਿਟੀ ਕਹਿੰਦੇ ਹਾਂ ਨਾ, ਤੇ ਉੱਥੇ ਫਿਰ ਜਿਹੜੇ ਹੈਗੇ ਆ ਉਹ ਗੜਬੜ ਕਰਦੇ ਆ ਅਸੀਂ। ਜਦੋਂ ਤੁਸੀਂ ਕਿਹਾ ਨਾ ਕਿ ਇਹਦੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਇਹਦੇ ਕੀ ਜਿਹੜੀਆਂ ਹੈਗੀਆਂ ਇਹਦੀਆਂ ਇੰਪਲੀਕੇਸ਼ਨ ਕੀ ਨੇ, ਤੇ ਉਦੋਂ ਇਹਨੂੰ ਸੋਚਣ ਦੀ ਲੋੜ ਹੈ ਇਸ ਪੱਖ ਤੋਂ। ਭਾਵੇਂ ਇੰਦਰਾ ਗਾਂਧੀ ਦਾ ਕਤਲ ਸੀ, ਭਾਵੇਂ ਬੈਂਤ ਸਿੰਘ ਦਾ ਸੀ, ਭਾਵੇਂ ਲੌਂਗੋਵਾਲ ਦਾ ਸੀ, ਤੇ ਈਵਨ ਰਾਜੀਵ ਗਾਂਧੀ ਦਾ ਤੇ ਹੋਰ ਵੀ ਦੁਨੀਆਂ ਦੇ ਵਿੱਚ ਬਹੁਤ ਥਾਂ ਤੇ ਹੁੰਦੇ, ਤੇ ਪਰ ਇਹਨੂੰ ਸਿਰਫ ਤੇ ਸਿਰਫ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਤਾਂ ਇੱਕ ਟੈਰਰਿਜ਼ਮ ਦੀ ਐਕਟੀਵਿਟੀ ਹੈ, ਇੱਕ ਟੈਰਰਿਸਟ ਉਹ ਸੀ, ਤੇ ਮੇਰਾ ਖਿਆਲ ਆ ਉਹ ਏਦਾਂ ਜਿਹੜਾ ਉਹ ਨਹੀਂ ਹੁੰਦਾ। ਕਿਤੇ ਨਾ ਕਿਤੇ ਜਿਹੜੀ ਕੋਈ ਰਾਜਨੀਤੀ ਉਹਦੇ ਚ ਤੇ ਜਿਹੜਾ ਹੈਗਾ ਮਰਨ ਵਾਲਾ ਉਹਦੀ ਪੋਲੀਟੀਕਲ ਅਪਰੋਚ ਕੀ ਹੈ, ਤੇ ਜਾਂ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਜੇ ਉਹਨਾਂ ਦੀ ਆਪਣੀ ਵੀ ਨਹੀਂ ਹੈ ਤਾਂ ਜਿਹੜੀ ਕਿਸੇ ਵਿਚਾਰਧਾਰਾ ਦੇ ਨਾਲ ਜੁੜ ਕੇ ਮਾਰ ਪਿਆ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਇਹ ਜਿਹੜੀ ਇੱਕ ਗੱਲ ਆ ਇਹ ਸਮਝਣ ਦੀ ਬਹੁਤ ਲੋੜ ਹੈ। ਤੇ ਖਾਸ ਕਰਕੇ ਸਾਡੇ ਇਸ ਦੇਸ਼ ਦੇ ਵਿੱਚ ਇਸ ਖਿੱਤੇ ਦੇ ਵਿੱਚ ਘੱਟੋ ਘੱਟ ਜਿਹੜੀ ਹੈ ਅਕਾਲੀ ਸਿਆਸਤ ਦੇ ਵਿੱਚ ਤਾਂ ਇਸ ਗੱਲ ਨੂੰ ਜ਼ਿਆਦਾ ਸਮਝਣ ਦੀ ਜ਼ਰੂਰਤ ਸੀਗੀ, ਤੇ ਪਰ ਉਸ ਜਿਹੜੀ ਉਹ ਸਮਝ ਜਿਹੜੀ ਆ ਉਸ ਪਾਸੇ ਨੂੰ ਨਹੀਂ ਬਣਾਏਗੀ। ਤੁਸੀਂ ਸ਼ੁਰੂ ਚ ਗੌਤਮ ਜੀ ਗੱਲ ਕੀਤੀ ਸੀ ਕਿ ਲੌਂਗੋਵਾਲ ਨੂੰ ਜਿਹੜਾ ਹੈਗਾ ਇੱਕ ਧਰਮ ਨੇ ਇਹ ਵੀ ਕਿਹਾ ਉਹ ਸ਼ਹੀਦ ਨੇ, ਉਹਨਾਂ ਦੀ ਸ਼ਹਾਦਤ ਹੋਈ ਹੈ, ਤੇ ਦੂਜੇ ਕੁਛ ਤਰ੍ਹਾਂ ਇਹ ਵੀ ਸੀ ਜਿਹੜੀਆਂ ਕਹਿੰਦੀਆਂ ਸੀ ਕਿ ਨਹੀਂ ਉਹ ਉਹਨਾਂ ਨੇ ਗਲਤ ਕੀਤਾ, ਸਮਝੌਤਾ ਨਹੀਂ ਸੀ ਕਰਨਾ ਚਾਹੀਦਾ। ਤੇ ਦੇਖੋ ਇਹਦੇ ਤੇ ਕੋਈ ਪੋਲੀਟੀਕਲ ਅਨਾਲਿਸਿਸ ਬਾਅਦ ਦੇ ਵਿੱਚ ਹੋਇਆ ਹੀ ਨਹੀਂ ਕਿ ਕਿਉਂ ਨਹੀਂ ਸੀ ਕਰਨਾ ਚਾਹੀਦਾ, ਜੇ ਹੋਇਆ ਸੀ ਤਾਂ ਉਹਦੇ ਕਾਰਨ ਕੀ ਸੀ, ਕੀ ਸਿਰਫ ਤੇ ਸਿਰਫ ਸੁਰਜੀਤ ਸਿੰਘ ਬਰਨਾਲਾ ਜਾਂ ਜਿਹੜੀ ਉਹਨਾਂ ਦੀ ਉਹ ਇੱਕ ਗਰੁੱਪ ਸੀ ਕੋਟਰੀ ਸੀ, ਸਿਰਫ ਉਹਨਾਂ ਨੇ ਗੱਦੀ ਹਾਸਲ ਕਰਨ ਵਾਸਤੇ ਲੌਂਗੋਵਾਲ ਨੂੰ ਅੱਗੇ ਲਾਇਆ, ਤੇ ਇਹ ਵੀ ਬਹੁਤ ਲੋਕ ਕਹਿੰਦੇ ਰਹੇ ਨੇ। ਤੇ ਪਰ ਇਹਨਾਂ ਸਾਰੀਆਂ ਗੱਲਾਂ ਦਾ ਇੱਦਾਂ ਅਨਾਲਿਸਿਸ ਕਦੇ ਨਹੀਂ ਹੋਇਆ ਕਿ ਇਹਦੇ ਪਿੱਛੇ ਜਿਹੜੀ ਉਹ ਰਾਜਨੀਤੀ ਕਿਹੜੀ ਸੀ ਜਾਂ ਕਿਸ ਰਾਜਨੀਤੀ ਕਰਕੇ ਇਹ ਸਾਰਾ ਕੁਛ ਹੋਇਆ, ਕਿਉਂਕਿ ਮਗਰੋਂ ਜਦੋਂ ਆਪਾਂ ਬਰਸੀ ਦੀ ਗੱਲ ਤੋਂ ਸ਼ੁਰੂ ਚ ਕੀਤੀ ਸੀ, ਤੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਅਕਾਲੀ ਦਲ ਨੇ ਅਵੋਇਡ ਕੀਤਾ ਬਰਸੀ ਮਨਾਉਣਾ, ਉੱਥੇ ਜਾਣਾ, ਕਾਂਗਰਸ ਜਾ ਕੇ ਉੱਥੇ ਬਰਸੀ ਮਨਾਉਂਦੀ ਰਹੀ, ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਬਾਅਦ ਸਰਕਾਰ ਬਣਾਈ ਉਹਨਾਂ ਨੇ ਖੁਦ ਇਹ ਗੱਲ ਕੀਤੀ, ਤੇ ਫਿਰ ਇੱਕ ਅਕਾਲੀ ਦਲ ਦੇ ਵੀ ਫਿਰ ਦੋ ਧੜਿਆਂ ਦੇ ਵਿੱਚੋਂ ਇੱਕ ਧੜਾ ਉਹ ਕਰਦਾ ਰਿਹਾ, ਤੇ ਦੂਜੇ ਧੜੇ ਨੇ ਕਦੇ ਸਮਝਿਆ ਹੀ ਨਹੀਂ ਕਿ ਉੱਥੇ ਜਾਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕਦੇ ਉੱਥੇ ਗਏ ਹੀ ਨਹੀਂ ਜਿਹੜੇ ਸੀਗੇ, ਉਹਨਾਂ ਨੂੰ ਰੈਕਗਨਾਈਜ਼ ਹੀ ਨਹੀਂ ਕੀਤਾ, ਤੇ ਕਿ ਹਾਂ ਇਹ ਬੰਦਾ ਅਕਾਲੀ ਦਲ ਦਾ ਕਿਸੇ ਹੋਏ ਪ੍ਰਧਾਨ ਰਿਹਾ ਸੀ ਜਾਂ ਇਸ ਜਿਹੜੀ ਤਰੀਕੇ ਦੀ ਜਿਹੜੀ ਆ ਉਹ ਗੱਲ। ਤੇ ਹੁਣ ਇਸ ਵਾਰ ਵੀ ਦੇਖੋ ਕਮਾਲ ਦੀ ਗੱਲ ਹੈ ਕਿ ਅੱਜ ਜਿਹੜੀ ਉੱਥੇ ਸਮਾਗਮ ਹੋ ਰਹੇ ਨੇ, ਤੇ ਉਹਦੇ ਚ ਜਿਹੜਾ ਹੈਗਾ ਜਾਂ ਤਾਂ ਜਿਹੜਾ ਇਹ ਪੁਨਰ ਸੁਰਜੀਤ ਧੜਾ ਹੈ, ਕਿਉਂਕਿ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਹੈ ਉਹ ਸੰਤ ਚੰਦ ਸਿੰਘ ਲੌਂਗੋਵਾਲ ਦੇ ਨਾਲ ਰਿਹਾ ਹਮੇਸ਼ਾ, ਤੇ ਕਿਸੇ ਵੇਲੇ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ, ਬਾਅਦ ਵਿੱਚ ਚਲੋ ਉਹਨਾਂ ਨੂੰ ਟਿਕਟ ਮਿਲ ਗਈ ਉੱਥੋਂ ਧਨੌਲੇ ਤੋਂ, ਉਹ MLA ਜਿੱਤੇ, ਤੇ ਉਦੋਂ ਬਾਅਦ ਫਿਰ ਦੁਬਾਰਾ ਆ ਗਏ, ਫਿਰ SGP ਦੇ ਪ੍ਰਧਾਨ ਵੀ ਰਹਿ ਗਏ ਹੋਣ, ਤੇ ਹੁਣ ਉਹ ਦੂਜੇ ਧੜੇ ਚ ਨੇ। ਤੇ ਇਧਰੋਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਕਿ ਉਹੀ ਬਾਹਰ ਦੀ ਕੋਈ ਪਾਰਟੀ ਹੈ, ਉਹਨਾਂ ਵੱਲੋਂ ਜਿਹੜਾ ਹੈਗਾ ਕਿਤੇ ਨੀ, ਉਹ ਸਗੋਂ ਜਿਹੜਾ ਹੈਗਾ ਉੱਥੇ ਜਿਹੜਾ ਸਮਾਗਮ ਕਰਨ ਦੀ ਜਿਹੜੀ ਗੱਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿੱਦਾਂ ਦੀ ਜਿਹੜੀ ਰਾਜਨੀਤੀ ਹੈ ਜਾਂ ਕਿੱਦਾਂ ਦੀ ਜਿਹੜੀ ਪੋਲਿਟਿਕਸ ਹੈ ਜਾਂ ਇਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਅਕਾਲੀ ਧੜੇ ਜਾਂ ਕੋਈ ਵੀ ਨੇ, ਤੁਹਾਡੇ ਕਿਸੇ ਲੀਡਰ ਨੇ ਆਗੂ ਨੇ ਕਿਸੇ ਸਮੇਂ ਗਲਤੀ ਕੀਤੀ ਹੋਣੀ ਹੈ, ਤੇ ਜੇ ਉਹ ਗਲਤੀ ਕੀਤੀ ਹੈ ਤਾਂ ਇਹ ਨਹੀਂ ਹੈ ਕਿਉਂਕਿ ਉਹ ਤੁਹਾਡਾ ਲੀਡਰ ਹੀ ਨਹੀਂ ਸੀ ਜਾਂ ਉਹਨਾਂ ਨੇ ਸਦਾ ਗਲਤੀਆਂ ਕੀਤੀਆਂ ਨੇ ਤੇ ਕੋਈ ਚੰਗੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ। ਮੈਨੂੰ ਇਹ ਲੱਗਦਾ ਕਿ ਜਿਹੜਾ ਹੈ ਉਹਦੇ ਸਾਰੀ ਇੱਕ ਡਿਸਕਸ਼ਨ ਜਿਹੜੀ ਇਸ ਕਿਸਮ ਦੀ ਜਿਹੜੀ ਇਸ ਪਾਸੇ ਨੂੰ ਜਿਹੜੀ ਤੁਰਨੀ ਚਾਹੀਦੀ ਹੈ ਜਿਹੜੀ ਨਹੀਂ ਚੱਲੀ। ਤੇ ਜਿਹੜੀ ਮੈਂ ਗੱਲ ਕੀਤੀ ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਹੜੇ ਇੱਦਾਂ ਦੀਆਂ ਅਸੈਸੀਨੇਸ਼ਨ ਨੇ ਜਾਂ ਹੋਰ ਸਿਰਫ ਉਹਨੂੰ ਇਹ ਕਹਿ ਕੇ ਇਹਦਾ ਹੀ ਟੈਰਰਿਸਟ ਐਕਟੀਵਿਟੀ ਸੀ, ਦੇਖੋ ਦਹਿਸ਼ਤਗਰਦਾਂ ਨੇ ਇੱਦਾਂ ਦੀ ਕਾਰਵਾਈ ਕਰ ਗਏ, ਤੇ ਇਹਨੂੰ ਵੀ ਜਿਹੜਾ ਰਿਵਿਊ ਕਰਨਾ ਚਾਹੀਦਾ ਕਿ ਦਹਿਸ਼ਤਗਰਦਾਂ ਨੇ ਜਿਹੜੀ ਐਕਟੀਵਿਟੀ ਕਹਿ ਕੇ ਇਹਨੂੰ ਟਾਲ ਕੇ ਜਾਂ ਇੱਦਾਂ ਇਸ ਪਾਸੇ ਨੂੰ ਮਿੱਟੀ ਪਾ ਦੇਣੀ ਕਿ ਨਹੀਂ ਚਲੋ ਇਹ ਗੱਲ ਹੋ ਗਈ ਹੁਣ ਨਵੇਂ ਆ ਗਏ ਲੀਡਰ ਹੋਰ ਆ ਗਏ, ਤੇ ਉਸ ਗੱਲ ਨੂੰ ਸੋਚਣਾ ਹੀ ਨਹੀਂ ਕਿ ਇਹਦੇ ਤੇ ਵਿਚਾਰ ਹੀ ਨਹੀਂ ਕਰਨੀ ਵੀ ਇਹ ਕਿਉਂ, ਕਿਉਂਕਿ ਉਦੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਰਹੇ ਨਾ ਜੀ, ਖਾਸ ਕਰਕੇ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਜਾਣ ਤੋਂ ਬਾਅਦ ਤੇ ਬੈਂਤ ਸਿੰਘ ਦੀ ਸਰਕਾਰ ਬਣਨ ਤੱਕ, ਤੇ ਉਹ ਉਹਨਾਂ ਨੂੰ ਬਿਲਕੁਲ ਰਿਵਿਊ ਕਰਨ ਜਿਹੜੀ ਆ ਉਹ ਮੈਂ ਸਮਝਦਾ ਕਿ ਉਹ ਲੋੜ ਹੈ ਕਿ ਇਹ ਕਿਸ ਤਰੀਕੇ ਦੀ ਜਿਹੜੀ ਕੀ ਸਿਚੁਏਸ਼ਨ ਸੀ। ਮੈਂ ਇਸੇ ਕਰਕੇ ਕਹਿ ਰਿਹਾ ਕਿ ਸੁਪਰੀਮ ਕੋਰਟ ਦੀ ਜਿਹੜੀ ਆ ਇਸ ਇਸ਼ੂ ਤੇ, ਕਿਉਂਕਿ ਜਿਹੜੇ ਦੋ ਨੌਜਵਾਨ ਸੀ ਉਹ ਇਹਦੇ ਚ ਉਹ ਪਹਿਲਾਂ ਹੀ ਮਾਰੇ ਗਏ ਤੇ ਮੁਕਾਬਲੇ ਦੇ ਵਿੱਚ, ਤੇ ਇਹਦੇ ਚ ਗਿਆਨ ਸਿੰਘ ਦੀ ਜਿਹੜੀ ਹੈ ਕਿਉਂਕਿ ਉਹ CBI ਕੋਲੇ ਸੀ ਕੇਸ, ਤੇ ਉੱਥੇ ਮੌਤ ਦੀ ਸਜ਼ਾ ਦਿੱਤੀ ਹੋਈ ਸੀ ਸੁਪਰੀਮ ਕੋਰਟ ਤੱਕ ਸੀ ਜਦੋਂ ਕੇਸ ਪਹੁੰਚਿਆ। ਜਿਹੜੀ ਉਹ ਜੱਜਮੈਂਟ ਮੈਂ ਇਸੇ ਕਰਕੇ ਕਹਿ ਰਿਹਾ ਕਿ ਉਹ ਜੱਜਮੈਂਟ ਜਿਹੜੀ ਉਹ ਪੜ੍ਹਨ ਵਾਲੀ ਹੈ, ਜਿਹਦੇ ਚ ਇੱਕ ਸੀਰੀਜ਼ ਜਿਹੜੀਆਂ ਘਟਨਾਵਾਂ ਦੀ ਪੂਰੀ ਉਹਨਾਂ ਨੇ ਜਿਹੜੀ ਦਿੱਤੀ ਹੈ। ਹਾਲਾਂਕਿ ਜੱਜ ਨੂੰ ਕੀ ਲੋੜ ਹੈ ਇੰਨਾ ਲੰਬਾ ਚੌੜਾ ਇਹ ਲਿਖਣ ਦੀ, ਉਹ ਸਿੱਧਾ ਦੋ ਟੁੱਕ ਫੈਸਲਾ ਉਹ ਚ ਦੇ ਸਕਦਾ ਕਿ ਇੱਥੇ ਗਵਾਹਾਂ ਦੀ ਜਿਹੜੀ ਉਹ ਪੂਰੀ ਉਹ ਸੰਤੁਸ਼ਟ ਨੀ ਜਾਂ ਏਦਾਂ ਦੀ ਗੱਲ ਨੀ, ਤੇ ਪਰ ਇਹ ਵੀ ਉਹ ਸਾਰੀਆਂ ਉਹ ਘਟਨਾਵਾਂ ਜਿਹੜੀਆਂ ਦਿੱਤੀਆਂ ਨੇ ਉਹ ਇੱਕ ਰਿਕਾਰਡ ਹੈ। ਤੇ ਉਹ ਉੱਥੋਂ ਫਿਰ ਪੋਲੀਟੀਕਲ ਸਾਡੇ ਲੋਕ ਨੇ ਜਾਂ ਜਿਹੜੇ ਮੀਡੀਆ ਵਾਲੇ ਨੇ ਉਹਦਾ ਕਿਉਂ ਅਨਾਲਿਸਿਸ ਨਹੀਂ ਹੋਇਆ ਜਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਕਿਉਂ ਉਹਦਾ ਅਨਾਲਿਸਿਸ ਨਹੀਂ ਹੋਇਆ, ਤੇ ਸਿਰਫ ਇੱਕ ਗੱਲ ਨੂੰ ਇਹ ਕਹਿ ਕੇ ਜਾਂ ਉਹਨੂੰ ਸ਼ਹੀਦਾਂ ਵਾਲੇ ਪਾਸੇ ਰੱਖ ਲਓ ਜਾਂ ਗਦਾਰਾਂ ਵਾਲੇ ਪਾਸੇ ਰੱਖ ਲਓ ਲਾਈਨ ਖਿੱਚ ਕੇ, ਏਦਾਂ ਨਹੀਂ ਹੋਣਾ ਚਾਹੀਦਾ ਇਸ ਰਾਜਨੀਤੀ ਦੇ ਵਿੱਚ, ਕਿਉਂਕਿ ਹਰੇਕ ਜਿਹੜਾ ਇਨਸਾਨ ਦੀ ਕੰਟਰੀਬਿਊਸ਼ਨ ਹੁੰਦੀ ਹੈ ਉਸ ਕੰਟਰੀਬਿਊਸ਼ਨ ਨੂੰ ਤਾਂ ਰੈਕਗਨਾਈਜ਼ ਕਰਨਾ ਚਾਹੀਦਾ। ਤੇ ਦੁਨੀਆਂ ਦੇ ਵਿੱਚ ਕਿੰਨੀਆਂ ਕੌਮਾਂ ਨੇ ਜਿਹੜੀਆਂ ਰਿਵਿਊ ਕਰਦੀਆਂ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ, ਆਪਣੇ ਆਗੂਆਂ ਨੂੰ ਰਿਵਿਊ ਕਰਦੀਆਂ ਨੇ, ਪਰ ਜਿਹੜੀ ਇੱਕ ਬਿਲਕੁਲ ਪੋਚਾ ਮਾਰਨ ਵਾਲੀ ਗੱਲ ਆ ਉਹ ਜਿਹੜੀ ਆ ਉਹ ਹੋਰ ਤਰੀਕੇ ਦੀ ਆ। ਫਿਰ ਉਹ ਸਾਡੀ ਇਸੇ ਕਰਕੇ ਹੈ ਕਿ ਅਸੀਂ ਪੋਲੀਟੀਕਲੀ ਸਾਡੇ ਚ ਮੈਚਿਓਰਿਟੀ ਨਹੀਂ ਆਉਂਦੀ, ਅਸੀਂ ਪੋਲੀਟੀਕਲੀ ਰਾਜਨੀਤਿਕ ਤੌਰ ਤੇ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕੌਮ ਸਿਆਣੀ ਹੈ ਜਾਂ ਇਹ ਲੋਕ ਸਿਆਣੇ ਨੇ ਜਾਂ ਇਹ ਆਗੂ ਜਿਹੜੇ ਸਿਆਣੇ ਨੇ, ਜਿਹੜੇ ਉਸ ਗੱਲ ਨੂੰ ਅੱਗੇ ਰਿਵਿਊ ਹੀ ਨਹੀਂ ਕਰਦੇ ਤੇ ਪਾਸਾ ਹੀ ਜਿਹੜਾ ਹੈਗਾ ਉਹ ਵੱਟ ਜਾਂਦੇ ਨੇ ਜਾਂ ਚੁੱਪ ਹੀ ਕਰ ਜਾਂਦੇ ਨੇ। ਇਹ ਤੁਸੀਂ ਵੀ ਇਸ਼ਾਰਾ ਕੀਤਾ ਸ਼ੁਰੂ ਚ, ਇਹ ਚੁੱਪ ਕਰਨ ਵਾਲੀ ਗੱਲ ਵੱਲ ਵੀ ਮੂੰਹ ਹੀ ਨਹੀਂ ਖੋਲਿਆ ਬਾਅਦ ਦੇ ਵਿੱਚ। ਤੇ ਮੇਰਾ ਖਿਆਲ ਹੈ ਕਿ ਲੌਂਗੋਵਾਲ ਨੂੰ ਯਾਦ ਕੀਤਾ ਜਾਣਾ ਚਾਹੀਦਾ, ਲੌਂਗੋਵਾਲ ਦੇ ਜਿਹੜੇ ਜਿਹੜੀ ਕਾਰਗੁਜ਼ਾਰੀ ਆ, ਅਕਾਲੀ ਦਲ ਦੀ ਸੇਵਾ ਕੀਤੀ ਪ੍ਰਧਾਨ ਰਹੇ, ਤੇ ਫਿਰ ਉਹ ਕਿਸ ਪਰਿਵਾਰ ਚੋਂ ਕਿੱਥੋਂ ਉਹ ਉੱਠ ਕੇ ਆਏ, ਤੇ ਫਿਰ ਉਹਨਾਂ ਨੇ ਬਣਾਇਆ ਕੁਛ ਨੀ। ਅੱਜ ਕੱਲ ਤਾਂ ਉਸ ਤੋਂ ਬਾਅਦ ਤਾਂ ਕਿੰਨੇ ਲੀਡਰ ਨੇ ਗਾਹਾਂ ਆਪਦੇ ਪੁੱਤਾਂ ਪੋਤਿਆਂ ਤੱਕ ਵੀ ਚਾਹੁੰਦੇ ਆ ਕਿ ਇਹ ਰਾਜਨੀਤੀ ਚ ਰਹਿਣਗੇ, ਅੱਜ ਮੈਂ ਆ ਤਾਂ ਕੱਲ ਨੂੰ ਮੇਰਾ ਪੁੱਤ, ਉਦੋਂ ਬਾਅਦ ਮੇਰਾ ਪੋਤਾ ਆਵੇ ਤੇ ਹੋਰ ਰਿਸ਼ਤੇਦਾਰ ਆਉਣ, ਏਦਾਂ ਦੀ ਰਾਜਨੀਤੀ ਅਕਾਲੀ ਦਲ ਚ ਵੀ ਚੱਲਦੀ ਹੈ। ਤੇ ਪਰ ਇਹ ਵੀ ਉਸ ਵਿਅਕਤੀ ਨੇ ਕਦੇ ਇਹ ਇਸ ਪਾਸੇ ਨੂੰ ਉਹ ਤੁਰੇ ਨੀ ਕਿ ਕਿੱਦਾਂ ਜਿਹੜੀ ਹੈਗੀ ਆ ਪੁਸ਼ਤ ਪਨਾਹੀ ਜਾਂ ਜਿਹੜੀ ਆ ਉਦਾਂ ਦੀ ਕਿਵੇਂ ਕਰਨੀ ਆ ਇਸ ਪਾਸੇ ਨੂੰ, ਉਹ ਕਦੇ ਨਹੀਂ ਤੁਰੇ। ਉਹਨਾਂ ਤਾਂ ਜਦੋਂ ਮੈਨੂੰ ਯਾਦ ਹੈ 1980 ਦੀ ਜਦੋਂ ਇਲੈਕਸ਼ਨ ਹੋਈ ਹੈ, 1980 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਸੀਟ ਛੱਡਤੀ ਸੀ, ਉਹਨਾਂ ਨੂੰ ਪਟਿਆਲੇ ਤੋਂ ਆਫਰ ਹੋਈ ਸੀ ਕਿ ਤੁਸੀਂ MP ਦੀ ਚੋਣ ਲੜੋ, ਤੇ ਉਹ ਕਹਿੰਦੇ ਵੀ ਨਹੀਂ ਮੈਂ ਨਹੀਂ ਲੜਨੀ ਚੋਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਬਹੁਤ ਘੱਟ ਲੀਡਰਾਂ ਦੇ ਵਿੱਚ ਜਾਂ ਬਹੁਤ ਘੱਟ ਆਗੂਆਂ ਦੇ ਵਿੱਚ ਹੁੰਦੀ ਹੈ। ਠੀਕ ਹੈ ਉਹ ਥੋੜੀ ਮੋਟੀ ਰੈਕਗਨੇਸ਼ਨ ਉਦੋਂ ਤੁਰਤ ਰਹੀ, ਇਮੋਸ਼ਨਲ ਸੀ ਅਰਜਨ ਸਿੰਘ, ਉਦੋਂ ਬਾਅਦ ਸੈਂਟਰ ਚ ਵੀ ਚਲੋ ਮੰਤਰੀ ਰਹੇ ਤੇ ਹਿਊਮਨ ਰਿਸੋਰਸ ਦੇ ਉਹ ਰਹੇ, ਉਦੋਂ ਉਹਨਾਂ ਦੇ ਨਾਂ ਤੇ ਲੌਂਗੋਵਾਲ ਦੇ ਵਿੱਚ ਇੱਕ ਵੱਡਾ ਇੰਸਟੀਚਿਊਟ ਵੀ ਖੋਲਤਾ ਸਲਾਈਟ ਦੇ ਨਾਂ ਨਾਲ, ਜਿਹਨੂੰ ਆਪਾਂ ਜਾਣਦੇ ਹਾਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਆਪਣਾ ਟੈਕਨੀਕਲ ਐਂਡ ਇੰਜੀਨੀਅਰਿੰਗ ਟੈਕਨੋਲੋਜੀ, ਏਦਾਂ ਦਾ ਨਾਂ ਜਿਹੜਾ ਹੈਗਾ ਉਹਦਾ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀਗਾ ਉਹ ਉਹਨਾਂ ਨੇ ਥੋੜਾ ਮੋਟਾ ਕੀਤਾ, ਪਰ ਹੁਣ ਕਿਤੇ ਨੀ ਕਿਤੇ ਨਜ਼ਰ ਨੀ ਆਉਂਦੇ ਸਾਰੇ ਪੂਰੀ ਜਦੋਂ ਆਪਾਂ ਲਾਈਨ ਵੈਸੇ ਤਾਂ ਬਾਕੀ ਆਗੂਆਂ ਦਾ ਵੀ ਏਦਾਂ ਹੀ ਹੁੰਦਾ, ਜਦੋਂ ਆਗੂ ਚਲੇ ਜਾਂਦੇ ਆ ਵਿਸਰ ਜਾਂਦੇ ਫਿਰ ਉਹਨਾਂ ਨੂੰ ਕੋਈ ਯਾਦ ਨੀ ਕਰਦਾ। ਤੇ ਪਰ ਇਹ ਹੈ ਕਿਉਂਕਿ ਇਹ ਇਹਨਾਂ ਨੇ ਇੱਕ ਤਾਂ ਵੱਡੀ ਜਿਹੜੀ ਉਦੋਂ ਇਹ ਘਟਨਾ ਸੀ ਜਿਹੜਾ ਰਾਜੀਵ ਗਾਂਧੀ ਨਾਲ ਹੱਥ ਮਿਲਾ ਕੇ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਕਿਉਂਕਿ ਜੇ ਤੁਸੀਂ ਪੰਜਾਬ ਅਕਾਰਡ ਦੀਆਂ ਵੀ ਸਾਰੀਆਂ ਮੱਦਾਂ ਪੜ੍ਹ ਲਓਗੇ ਤੇ ਫਿਰ ਵੀ ਤੁਹਾਨੂੰ ਲੱਗਦਾ ਕਿ ਕਾਫੀ ਉਹ ਇੱਕ ਹੌਸਲੇ ਵਾਲਾ ਇੱਕ ਦਲੇਰੀ ਵਾਲਾ ਕੰਮ ਸੀਗਾ, ਕਿਉਂਕਿ ਜਿਹੜਾ ਪੰਜਾਬ ਸਮਝੌਤਾ ਉਹਦਾ ਡਾਕੂਮੈਂਟ ਅਜੇ ਪਿਆ ਹੈਗਾ। ਤੇ ਪਰ ਜਦੋਂ ਅਸੀਂ ਇਹ ਕਿ ਸਾਰੀ ਚੀਜ਼ ਨੂੰ ਪਾਸੇ ਛੱਡ ਕੇ ਜਾਂ ਤੇ ਮਿੱਟੀ ਪਾ ਕੇ ਅੱਗੇ ਤੁਰਨਾ ਕਿ ਸਾਡੀ ਰਾਜਨੀਤੀ ਕਿਵੇਂ ਚੱਲੇ, ਅਸੀਂ ਕਿਹੜੇ ਇਸ਼ੂਜ ਨੂੰ ਲੈ ਕੇ ਆਈਏ, ਕਿਹੜੇ ਨਵੇਂ ਮੁੱਦਿਆਂ ਨੂੰ ਲੈ ਕੇ ਆਈਏ, ਤੇ ਫਿਰ ਜਿਹੜੀ ਆ ਉਹ ਬਹੁਤੀ ਗੱਲ ਜਿਹੜੀ ਆ ਅੱਗੇ ਫਿਰ ਉਹਨਾਂ ਕੌਮਾਂ ਦੀ ਜਿਹੜੀ ਉਹ ਚੱਲ ਸਕਦੀ ਨੀ। ਤੇ ਘੱਟੋ ਘੱਟ ਅਕਾਲੀ ਦਲ ਨੂੰ ਤਾਂ ਇਹ ਸਾਰੀਆਂ ਇਦਾਂ ਦੇ ਆਪਣੇ ਹਿਸਟਰੀ ਆ ਜਿਹੜੀ ਇਤਿਹਾਸ ਹੈ ਤੇ ਉਹਦੇ ਤੇ ਦੁਬਾਰਾ ਰਿਵਿਊ ਕਰਨਾ ਚਾਹੀਦਾ, ਝਾਪ ਮਾਰਨੀ ਚਾਹੀਦੀ ਹੈ। ਜਿਹੜੀ ਗੱਲ ਮੈਂ ਗੌਤਮ ਜੀ ਕੀਤੀ ਹੈ ਨਾ ਕਿ ਇੱਦਾਂ ਦੇ ਜਿਹੜੇ ਕਤਲ ਨੇ ਜਾਂ ਹੋਰ ਹੈ, ਇਹਨੂੰ ਸਿਰਫ ਤੇ ਸਿਰਫ ਇਹ ਬੰਨ ਕੇ ਇਹਨੂੰ ਟੈਗ ਲਾ ਕੇ ਕਿ ਇਹ ਤਾਂ ਦਹਿਸ਼ਤਗਰਦਾਂ ਦੀ ਕਾਰਵਾਈ ਸੀ, ਟੈਰਰਿਜ਼ਮ ਐਕਟੀਵਿਟੀ ਸੀ ਜੀ, ਤੇ ਇਹ ਹੋ ਗਿਆ ਬੰਦੇ ਦੀ ਹੋਣੀ ਇੱਦਾਂ ਸੀ, ਉਹਦਾ ਲਿਖਿਆ ਹੀ ਇੱਦਾਂ ਸੀ, ਇਹ ਇੱਦਾਂ ਨੀ। ਇਹਦੇ ਪਿੱਛੇ ਜਿਹੜੀ ਉਸ ਵੇਲੇ ਦੇ ਰਾਜਨੀਤਿਕ ਕਾਰਨ ਕੀ ਸੀ, ਤੇ ਜਾਂ ਸੰਤ ਲੌਂਗੋਵਾਲ ਨੇ ਉਸ ਜਿਹੜੇ ਹੈ ਸਮਝੌਤਾ ਜਦੋਂ ਪੰਜਾਬ ਅਕੋਰਡ ਹੋਇਆ, ਠੀਕ ਉਹ ਚ ਕਾਫੀ ਕੁਛ ਹੈ, ਤੇ ਉਹਦੇ ਚ ਹੋਰ ਗੱਲਾਂ ਜਿਹੜੀਆਂ ਉਹ ਕਿਉਂ ਨੀ ਜਿਹੜੀਆਂ ਐਡ ਕੀਤੀਆਂ, ਜਾਂ ਇੱਦਾਂ ਦੀਆਂ ਗੱਲਾਂ ਕਾਫੀ ਬਾਅਦ ਦੇ ਵਿੱਚ ਵੀ ਚੱਲਦੀਆਂ ਰਹੀਆਂ ਨੇ, ਤੇ ਉਹਨਾਂ ਸਾਰੀਆਂ ਗੱਲਾਂ ਤੇ ਕਦੇ ਚਰਚਾ ਹੋਈ ਨੀ, ਨਾ ਹੁਣ ਹੁੰਦੀ ਆ। ਹੁਣ ਠੀਕ ਹੈ, ਇੱਕ ਫਾਰਮੈਲਿਟੀ ਦੇ ਤੌਰ ਤੇ ਉੱਥੇ ਕੋਈ ਸ਼ੇਰਪੁਰ ਚ ਮਨਾ ਲੈਂਦੇ ਆ, ਕੋਈ ਲੌਂਗੋਵਾਲ ਚ ਮਨਾ ਲੈਂਦੇ ਆ, ਉਹਨਾਂ ਦੀ ਬਰਸੀ ਮਨਾ ਲੈਂਦੇ, ਉੱਥੇ ਚਲੇ ਜਾਂਦੇ ਆ, ਤੇ ਇੱਕ ਜਿਹੜਾ ਹੈਗਾ ਰਸਮੀ ਤੌਰ ਤੇ ਸ਼ਰਧਾਂਜਲੀ ਦੇ ਚਾਰ ਸ਼ਬਦ ਜਿਹੜੇ ਆ ਉਹ ਕਹਿ ਦਿੰਦੇ ਆ, ਤੇ ਪਰ ਨਾ ਹੀ ਤਾਂ ਕਦੇ ਲੌਂਗੋਵਾਲ ਦੀ ਹਸਤੀ ਨੂੰ, ਸ਼ਖਸੀਅਤ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਪਾਰਟੀਆਂ ਨੇ, ਚਾਹੇ ਹੁਣ ਦੋ ਤਿੰਨ ਧੜੇ ਬਣ ਗਏ ਉਹ ਵੱਧ ਦੀ ਗੱਲ ਹੈ, ਤੇ ਨਾ ਹੀ ਕਦੇ ਜਿਹੜਾ ਹੈਗਾ ਇਹਦੇ ਤੇ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਵਜੋਂ ਜਾਂ ਇੱਕ ਵਿਚਾਰਧਾਰਾ ਦੇ ਵਜੋਂ ਕਿੱਥੇ ਨੁਕਸ ਸੀ ਜਿਹਦੇ ਕਰਕੇ ਇਹ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹਾਂਜੀ,
0: ਇੱਕ ਸਵਾਲ ਇਹਦੇ ਤੇ ਪੁੱਛਣਾ ਬਣਦਾ ਹੈਗਾ ਪ੍ਰੀਤਮ ਭਾਜੀ, ਕਿ ਲੌਂਗੋਵਾਲ ਨੂੰ ਕਦੇ ਕਦੇ ਤਾਂ ਐਂ ਲੱਗਦਾ ਜਦੋਂ ਤੁਸੀਂ ਇਤਿਹਾਸਿਕ ਜਦੋਂ ਹਿਸਟੋਰੀਕਲ ਫੈਕਟਸ ਦੇ ਉੱਤੇ ਸਾਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਮਾਰੋ ਕਿ ਇੱਕ ਬਲੀਦਾਨ ਦੇ ਲਈ ਹੀ ਉਹਨਾਂ ਨੂੰ ਰੱਖਿਆ ਗਿਆ ਸੀਗਾ ਪਾਰਟੀ ਦੇ ਵਿੱਚ, ਵੀ ਕਿਹਨੇ ਕੁਰਬਾਨੀ ਦੇਣੀ ਹੈ, ਚਲੋ ਲੌਂਗੋਵਾਲ ਨੂੰ ਮੂਹਰੇ ਕਰ ਦਿਓ। 1960 ਦੇ ਵਿੱਚ ਕਹਿੰਦੇ ਜਦੋਂ SGPC ਦੇ ਇਲੈਕਸ਼ਨ ਹੋਣੇ ਸੀਗੇ ਉਦੋਂ ਉਹਨਾਂ ਨੇ ਬੜੇ ਅਦਬ ਦੇ ਨਾਲ ਕਿਹਾ ਸੀਗਾ ਕਿ ਮੈਂ ਬਾਕੀ ਉਮੀਦਵਾਰਾਂ ਦੀ ਸਪੋਰਟ ਕਰੂੰਗਾ, ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ। ਤੇ ਫਿਰ ਜਦੋਂ 1963 ਦੇ ਵਿੱਚ ਦਮਦਮਾ ਸਾਹਿਬ ਨੂੰ ਪਹਿਲੀ ਵਾਰ ਪੰਜਵਾਂ ਤਖ਼ਤ ਮੰਨਿਆ ਸੀਗਾ ਤਾਂ ਉਦੋਂ ਉਹਨਾਂ ਨੂੰ ਜਥੇਦਾਰ ਬਣਾਇਆ ਸੀ, ਔਰ ਉਦੋਂ ਉਹਨਾਂ ਨੇ ਅਸਤੀਫਾ ਵੀ ਇਸ ਕਰਕੇ ਦਿੱਤਾ ਸੀ ਕਿਉਂਕਿ ਗੁਰਦੁਆਰਾ ਪੌਂਟਾ ਸਾਹਿਬ 'ਚ ਗੋਲੀ ਚੱਲੀ ਸੀਗੀ। ਤਾਂ ਇੱਕ ਨੈਤਿਕ ਤਰੀਕਾ ਹੁੰਦਾ ਜਿਹੜਾ, ਪਰ ਜਦੋਂ ਗੱਲ ਅੱਗੇ ਆਉਣ ਦੀ ਹੁੰਦੀ ਹੈਗੀ ਹੈ ਤਾਂ ਉਦੋਂ ਉਹਨਾਂ ਨੂੰ ਹਮੇਸ਼ਾ ਪਿੱਛੇ ਕਰ ਦਿੱਤਾ ਜਾਂਦਾ ਸੀ, ਜਿਵੇਂ ਤੁਸੀਂ ਦੱਸਿਆ ਕਿ ਬ੍ਰਿਸ਼ਭਾਨ ਦੇ ਖਿਲਾਫ਼ ਉਹਨਾਂ ਨੂੰ ਉਤਾਰਿਆ ਗਿਆ, ਇੱਦਾਂ ਸੋਚ ਕੇ ਕਿ ਪੈਪਸੂ ਦਾ ਮੁੱਖ ਮੰਤਰੀ ਹੈ, ਵੱਡਾ ਕੱਦਾਵਰ ਨੇਤਾ, ਔਰ ਪਹਿਲੀ ਵਾਰ ਲੌਂਗੋਵਾਲ ਨੂੰ ਉਤਾਰਿਆ ਗਿਆ ਸੀਗਾ, ਪਰ ਫਿਰ ਵੀ ਉਹ ਚਲੋ ਖੈਰ ਜਿੱਤ ਜਾਂਦੇ ਨੇ। ਫਿਰ ਜਿਹੜੀਆਂ ਇਹ ਵਾਰ ਵਾਰ ਇਸ ਕਿਸਮ ਦੀਆਂ ਆਉਂਦੀਆਂ ਨੇ ਕਿ ਜਦੋਂ 75 'ਚ ਐਮਰਜੈਂਸੀ ਆਈ ਸੀ, ਮੋਹਨ ਸਿੰਘ ਤੂੜ ਪਾਰਟੀ ਪ੍ਰਧਾਨ ਸੀ ਅਕਾਲੀ ਦਲ ਦੇ, ਉਹ ਕਹਿੰਦੇ ਕਿ ਟੌੜਾ, ਬਾਦਲ, ਤਲਵੰਡੀ, ਬਸੰਤ ਸਿੰਘ ਖਾਲਸਾ ਹੋਰੀ ਇਹ ਸਾਰੇ ਚਲੋ ਗ੍ਰਿਫਤਾਰੀਆਂ ਦੇਣਗੇ ਅਤੇ ਤੁਸੀਂ ਬਾਹਰ ਰਹੋ। ਉਦੋਂ ਇੱਕ ਸਿਆਸਤ ਚਮਕਾਉਣ ਦਾ, ਜਿਵੇਂ ਅਕਸਰ ਸਿਆਸਤ 'ਚ ਕਿਹਾ ਜਾਂਦਾ ਹੁੰਦਾ ਕਿ ਜਦੋਂ ਪੋਲੀਟੀਕਲ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਕੋਈ ਲੀਡਰ ਵੱਡਾ ਬਣ ਕੇ ਨਿਕਲਦਾ, ਜਿਵੇਂ ਬਾਦਲ, ਤਲਵੰਡੀ ਇਹ ਸਾਰੇ ਵੱਡੇ ਹੋਰ ਬਣ ਕੇ, ਹੋਰ ਵੱਡੇ ਬਣ ਕੇ ਨਿਕਲੇ ਸੀਗੇ। ਇੱਕ ਤਾਂ ਉਹਨਾਂ ਨੂੰ ਉਦੋਂ ਸਾਈਡਲਾਈਨ ਕੀਤਾ ਗਿਆ, ਫਿਰ ਜਿੱਦਾਂ ਤੁਸੀਂ ਦੱਸਿਆ ਕਿ 80 'ਚ ਫਿਰ ਉਹਨਾਂ ਨੇ ਆਪ ਹੀ ਡਿਕਲਾਈਨ ਕਰਤਾ ਸੀਗਾ, ਪਰ ਜਦੋਂ ਐਮਰਜੈਂਸੀ ਤੋਂ ਬਾਅਦ ਜਦੋਂ ਬਾਦਲ ਜਿੱਤ ਜਾਂਦੇ ਨੇ, ਜਦੋਂ ਮੁਰਾਰਜੀ ਦੇਸਾਈ ਉਹਨਾਂ ਨੂੰ ਖੇਤੀਬਾੜੀ ਮੰਤਰੀ ਬਣਾ ਦਿੰਦੇ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹੁਣ ਫਰੀਦਕੋਟ ਦੀ ਸੀਟ ਲੜੋ। ਇੱਦਾਂ ਕਿਉਂ ਵਾਰ ਵਾਰ ਕਿਉਂ ਹੋ ਰਿਹਾ ਸੀਗਾ ਕਿ ਇਹਨਾਂ ਨੂੰ ਹੀ ਜਦੋਂ ਵੀ ਕੁਰਬਾਨੀ ਦੇਣ ਦਾ ਮੌਕਾ ਆਉਂਦਾ ਤਾਂ ਲੌਂਗੋਵਾਲ ਨੂੰ ਮੂਹਰੇ ਕਰ ਦਿਓ। ਇਨਫੈਕਟ ਪੰਜਾਬ ਸਮਝੌਤਾ ਵੀ ਇਸੇ ਤਰੀਕੇ ਦਾ, ਸ਼ਾਇਦ ਹਿੰਦੁਸਤਾਨ ਦੇ ਇਤਿਹਾਸ 'ਚ ਇੱਦਾਂ ਕਦੇ ਨਾ ਹੋਇਆ ਹੋਵੇ ਕਿ ਇੱਕ ਪਾਰਟੀ ਦੇ ਪ੍ਰਧਾਨ ਅਤੇ ਇੱਕ ਪ੍ਰਧਾਨ ਮੰਤਰੀ ਦੇ ਵਿਚਕਾਰ ਸਮਝੌਤਾ ਹੋਊਗਾ, ਪਰ ਉਦੋਂ ਕਿਉਂਕਿ ਅਕਾਲੀ ਦਲ ਦਾ ਕੋਈ ਮੁੱਖ ਮੰਤਰੀ ਵੀ ਨਹੀਂ ਸੀਗਾ ਅਤੇ ਫਿਰ ਹੋਰ ਜ਼ਿੰਮੇਵਾਰੀ ਕਿਹਨੇ ਲੈਣੀ ਸੀ। ਸੋ ਕੀ ਇੱਦਾਂ ਹਿਸਟਰੀ ਦੇ ਵਿੱਚ ਇਹ ਸਟ੍ਰੈਟੇਜੀਕਲੀ ਹੋਇਆ ਬਾਰ ਬਾਰ ਕਿ ਹਰਚੰਦ ਸਿੰਘ ਲੌਂਗੋਵਾਲ ਨੂੰ ਸਿਰਫ ਕੁਰਬਾਨੀ ਦੇਣ ਦੇ ਲਈ ਅੱਗੇ ਰੱਖਿਆ ਜਾਂਦਾ ਸੀ?
1: ਨਹੀਂ, ਚਲੋ ਇਹਨੂੰ ਜਦੋਂ ਆਪਾਂ ਇੱਦਾਂ ਘਟਨਾਵਾਂ ਨਾਲ ਜੋੜਦੇ ਹਾਂ ਜੀ, ਫਿਰ ਉਦਾਂ ਉਹ ਲੱਗਣ ਲੱਗ ਜਾਂਦਾ ਹੈ ਕਿ ਜਿਹੜਾ ਇੱਕ ਇਹ ਵੀ ਆਗੂ ਦਾ ਕਿਸੇ ਲੀਡਰ ਦਾ ਸੁਭਾਅ ਵੀ ਹੁੰਦਾ ਹੈ, ਉਹ ਉਹਦੇ ਤੇ ਬਹੁਤ ਇਹ ਗੱਲ ਜਿਹੜੀ ਹੈ ਨਿਰਭਰ ਕਰਦੀ ਹੈ। ਤੇ ਕਈ ਆਗੂ ਹੁੰਦੇ ਆ ਸਿਰਫ ਆਪਣਾ ਨਾਂ ਚਮਕਾਉਣ ਵਾਸਤੇ ਅੱਗੇ ਆਉਂਦੇ ਆ, ਕਈ ਆਗੂ ਹੁੰਦੇ ਆ ਕਿ ਉਹਨਾਂ ਨੂੰ ਹੁੰਦਾ ਕਿ ਮੇਰੀ ਪਾਰਟੀ ਠੀਕ ਚੱਲਣੀ ਚਾਹੀਦੀ ਹੈ, ਮੇਰੇ ਲੋਕ ਠੀਕ ਰਹਿਣੇ ਚਾਹੀਦੇ ਆ, ਮੇਰਾ ਪੰਜਾਬ ਠੀਕ ਰਹਿਣਾ ਚਾਹੀਦਾ। ਉਹ ਮੇਰਾ ਖਿਆਲ ਸੰਤ ਲੌਂਗੋਵਾਲ ਇੱਦਾਂ ਦੇ ਆਗੂ ਸੀ, ਇੱਦਾਂ ਦੇ ਲੀਡਰ ਸੀ, ਉਹਨਾਂ ਨੂੰ ਇਹ ਸੀ ਕਿ ਜਿਹੜਾ ਜਿਸ ਤਰੀਕੇ ਦਾ ਜੇ ਇਹ ਹਥਿਆਰਬੰਦ ਜਾਂ ਹੋਰ ਗੱਲਾਂ ਚੱਲਣਗੀਆਂ, ਕਿਉਂਕਿ ਇੱਕ ਵਿਜ਼ਡਮ ਹੁੰਦੀ ਹੈ ਇੱਕ ਲੀਡਰ ਦੀ, ਆਗੂ ਦੀ, ਕਿ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦੇਣ ਦੀ ਬਜਾਏ, ਉਂਗਲ ਲਾਉਣ ਦੀ ਬਜਾਏ ਜਿਹੜਾ ਹੈ ਤੇ ਅਸ਼ਾਂਤੀ ਵਾਲੇ ਪਾਸੇ ਤੁਰੋ, ਕਿਉਂਕਿ ਉਹ ਤਾਂ 47 ਜਦੋਂ ਸਪਸ਼ਟ ਹੀ ਹੋ ਗਿਆ ਸੀ ਕਿ ਜੇ ਏਦਾਂ ਦਾ ਰਾਜ ਕਰਨਾ ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਸਿਸਟਮ ਚ ਜਿਹੜਾ ਹੈਗਾ ਉਹ ਰਹਿਣਾ ਪਊਗਾ। ਤੇ ਠੀਕ ਹੈ, ਉਦੋਂ ਵੱਡੇ ਵਾਅਦੇ ਕੀਤੇ ਸੀ, ਉਹ ਵਾਅਦੇ ਨਹੀਂ ਵਫਾ ਹੋਏ ਤੇ ਉਹਦੇ ਤੇ ਮੋਰਚੇ ਲੱਗਦੇ ਰਹੇ ਹੋਰ, ਹੁਣ ਜਿਹੜੀਆਂ ਲੱਗਦੀਆਂ ਉਹ ਜਦੋਂ ਆਪਾਂ ਫਿਰ ਕਿਸੇ ਬੰਦੇ ਦੀ ਇੱਕ ਉਹ ਸਾਰੀਆਂ ਘਟਨਾਵਾਂ ਕ੍ਰੋਨੋਲੋਜੀ ਦੇਖਦੇ ਨਾ ਪਿਛਲੀ, ਤੇ ਜਾਂ ਜਿਹੜੀ ਆਪਾਂ ਲਿਸਟ ਆਫ ਇਵੈਂਟਸ ਨੂੰ ਆਪਾਂ ਰਿਵਿਊ ਕਰਦੇ ਹਾਂ, ਫਿਰ ਉਹ ਲੱਗਦਾ ਹੁੰਦਾ। ਪਰ ਕਿਉਂਕਿ ਇੱਕ ਤਾਂ ਉਹਨਾਂ ਦਾ ਸੁਭਾਅ ਆਪ ਖੁਦ ਏਦਾਂ ਦਾ ਸੀਗਾ, ਹਲੀਮੀ ਵਾਲਾ ਸੁਭਾਅ ਸੀਗਾ, ਇਹ ਇਸ ਕਰਕੇ ਤੇ ਇਹ ਜਿਹੜੀ ਸੀ ਕਿ ਉਸ ਵੇਲੇ ਕਿਉਂਕਿ ਹੋਰ ਕੋਈ ਆਗੂ ਸਮਝੌਤਾ ਕਰ ਹੀ ਨਹੀਂ ਸਕਦਾ, ਡੇਰ ਹੀ ਨਹੀਂ ਕਰ ਸਕਦਾ। ਜੇ ਹੁਣ ਤੁਸੀਂ ਚਾਹੁੰਦੇ ਵੀ ਪ੍ਰਕਾਸ਼ ਸਿੰਘ ਬਾਦਲ ਸਮਝੌਤਾ ਕਰ ਜਾਂਦਾ, ਉਹ ਬਿਲਕੁਲ ਨਹੀਂ ਸੀ ਕਦੇ ਉਹਨਾਂ ਚ। ਉਹ ਤਾਂ ਉਦੋਂ ਹਾਲਤ ਏਦਾਂ ਦੇ ਹੋ ਗਏ ਸੀ ਜਦੋਂ ਬਣੇ ਸੀ, ਉਹ ਤਾਂ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ, ਉਹ ਜਾ ਕੇ ਘਰੇ ਬਹਿ ਗਏ ਸੀ। ਠੀਕ ਹੈ, ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਰਾਜਨੀਤੀ ਚਮਕੀ ਜਾਂ ਰਾਜਨੀਤੀ ਚ ਅੱਗੇ ਆਏ। ਤੇ ਦੂਜੀ ਗੱਲ ਇਹ ਹੈ ਕਿ ਸੰਤ ਲੌਂਗੋਵਾਲ ਤੋਂ ਬਾਅਦ ਹੀ ਜਿਹੜਾ ਹੈਗਾ, ਜੇ ਤੁਸੀਂ ਅਕਾਲੀ ਦਲ ਦਾ ਸਾਰਾ ਪਿੱਛੇ ਪਿਛੋਕੜ ਦੇਖੋ, ਤੇ ਪਹਿਲਾਂ ਤਾਂ ਪ੍ਰਧਾਨਗੀ ਜਾਂ ਇਹ ਅਕਾਲੀ ਦਲ ਦਾ ਸਾਰਾ ਉਹ ਸੀਗਾ ਹੀ ਮਾਝੇ ਕੋਲੇ, ਤੇ ਉਹ ਭਾਵੇਂ ਉੱਧਰ ਦੇ ਭਾਵੇਂ ਮੋਹਨ ਸਿੰਘ ਤੋੜ ਹੋਣ ਭਾਵੇਂ ਹੋਰ ਜਿਹੜੇ ਪੁਰਾਣੇ ਲੀਡਰ ਸੀ ਸਾਰੇ ਉੱਧਰ ਦੇ ਸੀਗੇ। ਤੇ ਇਹ ਫਿਰ ਇੱਧਰ ਨੂੰ ਜਿਹੜਾ ਤੁਰਿਆ ਇਹ ਪ੍ਰਧਾਨਗੀ ਵਾਲਾ ਮੁੱਦਾ, ਭਾਵੇਂ ਜਗਦੇਵ ਸਿੰਘ ਤਲਵੰਡੀ ਬਣੇ ਤੇ ਉਹ ਸੰਤ ਲੌਂਗੋਵਾਲ ਦੇ ਜਿਹੜਾ ਹੈ ਅੱਗੇ ਲੱਗਣ ਕਰਕੇ, ਉਹਨਾਂ ਦੇ ਸੁਭਾਅ ਕਰਕੇ, ਉਹਨਾਂ ਦੀ ਹਲੀਮੀ ਕਰਕੇ ਇਹ ਸਾਰਾ ਕੁਛ ਹੋਇਆ। ਇਹ ਵੀ ਮੈਨੂੰ ਲੱਗਦਾ ਇਹੀ ਕਾਰਨ ਸੀ ਕਿ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਕਿ ਪੋਲੀਟੀਕਲੀ ਕੁਛ ਖੱਟਿਆ ਜਾਵੇ ਜਾਂ ਪੋਲੀਟੀਕਲੀ ਸਿਆਸੀ ਤੌਰ ਤੇ ਜਿਹੜਾ ਇਹ ਕੀਤਾ ਜਾਵੇ, ਪਰ ਕਿਉਂਕਿ ਉਦੋਂ ਪ੍ਰਧਾਨ ਸੀ ਇੱਕ ਤਾਂ ਬਾਈ ਡਿਫਾਲਟ ਚਲੋ ਅਕਾਲੀ ਦਲ ਦੇ, ਤੇ ਦੂਜੀ ਜਿਹੜੀ ਗੱਲ ਵੱਡੀ ਇਹ ਸੀਗੀ ਕਿ ਉਸ ਵੇਲੇ ਜੇ ਤੁਸੀਂ ਆਪਾਂ ਦੇਖਦੇ ਹਾਂ ਨਾ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਇਮੀਜੀਏਟ ਉਦੋਂ ਬਾਅਦ ਸੰਤ ਜਰਨੈਲ ਸਿੰਘ ਪਿੰਡਾਂਵਾਲ ਦੇ ਪਿਤਾ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਪ੍ਰਧਾਨ ਬਣਾਓ, ਮੰਨ ਲੈਂਦੇ ਸਾਰੇ ਗਰੁੱਪ ਸਾਰੇ ਘੜੇ। ਤੇ ਪਰ ਜਿਹੜਾ ਹੈਗਾ ਇਹ ਘੜਾ ਖਾਸ ਕਰਕੇ, ਹਾਲਾਂਕਿ ਬਾਅਦ ਦੇ ਵਿੱਚ ਬਾਦਲ ਗਰੁੱਪ ਅਲੱਗ ਹੋ ਜਾਂਦਾ ਲੌਂਗੋਵਾਲ ਗਰੁੱਪ ਨੂੰ ਦੀ, ਤੇ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਗੱਲ ਆਉਂਦੀ ਹੈ ਇੰਡੀਕੇਸ਼ਨ ਕਿ ਜਿਹੜਾ ਹੈਗਾ ਮੁੱਖ ਮੰਤਰੀ ਬਰਨਾਲੇ ਨੂੰ ਬਣਾਇਆ ਜਾਊਗਾ, ਤੇ ਪਰ ਉਦੋਂ ਤੱਕ ਤਾਂ ਉਹ ਕਹਿੰਦੇ ਸੀ ਨਾ ਕਿ ਇਹ ਲੌਂਗੋਵਾਲ ਹੀ ਸਾਡੇ ਦਾ ਪ੍ਰਧਾਨ ਨੇ ਤੇ ਅਸੀਂ ਨਹੀਂ ਮੰਨਦੇ, ਤੇ ਬਾਪੂ ਜਗਿੰਦਰ ਸਿੰਘ ਨੂੰ ਨਹੀਂ ਮੰਨਦੇ, ਤੇ ਉਹ ਸਾਰੇ ਖੈਰ ਉਦੋਂ ਅਲੱਗ ਅਲੱਗ ਪਹਿਲਾਂ ਇਕੱਠੇ ਹੋ ਗਏ ਫਿਰ ਅਲੱਗ ਅਲੱਗ ਹੋ ਗਏ ਸੀਗੇ। ਤੇ ਫਿਰ ਉਦੋਂ ਇੱਕ ਕੋਈ ਰਿਪ੍ਰੈਜੈਂਟੇਟਿਵ ਕੌਣ ਹੁੰਦਾ ਜਾਂ ਕਿਵੇਂ ਹੁੰਦਾ, ਤੇ ਕਾਂਗਰਸ ਨੂੰ ਵੀ ਇਹੀ ਸੂਟ ਕਰਦਾ ਸੀ ਕਿ ਜਿਹੜਾ ਉੱਥੇ ਗੱਲ ਬੈਠ ਕੇ ਸਾਈਨ ਕਰ ਸਕੇ, ਗੱਲ ਸੁਣ ਸਕੇ, ਤੇ ਜਾਂ ਜਿਹਦੇ ਨਾਲ ਸਿਆਸੀ ਤੌਰ ਤੇ ਕੋਈ ਗੱਲ ਹੋ ਸਕੇ, ਤੇ ਤਾਂ ਹੀ ਜਿਹੜੀ ਉਹ ਗੱਲ ਜਿਹੜੀ ਅੱਗੇ ਤੁਰ ਸਕਦੀ ਹੈ। ਕਿਉਂਕਿ ਸੈਂਟਰ ਵੀ ਜਾਂ ਉਸ ਵੇਲੇ ਅਫੋਰਡ ਨਹੀਂ ਸੀ ਕਰ ਸਕਦਾ, ਕਿਉਂਕਿ ਜਿਹੜਾ ਪੰਜਾਬ ਇੱਕ ਤਰ੍ਹਾਂ ਦੀ ਬਾਰਡਰ ਸਟੇਟ ਹੈ ਤੇ ਇੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣ। ਉਸ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਕਿੰਨਾ ਕੁਛ ਜਿਹੜਾ ਹੈਗਾ ਕ੍ਰੋਸ ਬਾਰਡਰ ਜਿਹੜਾ ਹੈ ਉਹ ਹੁੰਦਾ ਰਿਹਾ, ਟਰਾਂਸ ਬਾਰਡਰ ਕਿੰਨਾ ਕੁਛ ਹੁੰਦਾ ਰਿਹਾ ਜਦੋਂ ਆਪਾਂ ਉਸ ਤੋਂ ਬਾਅਦ ਇੱਥੇ ਜਿਹੜੀਆਂ ਏਦਾਂ ਦੀ ਐਕਟੀਵਿਟੀ ਜ਼ਿਆਦਾ ਮਿਲੀਟੈਂਸੀ ਜ਼ੋਰ ਫੜ ਗਈ ਸੀ। ਤੇ ਉਸ ਵੇਲੇ ਸ਼ਾਇਦ ਰਾਜੀਵ ਗਾਂਧੀ ਦੀ ਵੀ ਇਹਦੇ ਚ ਕਿਤੇ ਨਾ ਕਿਤੇ ਕੋਈ ਸਿਆਣਪ ਹੋਵੇ, ਉਹਨਾਂ ਨੇ ਸੋਚਿਆ ਹੋਵੇ ਕਿ ਇੱਕ ਵਾਰੀ ਇੱਥੇ ਜਿਹੜਾ ਹੈਗਾ ਡੈਮੋਕ੍ਰੇਟਿਕਲੀ ਚੁਣੀ ਹੋਈ ਸਰਕਾਰ ਬਣ ਜੇ, ਰਾਸ਼ਟਰਪਤੀ ਰਾਜ ਖਤਮ ਹੋਵੇ ਤਾਂ ਕਿ ਗੱਲ ਅੱਗੇ ਫਿਰ ਤੁਰੇ। ਤੇ ਉਹਦਾ ਇਹ ਵੀ ਕਿ ਫਿਰ ਉਹ ਸਾਰੇ ਦਾ ਸਾਰਾ ਜਿਵੇਂ ਆਪਾਂ ਸਕੇਪ ਗੋਟ ਕਹਿੰਦੇ ਹਾਂ ਜਾਂ ਇੱਕ ਬਲੀ ਦਾ ਬੱਕਰਾ ਪਾਉਣ ਵਾਲੀ ਗੱਲ ਕਹਿੰਦੇ ਹਾਂ ਜਾਂ ਹੋਰ, ਫਿਰ ਉਹ ਸੰਤ ਲੌਂਗੋਵਾਲ ਨੂੰ ਜਿਹੜਾ ਸਾਰਾ ਉਹ ਆਪਣੀ ਧਰਨਾ ਪਿਆ।
0: ਬਿਲਕੁਲ ਠੀਕ, ਥੈਂਕ ਯੂ, ਬਹੁਤ ਸ਼ੁਕਰੀਆ ਪ੍ਰੀਤਮ ਜੀ, ਧੰਨਵਾਦ ਸਾਰੀ ਜਾਣਕਾਰੀ ਦੇ ਲਈ।
1: ਹਾਂਜੀ, ਸ਼ੁਕਰੀਆ।
0: ਸੋ ਇਹ ਸੀ ਸਾਡੇ ਨਾਲ ਪ੍ਰੀਤਮ ਸਿੰਘ ਰੁਪਾਲ ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਦੇ ਬਾਰੇ ਭਾਅ ਜੀ ਹੋਰਾਂ ਨੇ ਦੱਸਿਆ। ਜਨਮ ਇਹਨਾਂ ਦਾ 2 ਜਨਵਰੀ 1932 ਨੂੰ ਹੁੰਦਾ ਔਰ ਅੱਜ ਦੇ ਦਿਨ ਯਾਨੀ ਕਿ 20 ਅਗਸਤ ਨੂੰ ਸਾਲ 1985 ਨੂੰ ਇਹਨਾਂ ਦਾ ਕਤਲ ਹੁੰਦਾ। ਕਤਲ ਦੇ ਨਾਲ ਜੁੜਿਆ ਜਾਂ ਕਤਲ ਦੇ ਪਿੱਛੇ ਵਜ੍ਹਾ ਬਣਿਆ ਪੰਜਾਬ ਸਮਝੌਤਾ, ਉਹਦੀ ਚਰਚਾ ਕੀਤੀ। ਉਸ ਤੋਂ ਇਲਾਵਾ ਤੁਹਾਨੂੰ ਦੱਸਿਆ ਕਿ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦਾ ਜਨਮ ਜਾਂ ਜਿਸ ਕਿਸਮ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਬੀਤਿਆ, ਕਿਸ ਤਰੀਕੇ ਦੇ ਨਾਲ ਉਹ ਇੱਕ ਜ਼ਿਲ੍ਹਾ ਇਕਾਈ ਤੋਂ ਪਹਿਲਾਂ ਤਾਂ ਇਨਫੈਕਟ ਉਸ ਤੋਂ ਵੀ ਪਹਿਲਾਂ ਅਕਾਲੀ ਮੋਰਚਿਆਂ ਦੇ ਦਰਮਿਆਨ ਕਿੱਦਾਂ ਉਹ ਮੋਹਰੀ ਆਗੂਆਂ ਦੇ ਨਾਲ ਰਹੇ, ਅਤੇ ਇੱਕ ਤੱਥ ਜਿਹਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਜਿਹੇ ਸੀਨੀਅਰ ਆਗੂ ਕਈ ਸਾਲਾਂ ਤੱਕ ਉਹਨਾਂ ਦੀ ਮੌਤ ਦੀ ਵਰ੍ਹੇਗੰਢ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਹਾਲਾਂਕਿ ਜਿੱਦਾਂ ਪ੍ਰੀਤਮ ਭਾਅ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਚਰਚਾਵਾਂ ਚੱਲਦੀਆਂ ਹੋਣਗੀਆਂ, ਜਿਨ੍ਹਾਂ 'ਚੋਂ ਇੱਕ ਪੱਖ ਦੀ ਅਸੀਂ ਗੱਲ ਵੀ ਕੀਤੀ ਹੈ ਕਿ ਜਦੋਂ ਐਮਰਜੈਂਸੀ ਤੋਂ ਬਾਅਦ ਮੁਰਾਰਜੀ ਦੇਸਾਈ ਦੀ ਸਰਕਾਰ 'ਚ ਖੇਤੀਬਾੜੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣ ਜਾਂਦੇ ਨੇ ਅਤੇ ਵਾਪਸ ਜਦੋਂ ਉਹ ਪੰਜਾਬ ਦੀ ਸਿਆਸਤ 'ਚ ਆਉਣਾ ਚਾਹੁੰਦੇ ਨੇ, ਅਤੇ ਕਿਉਂਕਿ ਉਦੋਂ ਮੌਕਾ ਵੀ ਸੀ ਉਹਨਾਂ ਦੇ ਮੁੱਖ ਮੰਤਰੀ ਬਣਨ ਦਾ, ਤਾਂ ਬਾਦਲ ਨੇ ਜਿਹੜੀ ਸੀਟ ਤੋਂ ਚੋਣ ਲੜੀ ਸੀ ਲੋਕ ਸਭਾ ਦੀ ਫਰੀਦਕੋਟ ਦੀ, ਉੱਥੋਂ ਲੌਂਗੋਵਾਲ ਨੇ ਇਨਕਾਰ ਕਰਤਾ ਸੀਗਾ ਔਰ ਲੌਂਗੋਵਾਲ ਤੋਂ ਵੱਡਾ ਉਸ ਵਕਤ ਲੀਡਰ ਉਹ ਸੀਟ ਨੂੰ ਬਚਾ ਕੇ ਅਕਾਲੀ ਦਲ ਨੂੰ ਨਹੀਂ ਸੀ ਦੇ ਸਕਦਾ। ਸ਼ਾਇਦ ਐਸੇ ਦਰਮਿਆਨ ਇੱਕ ਧੜੇਬੰਦੀ ਜਿਹੜੀ ਆ ਅਕਾਲੀ ਦਲ ਦੇ ਵਿੱਚ, ਔਰ ਐਸੇ ਧੜੇਬੰਦੀ ਦੇ ਵਿਚਕਾਰ 1980 ਨੂੰ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਜਾਣਾ ਅਤੇ ਫਿਰ ਉਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਸ ਦ੍ਰਿਸ਼ ਚ ਆਉਣਾ ਅਤੇ ਫਿਰ ਉਹਨਾਂ ਦੀਆਂ ਦੂਰੀਆਂ ਭਿੰਡਰਾਂਵਾਲੇ ਦੇ ਨਾਲ ਅਤੇ ਫਿਰ ਉਸ ਤੋਂ ਬਾਅਦ ਠੀਕ 84 ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਸਮਝੌਤੇ ਦੇ ਉੱਤੇ ਹਸਤਾਖਰ ਹੋਣਾ। ਇਹ ਹਰਚੰਦ ਸਿੰਘ ਲੌਂਗੋਵਾਲ ਦੀ ਪੂਰੀ ਜ਼ਿੰਦਗੀ ਦੀ ਬਿਆਨਬਾਜ਼ੀ ਨਹੀਂ ਹੈ, ਪਰ ਫਿਰ ਵੀ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਹਿਮ ਪਹਿਲੂ, ਅਹਿਮ ਪੱਖ ਤੁਹਾਡੇ ਤੱਕ ਸਾਹਮਣੇ ਰੱਖ ਸਕੀਏ। ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇਸੇ ਤਰੀਕੇ ਦੇ ਨਾਲ ਪੰਜਾਬ, ਪੰਜਾਬੀਅਤ ਦੇ ਨਾਲ ਜੁੜੀਆਂ ਗੱਲਾਂ, ਪੰਜਾਬੀ ਇਤਿਹਾਸ ਦੇ ਨਾਲ ਜੁੜੀਆਂ ਗੱਲਾਂ, ਸਮਾਜ ਦੇ ਨਾਲ ਜੁੜੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ। ਜੇ ਕਦੇ ਨਹੀਂ ਸੁਣੇ ਇਹ ਪ੍ਰੋਗਰਾਮ, ਅੱਜ ਪਹਿਲੀ ਵਾਰ ਰੇਡੀਓ ਫ੍ਰੀਕੁਐਂਸੀ ਤੋਂ ਸੁਣ ਰਹੇ ਹੋ ਤਾਂ ਸਾਡੇ ਪੋਡਕਾਸਟ ਸੈਕਸ਼ਨ 'ਚ ਜਾ ਕੇ ਸੁਣ ਸਕਦੇ ਹੋ, ਅਤੇ ਜੇ ਉੱਥੋਂ ਹੀ ਆਲਰੇਡੀ ਤੁਸੀਂ ਸੁਣ ਰਹੇ ਹੋ ਤਾਂ ਪੁਰਾਣੇ ਐਪੀਸੋਡ ਵੀ ਸੁਣ ਕੇ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ 0472-6474 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ, ਦਿਓ ਇਜਾਜ਼ਤ, ਧੰਨਵਾਦ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 180, 492, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ। IME ਐਡਵਾਈਜ਼ਰ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਚੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੋਲੋ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੋਲੋ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ
1: Eid Yung King Khan Yo Yo Honey Singer

बस रिंग रोवर हांजी 1674 ये नहीं है 71-72 ये है 1674 ये है 1674 सुनते रहो हांजी AM।

ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1604।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇ, ਚੜ੍ਹਦੀ ਕਲਾ ਦੇ ਵਿੱਚ ਹੋਵੇ, ਕਰ ਰਹੇ ਹੋ ਗਏ ਸ਼ੁਕਰਾਨਾ ਉਸ ਰੱਬ ਦਾ, ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਸ਼ੁਕਰਾਨਾ ਕਰੀਏ। ਆਸ ਕਰਦੇ ਹਾਂ ਚਿਹਰੇ 'ਤੇ ਮੁਸਕਰਾਹਟ ਹੋਵੇਗੀ, ਜੇਕਰ ਨਹੀਂ ਤੇ ਆਓ ਸਭ ਤੋਂ ਪਹਿਲਾਂ ਮੁਸਕਰਾ ਕੇ ਵੇਖੀਏ, ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਹੈ ਸ਼ੁਕਰਾਨਾ ਉਸ ਰੱਬ ਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਮੂੰਹ ਹਨੇਰੇ ਨਹਾ ਧੋ ਕੇ ਹੱਥਾਂ ਦੇ ਵਿੱਚ ਆਟੇ ਦੀ ਕੌਲੀ ਅਤੇ ਮੂੰਹ ਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀ ਸਿਮਰੋ ਹਰ ਰੋਜ਼ ਦੀ ਤਰ੍ਹਾਂ ਗੁਰੂ ਘਰ ਦਰਸ਼ਨ ਦੇ ਦਾਰੇ ਕਰਨ ਦੇ ਲਈ ਜਾ ਰਹੀ। ਨਾਲ ਦੀ ਨਾਲ ਉਹ ਝਾੜੂ ਪੋਚੇ ਦੀ ਸੇਵਾ ਵੀ ਕਾਫੀ ਅਰਸੇ ਤੋਂ ਨਿਭਾ ਰਹੀ ਹੈ। ਭਾਵੇਂ ਘਰ ਪਰਿਵਾਰ ਦੇ ਵਿੱਚ ਵਾਹਿਗੁਰੂ ਨੇ ਬਹੁਤ ਖੁਸ਼ੀਆਂ ਦਿੱਤੀਆਂ ਨੇ, ਪਰ ਫਿਰ ਵੀ ਇੱਕ ਕਮੀ ਰੜਕਦੀ ਹੈ। ਚਾਹੇ ਕਿ ਕਾਰੋਬਾਰ ਵੀ ਚੰਗਾ, ਪਤੀ ਵੀ ਚੰਗਾ, ਘਰ ਦੇ ਵਿੱਚ ਨੌਕਰ ਚਾਕਰ ਵੀ ਨੇ, ਇੱਕ ਤੋਂ ਇੱਕ ਵਧੀਆ ਗੱਡੀ ਘਰ ਦੇ ਵਿੱਚ ਖੜੀ ਹੈ। ਵਾਹਿਗੁਰੂ ਨੇ ਬਹੁਤ ਹੀ ਪਿਆਰੀਆਂ ਦੋ ਧੀਆਂ ਤੇ ਦਿੱਤੀਆਂ ਨੇ, ਪਰ ਪੁੱਤ ਦੀ ਘਾਟ ਰੜਕਦੀ ਹੈ। ਵੈਸੇ ਵੇਖਿਆ ਜਾਵੇ ਤਾਂ ਪਤੀ ਨੂੰ, ਸੱਸ ਨੂੰ, ਸਹੁਰੇ ਨੂੰ ਕਿਸੇ ਨੂੰ ਕੋਈ ਸ਼ਿਕਵਾ ਨਹੀਂ। ਸਾਰਾ ਪਰਿਵਾਰ ਬੜੀ ਸੋਹਣੀ ਸੋਚ ਰੱਖਦਾ, ਅਗਾਂਹ ਵਧੂ ਸੋਚ। ਘਰ ਦੇ ਸਾਰੇ ਪਰਿਵਾਰ ਬੱਚੀਆਂ ਨੂੰ ਬਹੁਤ ਪਿਆਰ ਕਰਦੇ ਨੇ, ਪਰ ਫਿਰ ਵੀ ਪਤਾ ਨਹੀਂ ਕਿਉਂ ਸਿਮਰੋ ਦੇ ਦਿਲ ਦੇ ਵਿੱਚ ਇੱਕ ਲਾਲਸਾ ਦਾ ਚਿਰਾਗ ਲਗਾਤਾਰ ਬਲਦਾ ਰਹਿੰਦਾ। ਉਹ ਚਿਰਾਗ ਆ ਪੁੱਤ ਦੀ ਲਾਲਸਾ ਦਾ। ਉਹ ਨਿੱਤ ਗੁਰੂ ਘਰ ਜਾਂਦੀ ਹੈ, ਦਰਸ਼ਨ ਦੇ ਦਾਰੇ ਕਰਦੀ ਆ, ਸੇਵਾ ਕਰਦੀ ਆ, ਅਤੇ ਹਰ ਰੋਜ਼ ਸੇਵਾ ਕਰਨ ਤੋਂ ਬਾਅਦ ਉਹ ਗੁਰੂ ਸਾਹਿਬ ਦੇ ਨਾਲ ਗਿਲਾ ਸ਼ਿਕਵਾ ਕਰਦੀ ਹੈ। ਹਾਲਾਂਕਿ ਉਹਦੇ ਪਤੀ ਨੇ ਬਹੁਤ ਵਾਰ ਸਮਝਾਇਆ, ਦੇਖ ਸਿਮਰ ਸਾਡੀਆਂ ਦੋ ਧੀਆਂ ਨੇ, ਇਹ ਬਹੁਤ ਬਹਾਦਰ ਬਣਨਗੀਆਂ, ਸਾਡਾ ਆਪਣਾ ਇੰਨਾ ਵੱਡਾ ਕਾਰੋਬਾਰ ਆ, ਇਹ ਪੁੱਤਾਂ ਤੋਂ ਘੱਟ ਨਹੀਂ ਹੋਣਗੀਆਂ, ਮੇਰਾ ਯਕੀਨ ਰੱਖ। ਕਿਸੇ ਪ੍ਰਕਾਰ ਦੀ ਚਿੰਤਾ ਤੈਨੂੰ ਹੋਣੀ ਨਹੀਂ ਚਾਹੀਦੀ। ਵੈਸੇ ਫਿਰ ਵੀ ਸਿਮਰੋ ਹਮੇਸ਼ਾ ਦਿਲ ਦੇ ਵਿੱਚ ਇਹ ਲਾਲਸਾ ਬਾਲ ਕੇ ਰੱਖਦੀ ਆ, ਬੁਝਣ ਨਹੀਂ ਦਿੰਦੀ। ਕਾਲਪੁਰਖ ਪਤਾ ਨਹੀਂ ਕਿਹੜੇ ਰੰਗਾਂ ਦੇ ਵਿੱਚ ਰਾਜੀ ਆ, ਉਹਦੀਆਂ ਅਰਦਾਸਾਂ ਕਬੂਲ ਹੋਈਆਂ ਨੇ। ਛੋਟੀ ਪੁੱਤਰੀ ਤੋਂ 10 ਸਾਲ ਬਾਅਦ ਸਿਮਰੋ ਦੀ ਕੁੱਖ ਤੋਂ ਇੱਕ ਪੁੱਤ ਹੋਇਆ। ਬੜੇ ਲੰਮੇ ਇੰਤਜ਼ਾਰ ਤੋਂ ਬਾਅਦ ਸਿਮਰੋ ਵਾਕਈ ਖੁਸ਼ ਹੋਈ ਸੀ। ਘਰ ਪਰਿਵਾਰ ਸਮਾਜ ਦੇ ਵਿੱਚ ਖੁਸ਼ੀਆਂ ਸਾਂਝੀਆਂ ਕਰਨ ਲਈ ਵੱਡੇ ਪੱਧਰ ਦੇ ਉੱਤੇ ਜਸ਼ਨ ਮਨਾਏ ਗਏ। ਪੁੱਤ ਦਾ ਨਾਂ ਰੱਖਿਆ ਗਿਆ ਗੁਰਤਿੱਤ ਸਿੰਘ। ਇਸੇ ਦੇ ਨਾਲ ਹੀ ਸਿਮਰੋ ਦੀ ਗੁਰੂ ਘਰ ਦੇ ਪ੍ਰਤੀ ਸ਼ਰਧਾ ਹੋਰ ਵੀ ਜ਼ਿਆਦਾ ਗੂੜੀ ਹੋ ਗਈ। ਮੂੰਹ ਦੇ ਵਿੱਚੋਂ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੁਣ ਹਰ ਵੇਰੇ ਚੱਲਦਾ ਰਹਿੰਦਾ। ਗੁਰਤਿੱਤ ਸਿੰਘ ਦੇ ਜਨਮ ਤੋਂ ਬਾਅਦ ਘਰ ਦਾ ਮਾਹੌਲ ਹੁਣ ਹੋਰ ਵੀ ਜ਼ਿਆਦਾ ਰੰਗੀਲਾ ਜਿਹਾ ਲੱਗਣ ਲੱਗ ਪਿਆ। ਖੈਰ ਸਮਾਂ ਆਪਣੀ ਚਾਲੇ ਚੱਲਦਾ ਰਿਹਾ, ਪਰਿਵਾਰ ਨੇ ਬਹੁਤ ਖੁਸ਼ੀਆਂ ਦੇ ਪਲ ਹੰਢਾਏ, ਕਿਸੇ ਪ੍ਰਕਾਰ ਦੀ ਕੋਈ ਕਮੀ ਪੇਸ਼ੀ ਨਹੀਂ ਸੀ ਛੱਡੀ। ਉਸ ਰੱਬ ਨੇ ਵੀ ਅਤੇ ਸਿਮਰੋ ਨੇ ਵੀ ਪਿਆਰ ਕਰਨ ਵਾਲੀ ਕੋਈ ਕਮੀ ਪੇਸ਼ੀ ਨਹੀਂ ਛੱਡੀ ਆਪਣੇ ਪੁੱਤ ਨੂੰ। ਬਹੁਤ ਵਧੀਆ ਸਕੂਲ ਦੇ ਵਿੱਚ ਆਪਣੇ ਪੁੱਤ ਨੂੰ ਪੜ੍ਹਾਇਆ, ਵਧੀਆ ਵਧੀਆ ਕਾਰੋਬਾਰੀਆਂ ਦੇ ਨਾਲ ਸੰਗਤ ਕਰਨ ਦੇ ਲਈ ਬਿਠਾਇਆ ਜਾਂਦਾ ਉਹਨੂੰ। ਪਰ ਬਹੁਤ ਜ਼ਿਆਦਾ ਐਸ਼ੋ ਆਰਾਮ ਦੇ ਜੀਵਨ ਕਰਕੇ ਗੁਰਦੇਵ ਦੀਆਂ ਆਦਤਾਂ ਦਿਨੋਂ ਦਿਨ ਵਿਗੜਦੀਆਂ ਜਾਂਦੀਆਂ। ਬਿਜ਼ਨਸ ਵੱਲ ਤਾਂ ਉਹ ਬਿਲਕੁਲ ਵੀ ਧਿਆਨ ਨਾ ਦਿੰਦਾ। ਗੁਰਦੇਵ ਦੀ ਹਰ ਰੋਜ਼ ਦੀ ਜਿੱਦ ਸਾਹਮਣੇ ਪਰਿਵਾਰ ਦਾ ਹਰ ਇੱਕ ਮੈਂਬਰ ਆਖਰ ਹਾਰ ਜਾਂਦਾ। ਹੌਲੀ ਹੌਲੀ ਤਾਂ ਸਾਰੇ ਕਹਿਣ ਲੱਗ ਪਏ ਇਹਦੀ ਜਿੱਦ ਬੜੀ ਮਾੜੀ ਹੈ, ਹੁਣੇ ਮੰਨ ਲਓ ਜਾਂ ਕੱਲ੍ਹ ਮੰਨ ਲਓ, ਕੜੀ ਨੂੰ ਮੰਨ ਲਓ,
ਇਹਦੀ ਜਿੱਦ ਸਾਹਮਣੇ ਤੁਹਾਨੂੰ ਹਾਰਨਾ ਹੀ ਪੈਣਾ। ਇਸੇ ਤਰ੍ਹਾਂ ਦੀ ਜਿੱਦ ਗੁਰਦਿੱਤ ਨੇ ਇੱਕ ਦਿਨ ਕੀਤੀ, ਜਿਹੜੀ ਮਾਂ ਨੂੰ ਨਹੀਂ ਸੀ ਪਸੰਦ। ਕਹਿਣ ਲੱਗਾ ਮੈਂ ਵੀ ਬਾਹਰ ਪੜ੍ਹਨ ਜਾਣਾ, ਮੇਰੇ ਸਾਰੇ ਯਾਰ ਦੋਸਤ ਵਿਦੇਸ਼ਾਂ ਦੇ ਵਿੱਚ ਪੜ੍ਹਨ ਗਏ ਨੇ, ਮੈਂ ਵੀ ਉਹਨਾਂ ਦੇ ਕੋਲ ਜਾਣਾ, ਉਹਨਾਂ ਤੋਂ ਬਗੈਰ ਮੇਰਾ ਹੁਣ ਮਨ ਨਹੀਂ ਲੱਗਦਾ। ਸਾਰੇ ਪਰਿਵਾਰ ਨੇ ਮਨਾ ਕੀਤਾ। ਅੰਦਰੋਂ ਨਾ ਚਾਹੁੰਦੀ ਹੋਈ ਵੀ ਸਿਮਰੋ ਫੇਰ ਪੁੱਤ ਦੇ ਹੱਕ 'ਚ ਖੜ ਗਈ। ਨਾ ਜੀ ਕਹਿੰਦਾ ਆ ਤੇ ਜਾ ਲੈਣ ਦਿਓ, ਪਤਾ ਨਹੀਂ ਕਿਹੜੇ ਮਨੋਂ ਕਹਿ ਰਹੀ ਸੀ। ਆਖਿਰ ਗੁਰਦਿੱਤ ਸਿੰਘ ਕੈਨੇਡਾ ਪੜ੍ਹਨ ਦੇ ਲਈ ਚਲਾ ਗਿਆ। ਪੜ੍ਹਨ ਦੇ ਲਈ ਕਾਹਦਾ ਗਿਆ, ਉੱਥੋਂ ਦੇ ਰੰਗੀਨੀਆਂ ਭਰੇ ਮਾਹੌਲ ਦੇ ਵਿੱਚ ਐਸਾ ਗਲਤਾਨ ਹੋਇਆ ਮਾਂ ਨੂੰ ਫੋਨ ਵੀ ਨਾ ਕਰਦਾ। ਪਿਛਲੇ ਪਰਿਵਾਰ ਦੀ ਤਾਂ ਯਾਦ ਹੀ ਭੁੱਲ ਗਿਆ। ਮਾਂ ਪਿਓ ਹਰ ਵਕਤ ਫੋਨ ਦਾ ਇੰਤਜ਼ਾਰ ਕਰਦਾ ਰਹਿੰਦਾ, ਪਲ ਪਲ ਗਿਣਦਾ ਰਹਿੰਦਾ, ਪਰ ਉਹਦਾ ਕਦੀ ਫੋਨ ਨਹੀਂ ਆਉਂਦਾ। ਆਉਂਦਾ ਵੀ ਤਾਂ ਬਹੁਤ ਥੋੜ੍ਹੇ ਸਮੇਂ ਦੇ ਲਈ, ਜਾਂ ਫਿਰ ਉਦੋਂ ਆਉਂਦਾ ਜਦੋਂ ਉਹਨੂੰ ਪੈਸਿਆਂ ਦੀ ਜ਼ਰੂਰਤ ਪੈਂਦੀ, ਵਰਨਾ ਮਹੀਨਾ ਮਹੀਨਾ ਫੋਨ ਨਾ ਕਰਦਾ। ਜਿੱਥੇ ਹੋਰ ਬੱਚੇ ਕੰਮਕਾਰ ਕਰਕੇ ਆਪਣਾ ਗੁਜ਼ਾਰਾ ਆਪ ਕਰਦੇ, ਉੱਥੇ ਸਾਰੇ ਪੈਸੇ ਸ਼ਾਇਦ ਮੰਗਾਉਂਦਾ ਵੀ ਉਹ ਘਰੋਂ। ਸਿਮਰੋ ਨੇ ਸ਼ਾਇਦ ਕਹਿ ਜੂ ਛੱਡਿਆ ਸੀ, ਮੇਰਾ ਪੁੱਤ ਚਿੰਤਾ ਨਾ ਕਰੀ, ਘਰ ਬਹੁਤ ਕੁਛ ਆ, ਤੂੰ ਪੜ੍ਹਾਈ 'ਤੇ ਧਿਆਨ ਦੇਈਂ। ਪਰ ਨਤੀਜਾ ਮਾੜਾ ਨਿਕਲਿਆ। ਮਾਂ ਹੁਣ ਪੁੱਤ ਦੇ ਵਿਯੋਗ 'ਚ ਬਿਮਾਰ ਪੈ ਗਈ। ਪਿਓ ਨੇ ਕਈ ਵਾਰ ਫੋਨ ਕੀਤਾ, ਪੁੱਤਰਾ ਵਾਪਸ ਜਾ, ਆਪਣੇ ਘਰ ਕੋਈ ਰੋਟੀ ਦੀ ਘਾਟ ਥੋੜ੍ਹੀ ਹੈ, ਤੇਰੀ ਮਾਂ ਮੰਜੇ 'ਤੇ ਪਈ ਤੈਨੂੰ ਯਾਦ ਕਰਦੀ ਰਹਿੰਦੀ ਹੈ, ਇੱਥੇ ਬਹਿ ਕੇ ਸਰਦਾਰੀ ਕਰ, ਤੂੰ ਖੁਸ਼ ਨਾ ਕਰੀ, ਤੂੰ ਕੁਰਸੀ 'ਤੇ ਬੈਠਾ ਰਹੀਂ, ਘਰੇ ਬੈਠਾ ਰਹੀਂ, ਤੈਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ, ਸਿਰਫ ਘਰ ਆ ਜਾ, ਵਾਪਸ ਆ ਜਾ। ਪਰ ਗੁਰਦਿੱਤ ਦੇ ਕੰਧ ਉੱਤੇ ਜੂੰ ਨਾ ਸਰਕੀ। ਮਾਂ ਹੌਲੀ ਹੌਲੀ ਬਿਮਾਰ ਵੱਧਦੀ ਵੱਧਦੀ ਇੰਨੀ ਕੁ ਬਿਮਾਰ ਹੋ ਗਈ ਕਿ ਹੁਣ ਮੰਜੇ 'ਤੇ ਉੱਠਣੋਂ ਵੀ ਗਈ। ਪੁੱਤ ਦਾ ਇੰਤਜ਼ਾਰ ਪਲ ਪਲ ਕਰਦੀ ਰਹਿੰਦੀ। ਬਹੁਤ ਕੁਛ ਉਹ ਕਹਿੰਦੀ, ਪਰ ਜੋ ਮਨ ਦੇ ਵਿੱਚ ਚੱਲਦਾ ਸਾਰਾ ਕੁਛ ਕਿਸੇ ਨੂੰ ਕਹਿ ਵੀ ਨਾ ਪਾਉਂਦੀ। ਹੌਲੀ ਹੌਲੀ ਮੌਤ ਦੇ ਕਾਫ਼ੀ ਕਰੀਬ ਜਾ ਪਹੁੰਚੀ। ਸਾਰੇ ਪਰਿਵਾਰ ਸਮੇਤ ਸਾਰੇ ਰਿਸ਼ਤੇਦਾਰਾਂ ਨੇ ਬੜੀ ਕੋਸ਼ਿਸ਼ ਕੀਤੀ, ਕੈਨੇਡਾ ਤੋਂ ਕੁਛ ਲੋਕ ਲੱਭ ਕੇ ਵੀ ਗੁਰਦਿੱਤ ਦੇ ਕੋਲ ਭੇਜੇ, ਇੱਕ ਵਾਰੀ ਮਾਂ ਨੂੰ ਮਿਲੀ ਆ, ਪਰ ਪਤਾ ਨਹੀਂ ਕੈਸੀਆਂ ਦੁਆਵਾਂ ਦਾ ਜੰਮਿਆ ਸੀ, ਉਹਦਾ ਦਿਲ ਮਾਸਾ ਨਾ ਪਿਘਲਿਆ। ਇੱਕ ਦਿਨ ਅਚਾਨਕ ਉਹੀ ਭਾਣਾ ਵਾਪਰ ਗਿਆ ਜਿਸ ਭਾਣੇ ਦਾ ਪਰਿਵਾਰ ਨੂੰ ਹਮੇਸ਼ਾ ਤੋਂ ਡਰ ਸਤਾਉਂਦਾ ਸੀ। ਪੁੱਤਰ ਦਾ ਇੰਤਜ਼ਾਰ ਕਰਦੀ ਇਸ ਰੰਗਲੀ ਦੁਨੀਆਂ ਤੋਂ ਅਲਵਿਦਾ ਕਹਿ ਗਈ ਉਹਦੀ ਮਾਂ।

ਪਿਤਾ ਨੇ ਬੜੇ ਦੁਖੀ ਹਿਰਦੇ ਦੇ ਨਾਲ ਗੁਰਦਿੱਤ ਨੂੰ ਫੋਨ ਕੀਤਾ, ਜਾਣਕਾਰੀ ਦਿੱਤੀ, ਆਉਣ ਦੇ ਲਈ ਕਿਹਾ। ਰੱਬ ਦਾ ਵਾਸਤਾ, ਹੁਣ ਤੇ ਆ ਜਾ। ਉਹ ਦੁਨੀਆਂ ਦੇ ਰੀਤੀ ਰਿਵਾਜ ਤੇ ਨਵਾਜਾ, ਫੇਰ ਚੱਲਿਆ ਜਾਈ। ਪਤਾ ਨਹੀਂ ਕੀ ਮਨ ਦੇ ਵਿੱਚ ਆਈ, ਕਹਿਣ ਲੱਗਾ ਮੇਰਾ ਇੰਤਜ਼ਾਰ ਕਰਕੇ ਫੇਰ ਸੰਸਕਾਰ ਕਰਿਓ, ਮੈਂ ਮਾਂ ਦਾ ਮੂੰਹ ਵੇਖਣਾ। ਸਿਮਰੋ ਦੀ ਲਾਸ਼ ਫਰਿੱਜ ਦੇ ਵਿੱਚ ਲਾ ਦਿੱਤੀ, ਚਾਰ ਦਿਨ ਫਰਿੱਜ 'ਚ ਰੁਲਦੀ ਰਹੀ, ਜਿਉਂਦੇ ਜੀ ਜਿਹੜੀ ਪੁੱਤ ਦਾ ਇੰਤਜ਼ਾਰ ਕਰਦੀ ਰਹੀ। ਪਤਾ ਨਹੀਂ ਕੈਸਾ ਇੰਤਜ਼ਾਰ ਲਿਖਿਆ ਸੀ ਉਹਦੇ ਕਰਮਾਂ ਦੇ ਵਿੱਚ, ਅੱਜ ਉਹ ਮਰੀ ਵੀ ਇੰਤਜ਼ਾਰ ਕਰੀ ਜਾਂਦੀ। ਕੁੱਲ ਮਿਲਾ ਕੇ 8 ਦਿਨਾਂ ਬਾਅਦ ਸੰਸਕਾਰ ਹੋਇਆ, ਪੁੱਤ ਦੇ ਲੰਮੇ ਇੰਤਜ਼ਾਰ ਤੋਂ ਬਾਅਦ। ਸਾਰੇ ਸਮਾਜ, ਰਿਸ਼ਤੇਦਾਰ ਇਹੀ ਗੱਲਾਂ ਕਰ ਰਹੇ ਸੀ ਕਿ ਉਹ ਮਰਨ ਵਾਲੀ ਨਹੀਂ ਸੀ ਹਲੇ। ਪੁੱਤ ਦੇ ਇੰਤਜ਼ਾਰ ਨੇ, ਪੁੱਤ ਦੇ ਵਿਯੋਗ ਨੇ ਉਹਨੂੰ ਮੁਕਾ ਦਿੱਤਾ। ਪੁੱਤ ਨਜ਼ਰੋਂ ਦੂਰ ਕੀ ਹੋਇਆ, ਉਹਦੇ ਲਈ ਜਿੱਦਾਂ ਕੋਈ ਸਹਾਰਾ ਹੀ ਨਹੀਂ ਸੀ ਬਚਿਆ। ਜਿਹੜੇ ਗਿਲੇ ਸ਼ਿਕਵੇ ਉਹ ਰੱਬ ਦੇ ਉੱਤੇ ਕਰਦੀ ਰਹੀ, ਉਹ ਇੱਕ ਵਾਰੀ ਫਿਰ ਤੋਂ ਹੋਣੇ ਸ਼ੁਰੂ ਹੋ ਗਏ। ਉਹ ਪੁੱਤ ਨੂੰ ਵੇਖਣ ਦੇ ਲਈ ਤਰਸਦੀ ਇਸ ਜਹਾਨ ਨੂੰ ਚਲੀ ਗਈ। ਕਹਾਣੀ ਦਾ ਨਾਂ ਸੀ ਇੰਤਜ਼ਾਰ, ਲਿਖੀ ਸੀ ਸਰਦਾਰ ਕਸ਼ਮੀਰ ਸਿੰਘ ਪਲਾਥੋਰਾ ਨੇ, ਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ। ਇੱਕ ਐਸੀ ਭੁੱਖ ਜਿਹੜੀ ਹਰ ਇੱਕ ਪਰਿਵਾਰ ਦੇ ਵਿੱਚ ਰਹਿੰਦੀ, ਪੁੱਤ ਦੀ ਭੁੱਖ। ਪਰ ਸ਼ਾਇਦ ਜਿਹੜੀ ਚੀਜ਼ ਜਿੰਨੀ ਤਰਸ ਕੇ ਮਿਲੀ ਹੁੰਦੀ ਹੈ ਉਹਨੂੰ ਆਪਾਂ ਓਨਾ ਹੀ ਵਿਗਾੜ ਦਿੰਦੇ। ਜਿਹੜੀ ਚੀਜ਼ ਜਿੰਨੀ ਸਾਂਭ ਕੇ ਵਰਤੀ ਜਾਂਦੀ ਹੈ, ਜਿੰਨੇ ਵੱਧ ਪਿਆਰ ਦੇ ਨਾਲ ਪਾਲੀ ਜਾਂਦੀ ਹੈ, ਉਹਦੇ ਵਿੱਚ ਓਨਾ ਹੀ ਵੱਧ ਵਿਗਾੜ ਆਪਾਂ ਆਪਣੇ ਹੱਥੀਂ ਪਾ ਦਿੰਦੇ। ਸਿਆਣੇ ਕਹਿੰਦੇ ਨੇ ਰੰਬਾ ਤੇ ਔਲਾਦ, ਜਿੰਨੀ ਚੰਡ ਕੇ ਰੱਖੋ ਓਨੀ ਵਧੀਆ। ਪਰ ਜਿਹੜੀ ਚੀਜ਼ ਜਿੰਨੀ ਤਰਸ ਕੇ ਮਿਲਦੀ ਹੈ ਉਹਨੂੰ ਆਪਾਂ ਓਨੀਆਂ ਮਨਮਾਨੀਆਂ ਦੀ ਖੁੱਲ੍ਹ ਦੇ ਦਿੰਦੇ। ਯਾਦ ਰਵੇ, ਜਿਹੜੀ ਚੀਜ਼ ਨੂੰ ਜਿੰਨੀ ਮਨਮਾਨੀ ਦੀ ਖੁੱਲ੍ਹ ਮਿਲ ਗਈ ਉਹ ਓਨੀ ਖਰਾਬ ਹੋਊਗੀ, ਉਹ ਓਨੀ ਵਿਗੜੂਗੀ। ਚਾਹੀਦਾ ਤੇ ਆ ਜੀ, ਜਿਹਨੂੰ ਆਪਾਂ ਵੱਧ ਪਿਆਰ ਕਰਦੇ ਹਾਂ ਉਹਨੂੰ ਆਪਾਂ ਵੱਧ ਚੰਡ ਕੇ ਰੱਖੀਏ, ਤੇ ਪਹਿਲਾਂ ਹੁੰਦਾ ਵੀ ਇੱਦਾਂ ਹੈ। ਪਰ ਅੱਜ ਕੱਲ੍ਹ ਦੀ ਪਰਵਰਿਸ਼ ਦੇ ਵਿੱਚ ਇਹ ਗਲਤੀ ਬਹੁਤ ਆਤ ਮਾਪੇ ਕਰਦੇ ਨੇ। ਇੰਨੇ ਕੁ ਲਾਡ ਪਿਆਰ ਔਲਾਦਾਂ ਨੂੰ ਦੇ ਦਿੰਦੇ ਕਿ ਫਿਰ ਇੱਕ ਦਿਨ ਆਉਂਦਾ ਹੈ ਸਭ ਤੋਂ ਵੱਧ ਪਿਆਰ ਕਰਨ ਵਾਲਾ ਫਿਰ ਸਭ ਤੋਂ ਵੱਧ ਦੁਖੀ ਹੁੰਦਾ। ਜਿੱਥੇ ਪਿਆਰ ਬਣਦਾ ਲਾਡ ਬਣਦਾ ਉੱਥੇ ਆਪਾਂ ਲਾਡ ਕਰੀਏ, ਜਿੱਥੇ ਝਿੜਕ ਬਣਦੀ ਆ ਉੱਥੇ ਝਿੜਕ ਵੀ ਮਾਰੀਏ, ਜਿੱਥੇ ਕਿਸੇ ਗਲਤ ਕਰਨ ਤੋਂ ਵਰਜਣਾ ਉੱਥੇ ਆਪਾਂ ਵਰਜੀਏ ਵੀ। ਜ਼ਰੂਰੀ ਨਹੀਂ ਕਿ ਹਰ ਇੱਕ ਜਾਇਜ਼ ਨਜਾਇਜ਼ ਬੱਚੇ ਦੀ ਕਹੀ ਆਪਾਂ ਪੂਰੀ ਕਰਨੀ। ਇਹੋ ਹੀ ਮੌਕਾ ਹੁੰਦਾ ਬੱਚੇ ਨੂੰ ਇਹ ਦੱਸਣ ਦਾ, ਸਮਝਾਉਣ ਦਾ, ਪੜ੍ਹਾਉਣ ਦਾ ਕਿ ਕੀ ਗਲਤ ਹੈ ਜ਼ਿੰਦਗੀ 'ਚ, ਕੀ ਚੰਗਾ। ਹਰ ਕੋਈ ਜੰਮਦਾ ਸਿਆਣਾ ਨਹੀਂ ਹੁੰਦਾ। ਇਹ ਮਾਂ ਪਿਓ ਦਾ ਫਰਜ਼ ਹੈ ਉਹਨੂੰ ਉਸ ਚੰਗੇ ਮਾੜੇ ਦਾ ਫਰਕ ਦੱਸਣਾ, ਆਪਣੇ ਤਜਰਬੇ ਤੋਂ ਉਹਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਣਾ। ਅਤੇ ਜੇਕਰ ਕੋਈ ਇਹਦੇ ਵਿੱਚ ਕਾਮਯਾਬ ਨਹੀਂ ਹੈ ਉਹ ਜ਼ਰੂਰ ਸਜ਼ਾ ਭੁਗਤੂਗਾ, ਉਹਨੂੰ ਜ਼ਰੂਰ ਇਹਦਾ ਖਮਿਆਜ਼ਾ ਭੁਗਤਣਾ ਪਊਗਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: 夜半時そらそっち働や
1: I'm beautiful.

0: ਸੁਣਨਾ ਤੇ ਫਿਰ
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

रेडियो हाँ जी।

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ
1: ਸਿਮਰੋ ਜਸਪ ਸੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏਕਾਖਰ
1: ਕੈ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੂਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੁਹਿ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਤਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗੰਜੈ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆਨ ਤੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਾਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਉਡ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਿਆ
1: ਅਨੇਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਇ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਬਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸਨ ਕੋ ਪਵਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਹੀਂ ਲੇਪਾ
1: ਨਿਧਨ ਕੋ ਧਨ ਤੇਰੋ ਨਾ ਨਿਥਾਵੇ ਕੋ ਨਾ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਉਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਣਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤ੍ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੇ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੇ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਘਰ ਤੋ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਅ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਇ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰ ਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾ ਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠੂਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणत साहो अपनी दे रास, खात पीत बरतै आनंद उलास।
1: अपनी अमान कछ बहुर साले, अज्ञानी मन रोस करे।
0: अपनी परती तापी खूवे, बहुर उसका विश्वास न होवे।
1: जिसकी बस्ति सागे राख है, पप की आज्ञा माने माथै।
0: उसते चौगुन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिरकी छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंधार।
0: बटाऊ सो जो लावे, नेहे ताको हाथ ना आवे के हे।
1: मन हर के नाम की पीत सुखदाई, कर कृपा नानक आप ले लाई।
0: मिथ्या तन तन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रोह मोह अभिमान, मिथ्या आप ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दर कुहरे।
0: मिथ्या नेत्र पेखत पर तिर रूपाद, मिथ्या रसना भोजन अनुसवा।
1: मिथ्या चिन्ह पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन मुझे मिथ्या सब पै, सफल दे नानक हर हर नाम लै।
0: बिरथी साख्त की आरजा, सच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाए, मेघ बिना ज्यों खेती जाए।
1: गोविंद भजन बिन बिथे सब काम, जो कर प्रते निरार दाम।
0: तन तन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु परवीन, बाहर भेख न काहू पीन।
1: और उपदेश है अपना करै, आवत जावत जन मै मरै।
0: जिसके अंतर बसै निरंकार, तिसकी सीख तरै संसार।
1: जो तुम भाने तिन पर जाता, नानक उंजन चन पराता।
0: करो बेनती पार ब्रह्म, सब जानै अपना किया आपह मानै।
1: आपे आप आप करत नवेरा, किसे दूर जिनावत किसे बुझावत नेरा।
0: उपाव स्यानप सगल ते रहत, सब कछ जानै आत्म की रहत।
1: पावै तिसलै लड़ लाए, थान थनंत रहा समाए।
0: सो सेवक जिस कृपा करी, निमख निमख जप नानक हरी।
1: सुख मनि सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह, बिनस जाए अहमेव। नानक प्रशर नागति, कर प्रसाद गुरुदेव। सत नाम श्री वाहे गुरु अष्टपदी।
1: जय प्रसाद छत्ती अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमत पावे।
1: जय प्रसाद बसे सुख मंदर, तिसे त्याज सदा मन अंदर।
0: जय प्रसाद ग्रह संग सुख बसना, आठ पहर सिमरो तिस रसना।
1: जय प्रसाद रंग रस भोग, नानक सदा त्याय त्यावन जोग।
0: जय प्रसाद पाठ पटम्बर हंडावे, तिसे त्याका तब लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुखता को जस रसन बखान।
1: जय प्रसाद तेरहता धर्म, मन सदा त्याय केवल पार ब्रह्म।
0: प्रभु जी जपत दर गय मान, पावे नानक पथ सेती कर जावे।
1: जय प्रसाद और कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाकै, मन सनी प्रभ ठाकर प्रभ ताकै।
0: जय प्रसाद तुझ को न पहुँचै, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असुहस्त असुवारी, मन तिस पर को कबू ना बिसारी।
0: जय प्रसाद बाग मिलक तना, राख पुरोहि प्रभु अपने मना।
1: जिन तेरी मन बंत बनाई, उठत बैठ सत सहते आई।
0: तिसे त्या जो एक अलख है, इहा उहा नानक तेरी रखै।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभु को सास सास चितारी।
1: जय प्रसाद तेरा सुंदर रूप, सो प्रभु सिमरो सदा अनूप।
0: जय प्रसाद तेरी नीकी जात, सो प्रभु सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुनै करनाद, जय प्रसाद पेखै बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावै, जय प्रसाद सो सह समावै।
0: ऐसा प्रभु त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभु को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावै साच, रे मन मेरे तू ता सुराच।
1: जय प्रसाद सब कीरत होए, नानक जाप जपै जप सोए।
0: आप जपाई जपै सो नाओ, आप गाए सो हर गुण गाओ।
1: प्रभु कृपा ते होए प्रगास, प्रभु दया ते कमल विगास।
0: प्रभु सो प्रसन्न बसै मन सोए, प्रभु दया ते मत उत्तम होए।
1: सर्व निधान प्रभु तेरी मैया, आपो कछु ना किन्हू लया।
0: जित जित लावो तित लगै, हर नाथ नानक न कह कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੀ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖਮਨੀ ਸੁਖ ਅੰਮ੍ਰਿਤ ਪਵਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੂਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਚੌਂ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਰਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮੋ ਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਪਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤੇ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ
0: ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ माया मह चिंत
1: जह जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस तिन को मिलियो प्रभ विनाश
1: कई कोट मागै सत्संग पार ब्रह्म तिन लागा रंग
0: जिनको है आपसु प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई ज्योत कीनो विस्तार
1: कई बार पसरो पसार सदा सदा एक एक अंकार
0: कई कोट कीने बहु भांत प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत् के बेटे सदा निहारे उसको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास मारे नानक कोई परमेश्वर के प्यारे
1: सुखमनी सुख अमृत प्रभ नाम भगत जना कै मन विश्राम अठ दस लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस पावै सोई होग
0: किन मैं थापू थाप नहारा अंत नहीं किछ पारा वारा
1: हुक्मै तार अतर रहावै हुक्मै उपजै हुक्म सुमावै
0: हुक्मै ऊंच नीच व्यवहार हुक्मै अनक रंग प्रकार
1: कर कर देखे अपनी वडियाई नानक सब में रहा समाई
0: प्रभावै मन गत पावै प्रभावै ता पाथर त्रावै
1: प्रभावै बिन सास ते राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोहसरिया का स्वामी खिलै विकसै अंतर जामी
0: जो पावै सो कार करावै नानक दृष्टि अवर न आवै
1: हो मानक ते क्या होया वै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला दह दिसतावै निमुख माहे चार कुंट फिरावै
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पलटावै
0: जाको अपनी करै बख्शीस ताका लेखा ना गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाही इस हाथ कर्म क्रम सर्व को नाथ
0: आज्ञाकारी बपरा जियो जो तिस पावै सोई फुन थियो
1: कबहू ऊंच नीच में बसै कबू शोक हर खरंग हसै
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आ मिलावन हार
0: कबहू नित करै बहु भांत कबहू सोए रह दिन रात
1: कबहू महाक्रोध विकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अप कीर्त में आवै कबहू भला भला कहावै
0: ज्यों प्रभु राखै तिवि रहै गुर प्रसाद नानक सच कहै
1: कबहू होए पंडित करे बख्यान कबहू मोहन धारी लावै ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस पतंग होए जिया अनक जोन भरमै भरमिया
0: नाना रूप जो स्वांगी दिखावै ज्यों प्रभु पावै तिवै नचावै
1: ज्यों तिस पावै सोई होए नानक दूजा अवर न कोई
0: कबहू साध संगत ए हो पावै उस स्थान ते बहुर न आवै
1: अंतर होए ज्ञान प्रगास उस स्थान का नहीं विनाश
0: मन तन नाम रते करंग सदा बसै पार ब्रह्म कै संग
1: ज्यों जल मै जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुरबान
1: सुखमनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपदी
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावे
0: धन भूमगा जो करै गुमान सो मूर्ख अंधा अज्ञान
1: कर कृपा जिसके हृदय गरीबी बसावै नानक इहा मुक्त आगे सुख पावै
0: धनवंता होए कर गुर बावै तरन समान कछ संग न जावै
1: बहु लश्कर मान को ऊपर करे आस पल पीतरता का होए विनाश
0: सब ते आप जाने बलवंत खिन मैं होए जाए पसमंत
1: किसे न बदे आप अहंकारी धर्म राय तिस करे खुआरी
0: गुर प्रसाद जाका मिटै बिमान सो जान नानक दर गै परवान
1: कोट कर्म करे हो तारे श्रम पावे सगले बिरथारे
0: अनक तपस्या करे अहंकार नरक स्वर्ग फिर अवतार
1: अनक यत्न करा तुम निद्रवै हर दर गै को कैसे गवै
0: आप सुखो जो भला कहावै तिसे भलाई निकट न आवै
1: सर्व किरिंजा का मन होए कहो नानक ताकि निर्मल सोए
0: जब लग जाने मुझ ते का छोए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटे गुर प्रसाद नानक हो छूटे
1: सैस कटेला कोट तावे तृप्त न आवे माया पाछे पावे
0: अनक भोग बिख्या के करे नह तृप्तावे खप खप मरे
1: बिना संतोक नहीं को राजा सुपन मनोत बिते सब काज
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जाव
0: करन करावन ਸਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀ ਨਾ ਕੋਟ ਵਧੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੇ ਦੁਖਨ ਆਰਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਬਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਂ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ
0: ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾਗੈ ਸੰਤ ਕੋ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅੱਜ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਇਧਰ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੀ ਬਹੀਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਿਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਿਛੁ ਨਾਹੀ ਹਾਰ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਹਿ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰਹਿ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਓ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨ ਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
0: ਜਿਸ ਪਰਾ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਕੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ तारी तारी सब सिस्टर
0: आपे आप सगल मह आप अनक जुगत राज थापो थाप
1: अविनाशी नाहीं किछ खंड तारन धार रहो ब्रह्मांड
0: अलख अपे पुरख प्रताप आप जपाए ता नानक जाप
1: जिन प्रभ जाता सो सोभावंत सगल संसार उदरे तनमंत
0: प्रभु के सेवक सगल उदाहरण प्रभु के सेवक दुख विसारन
1: आपे मेल लय कृपाल गुर का सजो पै निहाल
0: उनकी सेवा सोई लागे जिसनो कृपा करह बड़ भाग है
1: नाम जपत पावे विश्राम नानक तिन पुरख को उत्तम करमान
0: जो किछ करे सो प्रभु कह रंग सदा सदा सह हर संग
1: सह सुबह होवे सो होए करने हार पछाण सोए
0: प्रभु का किया जन मीठ लगाना जैसा सत ऐसा दृष्टाना
1: जिसते उपजे तिस माहे सुमाए ओए निधान ओए सुख निदान उन्हों बनाए
0: आपस को आप दीनो मान नानक प्रभु जन एको जान
1: सुख मनी सुख अमृत पव नाम भगत जना कह मन विश्राम अठ चौदह श्लोक
0: सर्व कला भरपूर प्रभु बिरथा जानन हार जा कै स्मरण उदरिय नानक तिस बलिहार सत नाम श्री वाहिगुरु अष्टपदी
1: टूटी गानन हार गोपाल सर्व जी आपे प्रतपाल
0: सगल की चिंता जिस मन माहे तिसते बिरथा कोई नाहे
1: रे मन मेरे सदा हर जाप अमनासी प्रभा पे आप
0: आपन की आ कछु न होए जी सौ प्राणी लोचै कोए
1: तिस बिन नाही तेरे किछ काम गत नानक जप एक हर नाम
0: रूपवंत होए नाही मोह है प्रभु की जोत सगल घट सो है
1: तनवंता होए क्या को गर्व है जा सब की तिसका दिया दर्व है
0: अतसूरा जे को कहावे प्रभु की कला बिना कहतावे
1: जे को होए बह दातार तिस दिन हार जानेगा वार
0: जिस गुर प्रसाद टूटै हो रोग नानक सोजन सदा अरोग
1: ज्यो मंदर को था मैं थमन त्यो गुर का शब्द मने अस्थमन
0: ज्यो पाखान नाव चढ़ता रह प्राणी गुर चरण लागत निस्तार है
1: ज्यो अंत का दीप प्रगास गुर दर्शन देख मन होए बिगास
0: ज्यो महाध्यान मह मार्ग पावे त्यो साधु संग मिल जोत प्रगटावे
1: इन संतन की बाछो तूर नानक की हर लोचा पूर
0: मन मूर्ख काहे बिल लाइए पुरब लिखे का लिखिया पाइए
1: दुख सुख प्रभ देव नहार अवर त्या तू तसै चितार
0: जो कछ करे सोई सुखमान भूला काहे फिरै अजान
1: कौन बसताई तेरा संग लपट रहे हो रस लोभी पतंग
0: राम नाम जा फिर दे माहे नानक पद से ती कर जाहे
1: जिस वकर को लेन तू आया राम नाम संतन घर पाया
0: ताजब मान ले हो मन मूल राम नाम हृदय महतोल
1: लाद खेप संतै संचाल अवर त्या विखिया जंजाल
0: धन धन कह सब कोए मुख उजल हर दर गए सोए
1: हो वापार विला वापार है नानक ता कै सद बलिहार है
0: चरण साध के धोए धोए पियो अर्प साध को अपना जियो
1: साध की तूर करो स्नान साध उपर जाइए कुर्बान
0: साध सेवा वड भागी पाइए साध संग हर कीर्तन गाइए
1: अनक विघन ते साधु राखे हर गुण गाए अमृत रस चाखे
0: कोट गही संत है दर आया सर्ब सुख नानक तेह पाया
1: मृत्यु को जीवा लनहार भूखे को देवत आधार
0: सर्ब निधान जाकी दृष्टि माहे पुरब लिखे का लहना पाहे
1: सब तिसका करने जोग तिस बिंदु सर हुआ न होग
0: जप जन सदा सदा दिन रहनी सब ते उच निर्मल एहे करनी
1: हर कृपा जिसको नाम दिया नानक सो जन निर्मल थिया
0: जाके मन गुर की परती तिस जन आवे हर प्रवचीत
1: भगत भगत सुनिए तिहलोए जाके हृदय को होए
0: सच करनी सच ताकि रहत सच हृदय सत मुख कहत
1: साची दिस सच आया कार सच वर्ते साचा पासार
0: पार ब्रह्म जिन सच कर जाता नानक सो जन सच समाता
1: सुख मनी सुख अमृत प्रभ नाम भगत जना कै मन विश्राम अठ पंद्रह श्लोक
0: रूप न रेख न रंग किछ त्रह गुण ते प्रापिन तिसह बुझाए नानका जिस होवे सो प्रसन्न सत नाम श्री वाहिगुरु अष्टपदी
1: अविनाशी परम मन में राख मन की तू प्रीत त्याग
0: तिसते परै नाही किछ कोए सर्ब निरंतर एको सोए
1: आपे बिना आपे दाना गहर गंभीर गही सुजाना
0: पार ब्रह्म परमेश्वर गोविंद कृपा निधान दयाल बख्शंद
1: सात तरे की चरनी पाओ नानक कै मन इहो अनुराग
0: मनसा पूर्ण शरणा जोग जो कर पाया सोई होग
1: हरन परन जाका नेत्र फोर तिसका मंत्र न जाने होर
0: आनंद रूप मंगल सत जाकै सर्ब थोक सुनिए कर ताकै
1: राज मैं राज जोग मैं जोगी तब मैं तभी सरगस्त मैं भोगी
0: त्याय त्याय भगत है सुख पाया नानक तिस पुरख का किन अंत न पाया
1: जाकी लीला कीमत नाहे सगल देव हारे वगाहे
0: पिता का जन्म के जाने पूत सगल परोई अपने सूत
1: सुमत ज्ञान ध्यान जन दे जन दास नाम ते आवैसे
0: तेह गुण मैं जाको परमाए जन्म रह फिर आवै जाए
1: ऊंच नीच तिसके स्थान जैसा जनावे तैसा नानक जान
0: नाना रूप नाना जाके रंग नाना भेख करै करंग
1: नाना बितकीनो विस्तार प्रभ बनासी एकंकार
0: नाना चलित करे खिन माहे पूरहे ओ पूर्ण सब ठाए
1: नाना बित कर बंत बनाई अपनी कीमते आपे पाई
0: सब कट तिसके सब तिसके ठाओ जप जप जीव नानक हर नाओ
1: नाम के धारे सगले जंत नाम के धारे खंड ब्रह्मंड
0: नाम के धारे सिमरत वेद पुराण नाम के धारे सुनन ज्ञान ध्यान
1: नाम के धारे आकाश पताल नाम के धारे सगल आकार
0: नाम के धारे पुरिया सा भवन नाम कै संग उदरे सुन सुन सरबन
1: कर कृपा जिस अपने नाम लाए नानक चौथा पद मैं सो जनगत पाए
0: रूप सत जाका सत स्थान पुरख सत केवल प्रधान
1: करतू सत सत जाकी बाणी सत पुरख सो मै समाणी
0: सत कर्म जाकी रचना सत मूल सत सत उत्पत
1: सत करनी निर्मल निर्मली जिसे बुझाए तिसे सो भली
0: सत नाम प्रभु का सुखदाई विश्वास सत नानक गुर ते पाई
1: सत बचन साधु उपदेश सत जन जाके हृदय प्रवेश
0: सत निरत बूझे जे कोए नाम जप ताकी गत होए
1: आप सत की आसव सत आपे जाने अपनी मित गत
0: जिसकी सृष्ट सो कर नहार अवर न बूझ करत विचार
1: करते की मीना जाने किया नानक जो तिस पावे सो वर्तिया
0: बिस्मन बिस्म भय बिस्माद जिन बूझा तिस आया स्वाद
1: प्रभु कै रंग राज जन रहे गुर के बचन पदार्थ लहे
0: कोए दाते दुख काटन हार जाके संग तरै संसार
1: जन का सेवक सो वडभागी जन कै संग एकले गुलागी
0: गुण गोविंद कीर्तन जन गावे गुर प्रसाद नानक फल पावे
1: सुख मनी सुख अमृत पव नाम पग जना कै मन विश्राम अठ सोलां श्लोक
0: आद सच जुगाद सच है पे सच नानक हो सी पे सच सत नाम श्री वाहे गुरु अष्टपदी
1: चरण सत सत परसनहार पूजा सत सत सेवदार
0: दर्शन सत सत पेखनहार नाम सत सत आवनहार
1: आप सत सत सवतारी आपे गुणकारी
0: शब्द सत सत प्रभ वक्ता सुरत सत सत जा सुनता
1: पूजनहार को सत सब होए नानक सत सत प्रभ सोए
0: सत स्वरूप हृदय जन मान्या करण करावन तिन मूल पछानिया
1: जाके हृदय विश्वास प्रभाया तत् ज्ञान तिस्मन प्रगटाया
0: पैते निर्भव होए बसाना जिसते उपजा तिस माहे समाना
1: बस्त मैं ले बस्त गडाई ताको भिन्न न कहना जाई
0: बूझै बूझनहार विवेक नारायण मिले नानके
1: ठाकुर का सेवक आज्ञाकारी ठाकुर का सेवक सदा पुजारी
0: ठाकुर के सेवक कै मन प्रतीत ठाकुर के सेवक की निर्मल रीत
1: ठाकुर को सेवक जान संग प्रभ का सेवक नाम कै रंग
0: सेवक को प्रभ पालन हारा सेवक की राखे निरंकारा
1: सो सेवक जिस दया प्रभ तारै नानक सो सेवक सास सास सुमारै
0: अपने जन का पर्दा ढाकै अपने सेवक की सर पर राखै
1: अपने दास को दे वडाई अपने सेवक को नाम जपाई
0: अपने सेवक की आपत राखै ताकि गत मित कोई न लाखै
1: प्रभ कै सेवक को न पहुंचै प्रभ कै सेवक ऊचते ऊचै
0: जो प्रभ अपनी सेवा लाया नानक सो सेवक दह दिस प्रगटाया
1: नीकी कीरी मैं कर राखै पसम करे लश्कर कोट लाखै
0: जिसका सास न काटते आप ताको राखत दे कर हाथ
1: मानस जतन कर्तव पात तिसके कर्तव बिरथै जात
0: मारै न राखै अबर न कोए सर्व जियां का राखा सोए
1: काहे सोच करे रे पाणी जप नानक प्रभ अलख बडाणी
0: बारम बार बार प्रभ जपिया पी अमृत एहो मन तन तृपिया
1: नाम रतंजन गुरमुख पाया तिसकिच अबर नाहीं दिसटाया
0: नाम धन नामो रूप रंग नामो सुखर नाम कसंग
1: नाम रस जो जन तपताने मन तन नामै नाम समान
0: उठत बैठ सोबत नाम कहो नानक जन कै सदकाम
1: लो जाचे वादन रात प्रभ अपने जन की नींदात
0: कलह भगत आत्म कै चाए प्रभ अपने स्यो रह है समाए
1: जो होवा हो वसु जाने प्रभ ने का हुकुम पछाने
0: तिसकी महिमा कौन बखानो तिसका गुण कहे एक न जानो
1: आठ पैर पर बसे हजूर है कहो नानक से जन पूरे
0: मन मेरे तिन की ओट लेहे मन तन अपना तिन जन देहे
1: जिन जन अपना प्रभु पछाता सो जन सर्व थोक का दाता
0: तिसकी शरण सर्व सुख पावे तिसकै दरसा पाप मिटावे
1: अवर सियान सगली छाड़ तिस जन की तू सेवा लाग
0: आवन जान न होवी तेरा नानक तिस जन के पूजो सद पैरा
1: सुख मनी सुख अमृत पब नाम भगत जना कै मन विश्राम अठ सतारा श्लोक
0: सत पुरख जन जानिया सतगुर तिसका नाओ तिसकै संग सिख उदर है नानक हर गुण गाओ सत नाम श्री वाहे गुरु अष्टपदी
1: सतगुर सिखी करै प्रतपाल सेवक को गुरु सदा दयाल
0: सिख की गुर दुरमत मल हेरै गुर बचनी हर नाम उचरै
1: सतगुर सिखै बंधन काटै गुर का सिख बिकार ते हटै
0: सतगुर सिख को नाम धन दे गुर का सिख वड भागी हे
1: सतगुर सिखा हलत पलत सवार नानक सतगुर सिखो जी नाल सुमार
0: गुर कै ग्रह सेवक जो रहै गुर की आज्ञा मन में सह
1: आपस को कर कछ न जनावै हर हर नाम हृदय सत्यावै
0: मन बेचै सतगुर कै पास ते सेवक के कार्ज रास
1: सेवा करत होए नेकामी तिसको होत प्राप्त स्वामी
0: अपनी कृपा जिसे आप करे नानक सो सेवक गुर की मत ले
1: विश्व विश्व गुर का मन मान सो सेवक परमेश्वर की गत जान
0: सो सतगुर जिस हृदय हर नाओ अनक बार गुर को बल जाओ
1: सर्वनदान जी का दाता आठ पैर पार ब्रह्म रंग दाता
0: ब्रह्म है जन जन में पार ब्रह्म एक है आप नहीं कछ परम
1: सहर सियान पलया न जाइए नानक ऐसा गुरु भागी पाइए
0: सफल दर्शन पेखत पुनीत परसत चरण गत निर्मल रीत
1: संग्राम गुण रवै पार ब्रह्म की दरगह गवै
0: सुनकर बचन करन आगाने मन संतोखा तुम पतिया ने
1: पूरा गुरु आख्यो जाका मंत्र अमृत दिष्ट पेखै होए संत
0: गुण बेअंत कीमत नहीं पाए नानक जिस भावे तिस लय मिलाए
1: जे बाए कुस्तत अनेक सतपुर पूरन बबे
0: काहू बोल न पहुंचत प्राणी अगम गोचर ਅਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਦਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
0: ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ
1: ਪੁਰਤਾ ਨਾਹੀ ਕਦੇ ਬਿਨਾਸ ਜਾ ਕੇ ਮਨ ਪਟੇ ਗੁਣਤਾਸ
0: ਆਠ ਪਹਿਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੌਦੇ
1: ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖੈ ਹਰ ਹਰ ਏਕ
0: ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰ ਮੋਹ ਦੁਖ ਤਹਿਤੇ ਨਾਸੇ
1: ਤਪਤ ਮਾਹੇ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ
0: ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ
1: ਪਾਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ
0: ਜਿਸਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ
1: ਹਿਤ ਪਾਈ ਚੁਕੇ ਭਉ ਗਵਨ ਸੁਨ ਨਾਨਕ ਹਰ ਹਾਜਾ ਸਰਵਨ
0: ਨਿਰਗੁਣ ਆਪ ਸਰਗੁਣ ਭੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ
1: ਆਪਣੇ ਚਿਤ ਪ੍ਰਭਾ ਬਨਾਏ ਆਪਣੀ ਕੀਮਤ ਆਪੇ ਪਾਏ
0: ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ
1: ਪੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾ ਸਾਧ ਕੈ ਸੰਗ
0: ਰਚ ਰਚਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅਠਾਰਾਂ ਸਲੋਕ
0: ਸਾਥ ਨ ਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵ ਨਾ ਨਾਨਕ ਇਹੋ ਧਨ ਸਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਅਵਰੋ ਪਾਸਾ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਧਾਰ ਹੋ
1: ਕਰਮ ਕਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਰਥ
0: ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ
1: ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ
0: ਜਿਸ ਧਨ ਕੋ ਚਾਰ ਕੁੰਟ ਉਠਤਾ ਵੈ ਸੋ ਧਨ ਹਰ ਸੇਵਾ ਤੇ ਪਾਵ ਹੈ
1: ਜਿਸ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ
0: ਜੇ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ
1: ਅਨਕੋ ਪਾਵੀ ਰੋਗ ਨ ਜਾਏ ਰੋਗ ਮਿਟੇ ਹਰ ਔਖ ਦਲਾਏ
0: ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰ ਗੈ ਪ੍ਰਵਾਨ
1: ਮਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਵੈ ਠਾਏ
0: ਕਾਕੋ ਬਿਗਨ ਨ ਲਾਗੈ ਕੋਏ ਜਾ ਕੈ ਹਿਰਦੈ ਬਸੈ ਹਰ ਸੋਏ
1: ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ
0: ਭਉ ਬਿਨ ਸਹਿ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ
1: ਸਿਤ ਕਰ ਜਾਏ ਬਸੈ ਅਬਨਾਸੀ ਕਹੋ ਨਾਨਕ ਕਾਟੀ ਜਮਫਾਸੀ
0: ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ
1: ਆਵਾ ਗੁਣ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ
0: ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ
1: ਅਨਕ ਪਾਵਨ ਛੂਟਨ ਹਾਰੇ ਸਿਮਰ ਸਾਸਤ ਵੇਦ ਵਿਚਾਰੇ
0: ਹਰ ਕੀ ਭਗਤ ਕਰੂ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ
1: ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਪਟਾਵੈ ਮੂਰਖ ਮਨਾ
0: ਸੁੱਤ ਮੀਤ ਕੁਟਾਂਬਰ ਬਨ ਤੈਨ ਤੇ ਕਹੋ ਤੁਮ ਕਵਨ ਸਨਾਥਾ
1: ਰਾਜ ਰੰਗ ਮਾਇਆ ਵਿਸਥਾਰ ਇਨ ਤੇ ਕਹੋ ਕਵਨ ਛੁਟਕਾਰ
0: ਅਸ ਹਸਤੀ ਰਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ
1: ਜਿਨ ਦੀਏ ਤਿਸ ਬੁਝੇ ਨਾ ਬਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ
0: ਗੁਰ ਕੀ ਮਾਤੋਂ ਲਿਹੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਪਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ
0: ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪਹੋ ਅਵਰੈ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਓ
0: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਵਿਖ ਫੈਲ
0: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
1: ਛਾੜ ਸਿਆਨ ਸਗਲੀ ਮਨਾ ਸਾਸ ਸੰਗ ਪਾਵੈ ਸਜਤਨਾ
0: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰ ਗੈ ਜੈਕਾਰ
1: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
0: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
0: ਏਕੋ ਏਕ ਏਕ ਹਰ ਆਪ ਪੂਰਨ ਪੂਰਹਿਉ ਪ੍ਰਭ ਆਪ
1: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਛਤ ਗਏ
0: ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਉੱਨੀ ਸਲੋਕ
0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
0: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
1: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
0: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
1: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
1: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
1: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
0: ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
1: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
0: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
1: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
0: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
1: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ
1: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
0: ਸੋ क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते गाड़ै जन्म जन्म का टूटा गाड़ै
0: गुरपूरै ताते है बुझाया प्रभु अपना नानक जन त्याया
1: साजन संत करो हो काम आंत आग जपो हर नाम
0: सिमर सिमर सिमर सुख पावो आप जपो अवरह नाम जपावो
1: भगत पाए त्रिए संसार बिन भक्ति तन हो सी चार
0: सर्व कल्याण सुख निध नाम बूट जात पाए विश्राम
1: सगल दुख का हो तनाश नानक नाम जपो गुणतास
0: उपजी प्रीत प्रेम राष्ट्राओ मन तन अंतर एही सुआओ
1: नेत्रो पेत रस होए मन बिकसै साधु चरण तोए
0: भक्त जना कै मन तन रंग बिरला को पावे संग
1: एक बस्ती जे कर मया गुर प्रसाद नाम जप लया
0: ताकी उपमा कही न जाए नानक रहया सर्व समाए
1: प्रभ बख्शन दीन दयाल भगत वछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडे आई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूर्ण गुरुमंत
0: सार संग प्रभ देहो निवास सर्व सुख नानक प्रगास
1: सुख मनि सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब अकार कुछ न दृष्टि ताप पुण तब कहते होता
0: जब तारी आपन सुन समाद तब बैर विरोध के संग कमात
1: जब इसका वरण चिहिना जापत तब हर सो को किसे व्याप्त
0: जब आपन आप अपार ब्रह्म तम हो कहा किस होवत परम
1: आपन खेलिया वर्ती जा नानक करने हार न दूजा
0: जब होवत प्राप्त केवल तानी तब बंद मुक्त कहो किसको गनी
1: जब एक हर गम अपार तब नरक सुरक को कौन अवतार
0: जब निर्गुण प्राप्त सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तय जन्म मरण को कहा विनाशन
0: जब पूर्ण करता प्रभु सोए तब जम की त्रास कहो किस होए
1: जब अवगत अगोचर प्रभ एका तब चित्रगुप्त किस पूछत लेखा
0: जब नाथ निरंजन अगोचर गादे तम कौन छुटे कौन बंधन बाधे
1: आपन आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी ज्योत संग समावै तह किसै भू कौन तृप्तावै
0: कर्ण करावन करने हार नानक करते का नाही सुमार
1: जापनी सुवा आपन संग बनाई तब कौन माए बा मित्र सुत भाई
0: जह सर्व कला आपह परवीन तह वेद कतेव कहां कोचीन
1: जब आपने आप उतारे तो सगन अपसगन कहां बिचारे
0: जह आपन ऊंच आपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गजानो आप
0: जह अछल अछेद अभेद समाया ऊहा किसह व्याप्त माया
1: आपस को आपे आदेश तिहु गुण का नाही प्रवेश
0: जह एक है एक एक भगवंता तह कौन अचिंत किस लागे चिंता
1: जह आपन आप पतियारा तह कौन कथे कौन सुन नहारा
0: बहु बेअंत ऊंच ते ऊंचा नानक आपस को आप है पहुंचा
1: जह आप रचियो परपंच आकार।

0: ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ।
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੇ ਮਨ ਵਿਸਰਾਮ। 8-23 ਸਲੋਕ।
0: ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇ।
0: ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ।
1: ਆਸ ਨਿਤਿਆ ਗੋ ਤਰੰਗ, ਸੰਤ ਜਨਾ ਕੀ ਦੂਰ ਮਨ ਮੰਗ।
0: ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ।
1: ਹਰ ਤਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ।
0: ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ।
1: ਨਰਕ ਨਿਵਾਰ ਉਰਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।
0: ਚਿਤ ਚਿਤਵੋ ਨਾਰਾਇਣ, ਏਕ ਏਕ ਰੂਪ ਜਾਕੇ ਰੰਗ ਅਨੇਕ।
1: ਗੋਪਾਲ ਦਮੋਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾ।
0: ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ।
1: ਉੱਤਮ ਸਲੋਕ ਸਾਧ ਕੇ ਬਚਨ, ਅਮੋਲੀਕ ਲਾਲ ਇਹ ਰਤਨ।
0: ਸੰਤ ਕਮਾਵਤ ਹੋ ਤੋ ਉਧਾਰ, ਆਪ ਤਰੈ ਲੋਕ ਕਹਿ ਨਿਸਤਾਰ।
1: ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ।
0: ਜੈ ਜੈ ਸ਼ਬਦ ਅਨਾਹਦ ਵਾਜੈ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ।
1: ਪ੍ਰਗਟੇ ਗੋਪਾਲ ਮਹਤ ਕੇ ਮਾਥੇ, ਨਾਨਕ ਉਦਰੇ ਤਿਨ ਕੈ ਸਾਥੇ।
0: ਸ਼ਰਨ ਯੋਗ ਸੁਣ ਸ਼ਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ।
1: ਮਿਟ ਗਏ ਬੈਰ ਭੈ ਸਬਰੇਨ, ਅੰਮ੍ਰਿਤ ਨਾਮ ਸਾਧ ਸੰਗ ਲੈਨ।
0: ਸੋ ਪ੍ਰਸੰਨ ਭਏ ਗੁਰਦੇ, ਪੂਰਨ ਹੋਈ ਸੇਵਕ ਕੀ ਸੇਵ।
1: ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੁਰਸ ਨਾ ਕਹਤੇ।
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ।
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ।
0: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਵਸੈ ਸੋ ਹੋਤ ਨਿਧਾਨ।
1: ਸਰਬ ਇੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ।
0: ਸਭ ਤੇ ਉੱਚ ਪਾਏ ਅਸਥਾਨ, ਬਹੁਰ ਨ ਹੋਵੈ ਆਵਨ ਜਾਨ।
1: ਹਰ ਤਨ ਖਾਟ ਚਲੇ ਜਨ ਸੋਏ, ਨਾਨਕ ਜਿਸੈ ਪ੍ਰਾਪਤ ਹੋਏ।
0: ਖੇਮ ਸ਼ਾਂਤ ਰਿਧ ਨਵ ਨਿਧ, ਬੁੱਧ ਗਿਆਨ ਸਰਬ ਤਹਿ ਸਿੱਧ।
1: ਵਿਦਿਆ ਤਪ ਜੋਗ ਪਵ ਧਿਆਨ, ਗਿਆਨ ਸ਼ੇਸ਼ਟ ਉੱਤਮ ਇਸਨਾਨ।
0: ਚਾਰ ਪਦਾਰਥ ਕਮਲ ਪ੍ਰਗਾ, ਸਭ ਕੈ ਮੱਧ ਸਗਲ ਤੇ ਉਦਾਸ।
1: ਸੁੰਦਰ ਚਤੁਰ ਤਤ ਕਾ ਬੀਤਾ, ਸਮਦਰਸੀ ਏਕ ਦ੍ਰਿਸ਼ਟੀ।
0: ਇਹ ਫਲ ਤਿਸ ਜਨ ਕੈ ਮੁਖ ਭਾਨੇ, ਗੁਰੂ ਨਾਨਕ ਨਾਮ ਬਚਨ ਮਨ ਸੁਨੇ।
1: ਇਹੋ ਨਿਧਾਨ ਜਪੈ ਮਨ ਕੋਏ, ਸਭ ਜੁਗ ਮਹਿਤਾ ਕੀ ਗਤ ਹੋਏ।
0: ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ।
1: ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਕੈ ਮਨ ਵਿਸਰਾਮ।
0: ਕੋਟ ਅਪਰਾਧ ਸਾਧ ਸੰਗ ਮਿਟੈ, ਸੰਤ ਕਿਰਪਾ ਤੇ ਜਨ ਤੇ ਛੁਟੈ।
1: ਜਾ ਕੈ ਮਸਤਕ ਕਰਮ ਪ੍ਰਪਾਏ, ਸਾਧ ਸਰਣ ਨਾਨਕ ਤੇ ਆਏ।
0: ਜਿਸ ਮਨ ਬਸੈ ਸੁਨੈ ਲਾਏ ਪ੍ਰੀ, ਤਿਸ ਜਨ ਆਵੈ ਹਰ ਪ੍ਰਭ ਚੀਤ।
1: ਨਿਮਰਨਤਾ ਕਾ ਦੁਖ ਨਿਵਾਰੈ, ਦੁਲਭ ਦੇ ਤਤਕਾਲ ਉਧਾਰੈ।
0: ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ, ਏਕ ਨਾਮ ਮਨ ਮਾਹੇ ਸਮਾਨੀ।
1: ਦੁਖ ਰੋਗ ਬਿਨ ਸੇ ਬੈ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ।
0: ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਤ ਜਨਾ ਕੈ ਮਨ ਵਿਸਰਾਮ। 8-24 ਸਲੋਕ।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ ਪਾਸਿਓਂ ਸ਼ਬਦ ਕੀਰਤਨ ਸਰਵਨ ਕਰੀਏ। ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਪਦੇਸ਼

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM, sama ho chuka laughter therapy da kal de gusse. ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਆ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਪਾਂ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਹੱਸਿਓ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ, ਫਰਕ ਪੈਂਦਾ ਸਾਡੇ ਹੱਸਣ ਜਾਂ ਨਾ ਹੱਸਣ ਦੇ ਨਾਲ। ਅਤੇ ਆਓ ਫਿਰ ਰਲ ਮਿਲ ਕੇ ਹੱਸਦੇ ਹਾਂ ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ।
3: ਖੰਘ ਜ਼ੁਕਾਮ ਮੈਂ ਕਿਹਾ ਜ਼ਿਆਦਾ ਹੀ ਗਲਤ ਵਾਲਾ ਨਾ ਛਿੱਟਿਆਂ ਤੋਂ ਭਰਿਆ ਹਾਸਾ ਨਾ ਇਸ ਤੋਂ ਜ਼ਿਆਦਾ ਨਾ ਕਰਾਂ ਤਾਂ
2: ਠੰਡ ਜਿਹੜੀ ਹੈ ਨਾ ਉਹ ਬੰਦਾ ਸੋਚਦਾ ਵੀ ਹੁਣ ਤੇ ਹੱਟ ਚੱਲੀ ਆ,
3: ਹੱਟ ਚੱਲੀ ਆ
2: ਤੇ ਹੱਟ ਚੱਲੀ ਜਿਹੜੀ ਆ ਉਹ ਜ਼ਿਆਦਾ ਖਰਾਬ ਕਰਦੀ ਹੈ। ਸੋ ਬੇਨਤੀ ਆ ਵੀ ਜਾਂਦੀ ਠੰਡ ਦਾ ਥੋੜ੍ਹਾ ਜਿਹਾ ਵਧੇਰੇ ਖਿਆਲ ਰੱਖਿਓ।
3: ਬਿਲਕੁਲ ਠੀਕ
2: ਹੈ ਨਾ, ਦਿਨੇ ਗਰਮੀ ਜਿਹੀ ਹੋ ਜਾਂਦੀ ਤਾਂ ਆਪਾਂ ਸਾਰੇ ਕੋਟੀਆਂ ਸਵੈਟਰ ਲਾ ਕੇ ਤੇ ਤੁਰ ਪੈਂਦੇ ਹਾਂ। ਤੇ ਚਲੋ ਜਦੋਂ ਗਰਮੀ ਲੱਗਦੀ ਹੈ ਲਾ ਲਓ, ਪਰ ਮਤਲਬ ਖਿਆਲ ਰੱਖਣ ਦਾ ਮਤਲਬ ਵੀ ਖਿਆਲ ਰੱਖਿਓ। ਸਭ ਤੋਂ ਪਹਿਲਾਂ ਸਾਡੇ ਨਾਲ ਨੇ ਹੱਸ ਕੇ, ਵੈਸੇ ਹੋ ਜਾਣਾ ਠੀਕ ਆ, ਖੁੱਲ ਜਾਂਦਾ ਹੁੰਦਾ ਹੱਸ ਕੇ, ਤੇ ਜੇ ਖੁੱਲ ਗਿਆ ਤੇ ਜਾਇਓ ਜਾਂਦੇ ਜਾਂਦੇ ਦੱਸ ਕੇ। ਸਭ ਤੋਂ ਪਹਿਲਾਂ ਮੰਨਤ ਤੇ ਫਤਿਹ ਨੂੰ ਆਪਾਂ ਕਰਦੇ ਹਾਂ ਔਨ ਏਅਰ, ਕਿਉਂਕਿ ਬਾਕੀ ਫਿਰ ਥੋੜੀ ਜਿਹੀ ਦੇਰੀ ਵੀ ਲਾ ਦਿੰਦੇ ਕਿਸੇ ਵੇਲੇ।
3: ਓਕੇ ਓਕੇ,
2: ਥੋੜੀ ਜਿਹੀ ਮੰਨਤ, ਥੋੜੀ ਜਿਹੀ ਪੰਕਚੁਅਲ ਹੈ ਇਸ ਕੰਮੋਂ।
3: ਆ ਨਹੀਂ ਪ੍ਰਧਾਨ ਆ ਨਾ ਫਿਰ।
4: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲ ਕ੍ਰਿਸ਼ਨ ਵੀਰ ਜੀ।
3: ਸਤਿ ਸ਼੍ਰੀ ਅਕਾਲ
2: ਮੰਨਤ ਜੀ,
3: ਤੁਹਾਨੂੰ
2: ਪ੍ਰਧਾਨ ਸਾਹਿਬ ਕਹਿ ਲਿਆ ਕਰੀਏ।
4: ਜੇ ਥੋੜਾ ਜੀ ਕਰਦੇ ਤਾਂ ਕਹਿ ਰਹੇ।
2: ਥੈਂਕ ਯੂ, ਥੈਂਕ ਯੂ,
3: ਡਨ ਹੋ ਗਿਆ।
2: ਇਸ ਕੰਮੋਂ ਮੰਨਤ ਬਹੁਤ ਬੀਬੀ ਹੈ,
3: ਟੀਮ ਪਲੇਅਰ ਹੈ ਨਾ ਪ੍ਰੋਪਰ।
2: ਇਹੋ ਫਤਿਹ ਨੂੰ ਕਿਹਾ ਹੁੰਦਾ ਉਹਨੇ, ਕਹਿਣਾ ਸੀ ਕਿਉਂ
3: ਅੱਛਾ ਹੋਰ ਲੈ ਹੁਣ ਡਿਪਟੀ ਪ੍ਰਧਾਨ ਮੈਂ ਕਹਿਣ ਲੱਗਾ ਸੀ ਸਗੋਂ ਨੂੰ ਨਹੀਂ ਕਹਿਣਾ ਫਿਰ ਆਪਾਂ
2: ਨਹੀਂ, ਇੱਕ ਪਰਿਵਾਰ ਚ ਦੋ ਦਿਨ ਨਹੀਂ,
3: ਦੋ ਨਹੀਂ ਨਾ, ਹਾਂ ਨੈਪੋਟਿਜ਼ਮ ਨਹੀਂ। ਓਕੇ ਓਕੇ,
2: ਇੱਕ ਪਰਿਵਾਰ ਚ ਦੋ ਦਿਨ ਨਹੀਂ, ਕੋਈ ਬਹੁਤ ਰੌਲਾ ਪੈਂਦਾ ਨਾ। ਅਕਾਲੀ ਦਲ ਨੂੰ ਇਸ ਕਰਕੇ ਢਾਲ ਲਈ, ਕਾਂਗਰਸ ਇੱਥੋਂ ਮਾਰ ਖਾਣ ਡਈ,
3: ਇੱਥੋਂ ਮਾਰ ਖਾ ਰਹੀ ਹੈ। ਗੱਲ ਸਹੀ ਹੈ, ਗੱਲ ਸਹੀ ਹੈ।
2: ਮੰਨਤ ਕੀ ਲਿਆਏ ਫਿਰ ਅੱਜ?
4: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਓਕੇ
4: ਪਤਰੀ, ਜੇ ਤੁਸੀਂ ਮੇਰੀ ਗੱਲ ਸੁਣਦੇ ਹੋ, ਮੈਂ ਨਾ ਜੇ ਮੈਂ ਕਿਸੇ ਰਾਕਸ਼ਸ ਦਾ ਵਿਆਹ ਕਰਾ ਲੈਂਦੀ ਤਾਂ ਇੰਨੀ ਦੁਖੀ ਨਹੀਂ ਸੀ ਹੋਣਾ ਮੈਂ। ਫੇਰ ਵੀ ਪਤੀ ਚਾਹ ਪੀਂਦੇ ਹੋਏ ਕਹਿੰਦਾ, ਉਹ ਕਮਲੀਏ ਖੂਨ ਖੂਨ ਦੇ ਨਾਲ ਰਿਸ਼ਤੇ ਵਾਲੇ ਨੇ ਕਿਹੜਾ ਵਿਆਹ ਕਰਾਈ ਦਾ।
3: ਪਤਨੀ ਬੇਹੋਸ਼, ਜਵਾਬ ਸੋਨਾ ਦਿੱਤਾ ਬਈ,
2: ਪਤਨੀ ਬੇਹੋਸ਼ ਨਹੀਂ ਹੋ ਸਕਦੀ।
3: ਅੱਛਾ, ਹਾਂ ਇਹ ਮੁਸ਼ਕਿਲ ਹੈ,
2: ਗੱਲ ਗਲਤ ਹੈ।
3: ਉਹਨੇ ਬਾਅਦ ਚੋਂ ਮੁੜ ਕੇ ਇਹਨੂੰ ਬੇਹੋਸ਼ ਕੀਤਾ ਹੋਣਾ ਪਤੀ ਨੂੰ।
2: ਪਤੀ ਬੇਹੋਸ਼ ਕਰੀਏ ਆਪਣਾ ਮੰਨਤ ਇਸ ਚੁਟਕਲੇ ਚ ਨਾ, ਥੋੜੀ ਜੀ ਮਤਲਬ ਰਿਐਲਿਟੀ ਜ਼ਿਆਦਾ
3: ਐਕਸਟੈਂਡ ਹੋਣਾ ਚਾਹੀਦਾ ਥੋੜਾ।
2: ਹਾਂ ਹਾਂ, ਮੰਨਤ ਕਰ ਸਕਦੇ ਹੋ
4: ਥੋੜਾ
3: ਰਿਪੋਰਟ
2: ਇਹ ਅੱਜ ਅੱਜ ਫਤਿਹ ਦੱਸੇ ਯਾਰ, ਇਹ ਕਾਰਾਂ ਦੇ ਨਾਂ ਬੜੇ ਦੱਸਦਾ, ਮੈਨੂੰ ਪਤਾ ਨਹੀਂ ਲੱਗਦਾ ਹੀ ਆ।
3: ਹਾਂ
2: ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਨਾਂ ਲੈਂਦਾ ਤੇ ਮਤਲਬ ਮੈਨੂੰ ਸਮਝ ਨਹੀਂ ਲੱਗਦੀ।
3: ਹਾਂ ਇਹ ਗੱਲ ਸਹੀ ਹੈ ਹਨਾ। ਹੋਰ ਕੋਈ ਕਿਸੇ ਨਵੀਂ ਗੱਡੀ ਦੀ ਜਾਣਕਾਰੀ ਲਿਓ।
4: ਮੈਂ ਰੋਜ਼ ਥਰਸਡੇ ਤੋਂ ਦੱਸਿਆ ਕਰਨਾ ਸਟਾਰਟਿੰਗ ਫਰਮ ਨੈਕਸਟ ਵੀਕ।
2: ਹਾਂ ਥਰਸਡੇ ਦੱਸਿਆ ਕਰ ਮੇਰਾ ਵੀਰ, ਜਦੋਂ ਨਾ ਕੋਈ ਗੱਡੀਆਂ ਗੁੱਡੀਆਂ ਵਾਲਾ ਬੰਦਾ ਕੋਈ ਪੜ੍ਹਿਆ ਲਿਖਿਆ ਜਾਇਆ ਹੁੰਦਾ, ਨਾ ਮੈਨੂੰ ਪਤਾ ਹੁੰਦਾ ਨਾ ਬੀਬੀਆਂ ਨੂੰ ਪਤਾ ਹੁੰਦਾ
3: ਇਹ ਬੰਦਾ ਫਸ ਜਾਂਦਾ। ਅੱਛਾ,
2: ਹੋਰ ਕੀ, ਇਹ ਮਹਿੰਗੀਆਂ ਮਹਿੰਗੀਆਂ ਗੱਡੀਆਂ ਦੇ ਨਾਂ ਲੈਂਦਾ ਤੇ ਅਸੀਂ ਕਹਿ ਦਿੰਦੇ ਹਾਂ ਉਹ ਓਕੇ ਯੈਸ
3: ਗੁੱਡ ਗੁੱਡ ਹੋ ਗਿਆ।
2: ਸਾਨੂੰ ਤਾਂ ਮਰੂਤੀ ਸੁਜ਼ੂਕੀ ਦੱਸਿਆ ਕਰ ਕੁਛ ਇਦਾਂ ਦੀਆਂ, ਹਨਾ ਆਲਟੋ ਵਰਨਾ ਕੋਈ ਇਦਾਂ ਦੀਆਂ ਗੱਡੀਆਂ ਸਾਨੂੰ ਦੱਸਿਆ ਕਰ। ਮੇਰੇ
3: ਕੋਲ ਆਲਟੋ ਕਿੱਥੋਂ ਯਾਦ ਆ ਗਈ, ਵਾਹ ਕੀ ਬਾਤ ਹੈ।
2: ਨੈਨੋ
3: ਨੈਨੋ
2: ਜਿਹੜੀ ਬਿਨਾ ਅੱਖਾਂ ਤੋਂ ਰੋ ਪੈਂਦੀ ਆ,
3: ਬਿਨਾ ਅੱਖਾਂ ਤੋਂ ਰੋ ਪੈਂਦੀ
2: ਆ। ਅੱਛਾ ਓਕੇ, ਦਿਲ
3: ਜਵਾਬ ਦੋ ਫ੍ਰੀ ਕਰੋ
2: ਕਿਹੜੀ ਚੀਜ਼ ਆ ਜਿਹੜੀ ਬਿਨਾ ਅੱਖਾਂ ਤੋਂ ਵੀ ਰੋ ਪੈਂਦੀ ਆ? ਕੇਲੇ ਲੈ
3: ਨਹੀਂ ਰੋਂਦੇ, ਜਿਹੜੇ ਵਿਕਦੇ ਨੀ ਬੇਚਾਰੇ।
2: ਕੱਚੇ ਕੇਲੇ, ਕੱਚੇ ਕੇਲੇ ਨੂੰ ਕੱਟੋ ਤੇ ਉਹਦੇ ਵਿੱਚ ਪਾਣੀ ਨਿਕਲਦਾ, ਰੋਂਦਾ ਵਾ।
4: ਹਾਂ, ਇਹਦੇ ਲਈ ਦੋ ਆਨਸਰ ਨੇ, ਇੱਕ ਮੈਂ ਬਣਾਇਆ, ਇੱਕ ਅਸਲੀ ਆ।
2: ਅੱਛਾ, ਇੱਕ ਅਸਲੀ ਆ ਤੇ ਇੱਕ ਤੁਸੀਂ ਬਣਾਇਆ ਵਾ। ਓਕੇ, ਤੇ ਹੋਰ ਕਿਹੜੀ ਚੀਜ਼ ਹੈ ਜਿਹੜੀ ਆਪੇ ਰੋਂਦੀ ਆ?
3: ਅਸਮਾਨ ਹੋ ਸਕਦਾ, ਹੈ ਅਸਮਾਨ ਹੋ ਸਕਦਾ।
2: ਕੁੱਤੇ, ਕੁੱਤੇ
3: ਕੁੱਤਿਆਂ ਦੀ ਤਾਂ ਅੱਖਾਂ ਹੁੰਦੀਆਂ,
2: ਕੁੱਤੇ ਵੀ ਰੋਂਦੇ ਆ, ਊ ਕਰਦੇ ਰਾਤ ਨੂੰ।
4: ਉਹਨਾਂ ਦੀ ਅੱਖਾਂ ਹੁੰਦੀਆਂ ਕੁੱਤਿਆਂ ਦੇ।
2: ਅੱਛਾ, ਇਹਦਾ ਨੀ ਅੱਖਾਂ ਨੀ ਆ। ਅੰਨਾ ਕੁੱਤਾ?
3: ਹਾਂ, ਵੈਰੀ ਡਿਸਰਿਸਪੈਕਟਫੁਲ। ਇੱਦਾਂ ਤੇ ਅੰਨਾ ਬੰਦਾ ਵੀ ਹੋ ਜੇ ਯਾਰ।
2: ਯਾਰ ਕੁੱਤੇ, ਕੁੱਤੇ ਅੱਖਾਂ ਚ ਥੋੜੀ ਰੋਂਦੇ, ਆਵਾਜ਼ਾਂ ਕੱਢ ਕੇ ਰੋਂਦੇ ਆ, ਉਹ ਕਰਦੇ ਊ। ਹਾਂ, ਉਹ ਇੱਦਾਂ ਰੋਂਦੇ ਆ, ਅੱਖਾਂ ਚ ਥੋੜੀ ਰੋਂਦੇ ਆ।
4: ਪਾਣੀ ਨਿਕਲਣਾ ਚਾਹੀਦਾ।
2: ਅੱਛਾ, ਪਾਣੀ ਨਿਕਲਣਾ ਚਾਹੀਦਾ। ਓਕੇ, ਅੰਨਾ ਕੁੱਤਾ ਅੱਖਾਂ ਚੋਂ ਪਾਣੀ ਨਿਕਲਦਾ,
4: ਪਾਣੀ ਕਿੱਥੋਂ ਨਿਕਲੂਗਾ?
2: ਚੱਲ ਪਹਿਲਾਂ ਇੱਕ ਇੱਕ ਫਾਈਨ ਤੇ ਕਰ, ਪਹਿਲਾਂ ਗੁਰਜੀਤ ਆਂਟੀ ਨੇ ਦੱਸਿਆ
4: ਮੈਨੂੰ। ਮੇਰਾ ਵੱਜ ਸਕਦੇ ਤੇ ਜ਼ਿਆਦਾ ਹੀ ਔਖਾ।
2: ਇੱਕ ਇੱਕ ਮੋਮਬੱਤੀ ਵੀ ਹੋ ਸਕਦੀ ਆ। ਨਹੀਂ, ਅੱਛਾ ਵੀ ਨਹੀਂ ਆ। ਓਕੇ, ਤੁਹਾਡਾ ਕਿਹੜਾ ਵਾ ਫਿਰ?
4: ਮੇਰਾ ਆਨਸਰ ਹੈਗਾ ਐਪਲ, ਕਿਉਂਕਿ ਜੋ ਆਪ ਬਾਈਂਡ ਕਰਦੇ ਉਹਦੇ ਵਿੱਚ ਬਹੁਤ ਪਾਣੀ
2: ਨਿਕਲਦਾ। ਓ ਯੈਸ ਯਾਰ, ਮੇਰਾ ਫਿਰ ਕੇਲਾ ਮਾੜਾ ਹੀ,
3: ਕੇਲਾ ਕੋ ਖਰਾਬ ਸੀਗਾ ਅੰਕਲ ਦਾ, ਮਾੜੀ ਗੱਲ ਹੈ ਯਾਰ।
4: ਕੇਲਾ ਸੁੱਕਾ ਹੁੰਦਾ।
3: ਸਾਡਾ ਕੁੱਤਾ ਕੁੱਤਾ, ਤੁਹਾਡਾ ਕੁੱਤਾ ਟੌਮੀ ਹੈ।
2: ਓ ਯਾ ਯਾਰ, ਥੈਂਕ ਯੂ ਥੈਂਕ ਯੂ। ਵਾਹ ਜੀ ਵਾਹ ਫਤਿਹ ਜੀ, ਤੁਸੀਂ ਤੇ ਮਤਲਬ ਕਮਾਲ ਹੀ ਕਰੀ ਜਾਂਦੇ ਹੋ, ਤੁਸੀਂ ਤੇ ਇੰਨਾ ਸ਼ਾਈ ਜਾਂਦੇ ਹੋ। ਤੁਸੀਂ ਤੇ ਔਜਲਾ ਸਾਹਿਬ, ਤੁਸੀਂ ਆਉਂਦੇ ਰਹੋ। ਹੈਲੋ ਔਜਲਾ ਸਾਹਿਬ, ਤੁਹਾਡੀ ਵਾਰੀ ਗਈ ਤੇ ਹੁਣ ਨੈਕਸਟ ਵਾਰੀ ਤੁਹਾਡੀ ਆਊਗੀ। ਹੁਣ ਰੁਕ ਜਾਓ ਹੁਣ ਤੁਸੀਂ, ਤੇ ਨੈਕਸਟ ਵਾਰੀ ਅਰਨਵ ਤੁਸੀਂ ਆਉਂਦੇ ਰਹੋ।
3: ਹੈਲੋ ਹੈਲੋ
2: ਹੈਲੋ
3: ਹੈਲੋ
2: ਅਰਨਵ।
5: ਹੈਲੋ ਅੰਕਲ ਜੀ, ਸਤਿ ਸ੍ਰੀ ਅਕਾਲ ਵੀਰੇ, ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਕੀ ਗੱਲ, ਸੌਂ ਗਏ ਸੀ?
5: ਨਹੀਂ, ਪਤਾ ਹੀ ਨਹੀਂ ਲੱਗਾ, ਫਿਰ ਪਹਿਲਾਂ ਕੱਟਿਆ ਗਿਆ।
2: ਅੱਛਾ ਅੱਛਾ ਅੱਛਾ, ਹੋਰ ਸੌਂ ਠੀਕ ਠਾਕ ਹੋ?
5: ਹਾਂਜੀ ਹਾਂਜੀ
2: ਹਾਂਜੀ, ਵਧੀਆ।
5: ਤੁਹਾਡਾ ਕੀ ਹਾਲ ਹੈ?
2: ਵਧੀਆ ਵਧੀਆ ਵਧੀਆ,
3: ਬੈਸਟ ਬੈਸਟ ਬੈਸਟ।
2: ਕੀ ਸੁਣਾਓਗੇ?
3: ਕੀ ਸੁਣਾਓਗੇ ਅੱਜ?
5: ਅੱਜ ਸੁਣਾਉਂਗੇ ਇੱਕ ਬੁਝਾਰਤ।
2: ਓਕੇ,
5: ਨਿੱਕੀ ਜੀ ਕੁੜੀ 12 ਪੜ੍ਹੀ, ਫਿਰ ਪਹਿਲੀ ਚ ਜਾ ਵੜੀ।
3: ਹੈਂ ਜੀ, ਕੁੜੀ 12 ਪੜ੍ਹੀ,
5: ਫਿਰ ਪਹਿਲੀ ਚ ਜਾ ਵੜੀ।
3: ਯਾਰ ਇੱਕ ਨਿੱਕੀ ਕੁੜੀ ਦੀ ਬਹੁਤ ਪ੍ਰੋਬਲਮ ਹੈ, ਇਹਦਾ ਕੋਈ ਨਾ ਕੋਈ ਪੰਗਾ ਹੀ ਯਾਰ ਮਾਰਦਾ।
2: ਨਿੱਕੀ ਜੀ ਕੁੜੀ 12 ਪੜ੍ਹੀ, ਫਿਰ ਪਹਿਲੀ ਚ ਜਾ ਵੜੀ।
3: ਹਾਂ,
2: ਨੇਹਾ ਕੱਕੜ। ਨਹੀਂ,
3: ਕਿਸੇ ਨੇ ਕਰੀਅਰ ਉੱਪਰ ਇਸ ਤਰ੍ਹਾਂ ਤੰਜ ਨਹੀਂ ਕਸਣਾ ਚਾਹੀਦਾ, ਮਾੜੀ ਗੱਲ
2: ਯਾਰ। ਬੁਝਾਰਤ ਆ ਇਹਦੇ ਚ ਕੀ ਆ? ਇਹਦਾਂ ਤੇ ਫਿਰ
3: ਵੈਸੇ ਵੈਸੇ ਨਾ ਇਹ ਜਵਾਬ ਸਹੀ ਹੈ।
2: ਕਿਹੜਾ?
3: ਆ ਜਿਹੜਾ ਤੁਸੀਂ ਦਿੱਤਾ। ਮੈਂ ਕਹਿੰਦਾ ਆਪਾਂ ਜੋ ਵੀ ਜਵਾਬ ਦੇਣ,
2: ਸਾਡਾ ਇਹੋ ਹੀ ਆ, ਤੁਸੀਂ ਜੋ ਮਰਜ਼ੀ।
3: ਇਹ ਬੁਝਾਰਤ ਕਿੰਨੀ ਪੁਰਾਣੀ, ਤਦ ਤੱਕ ਨੇਹਾ ਕੜਾਈ ਨੀ ਹੋਣੀ, ਠੀਕ ਹੈ ਨੀ? ਹੁਣ ਆਉਣ ਵਾਲੇ ਸਮੇਂ ਲਈ ਨੇਹਾ ਕੱਕੜੀ ਹੋਣਾ ਚਾਹੀਦਾ ਇਸ ਬੁਝਾਰਤ ਦਾ
2: ਆਨਸਰ। ਇਹੋ ਹੀ ਆ? ਨਹੀਂ
3: ਨਹੀਂ,
2: ਕੀ ਯੈਸ?
3: ਜਾਗੋ ਜਾਗੋ ਜਾਗੋ,
2: ਇਹੋ ਹੀ ਆ ਕਿ
3: ਸਹੀ ਆ?
2: ਉੱਠੋ ਪੁੱਤ, ਉੱਠੋ ਉੱਠੋ।
3: ਜਾਂਦੇ
2: ਜਾਂਦੇ ਸਾਡੇ ਤੇ ਕੇਸ ਪਾ ਗਾ ਜਾਣਾ। ਚਲ ਹਾਰ ਗਏ ਫਿਰ।
4: ਆਨਸਰ ਹੈਗਾ ਘੜੀ।
2: ਘੜੀ? ਅੱਛਾ, ਘੜੀ ਨਾਲੋਂ ਤੇ ਯਾਰ ਸਾਡਾ ਚੰਗਾ ਸੀ ਆਨਸਰ।
3: ਹਾਂ ਨਹੀਂ, ਨੇਹਾ ਕੱਕੜੀ ਰੱਖ
2: ਲਿਆ। ਹੈਂ, ਤੁਹਾਡਾ ਆਨਸਰ ਘੜੀ ਆ?
3: ਨਹੀਂ, ਤੁਸੀਂ ਹੁਣ ਸਾਡੇ ਵਾਲਾ ਰੱਖ ਲਓ, ਅੱਗੇ ਤੋਂ ਕਿਸੇ ਨੂੰ ਪਾਉਂਗੇ ਨਾ ਤੇ ਇਹਦਾ ਜਵਾਬ ਉਹ ਘੜੀ ਕਹੋ, ਕਿਉਂਕਿ ਤੁਸੀਂ ਪੁਰਾਣੇ ਹੋਈ ਯਾਰ। ਜਸਟ ਅਪਡੇਟ ਬ੍ਰੋ,
2: ਥੈਂਕ ਯੂ, ਹਾਈ ਟੈਕ ਆਨਸਰ, ਥੈਂਕ ਯੂ, ਥੈਂਕ ਯੂ। ਤੇ ਹੁਣ ਸਾਡੇ ਨਾਲ ਫਿਰ ਇੱਕ ਵਾਰੀ ਫਿਰ ਤੋਂ ਔਜਲਾ ਸਾਹਿਬ ਉਸ ਬਾਅਦ ਸ਼੍ਰੇਆ, ਤੁਸੀਂ ਰੈਡੀ ਰਹੋ ਪੁੱਤ।
3: ਹਾਂਜੀ ਔਜਲਾ ਸਾਹਿਬ, ਔਜਲਾ
4: ਪੱਕੀ
2: ਆ ਯਾਰ, ਮਤਲਬ ਜਿਹੜਾ ਕਹਿ ਦਿੱਤਾ ਜਾਂਦਾ ਨਾ ਵੀ ਘਰ ਵਾਲੇ ਬੜੇ ਬਹਾਨੇ ਜਾਣਦੇ ਆ, ਬੇਸਿਕਲੀ ਉਹ ਬਚਪਨ ਤੋਂ ਹੀ ਹੁੰਦੇ ਆ, ਬੰਦਾ ਬਾਅਦ ਚ ਵਿਆਹ ਹੋ ਜਾਂਦਾ। ਬੁੱਤੋ ਸਾਡੀ ਕੁਛ ਟੋਕ ਹੈ ਆਪਸ ਦੀ ਨਾ, ਤੁਸੀਂ ਦੋ
3: ਮਿੰਟ
2: ਵਿੱਚ ਤੁਸੀਂ ਫੀਲ ਨੀ ਕਰਨਾ ਤੁਹਾਡੇ ਬਾਰੇ ਹੋ ਰਹੀ ਆ, ਤੁਸੀਂ ਨੀ ਫੀਲ ਕਰਨਾ
3: ਨਾ,
2: ਬਾਅਦ ਚ ਤਰਾਸ਼ਿਆ ਜਾਂਦਾ, ਗੱਲ ਵੱਖਰੀ ਆ।
3: ਲਾਈਫ ਤੁਹਾਡੇ ਸਾਹਮਣੇ ਸਿਚੁਏਸ਼ਨ ਏਦਾਂ ਹੀ ਲਿਆਂਦੀ ਕਿ ਤੁਸੀਂ ਫਿਰ ਉਹ ਟੈਲੈਂਟ ਨੂੰ ਲੋਕਾਂ ਤੱਕ ਲੈ ਕੇ ਜਾ ਸਕੋ, ਦਿਖਾ ਸਕੋ।
2: ਹੁੰਦਾ ਪਹਿਲਾਂ ਹੀ ਆ,
3: ਪਹਿਲੇ ਤੋਂ ਹੀ।
2: ਹਾਂਜੀ ਸੱਚ ਔਜਲਾ ਸਾਹਿਬ, ਕੀ ਹਾਲ, ਕੀ ਸੁਣਾਓਗੇ?
3: ਜਿੰਨੀ
2: ਨਾ ਸਮਝੀ ਚ ਲੰਘ ਜੇ ਉਨੀ ਸਮਝ ਕੇ ਬੰਦਾ ਤੰਗ ਹੁੰਦਾ।
3: ਸਹੀ ਗੱਲ, ਜਿੰਨਾ ਨਹੀਂ ਪਤਾ ਉਹਨਾਂ ਖਰਾ ਸਗੋਂ।
2: ਹੈ
3: ਕੀ ਸੁਣਾਉਂਦੇ ਅੱਜ?
4: ਮੇਰੇ ਕੋਲ ਇੱਕ ਰੈਡਲ ਆ।
2: ਅੱਛਾ, ਤੁਹਾਡੇ ਕੋਲ ਇੱਕ ਰੈਡਲ ਆ, ਕਿੱਥੇ ਰੱਖੀ ਜੇ?
4: ਮੇਰਾ ਪਾਕਟ ਚ।
3: ਪਾਕਟ ਕੱਢੋ ਫਿਰ ਜੇਬ ਚੋਂ।
2: ਪੈਂਟ ਦੀ ਪਾਕਟ ਚ ਕਿ ਪਜਾਮੇ ਦੀ ਪਾਕਟ ਚ ਕਿ ਕਮੀਜ਼?
4: ਜੰਪਰ
2: ਦੀ ਪਾਕਟ ਚ।
3: ਓਕੇ,
2: ਫਿਰ ਤੈਨੂੰ ਮਾੜੀ ਮਾੜੀ ਰੂਈ ਵੀ ਲੱਗੀ ਹੋਣੀ ਆ।
4: ਕਿਹੜੀ
2: ਚੀਜ਼ ਆ ਜਿਹੜੀ ਤੁਸੀਂ ਸੱਜੇ ਹੱਥ ਨਾਲ ਫੜ ਸਕਦੇ ਹੋ?
4: ਤੁਸੀਂ ਉਹਦੇ ਕੱਬੇ ਹੱਥ ਨਾਲ ਨਹੀਂ ਫੜ ਸਕਦੇ।
2: ਖੱਬਾ ਹੱਥ? ਮੈਂ ਫੜ ਕੇ ਬੈਠਾ।
3: ਵੈਰੀ ਗੁੱਡ, ਵੈਰੀ ਨਾਈਸ, ਵੈਰੀ।
2: ਇਹ ਜਿਹੜੀ ਤੂੰ ਬੁਝਾਰਤ ਪਾਈ, ਮੈਂ ਤਾਂ ਸੱਜੇ ਦੇ ਨਾਲ ਖੱਬਾ ਫੜ ਕੇ ਬੈਠਾ। ਅੱਜ ਤੇ ਛੇਤੀ ਫੜੇ ਗਏ ਜੀ ਔਜਲਾ
3: ਸਾਹਿਬ, ਫਲੋ ਫਲੋ ਚ ਹੀ ਹੋ ਗਿਆ ਕੰਮ।
2: ਹੋਰ ਥੈਂਕ ਯੂ ਔਜਲਾ
4: ਸਾਹਿਬ,
2: ਬਾਏ ਬਾਏ
3: ਬਾਏ
2: ਬਾਏ ਬਾਏ ਬਾਏ ਬਾਏ ਬਾਏ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆਸ਼ਰਿਆ, ਤੇ ਉਸ ਤੋਂ ਬਾਅਦ ਤੇਗ, ਤੁਹਾਡੀ ਵਾਰੀ। ਸਤਿ ਸ੍ਰੀ ਅਕਾਲ ਆਸ਼ਰਿਆ। ਠੀਕ ਠਾਕ ਹੋ? ਹਾਂਜੀ, ਕਾਲਾ ਸ਼ਾਹ ਕਾਲਾ,
3: ਵਾਹ ਸਿੱਧਾ ਹੀ।
2: ਹਾਂਜੀ,
3: ਹਾਲ ਚਾਲ ਤੇ ਸੁਣਾ ਲੋ ਪਹਿਲੇ।
2: ਉਹ ਸਾਡਾ ਠੀਕ ਹੈ ਪੁੱਤ,
3: ਅਸੀਂ ਠੀਕ। ਹਾਲ ਹੋ ਤੁਸੀਂ ਦੱਸੋ, ਤੁਸੀਂ
4: ਕੀ
3: ਕੀ ਕਰਦਾ ਪਿਆ?
2: ਅਸੀਂ ਕੁਛ ਨੀ, ਨਹਾ ਕੇ ਹਟੇ ਆ,
3: ਸਕੂਲ ਦੀ ਤਿਆਰੀ ਕਰਦੇ ਪਏ ਆ। ਅੰਕਲ ਦਾ ਬਸਤਾ ਗਵਾ ਚ
2: ਮੈਂ ਸ਼ੂ ਪੋਲਿਸ਼ ਕਰਦਾ ਸੀ।
4: ਉੱਥੇ ਸਕੂਲ ਜਾਂਦੇ ਹੋ?
2: ਹੋਰ, ਜਰਾਬਾਂ ਪਾ ਕੇ।
3: ਹੋਰ ਸ਼ੂ ਵੀ ਨਾਲ? ਕੱਲੀਆਂ ਜਰਾਬਾਂ ਨੀ,
2: ਬੈਗ ਲੈ ਕੇ।
4: ਕਿਹੜੀ ਕਲਾਸ ਤੋਂ ਵਿੱਚ?
3: ਮੈਂ ਪ੍ਰੈਪ ਚ ਆ।
2: ਮੈਂ ਵੰਚ ਆ।
3: ਇਹ ਵੰਚ ਨੇ ਅੰਕਲ ਜੀ।
2: 1 ਗ੍ਰੇਡ ਚ
3: ਹਾਂ ਇਹਨਾਂ ਨੂੰ ਮੇਰੀ ਉਂਗਲ ਫੜ ਕੇ ਲੈ ਕੇ
4: ਜਾਣਾ ਮੈਨੂੰ ਬੋਲਣਾ ਪਿਆ
2: ਹਾਂਜੀ
4: ਝੂਠ ਬੋਲਦੇ ਪਏ
2: ਨਾ
3: ਆਏ ਨਹੀਂ ਚਾਹੀ ਜੀ ਨਹੀਂ ਬੋਲਦੇ ਹਾਂ
4: ਅੰਨੀ ਤੁਸੀਂ ਝੂਠ ਬੋਲਦੇ
2: ਨਾ ਨਾ ਹੀ ਤੁਹਾਡੇ ਨਾਲ ਮਜ਼ਾਕ ਕਰਦੇ ਪਏ ਝੂਠ ਥੋੜੀ ਬੋਲਦੇ ਪਏ
3: ਫਨ ਕਰ ਰਹੇ ਫਨ
2: ਮਜ਼ਾਕ ਕਰਦੇ ਆ ਝੂਠ
4: ਹਾਂਜੀ
2: ਨਾ ਨਾ ਝੂਠ ਥੋੜੀ ਇਹ ਤੇ ਲਾਫਟਰ ਥੈਰੇਪੀ ਅਸੀਂ ਤੇ ਫਨ ਕਰਦੇ ਤੁਹਾਡੇ ਨਾਲ ਮਾਨੂੰ ਬਿੱਲੀ ਕੀ ਕਰਨ ਡਿਆ ਪਿੱਛੇ ਉਹਨੂੰ ਕਹ ਚੁੱਪ ਕਰ ਦੇ ਦੋ ਮਿੰਟ
4: ਉਹਨੂੰ
2: ਕਹ ਥੋੜਾ ਚੁੱਪ ਕਰ ਜਾ ਡਿਸਟਰਬ ਹੁੰਦਾ ਵਾ ਸੁਣਾਓ ਫਿਰ ਹਾਂਜੀ
3: ਹਾਂਜੀ ਸੁਣਾਓ ਸੁਣਾਓ ਬੁਝਾਰ ਸੁਣਾਓ
4: ਤਦ ਤਨ ਐਪਲ ਸੀ ਦੋ ਦੋ ਅੰਕਲ ਨੇ ਕਰਦੀ ਐਂਡ ਦੈਨ ਦੋ ਵੀਜੀ ਨੇ ਕਰਦੇ ਐਂਡ ਮਗਰ ਕਿੰਨੇ ਰਹਿ ਗਏ ਐਪਲ
2: ਦੋ ਅੰਕਲ ਨੇ ਤੇ ਦੋ ਆਂਟੀ ਨੇ ਤੇ ਇਹ ਲਗਭਗ 1.5 ਕਿਲੋ ਡਿਪੈਂਡ ਔਨ ਸਾਈਜ਼
3: ਕਿਹ ਲਓ ਕੁਝ 12 ਕਿ 13 ਡਾਲਰ ਦੇ ਬਚ ਗਏ
2: ਜੇ ਮੈਂ ਵਕੀਲਾਂ ਵਾਂਗੂ ਆਨਸਰ ਦਵਾਂ ਤੇ ਡਿਪੈਂਡ ਔਨ ਸਾਈਜ਼
3: ਇਹ ਵੀ ਠੀਕ ਹੈ
2: ਹੈ ਡਿਪੈਂਡ ਔਨ ਵੈਦਰ ਡਿਪੈਂਡ ਔਨ ਸਾਈਜ਼ ਡਿਪੈਂਡ ਔਨ ਪੈਕਿੰਗ
3: ਕਿਸਮ ਤੇ ਵੀ ਹੈ ਉਹ ਜੈਜ਼ ਵਾਲੇ ਲੈ ਕੇ ਆਏ ਹੋ ਪਿੰਕ ਲੇਡੀ ਹੈ ਨਾ ਬੜੀ ਤਰ੍ਹਾਂ ਦੀ ਆਈਟਮ ਹੋਣੀ ਹੈ
2: ਇਹਦਾ ਆਨਸਰ ਦੇਣ ਦੇ ਲਈ ਨਾ ਸਪਸ਼ਟ ਕੋਈ ਆਨਸਰ ਦੇਣ ਸੇਬ ਹਾਂਜੀ ਹਾਂਜੀ
3: ਅੱਛਾ
2: ਸੋ ਇਹਦਾ ਕੋਈ ਸਪਸ਼ਟ ਆਨਸਰ ਦੇਣ ਦੇ ਲਈ ਸਾਨੂੰ ਨਾ ਡਿਟੇਲ ਚਾਹੀਦੀ ਹੋਗੀ
3: ਹਾਂ ਨਹੀਂ ਬਿਲਕੁਲ ਤੁਸੀਂ ਨਾ ਪ੍ਰੋਪਰ ਐਫੀਡੇਵਿਟ ਤਿਆਰ ਕਰਾਓ ਨੋਟਰੀ ਕਰਾਓ
4: ਮੈਂ ਕਿੰਨੇ ਸਾਲ ਆ
2: ਅੱਛਾ ਤੁਸੀਂ ਕਿੰਨੇ ਸਾਲ ਹੋ ਤੁਸੀਂ
3: 6
2: ਬਦਾਮ ਨੀ ਬਾਰਾ ਖਾਣ ਦੇ ਪਤਾ
3: ਮਾਲੀ ਹਾਲਤ ਠੀਕ
2: ਅੱਜ ਕੱਲ ਰਾਤ ਨੂੰ ਧੱਕੇ ਭਿਉ ਕੇ ਸੌ ਜੀ ਦਾ ਥੈਂਕ ਯੂ ਥੈਂਕ ਯੂ
3: ਵੈਰੀ ਗੁੱਡ
2: ਸਤਿ ਸ੍ਰੀ ਅਕਾਲ ਮਾਨੂੰ ਬਿੱਲੀ ਉਹ ਠੀਕ ਆ ਤੁਸੀਂ ਪਿੱਛੇ ਡਿਸਟਰਬੈਂਸ ਕਿਉਂ ਕਰਦੇ ਹੋ ਦੀਦੀ ਦੇ ਮੈਂ ਤੁਹਾਡੀ ਕਾਰ ਖੋਲ ਲੈਣੀ ਆ
3: ਉਹ ਵਾਰਮ ਅਪ ਹੋਇਆ ਸੀ ਮੁੰਡਾ ਵਾਰਮ ਅਪ ਹੈ ਕਾਲ ਵਾਸਤੇ
2: ਮੈਂ ਤੁਹਾਡੀ ਕਾਰ ਖੋ ਕੇ ਤੇ ਜੇਬ ਚ ਪਾ ਲੈਣੀ ਆ
4: ਕਿਹੜੀ
2: ਚੀਜ਼ ਜਿਹੜੀ ਉੱਪਰ ਜਾਂਦੀ ਆ ਹਾਂਜੀ ਉੱਤੇ ਜਾਂਦੀ ਤੇ ਉੱਤੇ ਹੀ ਰਹਿੰਦੀ ਉੱਪਰ ਜਾਂਦੀ ਆ ਤੇ ਥੱਲੇ ਨੀ ਆਉਂਦੀ ਮੁੜ ਕੇ ਇਹ ਬੜਾ ਕੋਈ ਨਰਿੰਦਰ ਮੋਦੀ ਟਾਈਪ ਚੁਟਕਲਾ ਵਾ
3: ਭਾਈ ਔਰ ਬਹਿਣਾ
2: ਹਾਂ ਉਮਰ
3: ਏਜ
2: ਏਜ
3: ਬੱਦਲ ਵੀ ਆ ਗਏ ਜ਼ਮੀਨ ਤੇ
2: ਕਹਿੰਦੀ ਉਹ ਕਿਹੜੀ ਗੱਲ ਉਹ ਖਾਧੀ ਪੀਤੀ ਚ ਕਹਿ ਜਾਂਦੀ थैंक यू मनु बिल्ली, थैंक यू बाद कार्ड च कित कह गई कोई डी को गल नहीं है
3: जनी गल नहीं है मैं घबरावा ना है
2: ना ना ना ना थैंक यू ते नेक्स्ट साडे नाल तेग उस तो बाद फिर असीस कौर ससकल तेग
4: सफाई
2: दे
3: अच्छा वैसे हो नहीं सकता
2: मैं इतने
4: हाँ जी मैंने
2: मैं इतने कुछ न्याने पर मैं ना होना सफाई दे जरूर होंगे हाँ
3: की चक्कर है हाँ
2: गुड तो की सुनाओगे फिर
4: अब आज मैं सुनाऊंगी एक बजारे
2: हाँ जी
3: ले हो जी
4: नीली टाकी चावल बदे दिने गुवाचे रात नू लबे
2: ਇਹ ਪੁੱਤੋ ਹੈਗੇ ਆ ਇਹ ਘਰ ਵਾਲਾ ਘਰ ਵਾਲੀ ਸਕੂਲ ਛੱਡ ਕੇ ਨਾ ਬੱਚਿਆਂ ਨੂੰ ਬਾਅਦ ਚ ਰਾਤ ਨੂੰ ਲੱਭਦੇ ਆ ਦਿਨੇ ਗਾਇਬ ਹੋ ਜਾਂਦੇ ਉਹ ਤੂੰ ਸਮੇਂ ਦੇ ਹਿਸਾਬ ਨਾਲ ਇਹਦਾ ਆਂਸਰ ਅੱਜ ਕੱਲ੍ਹ ਇਹੋ ਹੀ ਆ
3: ਬੜੀ ਵਧੀਆ ਬੁਝਾਰਤ ਸੀਰੀਅਸਲੀ ਲੱਭੋ ਹੋਈ ਆ ਸਰ ਦੇਖੋ ਕੰਪਿਊਟਰ ਜੀ ਕੁਛ ਕਹਿੰਦੇ ਕਿ ਨਹੀਂ
2: ਨੀਲੀ ਟਾਕੀ ਚੌਲ ਬਦੇ ਇਹ ਤੋਂ ਇੰਨਾ ਕੁ ਪਤਾ ਲੱਗਦਾ ਵਾ ਵੀ ਜਿਹੜੀ ਮੰਮੀ ਆ ਉਹ ਨਰਸਿੰਗ ਚ ਚਾਵਲ ਚੌਲ ਪੁੱਤ ਇੱਕੋ ਗੱਲ ਹੁੰਦੀ ਹੈ ਚੌਲ ਪੰਜਾਬੀ ਚ ਚੌਲ ਕਹੀਦਾ ਵਾ ਤੇ ਚਾਵਲ ਹਿੰਦੀ ਚ ਕਹੀਦਾ ਠੀਕ ਆ ਤੇ ਰਾਈਸ ਅੰਗਰੇਜ਼ੀ ਚ ਕਹੀਦਾ ਤੇ ਗਹੁੰਮ ਪਏ ਕਹੀਦਾ ਵਾ ਪਤਾ ਨੀ ਕਿਹੜੀ
3: ਬੱਲੇ ਬੱਲੇ ਬੱਲੇ ਜ਼ਿਆਦਾ ਅੱਗੇ ਨਹੀਂ ਜਾਣਾ ਰੁਕੋ ਜ਼ਰਾ ਸਬਰ ਕਰੋ
2: ਅੰਕੜੇ ਵੀ ਕਹਿੰਦੇ ਇਹਨੂੰ
3: ਅੰਕੜੇ
2: ਤੇ ਇਹੋ ਹੀ ਆ
3: ਇਹੀ ਆ ਆਰਨ ਆਰਨ ਹੈ ਜੀ ਆਂਸਰ ਰਜਿਸਟਰਡ ਨਰਸ
2: ਨੀਲੀ ਟਾਕੀ ਚੌਲ ਬਦੇ ਮੰਮੀ ਤੇ ਡੀਕੋਡ ਹੋ ਗਈ ਆ ਤੇ ਦਿਨੇ ਗਵਾਚੇ ਤੇ ਰਾਤ ਨੂੰ ਲੱਭੇ
3: ਦਿਨੇ ਗਵਾਚੇ ਰਾਤ ਨੂੰ ਲੱਭੇ 9 ਟੂ 5 ਟਾਈਪ ਜੌਬ ਹੈ ਫਿਰ ਫਾਦਰ ਸਾਹਿਬ ਦੇ ਵੀ ਇਹੀ ਕਹਿ ਸਕਦੇ ਆ ਆਪਾਂ ਜਾਂ ਫਿਰ ਲੰਮੀ ਸ਼ਿਫਟ ਹੋ ਸਕਦੀ ਹੈ
2: ਹਾਂ ਨਹੀਂ ਹਾਰ ਗਏ ਪੋਤਾ ਆਪਾਂ ਇਹ ਫਿਰ ਇਹੋ ਹੀ ਆ ਸਾਡੇ ਕੋਲ ਤੇ
4: ਤਾਰੇ
3: ਤਾਰੇ
2: ਉਹ ਤੇ ਤਾਰੇ ਹੀ ਹੁੰਦੇ ਮਾਂ ਪਿਓ
3: ਹਾਂ ਇਹ ਗੱਲ ਠੀਕ ਹੈ
2: ਮਾਂ ਪਿਓ ਚਮਕਦੇ ਰਹਿੰਦੇ ਆ ਤੂੰ ਹੱਸਦੀ ਹੈ ਗੁੜੀਏ ਤੈਨੂੰ ਸਮਝ ਲੱਗਦੀ ਹੈ ਤੂੰ ਉਦਾਂ ਹੱਸਦੀ ਹੈ
4: ਮੈਨੂੰ ਸਮਝ ਲੱਗਦੀ
2: ਆ ਓ
3: ਵੈਰੀ ਗੁੱਡ
2: ਵੈਰੀ ਇੰਟੈਲੀਜੈਂਟ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਤਵਨੀਤ ਉਸ ਤੋਂ ਬਾਅਦ ਤੁਹਾਡੀ ਵਾਰੀ ਆ ਸਤਿ ਸ੍ਰੀ ਅਕਾਲ ਅਸੀਸ ਕੀ ਹਾਲ ਹੈ ਚੌਲ ਖਾਇਆ ਕਰ ਤੇਰੀ ਯਾਦਾਸ਼ਤ ਭੁੱਲਦੀ ਜਾਂਦੀ ਆ
3: ਤੁਹਾਨੂੰ ਪਤਾ ਨੀ ਲੱਗਾ ਮੈਂ
4: ਯਾਦ ਨਹੀਂ ਆਇਆ
2: ਤੇ ਏਦਾਂ ਜੇ ਯਾਦ ਭੁੱਲ ਜੇ ਤੇ ਫਿਰ ਮਾੜੀ ਗੱਲ ਆ
3: ਬਦਾਮ ਖਾਇਆ ਕਰ ਗੁੱਡੀ
2: ਨਹੀਂ ਨਹੀਂ ਬਦਾਮ ਨਾਲ ਨੀ ਅਸਰ ਹੋਣਾ ਇਹਨੂੰ
3: ਅੱਛਾ ਇਹਦੇ ਨਾਲ ਨੀ ਅਸਰ ਪੈਂਦਾ
2: ਇਹ ਛੋਟੀ ਗੱਲ ਹੈ
3: ਚੱਲ ਆਪਾਂ ਫਿਰ ਕੁਛ ਹੋਰ ਸੋਚ ਲੈਂਦੇ ਹਾਂ
2: ਇਹ ਮੈਨੂੰ ਲੱਗਦਾ ਇਹਨਾਂ ਫੋਨ ਤੇ ਲੱਗੀ ਹੋਣੀ ਆ ਤੇ ਫੋਨ ਤੇ ਲੱਗੀ ਨੇ
3: ਹਾਂ ਆਈਡੀਆ ਜਿਹਾ ਲਾ ਲਿਆ ਕੌਣ ਆਇਆ ਹੋਣਾ
4: ਸੁਣੋ ਪਤਾ ਕੀ
2: ਕੀ ਕੀ ਕਰਦੀ ਸੀ ਪਹਿਲਾਂ
4: ਮੇਰੇ ਲਿਪਸ ਡਰਾਈ ਆ ਨਾ ਅੱਜ ਕੀ ਕੀਤਾ ਨਾ ਮੰਮਾ ਨੇ ਮੇਰੇ ਲਿਪਾਂ ਤੇ ਲਿਪ ਬੋਮ ਲਾਤੀ
2: ਓ ਮੇਰੇ ਵੀ ਡਰਾਈ ਹੋਏ ਤੇ ਮੈਂ ਚੇਤੇ ਭੁੱਲ ਗਿਆ
4: ਅਸਲ ਲਿਪਸ ਨੂੰ ਡਰਾਈ ਨਹੀਂ ਰੱਖਦੀ
2: ਅੱਛਾ ਓਕੇ
3: ਇਸ ਕਰਕੇ ਨਾਮ ਭੁੱਲ ਜਾਂਦਾ ਸਲਿਪ ਹੋ ਜਾਂਦਾ ਨਾਮ ਫਿਰ ਲਿਪਸ ਡਰਾਈ ਹੁੰਦੇ ਨਹੀਂ ਹੁੰਦੇ ਨਾ, ਆਮ ਸਲਿਪ ਹੋ ਜਾਂਦਾ ਫਿਰ।
2: ਬੋਲੀ ਪਾਉਂਦਿਆਂ ਫਿਰ ਫਟ ਜਾਂਦੇ ਨਾ ਹਨਾ, ਫਿਰ ਤਾਂ ਵੇਖਿਆ ਇਥੋਂ ਦੇ ਜਿਹੜੇ ਨਿਆਣੇ ਇਥੋਂ ਦੇ
4: ਰਾਤ ਤੱਕ ਬਸ ਮਿਡਲ ਦੇ ਮਿਡਲ ਚ ਬਸ
2: ਬੋਲਣਾ
3: ਤੁਸੀਂ
2: ਨਾ ਆਪਣੀ ਵੱਖਰੀ ਲੈ ਕੇ ਰੱਖੋ,
3: ਤੁਹਾਡੇ ਅੰਦਰ ਆਉਣ ਵਾਲੇ ਸਮੇਂ ਚ ਰਿਵਿਊ ਕਰਦੀਆਂ ਨਾ ਕਿੰਨੀਆਂ ਕੁੜੀਆਂ ਕਿ ਆਹ ਪ੍ਰੋਡਕਟ ਗੁੱਡ ਨੇ, ਆਹ ਬੈਡ ਹੈ, ਮੈਨੂੰ ਤੁਹਾਡੇ ਅੰਦਰ ਉਹ ਵਾਲਾ ਨਾ ਕਲਾਕਾਰ ਦਿਸ ਰਿਹਾ, ਯੂ ਕੈਨ ਡੂ ਦੈਟ
2: ਹੈ ਸੀ।
4: ਹਾਂਜੀ
3: ਚਲੋ
2: ਠੀਕ, ਅਸੀਂ ਇਹ ਤੇ ਕੁਝ ਵੀ ਕਰ ਸਕਦੇ, ਇਹ ਤੇ ਕੁਝ ਵੀ ਕਰ ਸਕਦੀ ਕੁੜੀ। ਕੀ ਲਿਆਇਓ ਉਹਨਾਂ ਕਿਹਾ ਕੀ ਲਿਆਇਓ ਅੱਜ ਸੁਣਾਉਣ ਲਈ?
3: ਹਾਂ ਕੀ ਲਿਆਇਓ ਮੈਂ ਸੁਣਾਉਣ ਲਈ?
4: ਅੱਛਾ ਮੈਂ ਇੱਕ ਪਹਿਲਾਂ ਕੋਈ ਛੋਟਾ ਜਿਹਾ ਕੋਈ ਫਰੀ ਦੀ ਗੱਲ ਦੱਸਣੀ, ਫੇਰ ਮੈਂ ਬੋਲੀ ਸੁਣਾਉਂ।
2: ਹਾਂਜੀ
3: ਡਨ ਹੋ ਗਿਆ ਜੀ, ਕਰੋ ਸ਼ੁਰੂ।
4: ਇੱਕ ਨਾ ਮੁੰਡਾ ਇੱਕ ਸ਼ੋਪ ਤੇ ਗਿਆ ਸੀ, ਅੰਕਲ ਉਹਨਾਂ ਬੱਚੇ ਨੇ ਕਿਹਾ ਮੈਨੂੰ ਬਹੁਤ ਮੈਨੂੰ ਕੋਈ ਮਹਿੰਗੀ ਜੀ ਸੋਹਣੀ ਟੀ ਸ਼ਰਟ ਦੋ ਬਈ। ਫਿਰ ਉਹ ਅੰਕਲ ਨੇ ਕਿਹਾ ਠੀਕ ਆ, ਉਹਨਾਂ ਨੇ ਕਿਹਾ ਉਹਨਾਂ ਬਹੁਤ ਸਾਰੇ ਟੀ ਸ਼ਰਟ ਦਿਖਾਏ, ਉਹਨੇ ਕਿਹਾ ਨਹੀਂ ਨਹੀਂ ਨਹੀਂ। ਫਿਰ ਉਹਨੇ ਕਿਹਾ ਹਾਂ ਇਹ ਵਾਲੀ ਸੋਹਣੀ, ਅੰਕਲ ਇਹ ਸੋਹਣੀ ਹਾਂ। ਬਟ ਅੰਕਲ ਨੇ ਕਿਹਾ ਵੀ ਇਹਦੇ ਕੋਲ ਤਾਂ ਪੋਕਿਟ ਨੀ, ਤੂੰ ਟੋਫੀ ਕੀ ਟੋਫੀ ਕਿੱਥੇ ਛੁਪਾਏਗਾ? ਤੇ ਫਿਰ ਉਹ ਕੋਈ ਹੋਰ ਲੈ ਲਈ ਤੇ ਜੀਜ ਪੋਕਿਟ ਸੀ, ਤੇ ਫਿਰ ਬਸ ਉਹ ਫਿਰ ਉਹ ਬਸ ਘਰ ਵਗ ਗਿਆ।
2: ਪੁੱਤ ਮੈਨੂੰ ਇਹ ਦੱਸ ਵੀ ਤੂੰ ਰਾਤ ਨੂੰ ਨਾ ਕਿਹਦੇ ਨਾਲ ਧੱਕਾ ਕਰਦੀ ਹੁੰਦੀ, ਮੰਮੀ ਨਾ ਕਿ ਪਾਪਾ ਨਾ, ਵੀ ਮੈਨੂੰ ਬਾਤ ਸੁਣਾਓ ਹੀ ਸੁਣਾਓ?
4: ਉਹ ਟੀਵੀ ਤੇ ਦੇਖਿਆ
2: ਸੀ। ਅੱਛਾ ਟੀਵੀ ਤੇ, ਓਕੇ ਓਕੇ
3: ਫਿਰ ਠੀਕ ਹੈ, ਫਿਰ ਜੈਨੂਨ
4: ਹੈ। ਅੱਜ ਵੀਡੀਓ ਮੇਰੇ ਮੰਮਾ ਦੇ ਫੋਨ ਤੇ ਆਉਂਦੀ ਆ, ਬਟ ਅੱਜ ਟੀਵੀ ਤੇ ਆ ਗਿਆ।
3: ਅੱਛਾ ਵਾਹ, ਅਪਡੇਟ ਨਾਈਸ ਸਿਸਟਮ ਹੈ ਵੀ ਕਰੇ।
2: ਗੁੱਡ ਗੁੱਡ
3: ਗੁੱਡ ਸਕੋਰ,
2: ਓ ਗੁੱਡ। ਕੀ ਸੁਣਾਓਗੇ ਫਿਰ ਹੁਣ?
3: ਲਿਆਓ ਫਿਰ ਬੋਲੀ, ਫਿਰ
2: ਬੋਲੀ। ਓਕੇ
4: ਬੋਲੀ।
2: ਭਾਬੀ ਜੀ ਹੁਣ ਜੋਗੀਏ
4: ਲਗੇ ਵੀਰ ਤੋਂ ਪਿਆਰੀ ਨੀ, ਭਾਬੀ ਜੀ ਹੁਣ ਜੋਗੀਏ ਲਗੇ ਵੀਰ ਤੋਂ ਪਿਆਰੀ ਨੀ, ਭਾਬੀ ਜੀ ਹੁਣ ਜੋਗੀਏ ਲਗੇ ਵੀਰ ਤੋਂ ਪਿਆਰੀਏ।

0: की
1: खादा जे
2: मालवा ब्लॉक ओनी माझा ब्लॉक
1: की खादा जे
0: मज्जा चोलिए चोलिए
1: ओ हले नहीं मिलनिया
2: आज टाइम है
0: क्यों
1: हले पानी पुनी डाओ ननु वध दूध देन गिया
0: हल खुद पाओ
1: हाँ जी ओ
0: बल्ले
2: बल्ले बल्ले
1: गतावा कीता ही केर
0: गतावा ओ नहीं
1: हाँ नहीं राती
0: ओ नहीं लाइक कर दे बस
1: तू ही थोड़ी खाना मज़ा नहीं
0: क्या कच बहुत मॉडर्न है
1: अच्छा मॉडर्न है ओके ताड़े कर्च की है
0: हाँ
1: ताड़े कर्च की है गतावेदा मॉडर्न वर्जन की है
2: फॉर्डर
0: वीट वीट मिक्स अभी मार्च साड़ी बहुत मॉडर्न है
2: वीट मिक्स साड़ी
0: मार्च बहुत मॉडर्न है
1: अच्छा मार्च मॉडर्न है ओके
2: ओ गतावा नहीं हो फॉर्डर की नहीं फॉर्डर
1: ओ की खान दिया मॉडर्न मार्च शेटाला
0: ओ काल खान दी
1: हैं
0: ओ शटाला खांदी
1: अच्छा अच्छा शटाला खांदी शटाला नहीं शटाला
2: शटाला
1: बर्सिन
2: शटाला फ्रॉम शनेल
1: बर्सिन
2: राफ लॉरेंस बर्सिन वाह भाई
0: ते आज एशलिन दे
2: एक ही चाइनीज कुछ हाँ। नहीं चलो ठीक
1: मम्मा ने रोकता है
2: नहीं शुक्र है
1: मम्मा ने कहा गल नहीं दसनी नहीं तो तेरे में तेरिया में गुत्तेड़ियां पोट देनी है इदा कहना मम्मा ने
2: नहीं पुट देनी
1: की सुनाओगे फिर
0: एक बॉलीवुड उस तो पहला जो तुसी कैंडल वाली कहानी सुना रहे सी मम्मा बहुत खुश होए
1: केडी कैंडल वाली
2: कैंडल वाली कहानी
0: जे मोमबत्ती
1: अच्छा मोमबत्ती अच्छा अच्छा ओ केडी चीज रोंदी है जदी अखा नहीं होंदियां
2: ओके
1: आज वैसे मोमबत्ती बंदा ही
2: अब वैसे तो कितने तो मोमबत्ती लगनी चाहिए
1: थी अखा भी नहीं होंदियां ते ओ रोंदी भी है
2: माड़ी गल है बच्चों करी तो कोई इधर ही पा दो खुश करो सानू भी मैं भी सुई बोल दूं भी मोमबत्ती बोल दे
1: रो रो के अपने पैर साड़ लेंदी बेचारी
2: ओहो हो क्या बात है
1: ओ
2: ब्यूटीफुल
1: बोली भी है ना
2: अच्छा सीधे पम्मी भाई तो है ना जेड़ा गल तो हाँ मैं बोल लाई
0: मेरा पुंजा सड़का
1: हाय मेरा पुंजा सड़का ये तो तुम चिड़ी कां ते लै गए ना
0: चूहे वर्गे मुच्छा उठे कालिया चूहे वर्गे मुच्छा उठे कालिया
1: बल्ले बल्ले बल्ले बल्ले बल्ले
0: बल्ले
1: बल्ले बल्ले बल्ले
2: अमरूद की इन्नी माड़ी पर्सनैलिटी थोड़ी है
0: मोटा
1: नहीं कहेगा ਪਿੰਡੀ ਵਾਲਿਆਂ ਨੇ ਭੇਜਣੇ ਨਾ ਓਹਦੇ ਕੱਪੜੇ
0: ਨਹੀਂ
1: ਹਾਂ ਅਸੀਂ ਪਿੰਡੀ
0: ਅਸੀਂ ਨੀ ਭੇਜਦੇ ਅਮਰੂਦ ਆਪੇ ਲੋ
1: ਨਾ ਬੋ ਤਾਂ ਅਸੀਂ ਭਿੰਡੀ ਲਈ ਭੇਜਾਂਗੇ ਕੱਪੜੇ ਤੁਸੀਂ ਅਮਰੂਦ ਲਈ ਭੇਜੋ
2: ਹਾਂ ਅਸੀਂ ਵੀ ਭਿੰਡੀ ਲਈ ਭੇਜਾਂਗੇ
0: ਸਾਨੂੰ ਨਹੀਂ ਪਤਾ ਅਮਰੂਦ ਦਾ ਸਾਈਜ਼
2: ਅਸੀਂ ਦੱਸਾਂਗੇ ਜੇ
0: ਛੋਟਾ
1: ਭੇਜਾਂਗੇ ਭੇਜਾਂਗੇ ਸਭ ਤੋਂ ਪਹਿਲਾਂ
0: ਜੇ ਅਸੀਂ ਛੋਟਾ ਦੇ ਤਾਂ ਉਹ ਗੁੱਸਾ ਹੋ ਜਾਊਗਾ ਜੇ ਅਸੀਂ ਵੱਡਾ ਦੇ ਤਾਂ ਉਹ ਗੁੱਸਾ ਹੋ ਜਾਊਗਾ
1: ਨਹੀਂ ਕੋਈ ਨਹੀਂ ਪਤਾ
2: ਅਸੀਂ ਨਰਮ ਮਿਜਾਜ਼ੀ ਆ
1: ਨਹੀਂ ਕੁਛ ਨਹੀਂ ਹੁੰਦਾ ਅਸੀਂ ਗੁੱਟ ਦਾ ਮਾਪ ਭੇਜਾਂਗੇ ਅਮਰੂਦ ਦਾ ਹਾਂ ਤੁਸੀਂ ਉਸ ਹਿਸਾਬ ਦੇ ਨਾਲ ਲਿਓ ਕੜਾ ਕੁੜਾ
0: ਸੋਲਾ ਬਹੁਤ ਮਹਿੰਗਾ
1: ਅਮਰੂਦ ਵੀ ਤੇ ਮਹਿੰਗਾ ਹੀ ਆ
2: ਸੋਨਾ ਬਹੁਤ ਮਹਿੰਗਾ ਤੇ ਫਿਰ ਤੁਸੀਂ ਜਾ ਸਕਦੇ ਹੋ ਖਰੀਦਣ ਲਈ ਲੈ ਦੱਸੋ ਨਾ ਕਿੱਥੋਂ
1: ਤੂੰ ਉਹਨਾਂ ਵੀ ਕਿਹੜਾ ਸਸਤਾ ਦੇਣਾ
0: ਸਸਤਾ ਕਿੱਥੇ ਤੋਂ ਨਹੀਂ ਮਿਲਦਾ
1: ਨਾ ਤਾਂ ਲਈ ਵੀ ਜਿਹੜਾ ਸਸਤਾ ਦੇ ਦੇਣਾ
0: ਜਿਹੜਾ ਸੋਲਾ ਚਾਹੀਦਾ ਤੇ ਆਪੇ ਲੱਭ ਲਓ
2: ਅੱਛਾ ਆਪੇ ਲੱਭ ਲਓ ਅੱਛਾ ਉੱਥੇ ਚੱਲ ਜਾਈਏ ਸੋਵਰਨ ਹਿੱਲ ਚੱਲ ਜਾਈਏ ਉਹ ਲੈ ਕੇ ਨਾ ਕੀ
1: ਚਲੋ ਥੈਂਕ ਯੂ ਬੱਤੂ ਥੈਂਕ ਯੂ ਸਾਰੇ ਵੀਰ ਜੀ
2: ਯਾਰ ਕੰਪਨੀ ਹੋ ਗਈ
1: ਹੈ ਅੱਜ ਵੀਰ ਜੀ ਹੋ ਗਈ ਅੱਜ
2: ਵੀਰ ਜੀ ਹੋਈ
0: ਵੀਰ ਹੈਗੇ ਬਾ ਵੀਰ ਐਂਡ ਤੇ ਹੁੰਦਾ ਵੀਰ ਸੋ ਜੈਸੇ ਜੀ ਆਈ ਅਮ ਐਡ ਕਰਨਾ ਫਿਰ ਵੀ ਜੀ ਹੋਊਗਾ
2: ਅੱਛਾ
1: ਆ ਵਧੀਆ ਕੰਮ ਹੈ ਨਾ
2: ਸਾਰੀਆਂ
1: ਨੇ ਤੈਨੂੰ ਵੀਰ ਵੀਰ ਕਹਿ ਕਰ
2: ਤੁਸੀਂ ਮੰਮੀ ਨੂੰ ਇਹ ਕਹਿਣਾ ਕਿ ਕੁਛ ਹੋਰ ਵੀ ਸੋਚ ਸਕਦੇ ਸੀ ਤੁਸੀਂ ਨਾਮ ਚ ਹੈ
1: ਹੁਣ ਤੇ ਠੀਕ ਆ ਹੁਣ ਤੇ ਇੱਜ਼ਤ ਜੀ ਮਿਲ ਰਹੀ ਹੈ
2: ਟਰੱਕ
1: ਬਹੁਤ ਖਰਾਬ ਹੁੰਦੇ ਯਾਰ ਟਾਈਮ ਨਾਲ ਸਰਵਿਸ ਨੀ ਕਰਾਉਂਦੇ ਹਨਾ
2: ਬੜਾ ਕੰਮ ਖਰਾਬ
0: ਹਾਂਜੀ ਤੇ ਮੈਂ ਇੱਕ ਬੋਲੀ ਸੁਣਾਉਗੀ
2: ਹਾਂਜੀ ਹਾਂਜੀ ਸੁਣਾ ਦੋ
0: ਬਾਲੀ ਬੱਸੀ ਖੱਟਣ
2: ਨਹੀਂ ਮਨ ਕਰਦਾ ਵੀ ਖੱਟਣ ਦਾ ਬੰਦਾ ਇਹੀ ਕਰੀ ਜਾਵੇ ਸਾਰੀ ਉਮਰ
0: ਚਾਂਦੀ ਦੇ ਬਿਸਕਟੇ ਜਾ ਕੇ ਆਟਾ ਪੀਸਤੇ ਨੇ ਕੋਈ ਬੁਲਾਉਂਦਾ ਨਹੀਂ ਤੇਰੇ ਵੀ ਕੱਟੀ ਮੈਂ ਵੱਡੀ ਨੂੰ ਕੱਟੀ ਕਰੋਗੇ ਤੇ ਕੋ ਜਦੋਂ ਮੈਂ ਕਿਹਾ ਵੱਡੀ ਦੀਦੀ ਨੂੰ ਅੰਟੋਲੀਆ ਪਾਉ ਉੱਪਰ ਵੱਡੀ ਥੱਲੇ ਛੁੱਟਿਆ ਤੇ ਜੋ ਮੰਮਾ ਆਉਗੇ ਵੱਡੀ ਕਹਿ ਕੀ ਪਾਣਾ ਫੇ
1: ਵੱਡੀ ਦੀਦੀ ਜਿਆਦਾ ਧੱਕਾ ਕਰਦੀ ਹੈ ਨਾ
2: ਤੁਸੀਂ ਬੋਲੇ ਨੇ ਰਿਦਮ ਚ ਮੈਂ ਸੋਚਿਆ ਬੋਲੀ ਸ਼ੁਰੂ ਹੋ ਗਈ ਕਿਤੇ ਦੁਬਾਰਾ
0: ਲਾਲ ਕੇ
1: ਥੈਂਕ ਯੂ ਥੈਂਕ ਯੂ
0: ਲਾਲ ਕੇ
2: ਵੈਰੀ ਗੁੱਡ ਬਈ ਵੈਰੀ ਗੁੱਡ
1: ਥੈਂਕ ਯੂ ਵੀਰ ਜੀ
0: ਜਿੰਦਾਬਾਦ ਬਲੇ ਬਲੇ ਸ਼ਵ ਸ਼ਵ
1: ਬਲੇ ਬਲੇ ਬਲੇ ਬਲੇ
2: ਜਿੰਦਾਬਾਦ ਵੀਰ ਜੀ
0: ਜਿੰਦਾਬਾਦ ਵੀਰ ਜੀ ਵੀ ਕਹਿ ਸਕਦੇ
1: ਅੱਛਾ ਅੱਛਾ ਵੀਰ ਜੀ ਵੀ ਕਹਿ ਸਕਦੇ ਓਕੇ ਠੀਕ ਹੈ ਚਲੋ ਡੈਡਾ ਗਿਆ ਜੇ ਗੱਲ ਕਰਨ ਨੂੰ ਕਿ
0: ਨਹੀਂ
1: ਨਹੀਂ ਅੱਜ ਕੌਣ ਹੈ
0: ਡਾਡਾ ਬਿਜ਼ਮਨ ਗਏ
1: ਅੱਜ ਕੌਣ ਹੈ
0: ਅੱਜ
1: ਛੋਟੀ ਦੀਦੀ
0: ਅੱਛਾ ਛੋਟੀ ਵੀਰ ਜੀ ਨਾਲ ਗੱਲ ਕਰ ਲਓ
1: ਵੀਰ ਜੀ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ
0: ਕਿਹੜੀ
1: ਭੈਣ ਲੜਦੀ ਜ਼ਿਆਦਾ
0: ਵੱਡੀ
1: ਨਿੱਕੀ ਨਿੱਕੀ ਚੰਗੀ ਹੈ ਨਾ
2: ਹਾਂ ਨਿੱਕੀ ਗੁੱਡ ਹੈ ਯਾਰ
1: ਹਾਂਜੀ ਨਿੱਕੀ ਨਾਈਸ ਨਿੱਕੀ ਤੇ ਬੜੀ ਹੈਲਪਫੁਲ ਆ
2: ਵੈਰੀ ਹੈਲਪਫੁਲ
1: ਹਾਂ ਬੜੀ ਪੋਲਾਈਟ ਆ
2: ਬੜੀ ਅਕਲ ਵਾਲੀ ਸੂਝਵਾਨ ਸੁਚੱਜੀ
1: ਹਾਂ ਹੈਲਪਫੁਲ ਆ ਬੜੀ
2: ਗੁੱਡ
1: ਬੜੀਆਂ ਸੋਹਣੀਆਂ ਗੱਲਾਂ ਸੁਣਾਉਂਦੀ ਪੜ੍ਹਦੀ ਬੜਾ ਸੋਹਣਾ
2: ਅੱਛਾ ਪੜ੍ਹਦੀ ਵੀ ਆ
1: ਇੰਟੈਲੀਜੈਂਟ ਬਹੁਤ
0: ਵੱਡੀ ਲੜਾਕੀ ਹੈ
2: ਹਾਂ ਵੱਡੀ ਲੜਾਕੀ ਹੈ ਨਹੀਂ ਨਹੀਂ ਠੀਕ ਕਹਿ ਰਹੇ ਹੋ ਤੁਸੀਂ ਤੁਹਾਡਾ ਜਜਮੈਂਟ ਸਹੀ ਹੋਣਾ ਗਲਤ ਥੋੜੀ ਹੋਗਾ ਵੀਰ ਜੀ ਬਿਲਕੁਲ ਤੁਸੀਂ ਪਾਰਸ਼ਲ ਨਹੀਂ ਹੋਊਗੇ ਮੈਂ ਜਾਣਦਾ ਮੈਂ ਸਮਝਦਾ ਇੱਦਾਂ ਹੀ ਆ
0: ਮਿਸਰੀ ਆ
1: ਮਿਸਨੀ ਆ
2: ਓਏ ਓਏ ਬੜੇ ਚਿਰ ਬਾਅਦ ਸੁਣਿਆ ਮਿਸਨੀ
1: ਤੇ ਨਿੱਕੀ
2: ਜਿੰਦਾਬਾਦ ਯਾਰ ਵੈਰੀ ਗੁੱਡ ਕਿਆ ਬਾਤ ਲਾਲ
1: ਥੈਂਕ ਯੂ
2: ਹਰਾ ਕੋਣਾ ਵਾਹ ਵਾਹ ਵਾਹ ਵਾਹ ਵਾਹ ਯਾਰ ਹਰ ਵਾਰ ਟ੍ਰਿਕ ਕਰਦੀ
1: ਟ੍ਰਿਕ ਕਰ ਦਿੰਦੀ ਸਾਨੂੰ ਕੁੜੀ ਥੈਂਕ ਯੂ
0: ਸਤਿ ਸ੍ਰੀ ਅਕਾਲ
1: ਸੁਖਨ ਜੀ
2: ਉਠ ਜੋ ਸਵੇਰ ਹੋ
0: ਗਈ
1: ਕੀ ਕਰਦੇ ਸੀ ਫਲਾਵਰ ਕੁੱਤਾ
2: ਤੁਸੀਂ ਦੱਸ ਹੀ ਦੋ ਯਾਰ
1: ਕੀ ਬਣਾਉਂਦੇ ਸੀ ਤੁਸੀਂ ਦੱਸੋ
2: ਸ਼ੇਰ
1: ਸ਼ੇਰ ਬਣਾਉਂਦੇ ਸੀ ਸ਼ੇਰ ਖਾਨ
2: ਓਹੋ ਅੱਛਾ ਕਿਆ ਬਾਤ
0: ਹੈ
1: ਚੇਅਰ
2: ਚੇਅਰ ਓਹੋ ਯਾਰ ਕੁਰਸੀ ਚਲੋ
1: ਅੱਛਾ ਕੁਰਸੀ ਬਣਾਉਂਦੇ ਸੀ ਓਕੇ ਗੁੱਡ ਗੁੱਡ ਬਣ ਗਈ ਕਿ ਨਹੀਂ
0: ਬਣ ਗਈ
1: ਓਕੇ
2: ਕੌਣ ਬੈਠੂਗਾ ਕੁਰਸੀ ਤੇ ਭਗਵੰਤ ਮਾਨ ਕੀ ਕੋਈ ਹੋਰ
1: ਕਿਨੂੰ ਪਾਇਆ ਉੱਤੇ ਕਿਨੂੰ ਬਿਠਾਇਆ ਹੈ ਕੌਣ ਬੈਠੂਗਾ ਕੁਰਸੀ ਦੇ ਉੱਤੇ ਬੈਠੂਗਾ ਸੁਖਨ ਜਦੋਂ ਉਹਦਾ ਬਰਥਡੇ ਆ ਨਾ ਉਹਨਾਂ ਨੇ ਕੇਕ ਕੱਟਣਾ ਉਹਦੇ ਤੇ ਬਹਿ ਕੇ ਕੁਰਸੀ ਤੇ ਬਹਿ ਕੁਰਸੀ ਤੇ ਬਹਿ ਕੇ ਲੱਤ ਤੇ ਲੱਤ ਧਰ ਕੇ ਕੇਕ ਕੱਟਣਾ ਟੋਰ ਦੇ ਨਾਲ ਕੇਕ ਕੱਟਣਾ ਯਾਰ ਕੀ
2: ਕਿਆ ਬਾਤ ਨੇ
1: ਹੈ ਨਾ
2: ਚਰਚੇ ਹੋਣ ਪੂਰੇ ਮੈਲਬਨ ਚ
1: ਹਾਂ
2: ਟਾਟਾ ਫੈਨ ਸਪਾਈਡਰਮੈਨ
1: ਅੱਛਾ ਸਪਾਈਡਰਮੈਨ ਤੁਸੀਂ ਫਿਲਮ ਵੇਖ ਲਈ ਸਪਾਈਡਰਮੈਨ ਫਿਲਮ ਵੇਖ ਲਈ ਕਿ ਨਹੀਂ
2: ਨਵੀਂ ਵਾਲੀ ਫਿਲਮ ਵੇਖ ਲਈ ਸਪਾਈਡਰਮੈਨ ਦੀ
1: ਸਪਾਈਡਰਮੈਨ ਵਾਲੀ
0: ਨਹੀਂ ਸਪਾਈਡਰਮੈਨ ਟੋਏ
1: ਅੱਛਾ ਨਹੀਂ ਵੇਖੀ ਹਲੇ
2: ਨਹੀਂ ਨਹੀਂ ਕਹਿੰਦਾ ਟੋਏ ਤੱਕ ਹੀ ਸੀਮਤ
1: ਟੋਏ ਤੱਕ ਹੀ ਆ ਉਹ ਫਿਲਮ ਵੇਖ ਕੇ ਆਇਓ ਤੁਸੀਂ ਬਰਥਡੇ ਤੇ
0: ਅੱਜ ਮੇਰੀ ਦੀਦੀ ਦਾ ਬਰਥਡੇ ਆ ਓਏ

0: Hebeb.
1: Hooray.
0: Hebeb.
1: Hooray.
0: Hebeb.
1: Hanji.
2: Oradan Amerikan dedi. Battı.
0: Battı.
1: ਬਟ ਤੁਸੀਂ ਕੀ ਕਹਿੰਦੇ ਹੋ
2: 30 ਹੋ ਗਏ 30
1: ਅੱਛਾ 13 ਹੋ ਗਏ ਹਾਂ
0: ਬਿਗ ਗਰਲ ਹੋ ਗਈ ਇੱਕ
1: 1 3
2: 13 ਹੋ ਗਏ 17 ਹੋ ਗਿਆ
0: 17
1: ਹੋ ਗਏ ਫਿਰ ਤੇ ਉਹ ਬਿਗ ਹੋ ਗਿਆ
0: ਫਿਰ ਤਾਂ ਪ੍ਰੋਪਰ ਬਿਗ ਗਰਲ
1: ਏਕਮ ਦੀਦੀ ਤੁਸੀਂ ਤਾਂ ਬਹੁਤ ਬਿਗ ਹੋ ਗਏ ਹੋ
2: Very good.
1: 67. 67. 67.
2: Bali.
1: Okay.
0: Leo, ji leo.
2: Chole, chole.
1: Chole, ni, ne, ki, nachna.

0: मैं
1: हाय सुखन दीदी दी दे कौन बराबर बोले सुखन दीदी दी दे
0: साहेब देवी
1: हाँ
0: साहेब देवी
1: साहिब देवी ओ
2: ओके ओके
1: साहिब दी सुखन दी साहिब दी सुखन दी
2: जी
1: दी दी दे ऐसा ठीक है।
3: खुश हो गए
2: साडा काम ही आप करनी है आने थोड़े खुश करन आने
1: थैंक यू आज तो बड़े खुश है फिर दीदी का बर्थडे केक कूक पनीर पकौड़े हैं यम यम यम होनी अज ते
2: देखना भी नहीं कोक ते कोक है
1: अज ते प्रिंगल च प्रिंगल वजने
2: इदा ही है ना
1: है थैंक यू थैंक यू प्रिंगल तो याद आया लाल जी ने साड़े ना लाल जी
2: प्रिंगल तो याद आया थानू वैसे
1: है
2: प्रिंगल बेचारे का की दोष
1: सत श्री अकाल जी वो लाल रंग का पैकेट जहां था ना हां जी रेड रेड प्रिंगल
2: प्रिंगल ब्रदर वेयर यू
4: ਕਿਸ਼ਨਾ ਜੀ ਇਹਨਾਂ ਦੀ ਖਾਸੀਅਤ ਹੈ ਕਿਸੇ ਨਾ ਕਿਸੇ ਨਾਲ ਮਿਲਾਏ ਦਿੰਦੇ ਮੈਨੂੰ
1: ਮੈਂ ਬੜੇ ਲੋਕਾਂ ਨਾਲ ਮਿਲਾਇਆ ਇਹਨਾਂ
2: ਨੂੰ ਅੱਛਾ ਤੁਸੀਂ ਮੈਟਾਫੋਰ ਬਣ ਗਏ ਸੱਚ ਹੈ
1: ਬਹੁਤ ਲੋਕਾਂ ਨਾਲ ਹੁਣ ਇਹਨਾਂ ਨੂੰ ਕੋਈ ਪੈਸਾ ਨਹੀਂ ਖਰਚਣਾ ਪੈਂਦਾ
2: ਅੱਛਾ
1: ਇਹਨਾਂ ਨੂੰ ਬਹੁਤ ਲੋਕਾਂ ਨਾਲ ਮਿਲਾਇਆ
2: ਅੱਛਾ ਦੇਖੋ ਇਹ ਵੈਰੀ ਗੁੱਡ ਆ ਵਧੀਆ ਸੀ ਮੈਂ ਲਾਈਕ ਕੀਤਾ ਇਹ
4: ਮਿਲਾਉਣ ਦਾ ਜ਼ਿਆਦਾ ਆਪਣਾ ਆਪਣਾ ਓਲਾ ਸਾਹਿਬ ਗੱਲ ਕੀ ਕਹਿ ਕੇ
1: मतलब टीस ते हैगी ओनू वीजा ना लगे
2: बाबे
1: तू सपोज वीजे आ जा कर
2: बाबे स्वाद लियाता वीजा लिया के रुकदा नहीं फिर
4: कम नहीं करते बड़े बड़े काम करते अगे भी ਵੱਧ ਗਏ ਹਨਾ ਤੇ ਚੁੱਪ ਕਰਕੇ ਆਪਣਾ ਕੰਮ ਕਰੋ ਹਨਾ ਸਾਡਾ ਦਿਮਾਗ ਨੀ ਆ ਤੇ ਭਾਈ ਕਹਿੰਦੇ ਦਿਮਾਗ ਹੁੰਦਾ ਤੇ ਸਟੈਂਡ ਨੂੰ ਪੈਰ ਨੀ ਮਾਰਦੀ ਕਿੱਕ ਨੂੰ ਪੈਰ ਮਾਰਦੀ
2: ਵਾਹ ਵਾਹ ਵਾਹ
1: ਅੱਧੀ ਕਿੱਕ ਤੇ ਸਟਾਰਟ ਮੇਰੀ ਸਕੂਟੀ
2: ਸਟੈਂਡ ਮੈਂ ਕਿਉਂ ਭਾਲਾਂ
1: करते तुम भी धक्का गए सेल्फ स्टार्ट होंगी
2: मैं सोच गया मैं दो ढाई साल तो उपर हो गया लगता बैटरी चेंज किए कुछ हो सकता शायद एक्साइड एक्साइड वाले को नहीं होगा स्टॉक उस टाइम ते जी जी जी
4: जी इतना पता लगता है इन्होंने किन्नियों नु पूछा मैं स्कूटी स्टार्ट कर
2: एक बंदा समाज से भी होए ऊपरों तुसी तोमत लाओ छी
1: लावे
2: छी छी छी छी मैं बॉस बारे कुछ नहीं सुनांगा
4: इन्हें भी पता भी आजकल सेल्फ स्टार्ट आ गई है
1: ले ले ਤੁਸੀਂ ਇੱਦਾਂ ਕਰੋ ਤੁਸੀਂ ਨਾ ਵਿੰਡੋ ਅਪਡੇਟ ਕਰਾਓ ਆਪਣੀ
2: ਤੁਸੀਂ 95 ਤੇ ਹੀ ਬੈਠੇ ਹੋ
1: ਜਿਹੜੀ ਵਿੰਡੋ ਚ ਤੁਸੀਂ ਉਹਦੇ ਅਪਗ੍ਰੇਡ ਵੀ ਆਉਂਦੇ ਬੰਦ ਹੋ ਗਏ ਆ
4: ਉਹ ਗਾਣਾ ਨਾ ਕਹਿੰਦੇ ਨਾ ਉਮਰ ਕੀ ਸੀਮਾ ਹੋ ਨਾ ਚੰਗਾ ਹੋ ਬੰਦਨ
2: ਜੀ ਜੀ
4: ਕਹਿੰਦਾ ਇਹਦੇ ਕਵੀ ਕੀ ਕਰ ਰਿਹਾ ਕਵੀ ਕਹਿੰਦਾ ਜਾਂਦਾ ਉਮਰ ਹੋ ਗਈ ਹੁਣ ਕੋਈ ਵੀ ਚਲੂਗੀ
1: ਯੂ ਮੀਨ ਰਿਚਰਡ
2: ਓ ਮਾਈ ਗੋਡ ਜਗਜੀਤ ਸਿੰਘ ਜੀ ਨੇ ਨਾ ਪਹਿਲੇ ਗਾਣਾ ਥੋੜੇ ਜਿਹਾ ਡੈਡੀਕੇਟ ਕਰਤਾ ਯੈਸ ਹੈ ਤੁਹਾਡੀ ਰਿਚਰਡ ਜੀ ਵੈਰੀ ਗੁੱਡ ਯਾਰ ਹੈ ਗੱਲਬਾਤ ਹੈ ਚੋਬਰ ਦੀ
1: ਜਤਿੰਦਰਪਾਲ ਜੀ ਬਹੁਤ ਧੰਨਵਾਦ।

0: ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ, ਅਤੇ ਜਤਿੰਦਰ ਜੀ ਧੰਨਵਾਦ ਤੁਹਾਡਾ, ਅਤੇ ਕਿਰਨ ਸੰਧੂ ਜੀ ਧੰਨਵਾਦ ਮਿਹਰਬਾਨੀ, ਅਤੇ ਰਜਿੰਦਰ ਬਾਵਾ ਜੀ ਧੰਨਵਾਦ, ਕਹਿੰਦੇ ਕਿ ਸਭ ਖੁਸ਼ ਰਹਿਣ, ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਅਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਅਤੇ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਇਸੇ ਤਰ੍ਹਾਂ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ
1: 1674 AM।
2: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੁਣੋ ਜੀ, ਗੱਡੀ ਅਕਸ਼ਰਾ ਜੁਲਰਸ ਵੱਲ ਲੈ ਲੋ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੁਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯੂ ਆਰ ਲਿਸਨਿੰਗ
8: Radio Hanji, 1674 AM, 24/7 Indian Radio, Sydney ka apna Indian Radio Station.
9: Radio Hanji.
7: Stay tuned.

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी रेडियो हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
3: अज दा विचार अज दी कहानी हर रोज तुसी सुनदे हो शो हांजी मेलबर्न विच। तुहाडी डिमांड उत्ते आओ एक बार फिर सुनदे आ इस हफ्ते दी एक बेहतरीन कहानी।
4: रेडियो हांजी 1674 आस करदे आं दिन तुहाडा वधिया जा रहा होएगा। समा हो चुका अज दी कहानी दा अज दे विचार दा। कहिंदे ने एक बारी एक मेला लग्गा है। भरे मेले दे विच एक फकीर बैठा अखां बंद कीतियां अपनी बिरती दे विच सिर्फ इको गल दोहरा रहा मूंह मंगियां मुरादा पाओगे जो कुछ मन दे विच सोचा वह तुहाडा पूरा होगा। मूंह मंगियां मुरादा पाओगे जो तुसी सोचा वह तुहाडा पूरा होगा। मूंह मंगियां मुरादा पाओगे लोकी आउंदे ने बहुते फकीर नूं ये कह के लंघ जाते हैं कि शायद ये मंगन का एक ढंग है कि जो सरदा बनता है कोई तेली चवानी वो अगे रख के तो अगे चलिया जाता। किसी ने भी यकीन ना किया किसी ने भी ध्यान ना दिता कि फकीर कह की रहा। एक नौजवान है जिहड़ा अपनी पढ़ाई पूरी कर चुका है घरों भी हुण ताने मेने वजन लग पे ही कि तू कुछ करता नहीं है तू वेला होर नहीं कुछ तो तेरा विआह ही कर दीए। ये उस अवस्था दे विच ही जिन्हें कुछ करना सी फकीर दियां गल्लां ध्यान दे नाल सुनिया ते कोल बह गया। बाबा एक गल तां दस जो तू कह रहा है कि सिर्फ पैसे लैण लई कह रहा कि ये तेरा तकिया कलाम है तेनू वधिया लगता इदां कहना तेनू लगता है कि इदां सोहणे पैसे बन जांदे ने जां वाकई इहदा कोई मतलब हैगा। तू कहना मूंह मंगियां मुरादा पाओगे जो तुसी बनना चाहते हो वो तुसी बनोगे। कि वाकई इहदे विच कुछ सच्चाई हैगी है। फकीर ने अखां खोलियां उस नौजवान वाल वेख्या ते कहा जे मेरे ते यकीन रखेगा तो मैं बिल्कुल सच बोल रहा गल कर है मेरे ते यकीन। लड़का व्यंगमई तरीके दे नाल बोलिया फकीर जी पहला ये तो सुन लो मैं चाहता की हाँ मैं बिल्कुल एक वेलड़ नौजवान हाँ पल्ले मेरे ढेला नहीं प्यो मैनू कुछ देना नहीं चाहता पर मैं ही रहा व्यापारी बनना चाहता दसो कर सकते हो मदद जो तुम कह रहे हो कि वाकई होगा मेरे नाल ये कह के हसन लग पाया। फकीर ने ध्यान दे नाल गौह दे नाल उस नौजवान के चेहरे वाल वेख्या ते कहा हाँ तू बन सकता जे तू मेरे उत्ते विश्वास रखेगा उस रब दे उत्ते विश्वास रखेगा तो तू जरूर अमीर बन सकता तू जरूर हीरियां दा वड्डा व्यापारी बन सकता। फकीर जी किदां मैं तेनू एक हीरा देवांगा उस हीरे तो तू अपना व्यापार शुरू कर ते हौली हौली जे तू बड़ी सियाणफ दे नाल अगे तुरिया तो एक दिन जरूर वड्डा व्यापारी बन जाएगा। हुण नौजवान हैरान है कि फकीर दे कोल हीरा कित्थों आ गया ढेली ढेली चवानी चवानी इत्थों कट्ठे करके इन्हें रोटी पानी खाना सोचा चलो परख ही लैने तो फकीर जी वह हीरा मैनू देन दे तुसी लोगे की मेरे को तो पैसा भी कोई नहीं वह हीरा तेरे लिए बिल्कुल मुफ्त आ कोई वह पैसा नहीं तेरे को लैना हाथ अपना अगे कर। फकीर ने अपने झोले च हाथ पाया रब रब किया अपना हाथ नौजवान दे हाथ उत्ते धरिया ते कहा ये एक वडमुला हीरा मैं तेनू दे रहा इहदा ना आ वक्त इहदा ना आ समा। फकीरां दे कोल इदां दे ही हीरे हुंदे ने काका जे तू समय की कदर करेगा समा तेरी कदर करूगा ते जे तू मेरे ते विश्वास करेगा ते किसे हीरे तो घट नहीं सारे हीरे दे अगे फिके पै जांदे ने जे तैनू समय की कदर करनी आ गई। दूसरा हाथ अगे कर दूसरे हाथ ते दूसरा हाथ फकीर ने धरिया रब रब किया ते कहा ਰਹਿ ਵਿਸ਼ਵਾਸ ਦਾ। ਜੇ ਤੂੰ ਮੇਰੇ ਕਹੇ ਦੇ ਉੱਤੇ ਵਿਸ਼ਵਾਸ ਰੱਖੇਗਾ, ਇਹ ਜਾਣੇਗਾ ਕਿ ਰੱਬ ਦੇ ਬੋਲ ਫਕੀਰ ਨੇ ਮੈਨੂੰ ਅੱਗੇ ਦਿੱਤੇ ਸੀ, ਜੇ ਤੂੰ ਸਾਂਭ ਕੇ ਰੱਖੇਗਾ ਇਸ ਵਿਸ਼ਵਾਸ ਨੂੰ, ਖਰਚੇਗਾ ਤੂੰ ਉਸ ਸਮੇਂ ਨੂੰ, ਵਰਤੇਗਾ ਇਸ ਵਿਸ਼ਵਾਸ ਨੂੰ, ਸਾਂਭ ਕੇ ਰੱਖੇਗਾ ਇਸ ਵਿਸ਼ਵਾਸ ਨੂੰ, ਤੇ ਤੈਨੂੰ ਕੋਈ ਵੱਡਾ ਆਦਮੀ ਬਣ ਤੋਂ ਨਹੀਂ ਰੋਕ ਸਕਦਾ, ਕੋਈ ਤੈਨੂੰ ਹੀਰਿਆਂ ਦਾ ਵਪਾਰੀ ਬਣ ਤੋਂ ਨਹੀਂ ਰੋਕ ਸਕਦਾ। ਨੌਜਵਾਨ ਦਾ ਮਨ ਤੇ ਨਹੀਂ ਮੰਨ ਰਿਹਾ, ਪਰ ਹੋਰ ਕੋਈ ਚਾਰਾ ਵੀ ਨਹੀਂ ਹੈ, ਨਾ ਮੰਨ ਕੇ ਫਾਇਦਾ ਵੀ ਕੀ। ਫਕੀਰ ਦੇ ਚਿਹਰੇ ਦੇ ਉੱਤੇ ਐਸੀ ਇੱਕ ਰੂਹਾਨੀ ਨੂਰ ਵੇਖ ਕੇ ਆਇਆ ਸੀ ਨੌਜਵਾਨ, ਥੋੜ੍ਹਾ ਜਿਹਾ ਪ੍ਰਭਾਵ ਤਾਂ ਜ਼ਰੂਰ ਪੈ ਗਿਆ। ਅਗਲੇ ਦਿਨ ਉੱਠਿਆ ਤੇ ਉਹੀ ਫਕੀਰ ਦਾ ਚਿਹਰਾ ਫਿਰ ਅੱਖਾਂ ਅੱਗੇ ਘੁੰਮੀ ਜਾਵੇ। ਜੀ ਕਰੇ ਕਿ ਮੈਂ ਵਿਸ਼ਵਾਸ ਨਾ ਕਰਾਂ, ਪਰ ਹੋਰ ਚਾਰਾ ਵੀ ਕੀ ਸੀ। ਐਵੇਂ ਖਾਲੀ ਹੱਥ ਤੇ ਹੱਥ ਧਰ ਕੇ ਫਕੀਰ ਕਹਿੰਦਾ, ਇਹ ਆਹ ਸਮੇਂ ਦਾ ਹੀਰਾ ਲੈ ਜਾ। ਕਿ ਅਨਪੜ੍ਹ ਨੂੰ ਮੂਰਖ ਬਣਾ ਗੱਲ ਵੱਖਰੀ ਹੈ, ਪੜ੍ਹੇ ਲਿਖੇ ਨੂੰ। ਇੱਕ ਦੋ ਦਿਨ ਇਸੇ ਤਰ੍ਹਾਂ ਲੰਘੇ, ਫਕੀਰ ਦਾ ਚਿਹਰਾ ਉਸੇ ਤਰ੍ਹਾਂ ਅੱਖਾਂ ਅੱਗੇ ਘੁੰਮੀ ਜਾਵੇ। ਹੋਰ ਕੋਈ ਚਾਰਾ ਨਾ ਵੇਖਦਿਆਂ ਸੋਚਿਆ ਕਿ ਚਲੋ ਆਪਣੇ ਕੰਮ ਕਾਰ ਤੇ ਲੱਗੀਏ, ਐਵੇਂ ਇਸ ਚੱਕਰ ਦੇ ਵਿੱਚ ਸਮਾਂ ਬਰਬਾਦ ਕਰਨ ਡਏ। ਇੱਕ ਸੁਨਹਿਰੇ ਦੀ ਦੁਕਾਨ ਦੇ ਉੱਤੇ ਪਹੁੰਚ ਗਿਆ। ਉਹ ਸੁਨਹਿਰਾ ਜਿਹੜਾ ਸ਼ਹਿਰ ਦੇ ਵਿੱਚ ਸਭ ਤੋਂ ਵਧੀਆ ਹੀਰੇ ਵੇਚਦਾ ਸੀ। ਜਾ ਕੇ ਗੱਲ ਕੀਤੀ, ਜੀ ਮੈਂ ਇੱਥੇ ਨੌਕਰੀ ਕਰਨਾ ਚਾਹੁੰਦਾ। ਦੁਕਾਨ ਵਾਲੇ ਨੇ ਪੁੱਛਿਆ, ਦੱਸ ਕੀ ਗਰੰਟੀ ਤੇਰੀ। ਤੇ ਉਹੀ ਫਕੀਰ ਦੀਆਂ ਗੱਲਾਂ ਯਾਦ ਆ ਗਈਆਂ। ਗਰੰਟੀ ਇਹ ਹੈ ਜੀ, ਮੈਂ ਸਮੇਂ ਦੀ ਕਦਰ ਕਰੂੰਗਾ ਤੇ ਤੁਸੀਂ ਮੇਰੇ ਤੇ ਵਿਸ਼ਵਾਸ ਕਰ ਸਕਦੇ ਹੋ। ਸ਼ਾਇਦ ਸੁਨਹਿਰੇ ਨੂੰ ਉਹਦੀਆਂ ਗੱਲਾਂ ਜਚ ਗਈਆਂ ਤੇ ਉਹਨੂੰ ਰੱਖ ਲਿਆ। ਹਰ ਰੋਜ਼ ਜਦੋਂ ਹੁਣ ਕੰਮ ਦੇ ਉੱਤੇ ਜਾਂਦਾ ਜਾਂ ਕੰਮ ਕਰਦਾ, ਆਪਣੇ ਹੱਥ ਵੱਲ ਵੇਖਦਾ ਤੇ ਚੇਤਾ ਆਉਂਦਾ ਕਿ ਇਸ ਹੱਥ ਦੇ ਵਿੱਚ ਮੈਨੂੰ ਸਮੇਂ ਨਾਂ ਦਾ ਇੱਕ ਹੀਰਾ ਦਿੱਤਾ ਸੀ ਫਕੀਰ ਨੇ। ਮੈਂ ਕਦੀ ਸਮੇਂ ਤੋਂ ਲੇਟ ਨਹੀਂ ਹੋਣਾ, ਕਦੀ ਆਪਣੇ ਕੰਮ 'ਚ ਕੋਤਾਹੀ ਨਹੀਂ ਕਰਨੀ। ਜਿੰਨਾ ਸਮਾਂ ਕਿਹਾ ਮਾਲਕ ਨੇ, ਉਨਾ ਸਮਾਂ ਮੈਂ ਇਮਾਨਦਾਰੀ ਨਾਲ ਕੰਮ ਕਰਨਾ। ਕਦੀ ਕਿਤੇ ਮਨ ਡੋਲਿਆ ਵੀ, ਕਦੀ ਕਿਤੇ ਥੋੜ੍ਹੀ ਬਹੁਤੀ ਬੇਈਮਾਨੀ ਕਰਨ ਦਾ ਮੌਕਾ ਵੀ ਮਿਲਿਆ, ਪਰ ਦੂਸਰਾ ਹੱਥ ਨਾਲ ਦੀ ਨਾਲ ਹੀ ਚੇਤਾ ਆ ਜਾਂਦਾ ਕਿ ਨਹੀਂ, ਮੈਂ ਵਿਸ਼ਵਾਸ ਬਣਾ ਕੇ ਰੱਖਣਾ, ਮੈਂ ਆਪਣੀ ਵਫਾਦਾਰੀ ਬਣਾ ਕੇ ਰੱਖਣੀ। ਮੇਰੇ ਉੱਤੇ ਕਿਸੇ ਨੇ ਵਿਸ਼ਵਾਸ ਕੀਤਾ, ਇਹ ਮੈਂ ਨਹੀਂ ਡੋਲਣ ਦੇਣਾ। ਪਤਾ ਨਹੀਂ ਕਿਉਂ ਵਾਰ ਵਾਰ ਜਦੋਂ ਵੀ ਕਿਤੇ ਇੱਦਾਂ ਦਾ ਮੌਕਾ ਬਣਦਾ, ਮਨ ਡੋਲਣ ਲੱਗਦਾ ਤੇ ਉਹ ਦੋਵੇਂ ਹੀਰੇ ਵਾਰ ਵਾਰ ਯਾਦ ਆਉਂਦੇ ਰਹਿੰਦੇ। ਮਾਲਕ ਨੇ ਥੋੜ੍ਹਾ ਸਮਾਂ ਸਿੱਧੇ ਸਿੱਧੇ ਤਰੀਕੇ ਦੇ ਨਾਲ ਇਹਦੀ ਇਮਾਨਦਾਰੀ ਚੈੱਕ ਕੀਤੀ। ਇੰਨਾ ਪ੍ਰਭਾਵਿਤ ਹੋਇਆ ਕਿ ਹੌਲੀ ਹੌਲੀ ਤਨਖਾਹ ਵਧਾਉਂਦਾ ਗਿਆ। ਸਾਲ ਕੁ ਦੇ ਵਿੱਚ ਹੀ ਕਹਿੰਦੇ ਨੇ ਕਿ ਇਸ ਜੌਹਰੀ ਦਾ ਕੰਮ ਬਹੁਤ ਜ਼ਿਆਦਾ ਵੱਧ ਗਿਆ, ਮੁਨਾਫਾ ਬਹੁਤ ਜ਼ਿਆਦਾ ਆਉਣ ਲੱਗ ਪਿਆ ਤੇ ਉਸ ਪਿੱਛੇ ਇਸ ਨੌਜਵਾਨ ਦਾ ਹੱਥ ਸੀ। ਹੌਲੀ ਹੌਲੀ ਇੱਕ ਸਮਾਂ ਕਹਿੰਦੇ ਨੇ ਉਹ ਆਇਆ ਕਿ ਇਸ ਨੌਜਵਾਨ ਨੂੰ ਆਪਣੇ ਕਾਰੋਬਾਰ ਦੇ ਵਿੱਚ ਇੱਕ ਛੋਟਾ ਜਿਹਾ ਹਿੱਸਾ ਦੇ ਦਿੱਤਾ ਇਸ ਜੌਹਰੀ ਨੇ, ਤੇ ਹੌਲੀ ਹੌਲੀ ਵਾਧਾ ਵਾਧਾ ਇਹ ਇੱਕ ਕੰਮੇ ਤੋਂ ਉਸੇ ਕੰਮ ਦਾ ਮਾਲਕ ਬਣ ਗਿਆ, ਉਸੇ ਕੰਮ ਦਾ ਭਾਈਵਾਲ ਬਣ ਗਿਆ। ਤੇ ਫਿਰ ਉਹ ਵੀ ਸਮਾਂ ਦੂਰ ਨਹੀਂ ਸੀ ਜਦੋਂ ਹੌਲੀ ਹੌਲੀ ਕਰਦੇ ਕਰਾਉਂਦੇ ਉਸ ਸ਼ਹਿਰ ਦਾ ਸਭ ਤੋਂ ਵੱਡਾ ਜੌਹਰੀ ਬਣਨ ਉਭਰਿਆ। ਪਰ ਅੱਜ ਵੀ ਯਾਦ ਕਰਦਾ ਕਿ ਕਿਸੇ ਫਕੀਰ ਨੇ ਮੈਨੂੰ ਦੋ ਹੀਰੇ ਦਿੱਤੇ ਤੇ ਨਾਲ ਇਹ ਵੀ ਕਿਹਾ ਸੀ ਕਿ ਮੈਂ ਲੈਣਾ ਕੁਛ ਨਹੀਂ, ਇਹਨਾਂ ਹੀਰਿਆਂ ਦੀ ਕੋਈ ਕੀਮਤ ਨਹੀਂ, ਪਰ ਜਦੋਂ ਕਿਤੇ ਵੀ ਮੌਕਾ ਮਿਲੇ ਇਹ ਹੀਰੇ ਤੂੰ ਅੱਗੇ ਕਿਸੇ ਨੂੰ ਦੇ ਦੀ। ਵੈਸੇ ਵੇਖਿਆ ਜਾਵੇ ਤਾਂ ਇਹ ਹੀਰੇ ਤੇ ਸਾਨੂੰ ਸਾਡੇ ਵੱਡਿਆਂ ਨੇ, ਸਾਡੇ ਪੁਰਖਿਆਂ ਨੇ, ਸਾਡੇ ਬਾਬਿਆਂ ਨੇ, ਗੁਰੂਆਂ ਨੇ ਸਾਨੂੰ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਵਿਸ਼ਵਾਸ ਕਰਦੇ ਹਾਂ, ਜਿਹੜੇ ਗ੍ਰੰਥਾਂ ਨੂੰ ਆਪਾਂ ਪੜ੍ਹਦੇ ਹਾਂ, ਇਹ ਸਾਡੇ ਧਰਮ ਨੇ ਵੀ ਸਾਨੂੰ ਦਿੱਤੇ ਨੇ। ਪਰ ਜਿੱਥੇ ਵੀ ਕਿਤੇ ਮੌਕਾ ਮਿਲਦਾ ਉੱਥੇ ਆਪਾਂ ਡੋਲਣ ਲੱਗੇ ਮਿੰਟ ਨਹੀਂ ਲਾਉਂਦੇ। ਸ਼ਾਇਦ ਹੀ ਕਦੀ ਕੋਈ ਯਾਦ ਰੱਖਦਾ ਹੋਵੇ ਬੇਈਮਾਨੀ ਕਰਨ ਲੱਗਿਆ ਕਿ ਮੇਰੇ ਗੁਰੂ ਨੇ ਮੈਨੂੰ ਕਿਸੇ ਦਾ ਵਿਸ਼ਵਾਸ ਨਾ ਤੋੜਨ ਦੇ ਲਈ ਵੀ ਉਪਦੇਸ਼ ਦਿੱਤੇ ਨੇ। ਸ਼ਾਇਦ ਹੀ ਕਿਸੇ ਨੂੰ ਯਾਦ ਆਉਂਦਾ ਹੋਵੇ ਕਿ ਮੇਰੇ ਗੁਰੂ ਦੇ ਵੀ ਉਪਦੇਸ਼ ਨੇ ਕਿ ਸਮੇਂ ਦੀ ਕਦਰ ਕਰ। ਸ਼ਾਇਦ ਹੀ ਕਿਸੇ ਨੂੰ ਯਾਦ ਕਰਨਾ ਯਾਦ ਔਖਾ ਹੀ ਆਉਂਦਾ ਹੋਵੇ ਕਿਸੇ ਨੂੰ ਕਿ ਮੇਰੇ ਗੁਰੂ ਨੇ ਮੈਨੂੰ ਕਿਰਤ ਕਰਨ ਦੇ ਲਈ ਕਿਹਾ, ਹੱਕ ਹਲਾਲ ਦਾ ਖਾਣ ਦੇ ਲਈ ਕਿਹਾ। ਜ਼ਰੂਰੀ ਨਹੀਂ ਕਿ ਹਰ ਇੱਕ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਇੱਦਾਂ ਦੇ ਫਕੀਰ ਆਉਣ ਅਤੇ ਆ ਕੇ ਹੀਰੇ ਦੇਣ। ਇਹ ਹੀਰੇ ਸਾਨੂੰ ਦਿੱਤੇ ਗਏ ਨੇ ਉਹ ਵੱਖਰੀ ਗੱਲ ਹੈ ਕਿ ਸਾਨੂੰ ਕਦਰ ਨਹੀਂ, ਸਾਨੂੰ ਯਾਦ ਨਹੀਂ, ਜਾਂ ਫਿਰ ਇੱਦਾਂ ਕਹਿ ਲਓ ਕਿ ਸਾਨੂੰ ਵਿਸ਼ਵਾਸ ਨਹੀਂ। ਅਤੇ ਜਿੱਦਣ ਇਹ ਵਿਸ਼ਵਾਸ ਬਣ ਜੂਗਾ ਉਦਣ ਫਿਰ ਤਰੱਕੀ ਕੋਈ ਰੋਕ ਨਹੀਂ ਸਕਦਾ। ਜੋ ਤੁਸੀਂ ਚਾਹੋਗੇ ਉਹ ਤੁਸੀਂ ਵਾਕਈ ਬਣ ਜਾਓਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-180-492-491 ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
7: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਡਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ ਸਾਡੀ ਝਾਂਜਰ ਵਿਹੜੇ ਗਹਿਰਾਂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਸਤਿ ਸ਼੍ਰੀ ਅਕਾਲ ਮੈਂ ਦੀਨ ਸ਼ੇਰਗਿਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: हांजी हांजी ओए हांजी हांजी
3: हांजी रेडियो
4: रेडियो हाँ जी 1674 AM तो ताड़ा सारयां दा स्वागत है जी। मैं गौतम कपिल और प्रोग्राम एक देश पंजाब की गल की चलो के हुए हैं हाजर। कहंदे ने के संगरूर दी धरती पंजाब दे विच मुख्यमंत्री तय कर दी है। वह थां हैगी है जिथों मुख्यमंत्री आंदे ने, पर एक ऐसा शख्स भी आंदा है जिन्हें एको ही मुख्यमंत्री नूं दो बार मात दित्ती। एक ऐसा शख्स भी आंदा है जिहदी लंबे चिर तक पंजाब दा एक मुख्यमंत्री वरेगंढ दे मौके तक शामिल नहीं होया। एक ऐसा मुख्यमंत्री या एक ऐसा सियासी चेहरा आंदा है जिन्हों कईयां ने जानदियां होया भी अणजाणिया कर दिता। एक ऐसा शख्स आंदा है जिहदे नां दे उत्ते पंजाब समझौता हुंदा है और यही समझौता उसकी मौत का कारण भी बन जाता है। गल अज हरचंद सिंह लौंगोवाल होरां दी करनी है, क्यों करनी है उसकी वजह भी तुहानू दसणगे। प्रीतम सिंह रूपाल साढ़े नाल इस वक्त फोन लाइन के उत्ते मौजूद है ने। भाई सत श्रीकाल जी। जी आयां नू
5: सत श्रीकाल गौतम जी, मेरे वालों सारे साडे स्रोतियां नू भी सत श्रीकाल। हाँ जी
4: जी, अज हरचंद सिंह रौंगोवाल होरां दी गल करनी हैगी और मेरे ख्याल दे नाल नाल एक अकाली सियासत दी वी गल हो जाएगी, राजीव लौंगोवाल समझौते दी वी गल हो जाएगी, ते नाल नाल पंजाब दी उस वेले दी जिहड़ी समाजिक हालात सी और सियासी हालात किस किस्म दे सीगे उहदे ते वी गल होई जाणी है। और ए जिहदे ते गल कई वार बहुते ज़्यादा पंजाब दे मीडिया दारे खामोश रह जांदे ने कि हरचंद सिंह लौंगोवाल दी मौत दा कारण जो सीगा उहदे ते बड़े लंबे चिर तक चुप्पी भी साधी रही है। उहदे ते भी गल मैं कहना अज करदे बंदे हैगे। ते अज 20 अगस्त नूं जदों इह प्रोग्राम लाइव पेश कर रहे अज दे दिन उहनां दी एक किस्म दे नाल अज दा ही दिन सीगा जिद्दन कतल होया सी भाजी। उत्थे तक पहुंचण तों पहलां मेरे ख्याल दे नाल सारी एक जे भूमिका जे बनदी है।
5: नहीं वो तुहाडी गल बिलकुल सही है जिहड़ी तुसीं गल शुरू च गौतम जी कीती कि संत हरचंद सिंह लौंगोवाल दा जिहड़ा हैगा इक इदां दी शख्सियत इदां दी परसनैलिटी ते फिर जो भी अकाली मोर्चे लगे उदो बाद ऑपरेशन ब्लू स्टार होया फिर समझौता होया और जिहड़ी जे किसी वड्डे आगू दी जान गई इस सब कह दे विच ते तां ओ संत हरचंद सिंह लौंगोवाल ही सी आपां जो आपां देखदे आं क्योंकि जिहड़ा ऑपरेशन ब्लू स्टार है उहदे च जिहड़ियां दो तीन गल्लां बड़ियां इंपोर्टेंट सी। ऑपरेशन ब्लू स्टार दे विच फौज दा चढ़ के आउणा ते फिर दरबार साहब दे अंदर श्रद्धालुआं दे नाल उस वेले पंथ नूं लीड कर रहे सी जां एक मोर्चे नूं लीड कर रहे सी संत जरनैल सिंह ढिंगा उन्हां दे नाल भाई अमरीक सिंह ते सुवेक सिंह जन सुवेक सिंह दा उत्थे मारिया जाणा। ते सो इह जिहड़ियां इदां दीआं घटनावां दी इक लड़ी चली जिहड़ी बहुत अगे तक जिहड़ी उह फिर चलदी रही विच दी भावें उह सारे दे बावजूद सुरजीत सिंह बरनाले दी अगवाई च अकालियां दी सरकार भी बनी ते पर उह गल आ के जदों इह सारी बेंत सिंह दे जिहड़े कतल तक जिहड़ी उह गल जिहड़ी इह लड़ी जिहड़ी उह चलदी है। हुण इहदे च दो गल्लां जिहड़ियां बहुत ही महत्वपूर्ण जां सोचण वालियां ने पंजाबियां नूं सिखां नूं सारिआं नूं कह लो ते भी की सिर्फ ते सिर्फ जिहड़ा हैगा इहदा कारण इह सीगा कि जिहड़ा आपां संत लौंगोवाल दी गल करदे आं क्योंकि उदों तक संत लौंगोवाल बारे जिहड़ा हैगा कोई विरोधी भी चलो कांग्रेस तां उस समझौते दे विच शामिल सी खैर उह तां कहिंदे संत शांती दे पुंज होर इदां दे कहिंदे दूजे पासों भी संत लौंगोवाल दे जिहड़ा हैगा कोई इदां दा किसी दी उदों इह हिम्मत नहीं सी जां इह जुरत नहीं सी कि इह कह देण कि जिहड़े इहनां ने कोई इहदे च इन्हां दा कोई लालच सी जां इह सारा कुछ सी इहदे बावजूद असली तां उही सी कि उह चाहुंदे सी कि पंजाब दे विच किसी ना भी तरीके नाल उह शांति हो जाए ते जिहड़ा नौजवानां दे दा जिहड़ा कहाण हो रहा है उह खत्म हो जाए सारी ते पर इहदे बावजूद जिहड़ा हैगा उह सारी इसे जिहड़ी उह गल दे संत लौंगोवाल भेट चढ़ गए। जदों आपां थोड़ा जिहा उहनां दा देखदे आं अपना पिछोकड़ क्योंकि उह इक निहायती इक आम परिवार चों किसानी दे परिवार चों आए सी थोड़े जमीन वाले परिवार चों आए सी ते उहनां दा जिहड़ा जद्दी पिंड है उह भी संगरूर जिले च ही है गदड़ियाणी ਤੇ ਉਥੋਂ ਫਿਰ ਕਿਉਂਕਿ ਲਗਨ ਸੀ ਉਹਨਾਂ ਨੂੰ ਧਰਮ ਵਾਲੇ ਪਾਸੇ ਜਾਂ ਸਿੱਖੀ ਵਾਲੇ ਪਾਸੇ, ਬਚਪਨ ਤੋਂ ਉਹ ਇਸ ਪਾਸੇ ਸੀ ਜਿਹੜੇ ਉਹ ਲੱਗ ਗਏ, ਜਿਸ ਕਰਕੇ ਕਿਉਂਕਿ ਪਿੰਡ ਉਹਨਾਂ ਦਾ ਗਰੇੜਿਆ ਨਹੀਂ ਸੀ, ਪਰ ਉਹ ਲੰਬਾ ਸਮਾਂ ਲੌਂਗੋਵਾਲ ਰਹੇ। ਲੌਂਗੋਵਾਲ ਜਿਹੜਾ ਭਾਈ ਮਨੀ ਸਿੰਘ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਬਣੇ ਹੋਏ ਨੇ, ਤੇ ਉੱਥੇ ਉਹਨਾਂ ਨੇ ਸੇਵਾ ਸੰਭਾਲ ਜਿਹੜੀ ਆ ਉਹ ਕਾਫੀ ਕੀਤੀ, ਜਿਸਦੇ ਦੌਰਾਨ ਉਹ ਜਿਹੜੇ ਸੀ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵੀ ਰਹੇ। ਤੇ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸੀਗੇ ਵਾਈਸ ਪ੍ਰੈਜੀਡੈਂਟ, ਜਿਹਨੂੰ ਆਪਾਂ ਕਹਿੰਦੇ ਮੀਤ ਪ੍ਰਧਾਨ ਵੀ ਰਹੇ, ਤੇ ਇਹਨਾਂ ਧਾਰਮਿਕ ਜਾਂ ਏਦਾਂ ਦੇ ਅਹੁਦਿਆਂ ਤੇ ਵੀ ਜਿਹੜਾ ਉਹ ਨਾਲ ਨਾਲ ਰਹੇ, ਤੇ ਇਸੇ ਕਰਕੇ ਉਹਨਾਂ ਦੇ ਨਾਮ ਦੇ ਨਾਲ ਸੰਤ ਜੁੜ ਗਿਆ, ਤੇ ਸੰਤ ਹੌਲੀ ਹੌਲੀ ਫਿਰ ਉਹ ਪਾਪੂ ਦਾ ਹੋਇਆ। ਜਦੋਂ ਧਰਮ ਯੁੱਧ ਮੋਰਚਾ ਲੱਗਦਾ ਨਾ ਜੀ, ਉਹ ਧਰਮ ਯੁੱਧ ਮੋਰਚੇ ਵੇਲੇ ਜਿਹੜਾ ਹੈ ਉਹ ਪ੍ਰਧਾਨ ਬਣਦੇ ਨੇ ਅਕਾਲੀ ਦਲ ਦੇ, ਤੇ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਹੋਣਾ ਹੀ ਜਿਹੜਾ ਹੈਗਾ ਇੱਕ ਆਪਣੇ ਆਪ 'ਚ ਜਿਹੜੀ ਵੱਡੀ ਗੱਲ ਹੁੰਦੀ ਹੈ, ਕਿਉਂਕਿ ਉਸ ਵੇਲੇ ਤੱਕ ਜਿਹੜਾ ਹੈ ਅਕਾਲੀ ਦਲ ਦੀ ਇੱਕ ਵੱਡਾ ਪਿੱਛੇ ਲਗੇਸੀ ਸੀ, ਇਤਿਹਾਸ ਸੀ, ਪਿਛੋਕੜ ਸੀ, ਕਿਉਂਕਿ ਉਦੋਂ ਬਾਅਦ ਤਾਂ ਚਲੋ ਕਈ ਧੜੇ ਵਗੈਰਾ ਬਣ ਗਏ। ਤੇ ਫਿਰ ਜਿਹੜੀ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਜਦੋਂ ਮੋਰਚਾ ਲੱਗਦਾ ਤੇ ਮੋਰਚੇ ਦੇ ਉਹ ਜਿਹੜੇ ਹੈਗੇ ਆ ਡਿਕਟੇਟਰ ਬਣਦੇ ਆ। ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ 1983 ਦੇ ਵਿੱਚ ਤੇ ਈਵਨ 1984 ਦੇ ਸ਼ੁਰੂ ਦੇ ਵਿੱਚ ਵੀ ਤੇ ਦਰਬਾਰ ਸਾਹਿਬ ਦੇ ਵਿੱਚ ਜਦੋਂ ਜਿਹੜੇ ਜਥੇ ਉੱਥੇ ਧਰਮ ਯੁੱਧ ਮੋਰਚੇ ਜਾਂਦੇ ਆ ਗ੍ਰਿਫਤਾਰੀ ਦੇਣ ਵਾਸਤੇ ਲਗਾਤਾਰ, ਕਿਉਂਕਿ ਉਦੋਂ ਅਕਾਲੀਆਂ ਦਾ ਜਿਹੜਾ ਧਰਮ ਦਾ ਅੰਦੋਲਨ ਚੱਲ ਰਿਹਾ ਸੀ, ਦੋਨੇ ਸੰਤ ਜਿਹੜੇ ਹੈਗੇ ਇੱਕੋ ਸਟੇਜ ਤੋਂ ਗੁਰਦੁਆਰਾ ਜਿਹੜਾ ਮੰਜੀ ਸਾਹਿਬ ਦੀ ਜਿਹੜੀ ਸਟੇਜ ਆ ਤੇ ਦਰਬਾਰ ਸਾਹਿਬ ਦੇ ਅੰਦਰ ਕੰਪਲੈਕਸ ਦੇ, ਉੱਥੋਂ ਦੋਨੇ ਆਗੂ ਜਿਹੜੇ ਹੈਗੇ ਆ ਉਹ ਜਥਿਆਂ ਨੂੰ ਸੰਬੋਧਨ ਕਰਕੇ ਤੋਰ ਤੇ, ਸੰਤ ਜਰਨੈਲ ਸਿੰਘ ਤੇ ਸੰਤ ਲੌਂਗੋਵਾਲ ਹਰਚੰਦ ਸਿੰਘ ਲੌਂਗੋਵਾਲ। ਉਹ ਫਿਰ ਕਿਹੜੇ ਕਾਰਨ ਸੀ ਜਿੱਥੇ ਦੋਨਾਂ ਦੇ ਵਿੱਚ ਡਿਫਰੈਂਸ ਆਏ, ਉਹ ਫਿਰ ਕਿਹੜੇ ਕਾਰਨ ਸੀ ਜਿਸ ਕਰਕੇ ਇਹਨਾਂ ਤੇ ਇਹ ਇਲਜ਼ਾਮ ਲੱਗਿਆ ਕਿ ਦੇਖੋ ਜੀ ਉਹਨਾਂ ਨੇ ਤਾਂ ਖੁਦ ਫੌਜ ਬੁਲਾਈ ਹੈ, ਤੇ ਉਹ ਹੱਥ ਖੜੇ ਕਰਕੇ ਬਾਹਰ ਆ ਗਏ। ਤੇ ਉਦੋਂ ਦਰਬਾਰ ਸਾਹਿਬ ਦੇ ਅੰਦਰ ਦੋ ਹੀ ਇਹ ਪੰਥ ਦੇ ਵੱਡੇ ਲੀਡਰ ਸੀਗੇ, ਹੋਰ ਵੀ ਸੀ ਚਲੋ, ਜਥੇਦਾਰ ਟੌੜਾ ਤੇ ਜਥੇਦਾਰ ਲੌਂਗੋਵਾਲ ਸੰਤ ਲੌਂਗੋਵਾਲ ਜਿਹੜੇ ਸੀਗੇ, ਕਿਉਂਕਿ ਬਾਕੀ ਤਾਂ ਜਿਹੜੇ ਸੀ ਉਹ ਗਏ ਹੀ ਨੀ, ਜਦੋਂ ਉਹਨੂੰ ਪਤਾ ਲੱਗ ਗਿਆ ਪਹਿਲਾਂ ਕਿਆ ਹੋਣ ਵਾਲਾ ਹੈ, ਤੇ ਉਹ ਪਹਿਲੇ ਟਲ ਟੁਲ ਗਏ ਇੱਧਰ ਉੱਧਰ। ਇਹਦੇ ਤੇ ਸੋਸ਼ਲ ਮੀਡੀਆ ਤੇ ਬੜਾ ਕੁਛ ਚੱਲ ਰਿਹਾ, ਚਲੋ ਉਹ ਆਪਣਾ ਅੱਜ ਗੱਲ ਕਰਨ ਦਾ ਵਿਸ਼ਾ ਨਹੀਂ ਹੈ। ਤੇ ਉਸ ਤੋਂ ਬਾਅਦ ਲਗਾਤਾਰ ਜਿਹੜਾ ਸੀ ਜੋਧਪੁਰ ਦੀ ਜੇਲ੍ਹ ਚ ਬੰਦ ਰਹਿਣ ਤੋਂ ਬਾਅਦ, ਤੇ ਫਿਰ ਜਦੋਂ ਉਹਨਾਂ ਦੀ ਜਿਹੜੀ ਹੈਗੀ ਆ ਰਿਹਾਈ ਹੁੰਦੀ ਆ, ਤੇ ਰਿਹਾਈ ਤੋਂ ਬਾਅਦ ਜਿਹੜਾ ਹੈਗਾ 1985 ਦੇ ਵਿੱਚ ਜਿਹੜੀ ਹੈਗੀ ਉਹਨਾਂ ਦੀ ਰਿਹਾਈ ਹੁੰਦੀ ਆ 1985 ਚ। ਫਿਰ ਉਦੋਂ ਬਾਅਦ ਛੇਤੀ ਜਿਹੜੀ ਆ ਇੱਥੋਂ ਜਿਹੜੀ ਫਿਰ ਉਹ ਸਮਝੌਤੇ ਵਾਲੇ ਪਾਸੇ ਜਿਹੜੀ ਉਹ ਗੱਲ ਤੁਰਦੀ ਹੈ। ਇਹ ਵੀ ਬੜੀ ਕਮਾਲ ਦੀ ਗੱਲ ਹੈ ਕਿ ਜਦੋਂ ਇਹ ਸਮਝੌਤਾ ਹੁੰਦਾ ਹੈਗਾ ਤੇ ਉਦੋਂ ਇੱਥੇ ਜਿਹੜਾ ਹੈਗਾ ਰਾਸ਼ਟਰਪਤੀ ਰਾਜ ਲੱਗਿਆ ਹੋਇਆ, ਤੇ ਅਰਜਨ ਸਿੰਘ ਜਿਹੜੇ ਜਿਹੜੇ ਕਾਂਗਰਸ ਦੇ ਬੜੇ ਹੀ ਜਿਹੜੇ ਇੱਕ ਚੰਗੇ ਆਗੂਆਂ ਦੇ ਵਿੱਚੋਂ ਜਿਹੜੇ ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ ਆਉਂਦੇ ਸੀ ਉਦੋਂ ਪੰਜਾਬ ਦੇ ਗਵਰਨਰ ਨੇ ਉਹ, ਤੇ ਉਹ ਜ਼ਿਆਦਾ ਮੀਡੀਏਟ ਕਰਦੇ ਇਸ ਸਮਝੌਤੇ ਦੇ ਵਿੱਚ। ਤੇ ਕਿਉਂਕਿ ਇਸ ਦੇ ਦੌਰਾਨ ਕਾਫੀ ਜਿਹੜਾ ਕੁਛ ਵਾਪਰ ਚੁੱਕਿਆ ਹੈ, ਬਲੂਸਟਾਰ ਹੁੰਦਾ, ਤੇ ਉਦੋਂ ਬਾਅਦ ਜਿਹੜੀ ਵੱਡੀ ਇੱਕ ਘਟਨਾ ਇੰਦਰਾ ਦਾ ਕਤਲ ਹੁੰਦਾ, ਤੇ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਹੋਰਨਾਂ ਥਾਵਾਂ ਤੇ ਸਿੱਖਾਂ ਦਾ ਬਹੁਤ ਜ਼ਿਆਦਾ ਕਤਲੇਆਮ ਹੁੰਦਾ। ਤੇ ਉਸ ਤੋਂ ਬਾਅਦ ਫਿਰ ਇਸ ਨੂੰ ਕਿਵੇਂ ਜਿਹੜਾ ਹੈਗਾ ਗੱਲ ਇਸ ਪਾਸੇ ਨੂੰ ਤੁਰੇ, ਕਿਉਂਕਿ ਪੰਜਾਬ ਦੇ ਹਾਲਾਤ ਉਦੋਂ ਖਰਾਬ ਕਾਫੀ ਹੋਣੇ ਸ਼ੁਰੂ ਹੋ ਗਏ ਸੀ ਉਦੋਂ ਬਾਅਦ, ਹਾਲਾਂਕਿ 84 ਤੋਂ ਪਹਿਲਾਂ ਤਾਂ ਇੰਨੇ ਖਰਾਬ ਹੈ ਵੀ ਨਹੀਂ ਸੀ। ਤੇ ਫਿਰ ਉੱਥੇ ਜਿਹੜੀਆਂ ਇਹ ਮੀਡੀਏਸ਼ਨ ਦੀਆਂ ਗੱਲਾਂ ਚੱਲਦੀਆਂ, ਭਾਵੇਂ ਉਹਦੇ ਚ ਅਰਜਨ ਸਿੰਘ ਹੁੰਦੇ ਆ, ਹੋਰ ਕੁਛ ਜਿਹੜੇ ਪੰਜਾਬ ਦੇ ਕੋਈ ਇੱਕ ਦੋ ਬੁੱਧੀਜੀਵੀ ਸ਼ਾਮਿਲ ਹੁੰਦੇ ਆ, ਤੇ ਫਿਰ ਉਹ ਅਲਟੀਮੇਟਲੀ ਇੱਕ ਜਿਹੜਾ ਟੇਬਲ ਤੇ ਦਿੱਲੀ ਇਕੱਠੇ ਹੁੰਦੇ ਆ, ਤੇ ਇੱਕ ਦੋ ਮੀਟਿੰਗਾਂ ਤੋਂ ਬਾਅਦ ਫਿਰ ਜਿਹੜਾ ਹੈਗਾ ਉਹ ਸਮਝੌਤਾ ਜਿਹਨੂੰ ਆਪਾਂ ਪੰਜਾਬ ਅਕੋਰਡ ਦੇ ਨਾਂ ਨਾਲ ਜਾਂ ਪੰਜਾਬ ਸਮਝੌਤੇ ਦੇ ਨਾਂ ਨਾਲ ਜਿਹੜਾ ਆਪਾਂ ਜਾਣਦੇ ਹਾਂ 1985 ਦੇ ਵਿੱਚ ਜਿਹੜਾ ਸਮਝੌਤਾ ਹੁੰਦਾ 24 ਜੁਲਾਈ ਨੂੰ। ਤੇ 24 ਜੁਲਾਈ ਤੋਂ ਬਾਅਦ ਜਿਹੜਾ ਇਹ ਸਮਝੌਤਾ ਜਿਹੜੀ ਅਕਾਲੀ ਲੀਡਰਸ਼ਿਪ ਆ ਉਸ ਵੇਲੇ ਜਿਹਦੇ ਚ ਬਾਦਲ ਸਾਹਿਬ ਵੀ ਨੇ, ਟੌੜਾ ਸਾਹਿਬ ਵੀ ਨੇ, ਜਥੇਦਾਰ ਤਲਵੰਡੀ ਵੀ ਨੇ, ਹੋਰ ਨੇ, ਤੇ ਉਹਨਾਂ ਚੋਂ ਇੱਕ ਧਿਰ ਜਿਹੜੀ ਇਹਨੂੰ ਵੈਲਕਮ ਕਰਦੀ ਹੈ, ਤੇ ਦੂਜੀ ਧਿਰ ਕਹਿੰਦੀ ਹੈ ਕਿ ਨਹੀਂ ਇਹ ਗਲਤ ਕੀਤਾ, ਸਾਨੂੰ ਪੁੱਛਿਆ ਨਹੀਂ ਗਿਆ, ਆਪਣੇ ਤੌਰ ਤੇ ਸੰਤ ਚਲੇ ਗਿਆ, ਇਦਾਂ ਦੀਆਂ ਗੱਲਾਂ ਜਿਹੜੀਆਂ ਨਾਲੋ ਨਾਲ ਦੋਨੇ ਗੱਲਾਂ ਜਿਹੜੀਆਂ ਚੱਲਦੀਆਂ ਨੇ। ਤੇ ਪਰ ਉਸ ਸਮਝੌਤੇ ਦਾ ਜਿਹੜਾ ਇੱਕ ਗੱਲ ਹੈ ਕਿ ਜਿੱਦਾਂ ਤੁਸੀਂ ਸ਼ੁਰੂ ਚ ਕਿਹਾ ਕਿ ਜੁਲਾਈ ਦੇ ਵਿੱਚ ਸਮਝੌਤਾ ਹੁੰਦਾ, ਤੇ ਫਿਰ ਅਗਸਤ ਦੇ ਵਿੱਚ ਜਿਹੜਾ ਹੈਗਾ 20 ਅਗਸਤ ਨੂੰ ਜਿਹੜੀ ਹੈਗੀ ਉਹ ਸੰਤ ਦੀ ਜਿਹੜੀ ਆ ਉਹ ਹੱਤਿਆ ਹੋ ਜਾਂਦੀ ਆ ਉੱਥੇ ਸ਼ੇਰਪੁਰ, ਜਿੱਥੇ ਉਹ ਇੱਕ ਕਾਨਫਰੰਸ ਨੂੰ ਸੰਬੋਧਨ ਕਰਦੇ ਆ ਅਕਾਲੀ ਕਾਨਫਰੰਸ ਨੂੰ। ਤੇ ਉਸ ਤੋਂ ਬਾਅਦ ਫਿਰ ਜਿਹੜੀ ਨਵੀਂ ਸਿਆਸਤ ਚੱਲਦੀ ਹੈ। ਤੇ ਪਰ ਇਹ ਹੈ ਕਿ ਲੌਂਗੋਵਾਲ ਦੀ ਜਿਹੜੀ ਅਸੈਸੀਨੇਸ਼ਨ ਜਾਂ ਜਿਹੜੀ ਹੱਤਿਆ ਹੋਈ ਉਹ ਕਿਵੇਂ ਵੀ ਹੋਈ, ਚਲੋ ਬਾਅਦ ਦੇ ਵਿੱਚ ਉਹਦੇ ਚ ਦੋ ਜਣੇ ਜਿਹੜੇ ਉਹਦੇ ਚ ਸ਼ਾਮਿਲ ਸੀ ਜਿਹੜੇ ਜਿਹਨਾਂ ਨੇ ਗੋਲੀਆਂ ਚਲਾਈਆਂ ਉਹ ਮਾਰੇ ਗਏ, ਤੇ ਬਾਕੀ ਹੋਰ ਨਾ ਜਿਹਨਾਂ ਦੇ ਕੇਸ ਚੱਲਿਆ ਕੁਛ ਵਾਰੀ ਪਹਿਲਾਂ ਹੋ ਗਏ। ਤੇ ਗਿਆਨ ਸਿੰਘ ਲੀਲ ਜੀ ਦੇ ਤੇ ਸੁਪਰੀਮ ਕੋਰਟ ਤੱਕ ਕੇਸ ਚੱਲਿਆ, ਸੁਪਰੀਮ ਕੋਰਟ ਨੇ ਜਿਹਦੀ ਸਜ਼ਾਏ ਮੌਤ ਨੂੰ ਫਿਰ ਆਪਣਾ ਇਹਦੇ ਚ ਬਦਲਿਆ, ਜਦੋਂ ਉਮਰ ਕੈਦ ਦੇ ਵਿੱਚ ਬਦਲਿਆ। ਤੇ ਉਦੋਂ ਬਾਅਦ ਫਿਰ ਕਿਉਂਕਿ ਉਦੋਂ ਤੱਕ 14 ਸਾਲ ਤਾਂ ਉਹਨੂੰ ਜੇਲ੍ਹ ਚ ਹੋ ਚੁੱਕੇ ਸੀਗੇ, ਤੇ ਉਹਦੀ ਜਿਹੜੀ ਜਜਮੈਂਟ ਹੈ ਨਾ ਜੀ ਗੌਤਮ ਜੀ ਉਹ ਪੜ੍ਹਨ ਵਾਲੀ ਹੈ। ਜਿਹੜਾ ਕੇ ਟੀ ਥੋਮਸ ਉਦੋਂ ਉਸ ਬੈਂਚ ਡਬਲ ਬੈਂਚ ਦੇ ਵਿੱਚ ਜਿਹੜੀ ਉਹ ਲੱਗੀ ਸੀ, ਜਿਹਦੇ ਚ ਕਿਉਂਕਿ ਟਾਡਾ ਦੇ ਤਹਿਤ ਉਹ ਗ੍ਰਿਫਤਾਰ ਸੀ, ਤੇ ਉਹ ਜਿਹੜਾ ਹੈਗਾ ਉਹਨੂੰ ਗਿਆਨ ਸਿੰਘ ਲੀਲ ਦੀ ਜਿਹੜੀ ਉਹ ਘਟਾ ਕੇ ਸਜ਼ਾਏ ਮੌਤ ਤੋਂ ਜਿਹੜੀ ਸੀ ਉਮਰ ਕੈਦ ਬਦਲੀ ਗਈ। ਤੇ ਉਹਦੇ ਵਿੱਚ ਕਾਫੀ ਗੱਲਾਂ ਮੈਂਸ਼ਨ ਹੈ ਜਿਹੜੀਆਂ ਜਿਹੜੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਵੀ ਇਹ ਹੱਤਿਆਵਾਂ ਇਹ ਨੀ ਗਾ ਕਿ ਕੋਈ ਇਹ ਇੱਕੋਦਮ ਏਦਾਂ ਹੋ ਗਈਆਂ ਜਾਂ ਇਮੋਸ਼ਨਲ ਹੋ ਕੇ ਹੋ ਗਈਆਂ ਜਾਂ ਏਦਾਂ ਦੀਆਂ ਹੋ ਗਈਆਂ। ਤੇ ਇਹਨੂੰ ਜਦੋਂ ਵੀ ਅਸੀਂ ਜਦੋਂ ਲੈਂਦੇ ਹਾਂ ਕਿਉਂਕਿ ਬਾਅਦ ਦੇ ਵਿੱਚ ਇੱਥੇ ਸਰਕਾਰ ਬਣੀ, ਜਿਹੜੀ ਸਰਕਾਰ ਬਣੀ ਉਹ ਸੰਤ ਲੌਂਗੋਵਾਲ ਦੀ, ਇਹ ਕਹਿੰਦੇ ਕਿ ਸੰਤ ਲੌਂਗੋਵਾਲ ਦੀ ਮੌਤ ਜਾਂ ਸੰਤ ਲੌਂਗੋਵਾਲ ਦੀ ਹੱਤਿਆ ਦੇ ਇਸ਼ੂ ਤੇ ਜਿਹੜੀ ਹੈਗੀ ਆ ਉਹ ਇੱਕ ਵੱਡਾ ਉਦੋਂ ਇਸ਼ੂ ਸੀ, ਹਮਦਰਦੀ ਵੀ ਹੋਈ, ਸਾਰੀਆਂ ਗੱਲਾਂ ਹੋਈਆਂ। ਤੇ ਸ਼ਾਇਦ ਜਿਹੜੇ ਹੈ ਪੰਜਾਬ ਦੇ ਲੋਕ ਵੀ ਜਿਹੜੇ ਸੀ ਇਹ ਕਿਤੇ ਨਾ ਕਿਤੇ ਇਹ ਗੱਲ ਇਹ ਪਈ ਸੀ ਕਿ ਇਹ ਸਮਝਦੇ ਸੀ ਕਿ ਇਹਦਾ ਜਿਹੜਾ ਹੈਗਾ ਸ਼ਾਂਤੀ ਕਿਸੇ ਨਾ ਕਿਸੇ ਤਰੀਕੇ ਨਾਲ ਇੱਧਰ ਨੂੰ ਗੱਲ ਜਿਹੜੀ ਤੁਰਨੀ ਚਾਹੀਦੀ ਹੈ। ਤੇ ਉਦੋਂ ਕਮਾਲ ਦੀ ਗੱਲ ਹੈ ਕਿ ਜਦੋਂ ਉਦੋਂ ਬਾਅਦ ਇਲੈਕਸ਼ਨ ਹੁੰਦੀ ਹੈ ਅਕਾਲੀ ਦਲ 100 ਸੀਟਾਂ ਤੇ ਜਿਹੜਾ ਹੈਗਾ ਚੋਣ ਲੜਦਾ, ਤੇ 100 ਦੇ ਵਿੱਚੋਂ 73 ਸੀਟਾਂ ਅਕਾਲੀ ਦਲ ਜਿੱਤਦਾ। ਤੇ ਇਹ ਵੀ ਨੀ ਕਿ ਉਦੋਂ ਕੋਈ ਲੋਕਾਂ ਚ ਏਦਾਂ ਦਾ ਸੀ ਵੋਟਾਂ ਨੀ ਪਾਉਣ ਆਏ ਜਾਂ ਹੋਰ, ਕਿਉਂਕਿ ਉਦੋਂ ਬਾਅਦ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ। ਤੇ ਜੇ ਆਪਾਂ ਦੇਖਿਆ ਜਾਵੇ ਉਦਾਂ ਟੋਟਲ ਪੋਲ ਪਰਸੈਂਟੇਜ ਦਾ ਜੇ ਹਿਸਾਬ ਕਿਤਾਬ ਦੇਖਿਆ ਜਾਵੇ ਤਾਂ ਬਹੁਤ ਉਦੋਂ ਵੋਟ ਪਈ ਹੈ 67% ਉਦੋਂ ਬਾਅਦ ਵੀ ਇਸ ਲੈਵਲ ਤੱਕ ਬਹੁਤ ਘੱਟ ਜਿਹੜਾ ਹੈਗਾ ਜਾਂਦਾ ਟੋਟਲ ਪੰਜਾਬ ਦੇ ਵਿੱਚ। ਤੇ ਕਾਂਗਰਸ ਦੂਜੇ ਨੰਬਰ ਦੀ ਪਾਰਟੀ ਸੀ, ਇਸ ਦੇ ਬਾਵਜੂਦ ਵੀ ਬਲੂ ਸਟਾਰ ਹੋਣ ਦੇ ਬਾਵਜੂਦ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਕਾਂਗਰਸ ਦੇ ਜਿਹੜੇ ਸੀਗੇ ਉਦੋਂ 32 MLA ਜਿਹੜੇ ਉਹ ਜਿੱਤ ਗਏ ਸੀ 32 ਕਾਂਗਰਸ ਦੇ। ਤੇ ਉਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਚ ਸਰਕਾਰ ਬਣਦੀ ਆ, ਸਾਰਾ ਕੁਛ ਜਿਹੜਾ ਇਹ ਹੁੰਦਾ। ਤੇ ਪਰ ਇਹ ਵੀ ਫੇਰ ਵੀ ਬਹੁਤਾ ਲੰਬਾ ਸਮਾਂ ਜਿਹੜੀ ਆ ਉਹ ਸਰਕਾਰ ਉਹ ਚੱਲਦੀ ਨੀ ਕਈ ਇਸ਼ੂ ਦੇ ਉੱਤੇ, ਖਾਸ ਕਰਕੇ ਪੰਜਾਬ ਜਿਹੜਾ ਸਮਝੌਤਾ ਹੈ ਉਹ ਲਾਗੂ ਹੀ ਨਹੀਂ ਕਰਦੀ ਕੇਂਦਰ ਸਰਕਾਰ ਜਿਸ ਤਰੀਕੇ ਨਾਲ ਉਹ ਹੋਣਾ ਹੁੰਦਾ। 1986 ਦਾ ਮੈਨੂੰ ਯਾਦ ਹੈ ਕਿ ਚੰਡੀਗੜ੍ਹ ਟ੍ਰਾਂਸਫਰ ਹੋਣਾ ਸੀ ਪੰਜਾਬ ਨੂੰ, ਇਹਦਾ ਬੜਾ ਰੌਲਾ ਸੀ ਕਿ 26 ਜਨਵਰੀ ਨੂੰ ਜਿਹੜਾ ਹੋਏਗਾ ਉਹਦੇ ਉੱਤੇ ਪੋਸਟਰ ਵਗੈਰਾ ਹੋਰ ਬਣੇ ਬਣਾਏ ਹੋਰ ਸਾਰਾ ਕੁਛ ਰਹਿ ਗਿਆ। ਤੇ ਕੇਂਦਰ ਸਰਕਾਰ ਮੁੱਕਰ ਗਈ ਕਿ ਨਹੀਂ ਅਸੀਂ ਟ੍ਰਾਂਸਫਰ ਨਹੀਂ ਕਰਨਾ। ਤੇ ਫਿਰ ਉਸ ਤੋਂ ਥੋੜੇ ਸਮੇਂ ਬਾਅਦ ਜਿਹੜਾ ਸੀਗਾ ਸਰਕਾਰ ਤੋੜ ਤੇ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਜਿਹੜੀ ਬਣੀ ਸੀ। ਹੁਣ ਜਿਹੜੀ ਗੱਲ ਸੰਤ ਲੌਂਗੋਵਾਲ ਦੀ ਜਿਹੜੀ ਹੱਤਿਆ ਦਾ ਮਾਮਲਾ ਹੈ ਜਾਂ ਸੰਤ ਲੌਂਗੋਵਾਲ ਦੇ ਇੱਕ ਤਰ੍ਹਾਂ ਦੇ ਇੱਕ ਵੱਡਾ ਆਗੂ ਸੀ, ਕਿਉਂਕਿ ਸੰਤ ਲੌਂਗੋਵਾਲ ਨੇ ਬ੍ਰਿਸ਼ਪਾਨ ਨੂੰ ਹਰਾਇਆ ਸੀ ਲਹਿਰੇ ਗਾਗੇ ਤੋਂ ਜਦੋਂ ਉਹ ਪਹਿਲੀ ਵਾਰੀ ਪੰਜਾਬ ਅਸੈਂਬਲੀ ਵਿੱਚ MLA ਬਣ ਕੇ ਆਏ ਨੇ। ਤੇ ਬ੍ਰਿਸ਼ਪਾਨ ਕਿਸੇ ਵੇਲੇ ਪੈਪਸੂ ਦਾ ਬਹੁਤ ਵੱਡਾ ਲੀਡਰ ਸੀ, ਮੁੱਖ ਮੰਤਰੀ ਰਿਹਾ ਸੀਗਾ। ਤੇ ਕਿਉਂਕਿ ਇੱਕ ਪੋਲੀਟੀਕਲ ਤੇ ਇੱਕ ਧਾਰਮਿਕ ਦੋਨੇ ਪਾਸੇ ਸੰਤ ਲੌਂਗੋਵਾਲ ਦੀ ਇੱਕ ਤਰ੍ਹਾਂ ਦੀ ਫਾਲੋਇੰਗ ਆਪਾਂ ਕਹਿ ਸਕਦੇ ਹੈਗੀ ਸੀ। ਤੇ ਜਿਹੜੀ ਉਹ ਰਾਜਨੀਤੀ ਤੇ ਚੱਲ ਰਹੇ ਸੀ ਜਿੱਦਾਂ ਦੀ ਰਾਜਨੀਤੀ ਤੇ ਅਕਾਲੀ ਦਲ ਪਹਿਲਾਂ ਚੱਲ ਰਿਹਾ ਸੀ, ਤੇ ਉਹ ਰਾਜਨੀਤੀ ਵੀ ਉਸ ਵੇਲੇ ਵੀ ਦੁਬਾਰਾ ਫੇਰ ਇੱਥੇ ਐਸਟੈਬਲਿਸ਼ ਹੋਣੀ ਸ਼ੁਰੂ ਹੋ ਗਈ ਸੀ। ਹੁਣ ਉਹ ਜਿਹੜੇ ਕਾਰਨ ਸੀ ਕਿ ਵੀ ਉਹ ਹੱਤਿਆ ਦੇ ਕਾਰਨ ਵੀ ਬਣੇ, ਚਲੋ ਆਪਾਂ ਉਹਨੂੰ ਕਈ ਵਾਰੀ ਇਹ ਲੈ ਲੈਂਦੇ ਹਾਂ ਕਿ ਨੌਜਵਾਨਾਂ ਦੇ ਵਿੱਚ ਜਾਂ ਉਸ ਵੇਲੇ ਜਿਹੜੀਆਂ ਗਰਮ ਖਿਆਲੀ ਜਸੇ ਬੰਨੀਆਂ ਸੀ ਉਹਨਾਂ ਦੇ ਵਿੱਚ ਇਸ ਗੱਲ ਦਾ ਗੁੱਸਾ ਸੀ ਕਿ ਬਲੂ ਸਟਾਰ ਪੇਸ਼ਨ ਦੇ ਉੱਤੇ ਜਾਂ ਜਿਹੜੀਆਂ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਆਮ ਸਿੱਖਾਂ ਦੇ ਉਹਦੇ ਉੱਤੇ ਜਿਹੜਾ ਹੈਗਾ ਸੰਤ ਲੌਂਗੋਵਾਲ ਜਾ ਕੇ ਉੱਥੇ ਪੈਰ ਰੱਖ ਕੇ ਤੇ ਉੱਥੇ ਸਮਝੌਤਾ ਕਰਿਆ ਆ। ਫਿਰ ਇਹ ਗੱਲਾਂ ਬੜੀਆਂ ਉਦੋਂ ਚੱਲਦੀਆਂ ਰਹੀਆਂ ਕਿ ਰਾਜੀਵ ਲੌਂਗੋਵਾਲ ਨਾਲ ਜਿਹੜਾ ਹਥਿਆਰਾ ਸੀ ਦਿੱਲੀ ਦੇ ਵਿੱਚ ਸਿੱਖਾਂ ਦਾ, ਹੋਰ ਜਿਹਨੇ ਬਿਆਨ ਕਰਕੇ ਇੰਨਾ ਕੁਛ ਹੋਇਆ ਉਹਦੇ ਨਾਲ ਹੱਥ ਮਿਲਾ ਲਿਆ ਜਾ ਕੇ, ਇਹਦਾਂ ਦੀਆਂ ਗੱਲਾਂ ਚੱਲਦੀਆਂ ਰਹੀਆਂ। ਤੇ ਚਲੋ ਉਹ ਬਾਅਦ ਦੀ ਹੋਰ ਤਰ੍ਹਾਂ ਦੀ ਹੁੰਦੀ ਹੈ ਰਾਜਨੀਤੀ ਵਿੱਚ, ਪਰ ਜਿਹੜੀ ਇੱਕ ਗੱਲ ਹੈ ਜਿਹਨੂੰ ਅਜੇ ਤੱਕ ਵੀ ਜਿਹੜਾ ਹੈਗਾ ਸਾਡੀ ਪੋਲਿਟਿਕਸ ਹੈ ਜਿਹੜੀ ਉਹ ਰੈਕਗਨਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਕਰ ਰਹੀ ਕਿ ਇਹ ਅਸਲ ਦੇ ਵਿੱਚ ਜਿਹੜੇ ਇਹ ਮਾਡਰ ਨੇ, ਇਹ ਪੋਲੀਟੀਕਲ ਮਾਡਰ ਨੇ, ਇਹਨਾਂ ਨੂੰ ਇਸ ਗੱਲ ਨੂੰ ਜਿਹੜਾ ਸਮਝਣਾ ਚਾਹੀਦਾ ਤੇ ਕਿ ਕਿਹੜਾ ਆਗੂ ਕਿਹੜੇ ਵੇਲੇ ਸਿਆਸੀ ਤੌਰ ਤੇ ਕਿਹੜਾ ਸਟੈਂਡ ਲੈਂਦਾ ਤੇ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਫਿਰ ਉਹਨੂੰ ਉਹਦਾ ਜਿਹੜਾ ਖਮਿਆਜ਼ਾ ਭੁਗਤਣਾ ਪੈਂਦਾ। ਹੁਣ ਜਦੋਂ ਅਸੀਂ ਇਹਨੂੰ ਸਿਰਫ ਤੇ ਸਿਰਫ ਇੱਕ ਟੈਰਰਿਸਟ ਐਕਟੀਵਿਟੀ ਕਹਿੰਦੇ ਹਾਂ ਨਾ, ਤੇ ਉੱਥੇ ਫਿਰ ਜਿਹੜੇ ਹੈਗੇ ਆ ਉਹ ਗੜਬੜ ਕਰਦੇ ਆ ਅਸੀਂ ਜਦੋਂ ਤੁਸੀਂ ਕਹਿੰਦੇ ਨਾ ਕਿ ਇਹਦੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਇਹਦੇ ਕੀ ਜਿਹੜੀਆਂ ਹੈਗੀਆਂ ਇਹਦੀਆਂ ਇੰਪਲੀਕੇਸ਼ਨਸ ਕੀ ਨੇ, ਤੇ ਉਦੋਂ ਇਹਨੂੰ ਸੋਚਣ ਦੀ ਲੋੜ ਹੈ ਇਸ ਪੱਖ ਤੋਂ। ਭਾਵੇਂ ਇੰਦਰਾ ਗਾਂਧੀ ਦਾ ਕਤਲ ਸੀ, ਭਾਵੇਂ ਬੇਅੰਤ ਸਿੰਘ ਦਾ ਸੀ, ਭਾਵੇਂ ਲੌਂਗੋਵਾਲ ਦਾ ਸੀ, ਤੇ ਈਵਨ ਰਾਜੀਵ ਗਾਂਧੀ ਦਾ ਤੇ ਹੋਰ ਵੀ ਦੁਨੀਆਂ ਦੇ ਵਿੱਚ ਬਹੁਤ ਥਾਂ ਤੇ ਹੁੰਦੇ, ਤੇ ਪਰ ਇਹਨੂੰ ਸਿਰਫ ਤੇ ਸਿਰਫ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਤਾਂ ਇੱਕ ਟੈਰਰਿਜ਼ਮ ਦੀ ਐਕਟੀਵਿਟੀ ਹੈ, ਇੱਕ ਟੈਰਰਿਸਟ ਉਹ ਸੀ, ਤੇ ਮੇਰਾ ਖਿਆਲ ਹੈ ਉਹ ਏਦਾਂ ਜਿਹੜਾ ਉਹ ਨਹੀਂ ਹੁੰਦਾ। ਕਿਤੇ ਨਾ ਕਿਤੇ ਜਿਹੜੀ ਕੋਈ ਰਾਜਨੀਤੀ ਉਹਦੇ ਚ ਤੇ ਜਿਹੜਾ ਹੈਗਾ ਮਰਨ ਵਾਲਾ ਉਹਦੀ ਪੋਲੀਟੀਕਲ ਅਪਰੋਚ ਕੀ ਹੈ, ਤੇ ਜਾਂ ਜਿਹੜੇ ਮਾਰਨ ਵਾਲੇ ਨੇ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਜੇ ਉਹਨਾਂ ਦੀ ਆਪਣੀ ਵੀ ਨਹੀਂ ਹੈ ਤਾਂ ਜਿਹੜੀ ਕਿਸੇ ਵਿਚਾਰਧਾਰਾ ਦੇ ਨਾਲ ਜੁੜ ਕੇ ਮਾਰਦਾ ਉਹਨਾਂ ਦੀ ਪੋਲੀਟੀਕਲ ਅਪਰੋਚ ਕੀ ਹੈ, ਇਹ ਜਿਹੜੀ ਇੱਕ ਗੱਲ ਹੈ ਇਹ ਸਮਝਣ ਦੀ ਬਹੁਤ ਲੋੜ ਹੈ। ਤੇ ਖਾਸ ਕਰਕੇ ਸਾਡੇ ਇਸ ਦੇਸ਼ ਦੇ ਵਿੱਚ ਇਸ ਖਿੱਤੇ ਦੇ ਵਿੱਚ ਘੱਟੋ ਘੱਟ ਜਿਹੜੀ ਹੈ ਅਕਾਲੀ ਸਿਆਸਤ ਦੇ ਵਿੱਚ ਤਾਂ ਇਸ ਗੱਲ ਨੂੰ ਜ਼ਿਆਦਾ ਸਮਝਣ ਦੀ ਜ਼ਰੂਰਤ ਸੀਗੀ, ਤੇ ਪਰ ਉਹ ਜਿਹੜੀ ਉਹ ਸਮਝ ਜਿਹੜੀ ਆ ਉਸ ਪਾਸੇ ਨੂੰ ਨਹੀਂ ਬਣਾਈ ਗਈ। ਤੁਸੀਂ ਸ਼ੁਰੂ ਚ ਗੌਤਮ ਜੀ ਗੱਲ ਕੀਤੀ ਸੀ ਕਿ ਲੌਂਗੋਵਾਲ ਨੂੰ ਜਿਹੜਾ ਹੈਗਾ ਇੱਕ ਧਰਮ ਨੇ ਇਹ ਵੀ ਕਿਹਾ ਉਹ ਸ਼ਹੀਦ ਨੇ, ਉਹਨਾਂ ਦੀ ਸ਼ਹਾਦਤ ਹੋਈ ਹੈ, ਤੇ ਦੂਜੇ ਕੁਛ ਤਰ੍ਹਾਂ ਇਹ ਵੀ ਸੀ ਜਿਹੜੀਆਂ ਕਹਿੰਦੀਆਂ ਸੀ ਕਿ ਨਹੀਂ ਉਹ ਉਹਨਾਂ ਨੇ ਗਲਤ ਕੀਤਾ, ਸਮਝੌਤਾ ਨਹੀਂ ਸੀ ਕਰਨਾ ਚਾਹੀਦਾ। ਤੇ ਦੇਖੋ ਇਹਦੇ ਤੇ ਕੋਈ ਪੋਲੀਟੀਕਲ ਅਨਾਲਿਸਿਸ ਬਾਅਦ ਦੇ ਵਿੱਚ ਹੋਇਆ ਹੀ ਨਹੀਂ ਕਿ ਕਿਉਂ ਨਹੀਂ ਸੀ ਕਰਨਾ ਚਾਹੀਦਾ, ਜੇ ਹੋਇਆ ਸੀ ਤਾਂ ਉਹਦੇ ਕਾਰਨ ਕੀ ਸੀ, ਕੀ ਸਿਰਫ ਤੇ ਸਿਰਫ ਸੁਰਜੀਤ ਸਿੰਘ ਬਰਨਾਲਾ ਜਾਂ ਜਿਹੜੀ ਉਹਨਾਂ ਦੀ ਉਹ ਇੱਕ ਗਰੁੱਪ ਸੀ ਕੋਟਰੀ ਸੀ, ਸਿਰਫ ਉਹਨਾਂ ਨੇ ਗੱਦੀ ਹਾਸਲ ਕਰਨ ਵਾਸਤੇ ਲੌਂਗੋਵਾਲ ਨੂੰ ਅੱਗੇ ਲਾਇਆ, ਤੇ ਇਹ ਵੀ ਬਹੁਤ ਲੋਕ ਕਹਿੰਦੇ ਰਹੇ ਨੇ, ਤੇ ਪਰ ਇਹਨਾਂ ਸਾਰੀਆਂ ਗੱਲਾਂ ਦਾ ਇੱਦਾਂ ਅਨਾਲਿਸਿਸ ਕਦੇ ਨਹੀਂ ਹੋਇਆ ਕਿ ਇਹਦੇ ਪਿੱਛੇ ਜਿਹੜੀ ਉਹ ਰਾਜਨੀਤੀ ਕਿਹੜੀ ਸੀ ਜਾਂ ਕਿਸ ਰਾਜਨੀਤੀ ਕਰਕੇ ਇਹ ਸਾਰਾ ਕੁਛ ਹੋਇਆ। ਕਿਉਂਕਿ ਮਗਰੋਂ ਜਦੋਂ ਆਪਾਂ ਬਰਸੀ ਦੀ ਗੱਲ ਤੋਂ ਸ਼ੁਰੂ ਚ ਕੀਤੀ ਸੀ, ਤੇ ਇੱਕ ਸਮਾਂ ਇਹੋ ਜਿਹਾ ਵੀ ਆਇਆ ਕਿ ਅਕਾਲੀ ਦਲ ਨੇ ਅਵੋਇਡ ਕੀਤਾ ਬਰਸੀ ਮਨਾਉਣਾ, ਉੱਥੇ ਜਾਣਾ, ਕਾਂਗਰਸ ਜਾ ਕੇ ਉੱਥੇ ਬਰਸੀ ਮਨਾਉਂਦੀ ਰਹੀ, ਤੇ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਦੋਂ ਬਾਅਦ ਸਰਕਾਰ ਬਣਾਈ ਉਹਨਾਂ ਨੇ ਖੁਦ ਇਹ ਗੱਲ ਕੀਤੀ, ਤੇ ਫਿਰ ਇੱਕ ਅਕਾਲੀ ਦਲ ਦੇ ਵੀ ਫਿਰ ਦੋ ਧੜਿਆਂ ਦੇ ਵਿੱਚੋਂ ਇੱਕ ਧੜਾ ਉਹ ਕਰਦਾ ਰਿਹਾ, ਤੇ ਦੂਜੇ ਧੜੇ ਨੇ ਕਦੇ ਸਮਝਿਆ ਹੀ ਨਹੀਂ ਕਿ ਉੱਥੇ ਜਾਣਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਕਦੇ ਉੱਥੇ ਗਏ ਨੀ ਜਿਹੜੇ ਸੀਗੇ, ਉਹਨਾਂ ਨੂੰ ਰੈਕਗਨਾਈਜ਼ ਹੀ ਨਹੀਂ ਕੀਤਾ, ਤੇ ਕਿ ਹਾਂ ਇਹ ਬੰਦਾ ਅਕਾਲੀ ਦਲ ਦਾ ਕਿਸੇ ਹੋਏ ਪ੍ਰਧਾਨ ਰਿਹਾ ਸੀ ਜਾਂ ਇਸ ਜਿਹੜੀ ਤਰੀਕੇ ਦੀ ਜਿਹੜੀ ਉਹ ਗੱਲ। ਤੇ ਹੁਣ ਇਸ ਵਾਰ ਵੀ ਦੇਖੋ ਕਮਾਲ ਦੀ ਗੱਲ ਹੈ ਕਿ ਅੱਜ ਜਿਹੜੀ ਉੱਥੇ ਸਮਾਗਮ ਹੋ ਰਹੇ ਨੇ, ਤੇ ਉਹਦੇ ਚ ਜਿਹੜਾ ਹੈਗਾ ਜਾਂ ਤਾਂ ਜਿਹੜਾ ਇਹ ਪੁਨਰ ਸੁਰਜੀਤ ਧੜਾ ਹੈ, ਕਿਉਂਕਿ ਜਿਹੜਾ ਗੋਬਿੰਦ ਸਿੰਘ ਲੌਂਗੋਵਾਲ ਹੈ ਉਹ ਸੰਤ ਚੰਦ ਸਿੰਘ ਲੌਂਗੋਵਾਲ ਦੇ ਨਾਲ ਰਿਹਾ ਹਮੇਸ਼ਾ, ਤੇ ਕਿਸੇ ਵੇਲੇ ਉਹਨਾਂ ਦੀ ਗੱਡੀ ਵੀ ਚਲਾਉਂਦਾ ਰਿਹਾ, ਬਾਅਦ ਵਿੱਚ ਚਲੋ ਉਹਨਾਂ ਨੂੰ ਟਿਕਟ ਮਿਲ ਗਈ ਉੱਥੋਂ ਧਨੌਲੇ ਤੋਂ ਉਹ MLA ਜਿੱਤੇ, ਤੇ ਉਦੋਂ ਬਾਅਦ ਫਿਰ ਦੁਬਾਰਾ ਆ ਗਏ, ਫਿਰ SGP ਦੇ ਪ੍ਰਧਾਨ ਵੀ ਰਹਿ ਗਏ ਹੋ ਹਨ, ਤੇ ਹੁਣ ਉਹ ਦੂਜੇ ਧੜੇ ਚ ਨੇ। ਤੇ ਇਧਰੋਂ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਜਿਹੜਾ ਆਪਣੇ ਆਪ ਨੂੰ ਕਲੇਮ ਕਰਦਾ ਕਿ ਉਹੀ ਬਾਹਰ ਦੀ ਕੋਈ ਇੱਕ ਪਾਰਟੀ ਹੈ, ਤੇ ਉਹਨਾਂ ਵੱਲੋਂ ਜਿਹੜਾ ਹੈਗਾ ਕਿਤੇ ਨੀ ਉਹ ਸਗੋਂ ਜਿਹੜਾ ਹੈਗਾ ਉੱਥੇ ਜਿਹੜਾ ਸਮਾਗਮ ਕਰਨ ਦੀ ਜਿਹੜੀ ਗੱਲ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿੱਦਾਂ ਦੀ ਜਿਹੜੀ ਰਾਜਨੀਤੀ ਹੈ ਜਾਂ ਕਿੱਦਾਂ ਦੀ ਜਿਹੜੀ ਪੋਲਿਟਿਕਸ ਹੈ ਜਾਂ ਇਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਅਕਾਲੀ ਧੜੇ ਜਾਂ ਕੋਈ ਵੀ ਨੇ, ਤੁਹਾਡੇ ਕਿਸੇ ਲੀਡਰ ਨੇ ਆਗੂ ਨੇ ਕਿਸੇ ਸਮੇਂ ਗਲਤੀ ਕੀਤੀ ਹੋਣੀ ਹੈ, ਤੇ ਜੇ ਉਹ ਗਲਤੀ ਕੀਤੀ ਹੈ ਤਾਂ ਇਹ ਨਹੀਂ ਹੈ ਕਿਉਂਕਿ ਉਹ ਤੁਹਾਡਾ ਲੀਡਰ ਹੀ ਨਹੀਂ ਸੀ ਜਾਂ ਉਹਨਾਂ ਨੇ ਸਦਾ ਗਲਤੀਆਂ ਕੀਤੀਆਂ ਨੇ, ਦੇਖੋ ਚੰਗੀਆਂ ਗੱਲਾਂ ਵੀ ਕੀਤੀਆਂ ਹੋਣਗੀਆਂ। ਮੈਨੂੰ ਇਹ ਲੱਗਦਾ ਕਿ ਜਿਹੜਾ ਹੈ ਉਹਦੇ ਸਾਰੀ ਇੱਕ ਡਿਸਕਸ਼ਨ ਜਿਹੜੀ ਇਸ ਕਿਸਮ ਦੀ ਜਿਹੜੀ ਇਸ ਪਾਸੇ ਜਿਹੜੀ ਤੁਰਨੀ ਚਾਹੀਦੀ ਹੈ ਜਿਹੜੀ ਨਹੀਂ ਚੱਲੀ, ਤੇ ਜਿਹੜੀ ਮੈਂ ਗੱਲ ਕੀਤੀ ਉਹ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਹੜੇ ਇੱਦਾਂ ਦੀਆਂ ਅਸੈਸੀਨੇਸ਼ਨ ਜਾਂ ਹੋਰ ਸਿਰਫ ਉਹਨੂੰ ਇਹ ਕਹਿ ਕੇ ਇਹਦਾ ਹੀ ਟੈਰਰਿਸਟ ਐਕਟੀਵਿਟੀ ਸੀ, ਦੇਖੋ ਦਹਿਸ਼ਤਗਰਦਾਂ ਨੇ ਇੱਦਾਂ ਦੀ ਕਾਰਵਾਈ ਕਰ ਗਏ, ਤੇ ਇਹਨੂੰ ਵੀ ਜਿਹੜਾ ਰਿਵਿਊ ਕਰਨਾ ਚਾਹੀਦਾ ਕਿ ਦਹਿਸ਼ਤਗਰਦਾਂ ਜਿਹੜੀਆਂ ਐਕਟੀਵਿਟੀ ਕਹਿ ਕੇ ਇਹਨੂੰ ਟਾਲ ਕੇ ਜਾਂ ਇੱਦਾਂ ਇਸ ਪਾਸੇ ਨੂੰ ਮਿੱਟੀ ਪਾ ਦੇਣੀ ਕਿ ਨਹੀਂ ਚਲੋ ਇਹ ਗੱਲ ਹੋ ਗਈ ਹੁਣ ਨਵੇਂ ਆ ਗਏ ਲੀਡਰ ਹੋਰ ਆ ਗਏ, ਤੇ ਉਸ ਗੱਲ ਨੂੰ ਸੋਚਣਾ ਹੀ ਨੀ ਕਿ ਇਹਦੇ ਤੇ ਵਿਚਾਰ ਹੀ ਨੀ ਕਰਨੀ ਵੀ ਇਹ ਕਿਉਂ ਹੈ, ਕਿਉਂਕਿ ਉਦੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਰਹੇ ਨਾ ਜੀ, ਖਾਸ ਕਰਕੇ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਜਾਣ ਤੋਂ ਬਾਅਦ ਤੇ ਬੈਂਤ ਸਿੰਘ ਦੀ ਸਰਕਾਰ ਬਣਨ ਤੱਕ, ਤੇ ਉਹ ਉਹਨਾਂ ਨੂੰ ਬਿਲਕੁਲ ਰਿਵਿਊ ਕਰਨ ਜਿਹੜੀ ਆ ਉਹ ਮੈਂ ਸਮਝਦਾ ਕਿ ਉਹ ਲੋੜ ਹੈ ਕਿ ਇਹ ਕਿਸ ਤਰੀਕੇ ਦੀ ਜਿਹੜੀ ਕੀ ਸਿਚੁਏਸ਼ਨ ਸੀ। ਮੈਂ ਇਸੇ ਕਰਕੇ ਕਹਿਣਾ ਕਿ ਸੁਪਰੀਮ ਕੋਰਟ ਦੀ ਜਿਹੜੀ ਆ ਇਸ ਇਸ਼ੂ ਤੇ, ਕਿਉਂਕਿ ਜਿਹੜੇ ਦੋ ਨੌਜਵਾਨ ਸੀ ਉਹ ਇਹਦੇ ਚ ਉਹ ਪਹਿਲਾਂ ਹੀ ਮਾਰੇ ਗਏ ਤੇ ਮੁਕਾਬਲੇ ਦੇ ਵਿੱਚ, ਤੇ ਇਹਦੇ ਚ ਗਿਆਨ ਸਿੰਘ ਦੀ ਜਿਹੜੀ ਹੈ ਕਿਉਂਕਿ ਉਹ CBI ਕੋਲੇ ਸੀ ਕੇਸ, ਤੇ ਉੱਥੇ ਮੌਤ ਦੀ ਸਜ਼ਾ ਦਿੱਤੀ ਹੋਈ ਸੀ ਸੁਪਰੀਮ ਕੋਰਟ ਤੱਕ ਸੀ ਜਦੋਂ ਕੇਸ ਪਹੁੰਚਿਆ ਜਿਹੜੀ ਉਹ ਜੱਜਮੈਂਟ। ਮੈਂ ਇਸੇ ਕਰਕੇ ਕਹਿ ਰਿਹਾ ਕਿ ਉਹ ਜੱਜਮੈਂਟ ਜਿਹੜੀ ਉਹ ਪੜ੍ਹਨ ਵਾਲੀ ਹੈ, ਜਿਹਦੇ ਚ ਇੱਕ ਸੀਰੀਜ਼ ਜਿਹੜੀਆਂ ਘਟਨਾਵਾਂ ਦੀ ਪੂਰੀ ਉਹਨਾਂ ਨੇ ਜਿਹੜੀ ਦਿੱਤੀ ਹੈ। ਹਾਲਾਂਕਿ ਜੱਜ ਨੂੰ ਕੀ ਲੋੜ ਹੈ ਇੰਨਾ ਲੰਬਾ ਚੌੜਾ ਇਹ ਲਿਖਣ ਦੀ, ਉਹ ਸਿੱਧਾ ਦੋ ਟੁੱਕ ਫੈਸਲਾ ਉਹ ਚ ਦੇ ਸਕਦਾ ਕਿ ਇੱਥੇ ਗਵਾਹਾਂ ਦੀ ਜਿਹੜੀ ਉਹ ਪੂਰੀ ਉਹ ਸੰਤੁਸ਼ਟ ਨਹੀਂ ਜਾਂ ਏਦਾਂ ਦੀ ਗੱਲ ਨੀ, ਤੇ ਪਰ ਇਹ ਵੀ ਉਹ ਸਾਰੀਆਂ ਉਹ ਘਟਨਾਵਾਂ ਜਿਹੜੀਆਂ ਦਿੱਤੀਆਂ ਨੇ ਉਹ ਇੱਕ ਰਿਕਾਰਡ ਹੈ। ਤੇ ਉਹ ਉੱਥੋਂ ਫਿਰ ਪੋਲੀਟੀਕਲ ਸਾਡੇ ਲੋਕ ਨੇ ਜਾਂ ਜਿਹੜੇ ਮੀਡੀਆ ਵਾਲੇ ਨੇ ਉਹਦਾ ਕਿਉਂ ਅਨਾਲਿਸਿਸ ਨਹੀਂ ਹੋਇਆ, ਜਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਵੱਲੋਂ ਕਿਉਂ ਉਹਦਾ ਅਨਾਲਿਸਿਸ ਨਹੀਂ ਹੋਇਆ, ਤੇ ਸਿਰਫ ਇੱਕ ਗੱਲ ਨੂੰ ਇਹ ਕਹਿ ਕੇ ਜਾਂ ਉਹਨੂੰ ਸ਼ਹੀਦਾਂ ਵਾਲੇ ਪਾਸੇ ਰੱਖ ਲਓ ਜਾਂ ਗਦਾਰਾਂ ਵਾਲੇ ਪਾਸੇ ਰੱਖ ਲਓ ਲਾਈਨ ਖਿੱਚ ਕੇ, ਏਦਾਂ ਨਹੀਂ ਹੋਣਾ ਚਾਹੀਦਾ ਇਸ ਰਾਜਨੀਤੀ ਦੇ ਵਿੱਚ, ਕਿਉਂਕਿ ਹਰੇਕ ਜਿਹੜਾ ਇਨਸਾਨ ਦੀ ਕੰਟਰੀਬਿਊਸ਼ਨ ਹੁੰਦੀ ਹੈ ਉਸ ਕੰਟਰੀਬਿਊਸ਼ਨ ਨੂੰ ਤਾਂ ਰੈਕਗਨਾਈਜ਼ ਕਰਨਾ ਚਾਹੀਦਾ। ਤੇ ਦੁਨੀਆਂ ਦੇ ਵਿੱਚ ਕਿੰਨੀਆਂ ਕੌਮਾਂ ਨੇ ਜਿਹੜੀਆਂ ਰਿਵਿਊ ਕਰਦੀਆਂ ਨੇ ਆਪਣੀ ਪਿਛਲੀ ਕਾਰਗੁਜ਼ਾਰੀ ਨੂੰ, ਆਪਣੇ ਆਗੂਆਂ ਨੂੰ ਰਿਵਿਊ ਕਰਦੀਆਂ ਨੇ, ਪਰ ਜਿਹੜੀ ਇੱਕ ਬਿਲਕੁਲ ਪੋਚਾ ਮਾਰਨ ਵਾਲੀ ਗੱਲ ਆ ਉਹ ਜਿਹੜੀ ਆ ਉਹ ਹੋਰ ਤਰੀਕੇ ਦੀ ਆ। ਫਿਰ ਉਹ ਸਾਡੀ ਇਸੇ ਕਰਕੇ ਹੈ ਕਿ ਅਸੀਂ ਪੋਲੀਟੀਕਲੀ ਸਾਡੇ ਚ ਮੈਚਿਓਰਿਟੀ ਨਹੀਂ ਆਉਂਦੀ, ਅਸੀਂ ਪੋਲੀਟੀਕਲੀ ਰਾਜਨੀਤਿਕ ਤੌਰ ਤੇ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕੌਮ ਸਿਆਣੀ ਹੈ ਜਾਂ ਇਹ ਲੋਕ ਸਿਆਣੇ ਨੇ ਜਾਂ ਇਹ ਆਗੂ ਜਿਹੜੇ ਸਿਆਣੇ ਨੇ, ਜਿਹੜੇ ਉਸ ਗੱਲ ਨੂੰ ਅੱਗੇ ਰਿਵਿਊ ਹੀ ਨਹੀਂ ਕਰਦੇ ਤੇ ਪਾਸਾ ਹੀ ਜਿਹੜਾ ਹੈਗਾ ਉਹ ਵੱਟ ਜਾਂਦੇ ਨੇ ਜਾਂ ਚੁੱਪ ਹੀ ਕਰ ਜਾਂਦੇ ਨੇ। ਇਹ ਤੁਸੀਂ ਵੀ ਇਸ਼ਾਰਾ ਕੀਤਾ ਸ਼ੁਰੂ ਚ, ਇਹ ਚੁੱਪ ਕਰਨ ਵਾਲੀ ਗੱਲ ਵੱਲ ਵੀ ਮੂੰਹ ਹੀ ਨਹੀਂ ਖੋਲਿਆ ਬਾਅਦ ਦੇ ਵਿੱਚ। ਤੇ ਮੇਰਾ ਖਿਆਲ ਹੈ ਕਿ ਲੌਂਗੋਵਾਲ ਨੂੰ ਯਾਦ ਕੀਤਾ ਜਾਣਾ ਚਾਹੀਦਾ, ਲੌਂਗੋਵਾਲ ਦੇ ਜਿਹੜੇ ਜਿਹੜੀ ਕਾਰਗੁਜ਼ਾਰੀ ਆ, ਅਕਾਲੀ ਦਲ ਦੀ ਸੇਵਾ ਕੀਤੀ ਪ੍ਰਧਾਨ ਰਹੇ, ਤੇ ਫਿਰ ਉਹ ਕਿਸ ਪਰਿਵਾਰ ਚੋਂ ਕਿੱਥੋਂ ਉਹ ਉੱਠ ਕੇ ਆਏ, ਤੇ ਫਿਰ ਉਹਨਾਂ ਨੇ ਬਣਾਇਆ ਕੁਛ ਨੀ। ਅੱਜ ਕੱਲ ਤਾਂ ਉਸ ਤੋਂ ਬਾਅਦ ਤਾਂ ਕਿੰਨੇ ਲੀਡਰ ਨੇ ਗਾਹਾਂ ਆਪਦੇ ਪੁੱਤਾਂ ਪੋਤਿਆਂ ਤੱਕ ਵੀ ਚਾਹੁੰਦੇ ਆ ਕਿ ਇਹ ਰਾਜਨੀਤੀ ਚ ਰਹਿਣਗੇ, ਅੱਜ ਮੈਂ ਆ ਤਾਂ ਕੱਲ ਨੂੰ ਮੇਰਾ ਪੁੱਤ ਉਦੋਂ ਬਾਅਦ ਮੇਰਾ ਪੋਤਾ ਆਵੇ ਤੇ ਹੋਰ ਰਿਸ਼ਤੇਦਾਰ ਆਉਣ, ਏਦਾਂ ਦੀ ਰਾਜਨੀਤੀ ਅਕਾਲੀ ਦਲ ਚ ਵੀ ਚੱਲਦੀ ਹੈ। ਤੇ ਪਰ ਇਹ ਵੀ ਉਸ ਵਿਅਕਤੀ ਨੇ ਕਦੇ ਇਹ ਇਸ ਪਾਸੇ ਨੂੰ ਉਹ ਤੁਰੇ ਹੀ ਨਹੀਂ ਕਿ ਕਿੱਦਾਂ ਜਿਹੜੀ ਹੈਗੀ ਆ ਪੁਸ਼ਤ ਪਨਾਹੀ ਜਾਂ ਜਿਹੜੀ ਆ ਉਦਾਂ ਦੀ ਕਿਵੇਂ ਕਰਨੀ ਆ ਇਸ ਪਾਸੇ ਨੂੰ, ਉਹ ਕਦੇ ਨਹੀਂ ਤੁਰੇ। ਉਹਨਾਂ ਤਾਂ ਜਦੋਂ ਮੈਨੂੰ ਯਾਦ ਹੈ 1980 ਦੀ ਜਦੋਂ ਇਲੈਕਸ਼ਨ ਹੋਈ ਹੈ, 1980 ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਸੀਟ ਛੱਡਤੀ ਸੀ, ਉਹਨਾਂ ਨੂੰ ਪਟਿਆਲੇ ਤੋਂ ਆਫਰ ਹੋਈ ਸੀ ਕਿ ਤੁਸੀਂ MP ਦੀ ਚੋਣ ਲੜੋ, ਤੇ ਉਹ ਕਹਿੰਦੇ ਵੀ ਨਹੀਂ ਮੈਂ ਨਹੀਂ ਲੜਨੀ ਚੋਣ। ਸੋ ਇਸ ਤਰ੍ਹਾਂ ਦੀ ਜਿਹੜੀ ਗੱਲ ਹੈ ਬਹੁਤ ਘੱਟ ਲੀਡਰਾਂ ਦੇ ਵਿੱਚ ਜਾਂ ਬਹੁਤ ਘੱਟ ਆਗੂਆਂ ਦੇ ਵਿੱਚ ਹੁੰਦੀ ਹੈ। ਠੀਕ ਹੈ ਉਹ ਥੋੜੀ ਮੋਟੀ ਰੈਕਗਨੇਸ਼ਨ ਉਦੋਂ ਤੁਰਤ ਰਹੀ, ਇਮੋਸ਼ਨਲ ਸੀ ਅਰਜਨ ਸਿੰਘ, ਉਦੋਂ ਬਾਅਦ ਸੈਂਟਰ ਚ ਵੀ ਚਲੋ ਮੰਤਰੀ ਰਹੇ ਤੇ ਹਿਊਮਨ ਰਿਸੋਰਸ ਦੇ ਉਹ ਰਹੇ, ਉਦੋਂ ਉਹਨਾਂ ਦੇ ਨਾਂ ਤੇ ਲੌਂਗੋਵਾਲ ਦੇ ਵਿੱਚ ਇੱਕ ਵੱਡਾ ਇੰਸਟੀਚਿਊਟ ਵੀ ਖੋਲਤਾ ਸਲਾਈਟ ਦੇ ਨਾਂ ਨਾਲ, ਜਿਹਨੂੰ ਆਪਾਂ ਜਾਣਦੇ ਹਾਂ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਆਪਣਾ ਟੈਕਨੀਕਲ ਐਂਡ ਇੰਜੀਨੀਅਰਿੰਗ ਟੈਕਨੋਲੋਜੀ, ਏਦਾਂ ਦਾ ਨਾਂ ਜਿਹੜਾ ਹੈਗਾ ਉਹਦਾ ਹੈਗਾ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਸੀਗਾ ਉਹ ਉਹਨਾਂ ਨੇ ਥੋੜਾ ਮੋਟਾ ਕੀਤਾ, ਪਰ ਹੁਣ ਕਿਤੇ ਨੀ ਕਿਤੇ ਨਜ਼ਰ ਨੀ ਆਉਂਦੇ ਸਾਰੇ ਪੂਰੀ ਜਦੋਂ ਆਪਾਂ ਲਾਈਨ ਦਾ। ਤਾਂ ਬਾਕੀ ਆਗੂਆਂ ਦਾ ਵੀ ਏਦਾਂ ਹੀ ਹੁੰਦਾ, ਜਦੋਂ ਆਗੂ ਚਲੇ ਜਾਂਦੇ ਆ ਵਿਸਰ ਜਾਂਦੇ ਫਿਰ ਉਹਨਾਂ ਨੂੰ ਕੋਈ ਯਾਦ ਨੀ ਕਰਦਾ। ਤੇ ਪਰ ਇਹ ਹੈ ਕਿਉਂਕਿ ਇਹ ਇਹਨਾਂ ਨੇ ਇੱਕ ਤਾਂ ਵੱਡੀ ਜਿਹੜੀ ਉਦੋਂ ਇਹ ਘਟਨਾ ਸੀ ਜਿਹੜਾ ਰਾਜੀਵ ਗਾਂਧੀ ਨਾਲ ਹੱਥ ਮਿਲਾ ਕੇ ਸ਼ਾਂਤੀ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਕਿਉਂਕਿ ਜੇ ਤੁਸੀਂ ਪੰਜਾਬ ਅਕੋਰਡ ਦੀਆਂ ਵੀ ਸਾਰੀਆਂ ਮੱਦਾਂ ਪੜ੍ਹ ਲਓਗੇ ਤੇ ਫਿਰ ਵੀ ਤੁਹਾਨੂੰ ਲੱਗਦਾ ਕਿ ਕਾਫੀ ਉਹ ਇੱਕ ਹੌਸਲੇ ਵਾਲਾ ਇੱਕ ਦਲੇਰੀ ਵਾਲਾ ਕੰਮ ਸੀਗਾ, ਕਿਉਂਕਿ ਜਿਹੜਾ ਪੰਜਾਬ ਸਮਝੌਤਾ ਉਹ ਤਾਂ ਡਾਕੂਮੈਂਟ ਅਜੇ ਪਿਆ ਹੈਗਾ। ਤੇ ਪਰ ਜਦੋਂ ਅਸੀਂ ਇਹ ਕਿ ਸਾਰੀ ਚੀਜ਼ ਨੂੰ ਪਾਸੇ ਛੱਡ ਕੇ ਜਾਂ ਤੇ ਮਿੱਟੀ ਪਾ ਕੇ ਅੱਗੇ ਤੁਰਨਾ ਕਿ ਸਾਡੀ ਰਾਜਨੀਤੀ ਕਿਵੇਂ ਚੱਲੇ, ਅਸੀਂ ਕਿਹੜੇ ਇਸ਼ੂਜ਼ ਨੂੰ ਲੈ ਕੇ ਆਈਏ, ਕਿਹੜੇ ਨਵੇਂ ਮੁੱਦਿਆਂ ਨੂੰ ਲੈ ਕੇ ਆਈਏ, ਤੇ ਫਿਰ ਜਿਹੜੀ ਉਹ ਬਹੁਤੀ ਗੱਲ ਜਿਹੜੀ ਆ ਅੱਗੇ ਫਿਰ ਉਹਨਾਂ ਕੌਮਾਂ ਦੀ ਜਿਹੜੀ ਉਹ ਚੱਲ ਸਕਦੀ ਨੀ ਤੇ ਘੱਟੋ ਘੱਟ ਅਕਾਲੀ ਦਲ ਨੂੰ ਤਾਂ ਇਹ ਫਿਰ ਇਦਾਂ ਦੇ ਆਪਣੇ ਹਿਸਟਰੀ ਆ ਜਿਹੜੀ ਇਤਿਹਾਸ ਹੈ ਤੇ ਉਹਦੇ ਤੇ ਦੁਬਾਰਾ ਰਿਵਿਊ ਕਰਨਾ ਚਾਹੀਦਾ ਝਾਤ ਮਾਰਨੀ ਚਾਹੀਦੀ ਹੈ। ਜਿਹੜੀ ਗੱਲ ਮੈਂ ਗੌਤਮ ਜੀ ਕੀਤੀ ਹੈ ਨਾ ਕਿ ਇੱਦਾਂ ਦੇ ਜਿਹੜੇ ਕਤਲ ਨੇ ਜਾਂ ਹੋਰ ਹੈ ਇਹਨੂੰ ਸਿਰਫ ਤੇ ਸਿਰਫ ਇਹ ਬੰਨ ਕੇ ਇਹਨੂੰ ਟੈਗ ਲਾ ਕੇ ਕਿ ਇਹ ਤਾਂ ਦਹਿਸ਼ਤਗਰਦਾਂ ਦੀ ਕਾਰਵਾਈ ਸੀ, ਟੈਰਰਿਜ਼ਮ ਐਕਟੀਵਿਟੀ ਸੀ ਜੀ ਤੇ ਇਹ ਹੋ ਗਿਆ, ਬੰਦੇ ਦੀ ਹੋਣੀ ਇੱਦਾਂ ਸੀ, ਉਹਦਾ ਲਿਖਿਆ ਹੀ ਇੱਦਾਂ ਸੀ। ਇਹ ਇੱਦਾਂ ਨੀ, ਇਹਦੇ ਪਿੱਛੇ ਜਿਹੜੀ ਉਸ ਵੇਲੇ ਦੇ ਰਾਜਨੀਤਿਕ ਕਾਰਨ ਕੀ ਸੀ ਤੇ ਜਾਂ ਸੰਤ ਲੌਂਗੋਵਾਲ ਨੇ ਉਸ ਜਿਹੜੇ ਹੈ ਸਮਝੌਤਾ ਜਦੋਂ ਪੰਜਾਬ ਅਕੋਰਡ ਹੋਇਆ ਠੀਕ ਉਹ ਚ ਕਾਫੀ ਕੁਛ ਹੈ ਤੇ ਉਹਦੇ ਚ ਹੋਰ ਗੱਲਾਂ ਜਿਹੜੀਆਂ ਉਹ ਕਿਉਂ ਨੀ ਜਿਹੜੀਆਂ ਐਡ ਕੀਤੀਆਂ ਜਾਂ ਇੱਦਾਂ ਦੀਆਂ ਗੱਲਾਂ ਕਾਫੀ ਬਾਅਦ ਦੇ ਵਿੱਚ ਵੀ ਚੱਲਦੀਆਂ ਰਹੀਆਂ ਨੇ ਤੇ ਉਹਨਾਂ ਸਾਰੀਆਂ ਗੱਲਾਂ ਤੇ ਕਦੇ ਚਰਚਾ ਹੋਈ ਨੀ ਨਾ ਹੁਣ ਹੁੰਦੀ ਆ। ਹੁਣ ਠੀਕ ਹੈ ਇੱਕ ਫਾਰਮੈਲਿਟੀ ਦੇ ਤੌਰ ਤੇ ਉੱਥੇ ਕੋਈ ਸ਼ੇਰਪੁਰ ਚ ਮਨਾ ਲੈਂਦੇ ਆ, ਕੋਈ ਲੌਂਗੋਵਾਲ ਚ ਮਨਾ ਲੈਂਦੇ ਆ, ਉਹਨਾਂ ਦੀ ਬਰਸੀ ਮਨਾ ਲੈਂਦੇ ਆ, ਉੱਥੇ ਚਲੇ ਜਾਂਦੇ ਆ ਤੇ ਇੱਕ ਜਿਹੜਾ ਹੈਗਾ ਰਸਮੀ ਤੌਰ ਤੇ ਸ਼ਰਧਾਂਜਲੀ ਦੇ ਚਾਰ ਸ਼ਬਦ ਜਿਹੜੇ ਆ ਉਹ ਕਹਿ ਦਿੰਦੇ ਆ ਤੇ ਪਰ ਨਾ ਹੀ ਤਾਂ ਕਦੇ ਲੌਂਗੋਵਾਲ ਦੀ ਹਸਤੀ ਨੂੰ ਸ਼ਖਸੀਅਤ ਨੂੰ ਵੱਡੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਪਾਰਟੀਆਂ ਨੇ, ਚਾਹੇ ਹੁਣ ਦੋ ਤਿੰਨ ਧੜੇ ਬਣ ਗਏ ਉਹ ਵੱਧ ਦੀ ਗੱਲ ਹੈ ਤੇ ਨਾ ਹੀ ਕਦੇ ਜਿਹੜਾ ਹੈਗਾ ਇਹਦੇ ਤੇ ਰਿਵਿਊ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਪੋਲੀਟੀਕਲ ਪਾਰਟੀ ਦੇ ਵਜੋਂ ਜਾਂ ਇੱਕ ਵਿਚਾਰਧਾਰਾ ਦੇ ਵਜੋਂ ਕਿੱਥੇ ਨੁਕਸ ਸੀ ਜਿਹਦੇ ਕਰਕੇ ਇਹ ਸਾਰੀਆਂ ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹਾਂਜੀ
4: ਇੱਕ ਸਵਾਲ ਇਹਦੇ ਤੇ ਪੁੱਛਣਾ ਬਣਦਾ ਹੈਗਾ ਪ੍ਰੀਤਮ ਭਾਜੀ ਕਿ ਲੌਂਗੋਵਾਲ ਨੂੰ ਕਦੇ ਕਦੇ ਤਾਂ ਐਂ ਲੱਗਦਾ ਜਦੋਂ ਤੁਸੀਂ ਇਤਿਹਾਸਿਕ ਜਦੋਂ ਹਿਸਟੋਰੀਕਲ ਫੈਕਟਸ ਦੇ ਉੱਤੇ ਸਾਰੇ ਘਟਨਾਕ੍ਰਮ ਦੇ ਉੱਤੇ ਨਿਗਾਹ ਮਾਰੋ ਕਿ ਇੱਕ ਬਲੀਦਾਨ ਦੇ ਲਈ ਹੀ ਉਹਨਾਂ ਨੂੰ ਰੱਖਿਆ ਗਿਆ ਸੀਗਾ ਪਾਰਟੀ ਦੇ ਵਿੱਚ ਵੀ ਕਿਹਨੇ ਕੁਰਬਾਨੀ ਦੇਣੀ ਹੈ, ਚਲੋ ਲੌਂਗੋਵਾਲ ਨੂੰ ਮੂਹਰੇ ਕਰ ਦਿਉ। 1960 ਦੇ ਵਿੱਚ ਕਹਿੰਦੇ ਜਦੋਂ SGPC ਦੇ ਇਲੈਕਸ਼ਨ ਹੋਣੇ ਸੀਗੇ ਉਦੋਂ ਉਹਨਾਂ ਨੇ ਬੜੇ ਅਦਬ ਦੇ ਨਾਲ ਕਿਹਾ ਸੀਗਾ ਕਿ ਮੈਂ ਬਾਕੀ ਉਮੀਦਵਾਰਾਂ ਦੀ ਸਪੋਰਟ ਕਰੂੰਗਾ, ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ। ਅਤੇ ਫਿਰ ਜਦੋਂ 1963 ਦੇ ਵਿੱਚ ਦਮਦਮਾ ਸਾਹਿਬ ਨੂੰ ਪਹਿਲੀ ਵਾਰ ਪੰਜਵਾਂ ਤਖ਼ਤ ਮੰਨਿਆ ਸੀਗਾ ਤਾਂ ਉਦੋਂ ਉਹਨਾਂ ਨੂੰ ਜਥੇਦਾਰ ਬਣਾਇਆ ਸੀ ਔਰ ਉਦੋਂ ਉਹਨਾਂ ਨੇ ਅਸਤੀਫਾ ਵੀ ਇਸ ਕਰਕੇ ਦਿੱਤਾ ਸੀ ਕਿਉਂਕਿ ਗੁਰਦੁਆਰਾ ਪੌਂਟਾ ਸਾਹਿਬ 'ਚ ਗੋਲੀ ਚੱਲੀ ਸੀਗੀ। ਤਾਂ ਇੱਕ ਨੈਤਿਕ ਤਰੀਕਾ ਹੁੰਦਾ ਜਿਹੜਾ, ਪਰ ਜਦੋਂ ਗੱਲ ਅੱਗੇ ਆਉਣ ਦੀ ਹੁੰਦੀ ਹੈਗੀ ਤਾਂ ਉਦੋਂ ਉਹਨਾਂ ਨੂੰ ਹਮੇਸ਼ਾ ਪਿੱਛੇ ਕਰ ਦਿੱਤਾ ਜਾਂਦਾ ਸੀ, ਜਿਵੇਂ ਤੁਸੀਂ ਦੱਸਿਆ ਕਿ ਬ੍ਰਿਸ਼ਭਾਨ ਦੇ ਖਿਲਾਫ ਉਹਨਾਂ ਨੂੰ ਉਤਾਰਿਆ ਗਿਆ ਇੱਦਾਂ ਸੋਚ ਕੇ ਕਿ ਪੈਪਸੂ ਦਾ ਮੁੱਖ ਮੰਤਰੀ ਹੈ, ਵੱਡਾ ਕੱਦਾਵੜ ਨੇਤਾ ਔਰ ਪਹਿਲੀ ਵਾਰ ਲੌਂਗੋਵਾਲ ਨੂੰ ਉਤਾਰਿਆ ਗਿਆ ਸੀਗਾ, ਪਰ ਫਿਰ ਵੀ ਉਹ ਚਲੋ ਖੈਰ ਜਿੱਤ ਜਾਂਦੇ ਨੇ। ਫਿਰ ਜਿਹੜੀਆਂ ਇਹ ਵਾਰ ਵਾਰ ਇਸ ਕਿਸਮ ਦੀਆਂ ਆਉਂਦੀਆਂ ਨੇ ਕਿ ਜਦੋਂ 75 'ਚ ਐਮਰਜੈਂਸੀ ਆਈ ਸੀ ਮੋਹਨ ਸਿੰਘ ਤੂੜ ਪਾਰਟੀ ਪ੍ਰਧਾਨ ਸੀ ਅਕਾਲੀ ਦਲ ਦੇ, ਉਹ ਕਹਿੰਦੇ ਕਿ ਟੌੜਾ ਬਾਦਲ ਤਲਵੰਡੀ ਬਸੰਤ ਸਿੰਘ ਖਾਲਸਾ ਹੋਰੀ ਇਹ ਸਾਰੇ ਚਲੋ ਗ੍ਰਿਫਤਾਰੀਆਂ ਦੇਣਗੇ ਤੇ ਤੁਸੀਂ ਬਾਹਰ ਰਹੋ। ਉਦੋਂ ਇੱਕ ਸਿਆਸਤ ਚਮਕਾਉਣ ਦਾ, ਜਿਵੇਂ ਅਕਸਰ ਸਿਆਸਤ 'ਚ ਕਿਹਾ ਜਾਂਦਾ ਹੁੰਦਾ ਕਿ ਜਦੋਂ ਪੋਲੀਟੀਕਲ ਗ੍ਰਿਫਤਾਰੀਆਂ ਹੁੰਦੀਆਂ ਨੇ ਤਾਂ ਕੋਈ ਲੀਡਰ ਵੱਡਾ ਬਣ ਕੇ ਨਿਕਲਦਾ, ਜਿਵੇਂ ਬਾਦਲ ਤਲਵੰਡੀ ਇਹ ਸਾਰੇ ਵੱਡੇ ਹੋਰ ਬਣ ਕੇ ਹੋਰ ਵੱਡੇ ਬਣ ਕੇ ਨਿਕਲੇ ਸੀਗੇ। ਇੱਕ ਤਾਂ ਉਹਨਾਂ ਨੂੰ ਉਦੋਂ ਸਾਈਡਲਾਈਨ ਕੀਤਾ ਗਿਆ, ਫਿਰ ਜਿੱਦਾਂ ਤੁਸੀਂ ਦੱਸਿਆ ਕਿ 80 'ਚ ਫਿਰ ਉਹਨਾਂ ਨੇ ਆਪ ਹੀ ਡਿਕਲਾਈਨ ਕਰਤਾ ਸੀਗਾ, ਪਰ ਜਦੋਂ ਐਮਰਜੈਂਸੀ ਤੋਂ ਬਾਅਦ ਜਦੋਂ ਬਾਦਲ ਜਿੱਤ ਜਾਂਦੇ ਨੇ, ਜਦੋਂ ਮੋਰਾਰਜੀ ਦੇਸਾਈ ਉਹਨਾਂ ਨੂੰ ਖੇਤੀਬਾੜੀ ਮੰਤਰੀ ਬਣਾ ਦਿੰਦੇ ਨੇ, ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਹੁਣ ਫਰੀਦਕੋਟ ਦੀ ਸੀਟ ਲੜੋ। ਇੱਦਾਂ ਕਿਉਂ ਵਾਰ ਵਾਰ ਕਿਉਂ ਹੋ ਰਿਹਾ ਸੀਗਾ ਕਿ ਇਹਨਾਂ ਨੂੰ ਹੀ ਜਦੋਂ ਵੀ ਕੁਰਬਾਨੀ ਦੇਣ ਦਾ ਮੌਕਾ ਆਉਂਦਾ ਤਾਂ ਲੌਂਗੋਵਾਲ ਨੂੰ ਮੂਹਰੇ ਕਰ ਦਿਉ। ਇਨਫੈਕਟ ਪੰਜਾਬ ਸਮਝੌਤਾ ਵੀ ਇਸੇ ਤਰੀਕੇ ਦਾ, ਸ਼ਾਇਦ ਹਿੰਦੁਸਤਾਨ ਦੇ ਇਤਿਹਾਸ 'ਚ ਇੱਦਾਂ ਕਦੇ ਨਾ ਹੋਇਆ ਹੋਵੇ ਕਿ ਇੱਕ ਪਾਰਟੀ ਦੇ ਪ੍ਰਧਾਨ ਅਤੇ ਇੱਕ ਪ੍ਰਧਾਨ ਮੰਤਰੀ ਦੇ ਵਿਚਕਾਰ ਸਮਝੌਤਾ ਹੋਊਗਾ, ਪਰ ਉਦੋਂ ਕਿਉਂਕਿ ਅਕਾਲੀ ਦਲ ਦਾ ਕੋਈ ਮੁੱਖ ਮੰਤਰੀ ਵੀ ਨਹੀਂ ਸੀਗਾ ਤੇ ਫਿਰ ਹੋਰ ਜ਼ਿੰਮੇਵਾਰੀ ਕਿਹਨੇ ਲੈਣੀ ਸੀ। ਸੋ ਕੀ ਇੱਦਾਂ ਹਿਸਟਰੀ ਦੇ ਵਿੱਚ ਇਹ ਸਟ੍ਰੈਟੇਜੀਕਲੀ ਹੋਇਆ ਵਾਰ ਵਾਰ ਕਿ ਹਰਚੰਦ ਸਿੰਘ ਲੌਂਗੋਵਾਲ ਨੂੰ ਸਿਰਫ ਕੁਰਬਾਨੀ ਦੇਣ ਦੇ ਲਈ ਅੱਗੇ ਰੱਖਿਆ ਜਾਂਦਾ ਸੀ?
5: ਨਹੀਂ ਚਲੋ ਇਹਨੂੰ ਆਪਾਂ ਇੱਦਾਂ ਘਟਨਾਵਾਂ ਨਾਲ ਜੋੜਦੇ ਹਾਂ ਜੀ, ਫਿਰ ਉਦਾਂ ਉਹ ਲੱਗਣ ਲੱਗ ਜਾਂਦਾ ਕਿ ਜਿਹੜਾ ਇੱਕ ਇਹ ਹੈ ਵੀ ਆਗੂ ਦਾ ਕਿਸੇ ਲੀਡਰ ਦਾ ਸੁਭਾਅ ਵੀ ਹੁੰਦਾ, ਉਹ ਉਹਦੇ ਤੇ ਬਹੁਤ ਇਹ ਗੱਲ ਜਿਹੜੀ ਹੈ ਨਿਰਭਰ ਕਰਦੀ ਹੈ। ਤੇ ਕਈ ਆਗੂ ਹੁੰਦੇ ਆ ਸਿਰਫ ਆਪਣਾ ਨਾਂ ਚਮਕਾਉਣ ਵਾਸਤੇ ਅੱਗੇ ਆਉਂਦੇ ਆ, ਕਈ ਆਗੂ ਹੁੰਦੇ ਆ ਕਿ ਉਹਨਾਂ ਨੂੰ ਹੁੰਦਾ ਕਿ ਮੇਰੀ ਪਾਰਟੀ ਠੀਕ ਚੱਲਣੀ ਚਾਹੀਦੀ ਹੈ, ਮੇਰੇ ਲੋਕ ਠੀਕ ਰਹਿਣੇ ਚਾਹੀਦੇ ਆ, ਮੇਰਾ ਪੰਜਾਬ ਠੀਕ ਰਹਿਣਾ ਚਾਹੀਦਾ। ਉਹ ਮੇਰਾ ਖਿਆਲ ਸੰਤ ਲੌਂਗੋਵਾਲ ਇੱਦਾਂ ਦੇ ਆਗੂ ਸੀ, ਇੱਦਾਂ ਦੇ ਲੀਡਰ ਸੀ, ਉਹਨਾਂ ਨੂੰ ਇਹ ਸੀ ਕਿ ਜਿਹੜਾ ਜਿਸ ਤਰੀਕੇ ਦਾ ਇਹ ਜੇ ਇਹ ਹਥਿਆਰਬੰਦ ਜਾਂ ਹੋਰ ਗੱਲਾਂ ਚੱਲਣਗੀਆਂ, ਕਿਉਂਕਿ ਇੱਕ ਵਿਜ਼ਡਮ ਹੁੰਦੀ ਹੈ ਇੱਕ ਲੀਡਰ ਦੀ ਆਗੂ ਦੀ ਕਿ ਉਹਨਾਂ ਨੂੰ ਤੁਸੀਂ ਹੱਲਾਸ਼ੇਰੀ ਦੇਣ ਦੀ ਬਜਾਏ ਉਂਗਲ ਲਾਉਣ ਦੀ ਬਜਾਏ ਜਿਹੜਾ ਹੈ ਤੇ ਸ਼ਾਂਤੀ ਵਾਲੇ ਪਾਸੇ ਤੁਰੋ, ਕਿਉਂਕਿ ਉਹ ਤਾਂ 47 ਜਦੋਂ ਸਪਸ਼ਟ ਹੀ ਹੋ ਗਿਆ ਸੀ ਕਿ ਜੇ ਇੱਦਾਂ ਦਾ ਰਾਜ ਕਰਨਾ ਤਾਂ ਫਿਰ ਤੁਹਾਨੂੰ ਕਿਤੇ ਨਾ ਕਿਤੇ ਸਿਸਟਮ ਚ ਜਿਹੜਾ ਹੈਗਾ ਉਹ ਰਹਿਣਾ ਪਊਗਾ। ਤੇ ਠੀਕ ਆ, ਉਦੋਂ ਵੱਡੇ ਵਾਅਦੇ ਕੀਤੇ ਸੀ, ਉਹ ਵਾਅਦੇ ਨਹੀਂ ਵਫਾ ਹੋਏ ਤੇ ਉਹਦੇ ਤੇ ਮੋਰਚੇ ਲੱਗਦੇ ਰਹੇ ਹੋਰ ਹੁਣ ਜਿਹੜੀਆਂ ਲੱਗਦੀਆਂ ਉਹ ਜਦੋਂ ਆਪਾਂ ਫਿਰ ਕਿਸੇ ਬੰਦੇ ਦੀ ਇੱਕ ਉਹ ਸਾਰੀਆਂ ਘਟਨਾਵਾਂ ਕ੍ਰੋਨੋਲੋਜੀ ਦੇਖਦੇ ਨਾ ਪਿਛਲੀ, ਤੇ ਜਾਂ ਜਿਹੜੀ ਆਪਾਂ ਲਿਸਟ ਆਫ ਇਵੈਂਟਸ ਨੂੰ ਆਪਾਂ ਰਿਵਿਊ ਕਰਦੇ ਹਾਂ ਫਿਰ ਉਹ ਲੱਗਦਾ ਹੁੰਦਾ। ਪਰ ਕਿਉਂਕਿ ਇੱਕ ਤਾਂ ਉਹਨਾਂ ਦਾ ਸੁਭਾਅ ਆਪ ਖੁਦ ਏਦਾਂ ਦਾ ਸੀਗਾ, ਹਲੀਮੀ ਵਾਲਾ ਸੁਭਾਅ ਸੀਗਾ ਇਹ, ਇਸ ਕਰਕੇ ਤੇ ਇਹ ਜਿਹੜੀ ਸੀ ਕਿ ਉਸ ਵੇਲੇ ਕਿਉਂਕਿ ਹੋਰ ਹੋਰ ਕੋਈ ਆਗੂ ਸਮਝੌਤਾ ਕਰ ਹੀ ਨਹੀਂ ਸਕਦਾ, ਡੇਰ ਹੀ ਨਹੀਂ ਕਰ ਸਕਦਾ। ਜੇ ਹੁਣ ਤੁਸੀਂ ਚਾਹੁੰਦੇ ਵੀ ਪ੍ਰਕਾਸ਼ ਸਿੰਘ ਬਾਦਲ ਸਮਝੌਤਾ ਕਰ ਜਾਂਦਾ, ਉਹ ਬਿਲਕੁਲ ਨਹੀਂ ਸੀ ਕਦੇ ਉਹਨਾਂ ਚ। ਉਹ ਤਾਂ ਉਦੋਂ ਹਾਲਤ ਏਦਾਂ ਦੇ ਹੋ ਗਏ ਸੀ ਜਦੋਂ ਬਣੇ ਸੀ, ਉਹ ਤਾਂ ਅੱਗੇ ਲੱਗਣ ਨੂੰ ਤਿਆਰ ਨਹੀਂ ਸੀ, ਜਾ ਕੇ ਘਰੇ ਬਹਿ ਗਏ ਸੀ। ਠੀਕ ਹੈ, ਬਾਅਦ ਦੇ ਵਿੱਚ ਉਹਨਾਂ ਦੀ ਜਿਹੜੀ ਸੀ ਉਹ ਰਾਜਨੀਤੀ ਚਮਕੀ ਜਾਂ ਰਾਜਨੀਤੀ ਚ ਅੱਗੇ ਆਏ। ਤੇ ਦੂਜੀ ਗੱਲ ਇਹ ਹੈ ਕਿ ਸੰਤ ਲੌਂਗੋਵਾਲ ਤੋਂ ਬਾਅਦ ਹੀ ਜਿਹੜਾ ਹੈਗਾ, ਜੇ ਤੁਸੀਂ ਅਕਾਲੀ ਦਲ ਦਾ ਸਾਰਾ ਪਿੱਛੇ ਪਿਛੋਕੜ ਦੇਖੋ, ਤੇ ਪਹਿਲਾਂ ਤਾਂ ਪ੍ਰਧਾਨਗੀ ਜਾਂ ਇਹ ਅਕਾਲੀ ਦਲ ਦਾ ਸਾਰਾ ਉਹ ਸੀਗਾ ਹੀ ਮਾਝੇ ਕੋਲੇ, ਤੇ ਉਹ ਭਾਵੇਂ ਉੱਧਰ ਦੇ ਭਾਵੇਂ ਮੋਹਨ ਸਿੰਘ ਤੁਰ ਹੋਣ ਭਾਵੇਂ ਹੋਰ ਜਿਹੜੇ ਪੁਰਾਣੇ ਲੀਡਰ ਸੀ ਸਾਰੇ ਉੱਧਰ ਦੇ ਸੀਗੇ। ਤੇ ਇਹ ਫਿਰ ਇੱਧਰ ਨੂੰ ਜਿਹੜਾ ਤੁਰਿਆ ਇਹ ਪ੍ਰਧਾਨਗੀ ਵਾਲਾ ਮੁੱਦਾ, ਭਾਵੇਂ ਜਗਦੇਵ ਸਿੰਘ ਤਲਵੰਡੀ ਬਣੇ ਤੇ ਉਹ ਸੰਤ ਲੌਂਗੋਵਾਲ ਦੇ ਜਿਹੜਾ ਹੈ ਅੱਗੇ ਲੱਗਣ ਕਰਕੇ, ਉਹਨਾਂ ਦੇ ਸੁਭਾਅ ਕਰਕੇ, ਉਹਨਾਂ ਦੀ ਹਲੀਮੀ ਕਰਕੇ ਇਹ ਸਾਰਾ ਕੁਛ ਹੋਇਆ। ਇਹਦੀ ਮੈਨੂੰ ਲੱਗਦੀ ਇਹੀ ਕਾਰਨ ਸੀ ਕਿ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਸੀ ਕਿ ਪੋਲੀਟੀਕਲੀ ਕੁਛ ਖੱਟਿਆ ਜਾਵੇ ਜਾਂ ਪੋਲੀਟੀਕਲੀ ਸਿਆਸੀ ਤੌਰ ਤੇ ਜਿਹੜਾ ਇਹ ਕੀਤਾ ਜਾਵੇ, ਪਰ ਕਿਉਂਕਿ ਉਦੋਂ ਉਹ ਪ੍ਰਧਾਨ ਸੀ ਇੱਕ ਤਾਂ ਬਾਈ ਡਿਫਾਲਟ ਚਲੋ ਅਕਾਲੀ ਦਲ ਦੇ, ਤੇ ਦੂਜੀ ਜਿਹੜੀ ਗੱਲ ਵੱਡੀ ਇਹ ਸੀਗੀ ਕਿ ਉਸ ਵੇਲੇ ਜੇ ਤੁਸੀਂ ਆਪਾਂ ਦੇਖਦੇ ਹਾਂ ਨਾ ਜਦੋਂ ਆਪਰੇਸ਼ਨ ਬਲੂ ਸਟਾਰ ਹੁੰਦਾ ਤਾਂ ਇਮੀਜੀਏਟ ਉਦੋਂ ਬਾਅਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਨੂੰ ਕਿਹਾ ਜਾਂਦਾ ਕਿ ਇਹਨਾਂ ਨੂੰ ਪ੍ਰਧਾਨ ਬਣਾਓ, ਮੰਨ ਲੈਂਦੇ ਸਾਰੇ ਗਰੁੱਪ ਸਾਰੇ ਘੜੇ। ਤੇ ਪਰ ਜਿਹੜਾ ਹੈਗਾ ਇਹ ਘੜਾ ਖਾਸ ਕਰਕੇ, ਹਾਲਾਂਕਿ ਬਾਅਦ ਦੇ ਵਿੱਚ ਬਾਦਲ ਗਰੁੱਪ ਅਲੱਗ ਹੋ ਜਾਂਦਾ ਹੈ ਲੌਂਗੋਵਾਲ ਗਰੁੱਪ ਨੂੰ ਦੀ, ਤੇ ਜਦੋਂ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣਨ ਤੋਂ ਪਹਿਲਾਂ ਜਦੋਂ ਇਹ ਗੱਲ ਆਉਂਦੀ ਹੈ ਇੰਡੀਕੇਸ਼ਨ ਕਿ ਜਿਹੜਾ ਹੈਗਾ ਮੁੱਖ ਮੰਤਰੀ ਬਰਨਾਲੇ ਨੂੰ ਬਣਾਇਆ ਜਾਊਗਾ, ਤੇ ਪਰ ਉਦੋਂ ਤੱਕ ਤਾਂ ਉਹ ਕਹਿੰਦੇ ਸੀ ਨਾ ਕਿ ਇਹ ਲੌਂਗੋਵਾਲ ਹੀ ਸਾਡੇ ਤਾਂ ਪ੍ਰਧਾਨ ਨੇ ਤੇ ਅਸੀਂ ਨਹੀਂ ਮੰਨਦੇ, ਤੇ ਬਾਪੂ ਜਗਿੰਦਰ ਸਿੰਘ ਨੂੰ ਨਹੀਂ ਮੰਨਦੇ, ਤੇ ਉਹ ਸਾਰੇ ਖੈਰ ਉਦੋਂ ਅਲੱਗ ਅਲੱਗ ਪਹਿਲਾਂ ਇਕੱਠੇ ਹੋ ਗਏ ਸੀ ਫਿਰ ਅਲੱਗ ਅਲੱਗ ਹੋ ਗਏ ਸੀਗੇ, ਤੇ ਫਿਰ ਉਦੋਂ ਇੱਕ ਕੋਈ ਰਿਪ੍ਰੈਜੈਂਟੇਟਿਵ ਕੌਣ ਹੁੰਦਾ ਜਾਂ ਕਿਵੇਂ ਹੁੰਦਾ, ਤੇ ਕਾਂਗਰਸ ਨੂੰ ਵੀ ਇਹੀ ਸੂਟ ਕਰਦਾ ਸੀ ਕਿ ਜਿਹੜਾ ਉੱਥੇ ਗੱਲ ਬੈਠ ਕੇ ਸਾਈਨ ਕਰ ਸਕੇ, ਗੱਲ ਸੁਣ ਸਕੇ, ਤੇ ਜਾਂ ਜਿਹਦੇ ਨਾਲ ਸਿਆਸੀ ਤੌਰ ਤੇ ਕੋਈ ਗੱਲ ਹੋ ਸਕੇ, ਤੇ ਤਾਂ ਹੀ ਜਿਹੜੀ ਉਹ ਗੱਲ ਜਿਹੜੀ ਅੱਗੇ ਤੁਰ ਸਕਦੀ ਹੈ, ਕਿਉਂਕਿ ਸੈਂਟਰ ਵੀ ਜਾਂ ਉਸ ਵੇਲੇ ਅਫੋਰਡ ਨਹੀਂ ਸੀ ਕਰ ਸਕਦਾ, ਕਿਉਂਕਿ ਜਿਹੜਾ ਪੰਜਾਬ ਇੱਕ ਤਰ੍ਹਾਂ ਦੀ ਬਾਰਡਰ ਸਟੇਟ ਹੈ ਤੇ ਇੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਰਹਿਣ। ਉਸ ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਕਿੰਨਾ ਕੁਛ ਜਿਹੜਾ ਹੈਗਾ ਕ੍ਰੋਸ ਬਾਰਡਰ ਜਿਹੜਾ ਹੈ ਉਹ ਹੁੰਦਾ ਰਿਹਾ, ਟਰਾਂਸ ਬਾਰਡਰ ਕਿੰਨਾ ਕੁਛ ਹੁੰਦਾ ਰਿਹਾ, ਜਦੋਂ ਆਪਾਂ ਉਸ ਤੋਂ ਬਾਅਦ ਇੱਥੇ ਜਿਹੜੀ ਏਦਾਂ ਦੀ ਐਕਟੀਵਿਟੀ ਜ਼ਿਆਦਾ ਮਿਲੀਟੈਂਸੀ ਜ਼ੋਰ ਫੜ ਗਈ ਸੀ, ਤੇ ਉਸ ਵੇਲੇ ਸ਼ਾਇਦ ਰਾਜੀਵ ਗਾਂਧੀ ਦੀ ਵੀ ਇਹਦੇ ਚ ਕਿਤੇ ਨਾ ਕਿਤੇ ਕੋਈ ਸਿਆਣਪ ਹੋਵੇ, ਉਹਨੇ ਸੋਚਿਆ ਹੋਵੇ ਕਿ ਇੱਕ ਵਾਰੀ ਇੱਥੇ ਜਿਹੜਾ ਹੈਗਾ ਡੈਮੋਕ੍ਰੈਟਿਕਲੀ ਚੁਣੀ ਹੋਈ ਸਰਕਾਰ ਬਣ ਜੇ, ਰਾਸ਼ਟਰਪਤੀ ਰਾਜ ਖਤਮ ਹੋਵੇ ਤਾਂ ਕਿ ਗੱਲ ਅੱਗੇ ਫਿਰ ਤੁਰੇ। ਤੇ ਉਹਦਾ ਇਹ ਵੀ ਕਿ ਫਿਰ ਉਹ ਸਾਰੇ ਦਾ ਸਾਰਾ ਜਿਵੇਂ ਆਪਾਂ ਸਕੇਪ ਗੋਟ ਕਹਿੰਦੇ ਹਾਂ ਜਾਂ ਇੱਕ ਬਲੀ ਦਾ ਬੱਕਰਾ ਬਣਾਉਣ ਵਾਲੀ ਗੱਲ ਕਹਿੰਦੇ ਹਾਂ ਜਾਂ ਹੋਰ ਹੈ, ਫਿਰ ਉਹ ਸੰਤ ਲੌਂਗੋਵਾਲ ਨੂੰ ਜਿਹੜਾ ਸਾਰਾ ਉਹ ਆਪਣੀ ਘੱਲਣਾ ਪਿਆ।
4: ਬਿਲਕੁਲ ਠੀਕ, ਥੈਂਕ ਯੂ, ਬਹੁਤ ਸ਼ੁਕਰੀਆ ਪ੍ਰੀਤਮ ਜੀ, ਧੰਨਵਾਦ ਸਾਰੀ ਜਾਣਕਾਰੀ ਦੇ ਲਈ।
5: ਹਾਂਜੀ, ਸ਼ੁਕਰੀਆ।
4: ਸੋ ਇਹ ਸੀ ਸਾਡੇ ਨਾਲ ਪ੍ਰੀਤਮ ਸਿੰਘ ਰੁਪਾਲ ਜੀ, ਅੱਜ ਹਰਚੰਦ ਸਿੰਘ ਲੌਂਗੋਵਾਲ ਜਿਨ੍ਹਾਂ ਦੇ ਬਾਰੇ ਭਾਅ ਜੀ ਹੋਰਾਂ ਨੇ ਦੱਸਿਆ। ਜਨਮ ਇਹਨਾਂ ਦਾ 2 ਜਨਵਰੀ 1932 ਨੂੰ ਹੁੰਦਾ, ਔਰ ਅੱਜ ਦੇ ਦਿਨ ਯਾਨੀ ਕਿ 20 ਅਗਸਤ ਨੂੰ ਸਾਲ 1985 ਨੂੰ ਇਹਨਾਂ ਦਾ ਕਤਲ ਹੁੰਦਾ। ਕਤਲ ਦੇ ਨਾਲ ਜੁੜਿਆ ਜਾਂ ਕਤਲ ਦੇ ਪਿੱਛੇ ਵਜ੍ਹਾ ਬਣਿਆ ਪੰਜਾਬ ਸਮਝੌਤਾ, ਉਹਦੀ ਚਰਚਾ ਕੀਤੀ। ਉਸ ਤੋਂ ਇਲਾਵਾ ਤੁਹਾਨੂੰ ਦੱਸਿਆ ਕਿ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਦਾ ਜਨਮ ਜਾਂ ਜਿਸ ਕਿਸਮ ਦੇ ਨਾਲ ਉਹਨਾਂ ਦਾ ਜੀਵਨ ਜਿਹੜਾ ਬੀਤਿਆ, ਕਿਸ ਤਰੀਕੇ ਦੇ ਨਾਲ ਉਹ ਇੱਕ ਜ਼ਿਲ੍ਹਾ ਇਕਾਈ ਤੋਂ ਪਹਿਲਾਂ ਤਾਂ ਇਨਫੈਕਟ ਉਸ ਤੋਂ ਵੀ ਪਹਿਲਾਂ ਅਕਾਲੀ ਮੋਰਚਿਆਂ ਦੇ ਦਰਮਿਆਨ ਕਿੱਦਾਂ ਉਹ ਮੋਹਰੀ ਆਗੂਆਂ ਦੇ ਨਾਲ ਰਹੇ, ਅਤੇ ਇੱਕ ਤੱਥ ਜਿਹਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਪ੍ਰਕਾਸ਼ ਸਿੰਘ ਬਾਦਲ ਜਿਹੇ ਸੀਨੀਅਰ ਆਗੂ ਕਈ ਸਾਲਾਂ ਤੱਕ ਉਹਨਾਂ ਦੀ ਮੌਤ ਦੀ ਵਰ੍ਹੇਗੰਢ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋਏ। ਹਾਲਾਂਕਿ ਜਿੱਦਾਂ ਪ੍ਰੀਤਮ ਭਾਅ ਜੀ ਨੇ ਦੱਸਿਆ ਕਿ ਬਹੁਤ ਸਾਰੀਆਂ ਸੋਸ਼ਲ ਮੀਡੀਆ 'ਤੇ ਚਰਚਾਵਾਂ ਚੱਲਦੀਆਂ ਹੋਣਗੀਆਂ, ਜਿਨ੍ਹਾਂ 'ਚੋਂ ਇੱਕ ਪੱਖ ਦੀ ਅਸੀਂ ਗੱਲ ਵੀ ਕੀਤੀ ਹੈ ਕਿ ਜਦੋਂ ਐਮਰਜੈਂਸੀ ਤੋਂ ਬਾਅਦ ਮੁਰਾਰਜੀ ਦੇਸਾਈ ਦੀ ਸਰਕਾਰ 'ਚ ਖੇਤੀਬਾੜੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣ ਜਾਂਦੇ ਨੇ ਅਤੇ ਵਾਪਸ ਜਦੋਂ ਉਹ ਪੰਜਾਬ ਦੀ ਸਿਆਸਤ 'ਚ ਆਉਣਾ ਚਾਹੁੰਦੇ ਨੇ ਅਤੇ ਕਿਉਂਕਿ ਉਦੋਂ ਮੌਕਾ ਵੀ ਸੀ ਉਹਨਾਂ ਦੇ ਮੁੱਖ ਮੰਤਰੀ ਬਣਨ ਦਾ ਤਾਂ ਬਾਦਲ ਨੇ ਜਿਹੜੀ ਸੀਟ ਤੋਂ ਚੋਣ ਲੜੀ ਸੀ ਲੋਕ ਸਭਾ ਦੀ ਫਰੀਦਕੋਟ ਦੀ ਉੱਥੋਂ ਲੌਂਗੋਵਾਲ ਨੇ ਇਨਕਾਰ ਕਰਤਾ ਸੀਗਾ ਔਰ ਲੌਂਗੋਵਾਲ ਤੋਂ ਵੱਡਾ ਉਸ ਵਕਤ ਲੀਡਰ ਉਹ ਸੀਟ ਨੂੰ ਬਚਾ ਕੇ ਅਕਾਲੀ ਦਲ ਨੂੰ ਨਹੀਂ ਸੀ ਦੇ ਸਕਦਾ ਸ਼ਾਇਦ ਐਸੇ ਦਰਮਿਆਨ ਇੱਕ ਧੜੇਬੰਦੀ ਜਿਹੜੀ ਆ ਅਕਾਲੀ ਦਲ ਦੇ ਵਿੱਚ ਔਰ ਐਸੇ ਧੜੇਬੰਦੀ ਦੇ ਵਿਚਕਾਰ 1980 ਨੂੰ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਜਾਣਾ ਅਤੇ ਫਿਰ ਉਸ ਤੋਂ ਬਾਅਦ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਇਸ ਦ੍ਰਿਸ਼ 'ਚ ਆਉਣਾ ਅਤੇ ਫਿਰ ਉਹਨਾਂ ਦੀਆਂ ਦੂਰੀਆਂ ਭਿੰਡਰਾਂਵਾਲੇ ਦੇ ਨਾਲ ਅਤੇ ਫਿਰ ਉਸ ਤੋਂ ਬਾਅਦ ਠੀਕ 84 ਦੇ ਕਾਲੇ ਦੌਰ ਤੋਂ ਬਾਅਦ ਪੰਜਾਬ ਸਮਝੌਤੇ ਦੇ ਉੱਤੇ ਹਸਤਾਖਰ ਹੋਣਾ ਇਹ ਹਰਚੰਦ ਸਿੰਘ ਲੌਂਗੋਵਾਲ ਦੀ ਪੂਰੀ ਜ਼ਿੰਦਗੀ ਦੀ ਬਿਆਨਬਾਜ਼ੀ ਨਹੀਂ ਹੈ ਪਰ ਫਿਰ ਵੀ ਕਾਫੀ ਹੱਦ ਤੱਕ ਕੋਸ਼ਿਸ਼ ਕੀਤੀ ਹੈ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਕੁਝ ਅਹਿਮ ਪਹਿਲੂ ਅਹਿਮ ਪੱਖ ਤੁਹਾਡੇ ਤੱਕ ਸਾਹਮਣੇ ਰੱਖ ਸਕੀਏ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਇਸੇ ਹੀ ਤਰੀਕੇ ਦੇ ਨਾਲ ਪੰਜਾਬ ਪੰਜਾਬੀਅਤ ਦੇ ਨਾਲ ਜੁੜੀਆਂ ਗੱਲਾਂ ਪੰਜਾਬੀ ਇਤਿਹਾਸ ਦੇ ਨਾਲ ਜੁੜੀਆਂ ਗੱਲਾਂ ਸਮਾਜ ਦੇ ਨਾਲ ਜੁੜੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਆਉਂਦੇ ਜੇ ਕਦੇ ਨਹੀਂ ਸੁਣੇ ਇਹ ਪ੍ਰੋਗਰਾਮ ਅੱਜ ਪਹਿਲੀ ਵਾਰ ਰੇਡੀਓ ਫ੍ਰੀਕੁਐਂਸੀ ਤੋਂ ਸੁਣ ਰਹੇ ਹੋ ਤਾਂ ਸਾਡੇ ਪੋਡਕਾਸਟ ਸੈਕਸ਼ਨ 'ਚ ਜਾ ਕੇ ਸੁਣ ਸਕਦੇ ਹੋ ਅਤੇ ਜੇ ਉੱਥੋਂ ਹੀ ਆਲਰੇਡੀ ਤੁਸੀਂ ਸੁਣ ਰਹੇ ਹੋ ਤਾਂ ਪੁਰਾਣੇ ਐਪੀਸੋਡ ਵੀ ਸੁਣ ਕੇ ਸਾਨੂੰ ਆਪਣੀ ਫੀਡਬੈਕ ਦੇ ਸਕਦੇ ਹੋ 0472-6674 ਜਾਂ facebook.com/ਹਾਂਜੀ ਸਿਡਨੀ ਦੇ ਉੱਤੇ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ
3: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
6: ਜੋ ਹੁਕਮ ਮੇਰੀ ਸਰਕਾਰ
3: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ
6: ਆਹੋ ਜੀ ਆਹੋ
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
8: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾਸ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
8: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਜ਼ਿੱਪੀ 뮤직 ਅਤੇ 뮤직 ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
1: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
0: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ, ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 180, 492, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: Mixing in the house. Holding

0: ਸਕੀ ਸਿਆਲ ਮੈਂ
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ
2: ਹਾਏ ਨੀ ਇੰਨਾ ਸੋਹਣਾ ਮੁੰਡਾ ਉਹ ਵੀ ਗੂੰਗਾ ਹੈ
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ ਦਿਲ ਦੀ ਸੁਣਨ ਦੀ ਹੈ
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ ਤੂੰ ਬੋਲ ਨਹੀਂ ਸਕਦੀ ਉਹਨੇ ਨਹੀਂ ਆਉਣਾ ਤੇਰੇ ਪਿੱਛੇ
1: ਲਵ ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4 September ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ
3: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪ੍ਰੀਤਰਪਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ